0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰ ਜੂਲਰ, ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਇਸ਼ਕ ਨਹੀਂ ਆਸਾਂ ਬਸ ਇਤਨਾ ਸਮਝ ਲੀਜੇ, ध्यान से इश्क कीजिए क्योंकि शादी भी हो सकती है। सो दोस्तों, मैं हूँ आपका अपना राजीव ठाकुर और आप सुनते रहिए रेडियो हाँ जी 1674 AM। हंसिए, मस्त रहिए, नाचते रहिए, खुश रहिए।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-365-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ। ਹਾਂਜੀ ਹਾਂਜੀ ਹਾਂਜੀ ਹਾਂਜੀ
1: ਹਾਂਜੀ ਹਾਂਜੀ Radio Hanji, 1674 AM, 24/7 Indian Radio, Sydney ka apna Indian Radio Station.

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਯੁਵਰਾਜ ਸਿੰਘ ਔਰ ਸੁਣਦੇ ਰਹੋ ਰੇਡੀਓ ਹਾਂਜੀ 1600 ਚੌਕ ਕਰਕੇ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਸੁਣੋ ਜੀ, ਗੱਡੀ ਅਕਸ਼ਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ? ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜਵੈਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ।
0: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: Hi, this is Umang Kumar aur pyar se log mujhe okay kehte hain. Aap sun rahe hain Radio Hanji 1674 AM. Keep listening.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
5: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
6: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
5: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
6: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।
7: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
8: ਹਾਂਜੀ ਰੇਡੀਓ।
3: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
4: ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
4: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
4: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: है जवानी तो इश्क होना है इन थिएटर्स नियर यू
1: ऑन द 5th of June।
2: हुन थोड़े मोटे नाल मोड़ा मिला के थोड़ी तरक्की दी रानू होर भी सौखा अते सुरक्षित बनाउन दा वादा करदा है वेरी बी टोयोटा।
3: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेर बी टोयोटा दे नाल।
2: बेस्ट डील लई कॉल करो 0431-465-186 ते 212-216 ओल्ड जी लॉन्ग रोड हॉपर्स क्रॉसिंग। वेरी बी टोयोटा द स्मार्ट चॉइस।
4: आ रही है पंजाब दी एक सच्ची कहानी ते आधारित फिल्म चढ़दी कला। दिल नू छू जान वाली अते रूह नू हिला देन वाली फिल्म है चढ़दी कला।
5: देखो सच बता दो।
6: मैं झूठ नहीं बोल रही, मैनू सच्ची कुछ नहीं पता।
4: स्टारिंग एमी विर्क, रूपी गिल अते हिम्मत संधू। पंजाबी फिल्म चढ़दी कला रिलीज होवेगी 29 मई नू तुहाडे नेड़ले सिनेमा घरां विच।
7: प्रोग्राम हाँ जी मेलबर्न दे इस हिस्से दे विच तुहाडा स्वागत करते हैं। ये वो हिस्सा जिहदे विच आपां गल्लां बातां कोई विशा कोई आस पास की कोई खबर सुरत सांझी करी दी है, तुसीं भी हिस्सा पाउंदे हो ते अज भी उसे तरह दे नाल दो पासिआं तों हिस्सेदारी जारी रहूगे। तो सारे परिवार नूं एक करी फिर तों जी आया। हुण तक आस करदे हां कि चाह पानी पी लिया होगा, रोटी पानी छक लिया होगा, काम कार रेड़े पै गए होणगे। तो आओ फिर सवेर वाला जिहड़ा एक भार हुंदा वा अपने दिन नूं रेड़े पाउण दा, अपनियां जिम्मेवारियां कामकारां ते जाण दा, बच्चियां नूं स्कूल भेजण दा, वापस आ के फिर घर बार सांभण दा करन दा, ते आ को वेला हुंदा जदों आपां फिर दुबारा तो रिलैक्स मोड च शायद आ जाने हैं। तो बहुत सारे आ चुके होणगे। आओ फिर गल्लां बातां दे सिलसिले नूं अगे तोड़दे। मैं रणजोत सिंह ते मेरे नाल ने कृष्णा भारद्वाज।
8: ਖਤਮ ਹੋ ਜਾਂਦੇ ਆ ਤੁਸੀਂ ਇਹ ਵੇਖੋ ਹਨਾ ਕਿ ਮੈਲਬਰਨ ਬਿਲਕੁਲ ਕਲਰਲੈਸ ਆ ਇੱਦਾਂ ਦੇ ਮੌਸਮ ਦੇ ਅੰਦਰ, ਤੇ ਹੁਣ ਇਹੀ ਚੀਜ਼ 4-5 ਮਹੀਨੇ ਤੱਕ ਰਹਿਣੀ ਆ ਹਨਾ
7: ਜੀ।
8: ਤੇ ਮੈਂ ਉਹ ਕੁਛ ਦਿਨ ਪਹਿਲੇ ਇੱਕ ਡੇਟਾ ਵੀ ਦੇਖ ਰਿਹਾ ਸੀਗਾ, ਸਰਵੇ ਵੀ ਵੇਖਦਾ ਪਿਆ ਹੈਗਾ ਕਿ ਦੁਨੀਆ ਤੋਂ ਵੈਸੇ ਵੀ ਕਲਰ ਖਤਮ ਹੋ ਰਿਹਾ ਹੌਲੀ ਹੌਲੀ
7: ਕੁਦਰਤੀ ਕਲਰ।
8: ਹਾਂ ਮਤਲਬ ਕਿ ਤੁਹਾਡੀ ਗੱਡੀਆਂ 'ਚ, ਤੁਹਾਡੇ ਫੈਸ਼ਨ ਦੇ ਅੰਦਰ, ਇੰਟੀਰੀਅਰ ਡਿਜ਼ਾਇਨਸ ਵਗੈਰਾ ਦੇ ਅੰਦਰ ਅਰਥ ਕਲਰਸ ਵੀ ਖਤਮ ਹੋ ਗਏ। ਪੇਸਟਲ ਤਾਂ ਪਹਿਲੇ ਹੀ ਖਤਮ ਹੋ ਗਏ ਸੀਗੇ, ਜਿਸ ਤਰ੍ਹਾਂ ਕਿ ਤੁਸੀਂ ਹੁਣ ਲਾਲ ਰੰਗ ਦੀ ਘੱਟ ਦੇਖੋਗੇ ਗੱਡੀਆਂ ਜਾਂ ਫਿਰ ਪੇਂਟ ਦੀਵਾਰਾਂ 'ਤੇ, ਜੋ ਸ਼ਾਇਦ ਪਹਿਲੇ ਹੋਇਆ ਕਰਦਾ ਸੀਗਾ। ਅਤੇ ਫਿਰ ਉਹਦੇ ਅੰਦਰ ਜਦੋਂ ਇੱਦਾਂ ਦਾ ਮੌਸਮ ਹੋਵੇ ਜਿਸ 'ਚ ਸਿਰਫ ਝੜ ਝੜ ਹੀ ਆ ਕਿ ਬਿਲਕੁਲ ਹੀ ਸਨਲਾਈਟ ਨਹੀਂ ਆ, ਅਤੇ ਹਨਾ ਉਹ ਕਰਦਾ ਐਂਡ ਇਹ ਕਹਿੰਦੇ ਡਿਪਰੈਸ਼ਨ ਦਾ ਵੀ ਬੜਾ ਕਾਰਨ ਹੁੰਦਾ।
7: ਹਾਂਜੀ ਬਿਲਕੁਲ, ਕੋਈ ਵੀ ਬਦਲਦਾ ਜਿਹੜਾ ਮੌਸਮ ਹੈ, ਪਹਿਲੀ ਗੱਲ ਤਾਂ ਕੋਈ ਠੰਡ ਤੋਂ ਗਰਮੀ, ਗਰਮੀ ਤੋਂ ਠੰਡ, ਅਤੇ ਪੱਤਝੜ 'ਤੇ ਖਾਸ ਤੌਰ ਦੇ ਉੱਤੇ ਜਿੱਦਾਂ ਆਪਾਂ ਉੱਦਾਂ ਦਾ ਇੱਕ ਮੈਸੇਜ ਹੀ ਆਪਾਂ ਲੈ ਲੈਂਦੇ ਹਾਂ, ਉੱਦਾਂ ਦੀ ਇੱਕ ਅਵਸਥਾ ਆਪਾਂ ਲੈ ਲੈਂਦੇ ਹਾਂ ਜਦੋਂ ਕਿਸੇ ਜੰਮਣ ਦੀ, ਜਦੋਂ ਆਪਾਂ ਆਸ ਪਾਸ ਕੋਈ ਵੇਖਦੇ ਹਾਂ ਚਾਹੇ ਉਹ ਕਰੂੰਬਲਾ ਹੀ ਨੇ, ਤੇ ਉਹ ਇੱਕ ਖੁਸ਼ੀ ਵਾਲੀ ਖਬਰ ਹੈ। ਕਰੂੰਬਲਾਂ ਫੁੱਟਦੀਆਂ ਨੇ ਫਿਰ ਉਸ ਤੋਂ ਬਾਅਦ, ਕਿਉਂਕਿ ਤੁਹਾਨੂੰ ਆਸ ਹੋ ਜਾਂਦੀ ਹੈ ਨਾ, ਆਪਾਂ ਸੁੱਤੇ ਸਿੱਧਾ ਆਪਾਂ ਇਹ ਚੀਜ਼ਾਂ ਰਜਿਸਟਰ ਨਹੀਂ ਕਰਦਾ, ਸਾਡਾ ਦਿਮਾਗ ਮਤਲਬ ਉਸ ਤਰੀਕੇ ਨਾਲ ਆਪਾਂ ਸੋਚਦੇ ਨਹੀਂ, ਪਰ ਜਿਹੜੀ ਸਾਡੀ ਸਬਕੌਨਸ਼ੀਅਸ ਹੈ ਉਹ ਇਹ ਚੀਜ਼ਾਂ ਆਪਣੇ ਆਪ ਫਾਈਲਾਂ ਫੋਲਦੀ ਰਹਿੰਦੀ ਹੈ, ਪਿੱਛੋਂ ਬੈਕ ਐਂਡ ਦੇ ਵਿੱਚ ਪ੍ਰੋਸੈਸਿੰਗ ਚੱਲਦੀ ਰਹਿੰਦੀ ਹੈ। ਹਾਂ ਕਿਉਂਕਿ ਉਹ ਸਾਡੇ ਚੇਤਿਆਂ ਦੇ ਵਿੱਚ ਆ ਕਿ ਹੁਣ ਜਦੋਂ ਇਹ ਕਰੂੰਬਲਾਂ ਫੁੱਟੀਆਂ ਨੇ, ਅੱਖਾਂ ਨਿਕਲੀਆਂ ਨੇ, ਤੇ ਫਿਰ ਇਹਨਾਂ ਨੇ ਹੌਲੀ ਹੌਲੀ ਇਹਨਾਂ ਨੇ ਸੋਹਣੇ ਪੱਤਿਆਂ 'ਚ ਤਬਦੀਲ ਹੋਣਾ, ਤੁਹਾਡੇ ਦਿਮਾਗ 'ਚੋਂ ਬਿਰਤੀ ਚੱਲਦੀ ਹੈ, ਤੇ ਫਿਰ ਕਿਤੇ ਨਾ ਕਿਤੇ ਆਪਣੇ ਆਪ ਹੀ ਤੁਹਾਡਾ ਬੈਕਐਂਡ ਦਿਮਾਗ ਜਿਹੜਾ ਵਾ ਉਹ ਬੁਣਤੀ ਬੁਣ ਕੇ ਉਹਨੂੰ ਫੁੱਲਾਂ ਤੱਕ ਲੈ ਜਾਂਦਾ। ਅੱਗੇ ਇਹਦੇ ਇਹਦੇ ਇਹਦੀਆਂ ਛੋਟੀਆਂ ਛੋਟੀਆਂ ਕਲੀਆਂ ਬਣਨੀਆਂ ਨੇ, ਫੁੱਲ ਬਣਨੇ ਨੇ, ਤੇ ਫੁੱਲ ਵੈਸੇ ਹੀ ਖੁਸ਼ੀ ਦਾ ਪ੍ਰਤੀਕ ਨੇ, ਰੰਗਤ ਆ ਜ਼ਿੰਦਗੀ ਦੇ ਵਿੱਚ, ਆਪਾਂ ਉਹ ਚੀਜ਼ਾਂ ਸੋਚ ਕੇ ਹੀ ਆਨੰਦ ਮਾਣਦੇ ਹਾਂ। ਪਰ ਜਦੋਂ ਫਿਰ ਪੱਤਝੜ ਆ
8: ਜੀ,
7: ਪੱਤਿਆਂ ਦੇ ਰੰਗ ਬਦਲਣੇ ਸ਼ੁਰੂ ਹੋਏ, ਤੇ ਫਿਰ ਅੱਗੇ ਉਹਦੇ ਕੀ ਆ ਲੀਡਿੰਗ ਟੂ ਵੀ ਉਹ ਝੜਨਗੇ, ਹੁਣ ਜ਼ਮੀਨ 'ਤੇ ਡਿੱਗਣਗੇ, ਰੁੱਖ ਸੁੰਨਾ ਹੋ ਜਾਊਗਾ, ਟਾਣੀਆਂ ਵਿਹਲੀਆਂ ਹੋ ਜਾਣਗੀਆਂ। ਸੋ ਇਹ ਇਹ ਤਾਂ ਆ ਕਿ ਕੁਛ ਕੁ ਚੀਜ਼ਾਂ ਜਿਹੜੀਆਂ ਆਪਾਂ ਕਦੀ ਸੋਚਦੇ ਨਹੀਂ ਹੋਵਾਂਗੇ, ਪਰ ਜਿਹੜੇ ਕਈ ਮਨੋਵਿਗਿਆਨੀ ਨੇ ਹਾਂ ਜਾਂ ਰਾਈਟਰ ਨੇ ਬੰਦੇ ਜਿਹੜੇ ਡੰਗਾਈ ਦੇ ਨਾਲ ਸੋਚਦੇ ਨੇ, ਤੇ ਹੁਣ ਮੈਂ ਤੁਹਾਡੇ ਦਿਮਾਗ 'ਚ ਪਾਤੀ, ਹੋ ਸਕਦਾ ਤੁਸੀਂ ਵੀ ਸੋਚਣਾ ਸ਼ੁਰੂ ਕਰ ਦਿਓ। ਪਰ ਹਰ ਇੱਕ ਮੌਸਮ ਦਾ ਆਪਣਾ ਇੱਕ ਰੰਗ ਆ,
8: ਇੱਕ ਰੰਗ ਆ, ਐਂਡ ਉਹ ਸਾਡੇ 'ਤੇ ਪੂਰਾ ਦਾ ਪੂਰਾ ਅਸਰ ਕਰਦਾ।
7: ਹਾਂ, ਜ਼ਿੰਦਗੀ ਵੀ ਤਾਂ ਇੱਦਾਂ ਹੀ ਆ ਨਾ।
8: ਹਾਂ,
7: ਆਪਾਂ ਹਮੇਸ਼ਾ ਇੱਕੋ ਉਹਦੇ 'ਚ ਨਹੀਂ ਰਹਿੰਦੇ, ਹਮੇਸ਼ਾ ਤੁਸੀਂ ਖੁਸ਼ ਨਹੀਂ ਰਹਿ ਸਕਦੇ। ਜੇ ਤੁਸੀਂ ਹਮੇਸ਼ਾ ਖੁਸ਼ ਰਹੋਗੇ ਤਾਂ ਫਿਰ ਖੁਸ਼ੀ ਵੀ ਤੁਹਾਨੂੰ ਫਿੱਕੀ ਫਿੱਕੀ ਜਿਹੀ ਲੱਗਣ ਲੱਗ ਪਊਗੀ। ਸੋ ਸਾਰੇ ਹੀ ਰੰਗ ਨਾਲ ਦੀ ਨਾਲ ਚੱਲਣੇ ਆ, ਇਸੇ ਤਰ੍ਹਾਂ ਨਾਲ ਚੱਲਣੇ। ਪਰ ਬੈਕ ਟੂ ਜਿਹੜੀ ਤੁਸੀਂ ਕਲਰਸ ਦੀ ਗੱਲ ਕੀਤੀ ਹੈ ਨਾ, ਉਹਦੇ ਨਾਲ ਰਿਲੇਟਿਡ ਇੱਕ ਹੋਰ ਜਦੋਂ ਫੈਸ਼ਨ ਦੀ ਗੱਲ ਕੀਤੀ ਆ, ਕਲਰਸ ਦੀ, ਗੱਡੀਆਂ ਦੇ ਰੰਗਾਂ ਦੀ, ਮੈਂ ਇੱਕ ਚੀਜ਼ ਸ਼ਾਇਦ ਤੁਸੀਂ ਨੋਟ ਕੀਤੀ ਹੋਊਗੀ, ਜਿੱਦਾਂ ਆਪਣੇ ਜਿਹੜੇ ਪਹਿਲਾਂ ਖਿਡੌਣੇ ਆਉਂਦੇ ਸੀ
8: ਜੀ,
7: ਤੇ ਮੇਰਾ ਕਈ ਵਾਰੀ ਰੀਸੈਂਟਲੀ ਮੈਨੂੰ ਇਹ ਲੱਗਾ ਕਿ ਜਿੱਦਾਂ ਜਿਹੜੇ ਖਿਡੌਣੇ ਨੇ ਨਾ, ਜਿਹੜੀ ਉਸ ਜਨਰੇਸ਼ਨ ਨੇ ਜਿਹੜੇ ਵੀ ਖਿਡੌਣਿਆਂ ਦੇ ਨਾਲ ਖੇਡਿਆ ਵਾ, ਉਹ ਉਦਾਂ ਦਾ ਹੋਣ ਪਏ ਤੇ ਹੋ ਗਏ। ਫੋਰ ਐਗਜ਼ਾਮਪਲ ਜਿੱਦਾਂ ਆਪਣੀ ਬਾਰਬੀ ਸੀ, ਇੱਕ ਜਨਰੇਸ਼ਨ ਨੇ ਬਾਰਬੀ ਦੇ ਨਾਲ ਖੇਡਿਆ, ਸੁਪਨਾ ਸੀ ਇੱਕ ਜਨਰੇਸ਼ਨ ਦਾ ਵੀ ਆਪਾਂ ਬਾਰਬੀ ਵਰਗੇ ਬਣੀਏ। ਇੱਕ ਤਰ੍ਹਾਂ ਦੀ ਸਾਨੂੰ ਇਹ ਪ੍ਰੋਜੈਕਸ਼ਨ ਦਿੱਤੀ ਗਈ ਨਾ ਕਿ ਬਾਰਬੀ ਸਭ ਤੋਂ ਸੋਹਣੀ ਆ।
8: ਉਹਨਾਂ ਵੇਲਿਆਂ 'ਚ ਤਾਂ ਇਹੀ ਸੀਗਾ ਨਾ ਕਿ ਕੋਈ ਸੋਹਣਾ ਬੱਚਾ ਵੇਖਣਾ ਕਹਿਣਾ ਹੈ ਤਾਂ ਬਾਰਬੀ ਡੋਲ,
7: ਇਹ ਬਾਰਬੀ ਡੋਲ ਆ। ਤੇ ਕਈ ਵਾਰ ਹੁਣ ਅੱਜ ਕੱਲ੍ਹ ਮਤਲਬ ਸਾਰੇ ਨਹੀਂ, ਪਰ ਅੱਜ ਕੱਲ੍ਹ ਜਿਹੜੇ ਬੱਚੇ ਹੁਣ ਜਿਹੜੇ ਯੰਗ ਨੇ, ਉਹਨਾਂ ਵੱਲ ਤੁਸੀਂ ਵੇਖੋ, ਉਹਨਾਂ ਦਾ ਫੈਸ਼ਨ ਵੇਖੋ ਤੇ ਤੁਹਾਨੂੰ ਇੱਦਾਂ ਲੱਗਦਾ ਵਾ ਵੀ ਉਹਨਾਂ ਨੇ ਜਿੱਦਾਂ ਬਾਰਬੀ ਕਾਪੀ ਕੀਤੀ ਹੋਵੇ, ਬਾਰਬੀ ਦੇ ਜਿੱਦਾਂ ਦੇ ਭਰਵੱਟੇ ਹੀ ਹੈ ਨਾ ਉਹਨਾਂ ਨੇ ਆਪਣੇ, ਹੈ ਨਾ ਉਹਨਾਂ ਨੇ ਆਪਣੇ ਅਸਲ ਜਿਹੜੇ ਉਹਨਾਂ ਦੇ ਭਰਵੱਟੇ ਸੀ ਉਹ ਉਹਨਾਂ ਨੇ ਕਟਾ ਤੇ, ਉਹਨਾਂ ਨੇ ਲੇਜ਼ਰ ਕਰਵਾ ਤੇ, ਤੇ ਉੱਤੇ ਉਹ ਲੀਕ ਜੀ ਸਾਰੇ ਮਾਰ ਲੈਂਦੇ ਆ। ਉਹ ਸ਼ੁਰੂ 'ਚ ਆਪਾਂ ਬਾਰਬੀ ਦੇ ਵੇਖਿਆ ਸੀ, ਹੈ ਨਾ, ਹੌਲੀ ਹੌਲੀ ਵੇਖ ਲਓ ਇਨਸਾਨਾਂ 'ਤੇ ਆ ਗਿਆ। ਜਿਹੜੀਆਂ ਉਹਦੀਆਂ ਪਲਕਾਂ ਸੀ ਤੁਹਾਨੂੰ ਯਾਦ ਹੋਵੇ ਬਾਰਬੀ ਦੀਆਂ, ਤੇ ਉਹ ਇੱਦਾਂ ਦੀਆਂ ਹੀ
8: ਰਾਉਂਡਡ ਜੀਆਂ ਸੀਗੀਆਂ।
7: ਹਾਂ, ਜਿੱਦਾਂ ਦੀਆਂ ਅੱਜ ਕੱਲ੍ਹ ਕੁੜੀਆਂ ਯੰਗ ਕੁੜੀਆਂ ਕਰਵਾਉਂਦੀਆਂ, ਤੇ ਜਿਹੜੀਆਂ ਮੰਮੀਆਂ ਨੇ ਉਹ ਵੀ ਕਈ ਚਲੋ ਕਰਵਾ ਲੈਂਦੀਆਂ ਵੀ ਉਹ ਫਿਰ ਫੈਸ਼ਨ ਚ ਆ ਜਾਂਦੀ।
8: ਖਿਡੌਣਾ ਵੀ ਤਾਂ ਮਾਵਾਂ ਦੇ ਟਾਈਮ ਦਾ ਨਾ।
7: ਹਾਂ,
8: ਇਹ ਵੀ ਗੱਲ ਆ,
7: ਉਹਨਾਂ ਦੇ ਸੁਪਨਿਆਂ ਦੇ ਟਾਈਮ ਦਾ ਵਾ, ਸਾਕਾਰ ਜਾ ਕੇ ਬੱਚਿਆਂ ਦੇ ਡਿਪੈਂਡ ਕਰਦਾ ਤੁਸੀਂ ਕਿਹੜੀ ਉਮਰ 'ਚ।
8: ਤੁਸੀਂ ਬਾਰਬੀ ਫਿਲਮ ਜ਼ਰੂਰ ਵੇਖਣਾ।
7: ਅੱਛਾ,
8: ਹਾਂ, ਮਤਲਬ ਮੈਂ ਵੀ ਇਸ ਸੋਚ ਨਾਲ ਹੀ ਦੇਖਣ ਗਿਆ ਸੀ ਕਿ ਕਿਆ ਹੀ ਹੈ ਯਾਰ, ਮਤਲਬ ਮੇਰਾ ਦਿਮਾਗ ਖਰਾਬ ਵੇਖਣਾ ਪੈ ਰਿਹਾ। ਪਰ ਮੈਂ ਜਦੋਂ ਵੇਖੀ ਉਹਦੇ ਅੰਦਰ ਜੋ ਤੁਸੀਂ ਗੱਲ ਕੀਤੀ ਨਾ, ਇਹ ਫਿਲੋਸਫੀ ਉੱਪਰ ਬਹੁਤ ਵਧੀਆ ਤਰੀਕੇ ਨਾਲ ਕਮੈਂਟਰੀ ਕੀਤੀ ਗਈ ਹੈ।
7: ਅੱਛਾ,
8: ਕਿਉਂਕਿ ਬਾਰਬੀ ਦੀ ਦੁਨੀਆ ਦੇ ਅੰਦਰ ਜਿਹੜਾ ਉਹਦਾ ਬੈਟਰ ਹਾਫ ਦਿਖਾਇਆ ਗਿਆ ਕੈਨ, ਹੈ ਨਾ, ਉਹਦੀ ਕੋਈ ਵੈਲਿਊ ਨਹੀਂ ਆ।
7: Okay.
8: ਜਿੰਨੇ ਵੀ ਬਾਰਬੀ ਖਰੀਦਣੀ ਉਹ ਕੈਨ ਨਾਲ ਆ ਨਾ ਫ੍ਰੀ, ਕਿ ਇਹਦਾ ਬੋਏਫ੍ਰੈਂਡ ਹੈ, ਹਸਬੈਂਡ, ਆਪਣੇ ਹਿਸਾਬ ਨਾਲ ਸੈਟਿੰਗ ਕਰ ਲਓ ਜੋ ਕਰਨੀ ਹੈ ਨਾ। ਉਹ ਫਿਰ ਨਾ ਉਹਦੇ ਲੈਂਸ ਤੋਂ ਦਿਖਾਇਆ ਗਿਆ, ਕੈਨ ਦੇ ਲੈਂਸ ਤੋਂ, ਕਿ ਆ ਮਰਦ ਦੀ ਤੇ ਕੋਈ ਵੈਲਿਊ ਹੀ ਨਹੀਂ ਹੈ, ਇਹ ਤਾਂ ਵੈਲਿਊ ਹੀ ਔਰਤ ਦੀ ਹੈ ਬਾਰਬੀ ਲੈਂਡ ਦੇ ਅੰਦਰ। ਫਿਰ ਉਹ ਬਾਰਬੀ ਰੀਅਲ ਵਰਲਡ ਦੇ ਅੰਦਰ ਜਦੋਂ ਜਾਂਦੀ ਉਹ ਕਹਿੰਦੀ ਨਹੀਂ, ਇੱਥੇ ਤਾਂ ਉਲਟ ਪਲਟ ਹੈ ਬਈ ਸਾਰਾ ਕੁਛ। ਫਿਰ ਉਹਦੇ ਅੰਦਰ ਸਭ ਤੋਂ ਪਿਆਰੀ ਕਮੈਂਟਰੀ ਇਹ ਹੈ ਕਿ ਉਸ ਬੋਰਡ ਦੇ ਅੰਦਰ, ਕਿਉਂਕਿ ਬਾਰਬੀ ਵਾਲਿਆਂ ਨੇ ਜਿਹੜੇ ਖਿਡੌਣਾ ਬਣਾਉਂਦੇ ਉਹੀ ਪ੍ਰੋਡਕਸ਼ਨ 'ਚ ਨੇ ਇਸ ਫਿਲਮ ਦੇ, ਉਹਨਾਂ ਨੇ ਪ੍ਰੋਡਿਊਸ ਕੀਤੀ ਆ, ਉਹਨਾਂ ਨੇ ਖੁਦ ਹੀ ਦੱਸਿਆ ਕਿ ਆਹ ਜਿਹੜਾ ਸਾਡਾ ਬੋਰਡ ਆਫ ਡਾਇਰੈਕਟਰਸ ਹੈ ਨਾ, ਉਹਦੇ ਅੰਦਰ ਔਰਤ ਕੋਈ ਨਹੀਂ ਹੈ, ਸਾਰੇ ਮਰਦ ਨੇ।
7: ਓਕੇ,
8: ਫਰੋਮ ਪ੍ਰੋਡਕਟ ਡਿਜ਼ਾਈਨ ਟੂ ਹਾਉ ਯੂ ਵਿਲ ਮਾਰਕੀਟ ਇਟ, ਐਵਰੀਥਿੰਗ ਇਜ਼, ਹੈ ਨਾ। ਸੋ ਮਤਲਬ ਭਾਵੇਂ ਕੁੜੀਆਂ ਦੀ ਹਸਰਤ ਹੈ ਕੁੜੀਆਂ ਦਾ ਖਿਡੌਣਾ, ਪਰ ਉਹਦੀ ਇੱਕ ਸ਼ੇਪ ਤੇ ਉਹਨੂੰ ਉਹਦੀ ਇੱਕ ਹਸਰਤ ਜਗਾਉਣਾ ਉਹ ਮਰਦਾਂ ਵੱਲੋਂ ਕੀਤੀ ਗਈ ਹੈ ਉਸ ਤਰੀਕੇ ਨਾਲ, ਉਹਦੀ ਡਿਜ਼ਾਇਰ ਡਿਜ਼ਾਇਰੇਬਿਲਟੀ ਲਿਆਉਣਾ, ਉਹਦਾ ਫੈਸ਼ਨ ਜਾਂ ਜੋ ਮਰਜ਼ੀ,
7: ਪਰ ਉਹ ਇੱਦਾਂ ਹੀ ਹੋਊਗਾ ਨਾ।
8: ਹਾਂ,
7: ਕਿਉਂਕਿ ਜਦੋਂ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਹੈ ਇੱਕ ਆਈਡੀਅਲ, ਤੇ ਉਹ ਕਿੰਨੇ ਵੇਖਣੀ, ਕਿੰਨੇ ਵੈਲਿਊ ਪਾਉਣੀ ਆ,
8: ਉਹ
7: ਔਰਤ ਦੀ ਵੈਲਿਊ ਨਹੀਂ ਪਾਊਗੀ।
8: ਦੈਟ ਇਜ਼ ਰਾਈਟ,
7: ਹੈ ਨਾ। ਇੱਕ ਕੁੜੀ ਦੂਸਰੀ ਕੁੜੀ ਨੂੰ ਕਦੀ ਇਹ ਨਹੀਂ ਕਹੂਗੀ ਬਹੁਤ ਸੋਹਣੀ ਆ, ਉਦਾਂ ਮੂੰਹ ਤੇ ਕਹਿ ਦੂਗੀ ਪੱਠੇ ਪਾਉਣ ਨੂੰ, ਪਰ ਪਿੱਠ ਪਿੱਛੇ ਕਦੀ ਨਹੀਂ ਕਹੂਗੀ ਉਹ ਸ਼ਤ ਕੱਢ ਦੂਗੀ ਤੈਨੂੰ। ਹਾਂ ਹਾਂ, ਠੀਕ ਹੈ, ਸੋਹਣੀ ਲੱਗ ਰਹੀ ਸੀ ਪਰ ਲਿਪਸਟਿਕ ਦਾ ਕਲਰ ਨਹੀਂ ਸੀ ਸਹੀ, ਉਹ ਕਹਿ ਦੂਗੀ ਹਾਂ ਸੂਟ ਟ੍ਰੈਂਡ 'ਚ ਨਹੀਂ ਆ, ਵੈਸੇ ਤੇ ਠੀਕ ਸੀ।
8: ਸ਼ੀ ਹੈਜ਼ ਪੁੱਟ ਔਨ ਸਮ ਵੇਟ ਮੈਨੂੰ ਲੱਗਦਾ ਹੈ।
7: ਹਾਂ, ਉਹ ਕੁਛ ਜ਼ਿਆਦਾ ਹੀ ਬਣ ਰਹੀ ਸੀ, ਉਹਨੇ ਬਹੁਤ ਸੋਹਣਾ ਪਾਇਆ ਸੀ ਪਰ ਉਹਨੇ ਕੈਰੀ ਨਹੀਂ ਸੀ ਕਰ ਪਾ ਰਹੀ, ਮੂੰਹ ਤੇ ਕਹਿ ਦੇਣਗੀਆਂ। ਪਰ ਜਿਹੜੇ ਨਜ਼ਰੀਏ ਤੋਂ ਦੁਨੀਆਂ ਨੂੰ ਵਿਖਾਉਣਾ ਵਾ, ਉਹ ਜੇ ਤੁਸੀਂ ਇੱਕ ਔਰਤ ਕ੍ਰੀਏਟ ਕਰਨੀ ਆ ਤੇ ਇੱਕ ਬੰਦਾ ਹੀ ਦੱਸ ਸਕਦਾ ਵੀ ਉਹ ਕਿੱਦਾਂ ਦੀ ਉਹਦਾ ਨਜ਼ਰੀਆ,
8: ਇਹ ਵੀ ਆਇਰਨੀ ਹੈ ਸੋਸਾਇਟੀ ਲਈ।
7: ਹਾਂ ਬਿਲਕੁਲ, ਤੇ ਜੇ ਬੰਦਾ ਵਿਖਾਉਣਾ ਵਾ ਤੁਸੀਂ ਤੇ ਬੰਦਾ ਕਿੱਦਾਂ ਦਾ ਹੋਊਗਾ ਉਹ ਔਰਤ ਹੀ ਡਿਸਾਈਡ ਕਰ ਸਕਦੀ, ਬੰਦਾ ਥੋੜੀ ਬੰਦੇ ਨੂੰ ਦੱਸ ਸਕਦਾ।
8: ਸਾਡਾ ਤਾਂ ਆਪਾਂ ਚ ਓਨਾ ਇੱਕ ਇੰਟੈਲੈਕਚੁਅਲ ਲੈਵਲ ਹੀ ਨਹੀਂ ਹੈ, ਚਾਰ ਦੋਸਤ ਇਕੱਠੇ ਬੈਠੇ ਹੋਣ ਤਾਂ ਇੰਨਾ ਕੁ ਗੂੜਾ ਬੰਦਾ ਸੋਚਦਾ ਹੀ ਨਹੀਂ ਹੈ,
7: ਉਲਟਾ ਸਗੋਂ ਮਜ਼ਾਕ ਹੁੰਦਾ ਤੁਹਾਨੂੰ। ਹੁਣ ਇੱਕ ਬੰਦੇ ਨੇ ਬਹੁਤ ਟੋਰ ਸ਼ੋਰ ਕੱਢੀ ਆ ਜਾਂ ਖਤ ਖੁਤ ਜੇ ਕੱਢੇ ਆ ਜਾਂ ਮਤਲਬ ਐਕਸਟਰਾ ਆਰਡਨਰੀ ਉਹਨੇ ਮਤਲਬ ਫੈਸ਼ਨ ਜਿਹਾ ਕੀਤਾ ਤੇ ਉਲਟਾ ਸਗੋਂ ਉਹਨੂੰ ਮਜ਼ਾਕ ਦਾ ਪਾਤਰ ਬਣਨਾ ਪੈਂਦਾ।
8: ਸਹੀ ਗੱਲ
7: ਹੈ ਨਾ,
8: ਬਿਲਕੁਲ ਠੀਕ ਹੈ, ਬਿਲਕੁਲ ਠੀਕ ਹੈ। ਜਾਂ ਕਿਸੇ ਯਾਰ ਦੋਸਤ ਨੂੰ ਤੁਹਾਡੀ ਕਮੀਜ਼ ਜਾਂ ਕੁਝ ਪਸੰਦ ਆ ਗਿਆ, ਬਸ ਫਿਰ ਉਹ ਤਾਂ ਸਾਰੇ ਗਰੁੱਪ ਚ ਹੁਣ ਫਿਰ ਕੇ ਜਾਣੀ ਹੈ ਕਿ ਸੋਮਵਾਰ ਤੂੰ ਪਾ ਲਈ, ਬੁੱਧਵਾਰ ਮੈਂ ਪਾ ਲੈਣੀ, ਉਹ ਤੇ ਸ਼ਨੀਵਾਰ ਤੱਕ ਸਾਰੇ ਤੱਕ ਪਹੁੰਚ
7: ਮਤਲਬ ਹੋਸਟਲ ਲਾਈਫ ਜਾਂ ਸਕੂਲ ਕਾਲਜ ਟਾਈਪ ਦਾ ਹੈ ਨਾ। ਅਗਲੀ ਲਾਈਫ ਚ ਤੇ ਉਹ ਚੀਜ਼ਾਂ ਚੱਲ, ਅਗਲੀ ਲਾਈਫ ਚ ਵੇਖੋ
8: ਅਗਲੀ ਵੀ ਕਹਿ ਲਓ ਜਾਂ ਇੱਥੇ ਵੀ ਕਹਿ ਲਓ, ਇੱਥੇ ਵੀ ਆਪਾਂ ਹਾਰਡ ਟੂ ਥਿੰਕ ਬਟ ਯੂ ਹੈਵ ਬੀਨ ਹੇਅਰ ਵੈਨ ਯੂ ਵਰ ਫੇਅਰਲੀ ਯੰਗ, ਤੁਸੀਂ ਸ਼ਾਇਦ ਇਸ ਗੱਲ ਤੇ ਜ਼ਿਆਦਾ ਬੈਟਰ ਕਮੈਂਟ ਕਰ ਸਕਦੇ
7: ਹੋ ਕਿਉਂਕਿ ਜਦੋਂ ਆਪਾਂ ਇਕੱਠੇ ਰਹਿੰਦੇ ਹਾਂ ਤਾਂ ਉਦੋਂ ਤੇ ਹੋ ਜਾਂਦਾ। ਪਰ ਤੁਸੀਂ ਇੱਕ ਚੀਜ਼ ਨੋਟ ਕੀਤੀ ਹੋਊਗੀ, ਜਦੋਂ ਬੰਦਾ ਇੱਕ ਤੋਂ ਦੋ ਹੋ ਜਾਂਦਾ ਨਾ, ਜਦੋਂ ਵਿਆਹਿਆ ਜਾਂਦਾ ਤੇ ਉਦੋਂ ਤੁਸੀਂ ਇਹ ਆਦਾਨ ਪ੍ਰਦਾਨ ਤੁਹਾਡਾ ਬੰਦ ਹੋ ਜਾਂਦਾ, ਕਿਉਂਕਿ ਤੁਹਾਡੀ ਜਿਹੜੀ ਪਾਰਟਨਰ ਆ ਨਾ ਉਹਨੂੰ ਨਹੀਂ ਪਸੰਦ ਹੁੰਦੀ ਇਹ ਚੀਜ਼ ਕਿ ਕਿਸੇ ਦੀ ਤੁਸੀਂ ਚੀਜ਼ ਪਾਓ ਜਾਂ ਤੁਹਾਡੀ ਕੋਈ ਚੀਜ਼ ਪਾਵੇ। ਜ਼ਿਆਦਾਤਰ ਇਹ ਇਹ ਇਹ ਸਾਈਕੋਲੋਜੀ ਆ, ਕੁੜੀਆਂ ਦੀ ਅਲੱਗ ਆ, ਮੁੰਡਿਆਂ ਦੀ ਅਲੱਗ ਆ। ਇੱਕ ਸਟੇਜ ਆਉਂਦੀ ਆ ਜਦੋਂ ਆਪਾਂ ਨੋਟ ਕੀਤਾ ਹੋਊਗਾ ਆਪਾਂ ਪਹਿਲਾਂ ਕਿੰਨਾ ਇੱਕ ਦੂਸਰੇ ਨਾਲ ਤੁਹਾਡਾ ਚੱਲਦਾ ਸੀ, ਪਰ ਹੌਲੀ ਹੌਲੀ ਤੁਸੀਂ ਆਪਣੀ, ਚਲੋ ਉਹ ਇੱਕ ਵੱਖ ਵੱਖਰਾ ਫੈਕਟ ਇਹ ਵੀ ਆ ਵੀ ਉਹ ਹਰ ਕੋਈ ਇੰਨੇ ਕੁ ਜੋਗਾ ਹੋ ਜਾਂਦਾ ਵੀ ਜੇ ਕੁਛ ਚੰਗਾ ਲੱਗਾ ਤਾਂ ਉਦਾਂ ਦਾ ਉਹਨੇ ਲੈ ਆਉਣਾ।
8: ਜਾਂ ਫਿਰ ਇਨਸਾਨੀ ਐਵੋਲੂਸ਼ਨ ਹੀ ਕਹਿ ਲਓ ਕਿ ਬੰਦਾ ਥੋੜ੍ਹਾ ਜਿਹਾ ਆਪ ਵੀ ਇੰਨਾ ਕੁ ਅਕਲ ਵਾਲਾ ਹੋ ਜਾਂਦਾ ਜਾਂ ਫਿਰ ਝਿਜਕ ਵਾਲਾ ਹੋ ਜਾਂਦਾ ਕਿ ਹੈ ਨਾ ਕਿ ਨਾਓ ਆਈ ਸ਼ੁੱਡ ਨੋਟ ਬੀ ਡੂਇੰਗ ਦਿਸ ਆਈ ਕੈਨ, ਜਾਂ ਫਿਰ ਉਹੀ ਤੁਹਾਡੀ ਗੱਲ ਕਿ ਇੰਨੇ ਕੁ ਰਿਸੋਰਸ ਖੁਦ ਕੋਲ ਆ ਗਏ ਕਿ ਹੁਣ ਤੁਸੀਂ ਚੀਜ਼ੋ ਲੈ ਸਕਦੇ ਹੋ, ਖਰੀਦ ਸਕਦੇ ਹੋ, ਤੁਹਾਨੂੰ ਇਸ ਤਰ੍ਹਾਂ ਕਿਸੇ ਨੂੰ ਕਹਿਣ ਲੱਗੇ ਔਡ ਫੀਲ ਹੁੰਦਾ।
7: ਹਾਂ, ਪਰ ਅਗਲਾ ਪੁਆਇੰਟ ਇੱਕ ਹੋਰ ਵੀ ਆ
8: ਕਿ
7: ਜਦੋਂ ਤੁਸੀਂ ਦੋ ਹੋ ਜਾਂਦੇ ਨਾ ਇੱਕ ਤੋਂ, ਜਦੋਂ ਤੁਸੀਂ ਪਾਰਟਨਰ ਤੁਹਾਡਾ ਆ ਜਾਂਦਾ ਤੁਹਾਡੀ ਜ਼ਿੰਦਗੀ 'ਚ, ਫਿਰ ਤੁਸੀਂ ਉਹਦੇ ਨਜ਼ਰੀਏ ਦੇ ਨਾਲ ਡਰੈਸਅਪ ਹੁੰਦੇ ਹੋ।
8: ਹਾਂ ਹਾਂ, ਇਹ ਗੱਲ ਸਹੀ ਆ।
7: ਫਿਰ ਤੁਹਾਡੇ ਆਪਣੇ ਨਜ਼ਰੀਏ ਹੌਲੀ ਹੌਲੀ ਹੌਲੀ ਹੌਲੀ ਤੁਹਾਡੇ ਬੈਕਫੁੱਟ 'ਤੇ ਚੱਲ ਜਾਂਦੇ ਆ। ਫਿਰ ਤੁਸੀਂ ਵੇਖੋਗੇ ਕਈ, ਮੈਂ ਇੱਦਾਂ ਦੇ ਬੰਦੇ ਵੇਖਦਾ ਜਿਹੜੇ ਪਹਿਲਾਂ ਬਹੁਤ ਸੋਹਣਾ ਤਿਆਰ ਹੁੰਦੇ ਸੀ, ਮਤਲਬ ਹੁੰਦੇ ਜਾਂ ਨਹੀਂ ਹੁੰਦੇ ਪਰ ਮਤਲਬ ਮੈਨੂੰ ਲੱਗਦਾ ਸੀ ਵੀ ਬੜਾ ਸੋਹਣਾ ਉਹਨਾਂ ਦਾ ਡਰੈਸਿੰਗ ਸੈਂਸ ਸੀ, ਪਰ ਜਦੋਂ ਉਹਨਾਂ ਦਾ ਵਿਆਹ ਹੋ ਗਿਆ ਉਹਨਾਂ ਨੇ ਉਹਨਾਂ ਦਾ ਡਰੈਸਿੰਗ ਸੈਂਸ ਚੇਂਜ ਹੋ ਗਿਆ ਅਕੋਰਡਿੰਗ ਟੂ ਉਹਨਾਂ ਦੇ ਪਾਰਟਨਰ। ਮੈਨੂੰ ਤਾਂ ਸਰਤਾਜ ਦਾ ਵੀ ਲੱਗਦਾ ਹੁੰਦਾ ਕਈ ਵਾਰੀ, ਪਹਿਲਾਂ ਠੀਕ ਪਾ ਲੈਂਦਾ ਸੀ
8: ਕੱਪੜੇ,
7: ਮੈਚਿੰਗ ਮੁਚਿੰਗ ਕੋਈ ਉਹਦਾ ਕੋਈ ਉਹ,
8: ਮੈਂ ਕਹਿੰਦਾ ਹੀ ਟ੍ਰਾਈ ਟੂ ਬੀ ਟੂ ਅਰਬਨ, ਉਹ ਪ੍ਰੋਬਲਮ ਇਹ ਹੋ ਜਾਂਦੀ ਹੈ ਕਿਉਂਕਿ ਜ਼ਿਆਦਾਤਰ ਆਪਾਂ ਉਹਨੂੰ ਇੰਨੇ ਜ਼ਿਆਦਾ ਟ੍ਰੈਡੀਸ਼ਨਲ ਪਹਿਰਾਵੇ 'ਚ ਵੇਖਦੇ ਹਾਂ ਕਿ ਜ਼ਿਆਦਾ ਅਰਬਨ ਟੱਚ ਕੁਛ ਪਾਇਆ ਹੋਵੇ ਉੱਦਾਂ ਵੀ ਵੇਖਣ ਨੂੰ ਬੜਾ ਅਜੀਬ ਲੱਗਦਾ, ਡਿਫਰੈਂਟ ਲੱਗਦਾ। ਇਹ ਮੇਰਾ ਇਹ ਮੇਰੀ ਸੋਚ ਹੈ,
7: ਅਰਬਨ ਇੱਕ ਲੱਗ ਗਿਆ ਪਰ ਇੱਕ ਹੁੰਦਾ ਨਾ ਵਾਹ ਵਾਸਤਾ ਹੁੰਦਾ, ਮਤਲਬ ਇੱਕ ਉਹ ਕਲਰ ਕੰਟਰਾਸਟ ਹੁੰਦਾ ਵਾ ਜਾਂ ਕਿੱਦਾਂ ਉਹ ਚੀਜ਼ ਮੈਚ, ਚਲੋ ਇਹ ਨਹੀਂ ਵੇਖੋ ਖੈਰ ਸਾਡੀ ਆਦਤ ਹੈ ਐਵੇਂ, ਪਰ ਉਦਾਂ ਗੱਲ ਇਹ ਆ ਵੀ ਫਿਰ ਉਹ ਇੱਕ ਇੱਕ ਪੁਆਇੰਟ ਆਪਾਂ ਇੱਕ ਪੁਆਇੰਟ ਇਹ ਵੀ ਆ ਵੀ ਫਿਰ ਤੁਸੀਂ ਪਾਰਟਨਰ ਦੇ ਨਜ਼ਰੀਏ ਦੇ ਨਾਲ ਡਰੈਸ ਪਾਉਣਾ ਸ਼ੁਰੂ ਕਰ ਦਿੰਦੇ। ਸੋ ਬੜੇ ਸਾਰੇ ਰੀਜ਼ਨ ਨੇ, ਖੈਰ ਇਹ ਸਾਰੇ ਚੱਲਦੇ ਰਹਿਣ ਕਿ ਗੱਲ ਆਪਾਂ ਅੱਜ ਜੇ ਇੱਧਰ ਨੂੰ ਖੜੀ ਤੇ ਫਿਰ ਬਹੁਤ ਲੰਮੀ ਨਿਕਲ ਜਾਣੀ ਆ
8: ਗੱਲ, ਆਪਾਂ ਮੌਸਮ ਦੀ ਕੀਤੀ ਸੀ,
7: ਮੌਸਮ ਤੋਂ ਸਟਾਰਟ ਹੋਈ ਤਾਂ ਆਪਾਂ ਬਾਰਬੀ ਤੱਕ ਲਿਆਂਦੀ ਸੀ,
8: ਬਾਰਬੀ ਤੱਕ ਲਿਆਂਦੀ।
7: ਅੱਛਾ, ਮੈਂ ਬਾਰਬੀ ਤੇ ਥੋੜੀ ਜੀ ਹੋਰ ਤੁਸੀਂ ਬਾਕੀ ਤੁਸੀਂ ਆਪ ਨੋਟ ਕਰਿਓ
8: ਜੀ,
7: ਮਤਲਬ ਉਹਦਾ ਤੁਸੀਂ ਕੱਲਾ ਕੱਲਾ ਫੀਚਰ ਵੇਖੋ ਤੇ ਆਸ ਪਾਸ ਆਪਣੇ ਤੁਸੀਂ ਜਿਹੜੀਆਂ ਕੁੜੀਆਂ ਹੁਣ ਯੰਗ ਨੇ ਇਸ ਟਾਈਮ ਦੇ ਉੱਤੇ ਸਕੂਲ ਦੇ ਵਿੱਚ ਨੇ ਵੱਡੀਆਂ ਨੇ, ਤੇ ਮੈਂ ਨਹੀਂ ਕਹਿੰਦਾ ਸਾਰੀਆਂ, ਕੁਛ ਇੱਕ ਜਿਹੜੇ ਫੀਚਰਸ ਨੇ ਉਹ ਮਤਲਬ ਕੁਛ ਇੱਕ ਤੇ ਸਾਰੀਆਂ 'ਚ ਹੀ ਨੇ, ਪਰ ਕਈ ਨੇ ਜਿਹੜੀਆਂ ਹੂ ਬਹੂ ਉੱਦਾਂ ਦੀਆਂ ਲੱਗਦੀਆਂ, ਜਿੱਦਾਂ ਉਹਨਾਂ ਦੇ ਜਿਹੜੇ ਜਿਹੜੇ ਲਿਪਸ ਬਣਾਏ ਜਾਂਦੇ ਆ, ਜਿੱਦਾਂ ਉਹਨਾਂ ਨੂੰ ਵੱਡਾ ਆਕਾਰ ਦਿੱਤਾ ਜਾਂਦਾ, ਅੱਜ ਕੱਲ੍ਹ ਤੁਸੀਂ ਵੇਖੋ ਉਹ ਕੁਛ ਹੀ ਆ, ਤੁਸੀਂ ਉਹਨਾਂ ਦੇ ਲਿਪਸਟਿਕ ਲਾਉਣ ਦਾ ਜਿਹੜਾ ਸਟਾਈਲ ਆ ਉਹ ਵੇਖੋ, ਉਹ ਵੀ ਬਿਲਕੁਲ ਬਾਰਬੀ ਵਾਲਾ ਵਾ, ਤੁਸੀਂ ਕੱਲਾ ਕੱਲਾ ਹੂਬ ਉਹਨਾਂ ਦਾ ਵਾਲਾਂ ਦਾ ਜਿਹੜਾ ਸਟਾਈਲ ਆ ਉਹ ਵੀ ਉਹ ਹੋਊਗਾ, ਵਾਲਾਂ ਦੇ ਕਲਰ ਤੁਸੀਂ ਵੇਖੇ ਹੋਣਗੇ, ਕਦੀ ਉਹ ਸੁਨਹਿਰੀ ਕਰਦੀਆਂ ਨੇ, ਕਦੀ ਉਹ ਰੰਗ ਬਿਰੰਗੇ ਕਰਦੀਆਂ ਨੇ, ਕਦੀ ਕੁਛ ਕਦੀ ਕੁਛ, ਹੈ ਨਾ, ਉਹਨਾਂ ਦੇ ਜਿਹੜੀ ਸਰੀਰਕ ਉਹਨਾਂ ਦੀ ਬਣਤਰ ਆ, ਹੈ ਨਾ, ਉਹਦੇ ਬਾਰਬੀ ਦਾ ਹੀਲ ਪਾਉਣਾ ਸਾਰਾ ਕੁਛ, ਮਤਲਬ ਕਈ ਤੇ ਇੱਦਾਂ ਤੁਸੀਂ ਵੇਖੋਗੇ ਵੀ ਉਹ ਕੁੜੀਆਂ ਤੁਹਾਨੂੰ ਹੂ ਬਹੂ ਲੱਗਣਗੀਆਂ ਵੀ ਇਹ ਬਾਰਬੀ ਤੁਰੀ ਜਾਂਦੀ ਆ, ਪਰ ਇਹਦਾ ਮਤਲਬ ਇਹ ਨਹੀਂ ਆ ਵੀ ਉਹਦੇ 'ਚ ਉਹ ਬਾਰਬੀ ਬਾਰਬੀ ਹੀ ਸੋਹਣੀ ਲੱਗਦੀ ਸੀ ਕਿਉਂਕਿ ਉਹ ਖਡਾਉਣਾ ਸੀ, ਪਰ ਮੇਰਾ ਚਲੋ ਸਾਡਾ ਕੰਸਰਨ ਇੱਥੇ ਇਹ ਨਹੀਂ,
8: ਜਾਂ ਫਿਰ ਆਪਾਂ ਨੂੰ ਇਹ ਇਸ ਤਰੀਕੇ ਨਾਲ ਕਹਿ ਸਕਦੇ ਹਾਂ ਕਿ ਇਹ ਇੱਕ ਬੈਂਚਮਾਰਕ ਨਹੀਂ ਹੋਣਾ ਚਾਹੀਦਾ ਆਫ ਬਿਊਟੀ।
7: ਹਾਂ, ਮੈਨੂੰ ਇਹ ਲੱਗਦਾ ਕਿ ਮੈਨੂੰ ਇਹ ਸ਼ਾਇਦ ਮੇਰੇ ਥੋਟ ਇਹ ਆਉਣ ਡਿਆ ਸੀ ਕਿ ਜਿੱਦਾਂ ਦੇ ਸਾਨੂੰ ਸਮੇਂ ਚਿਰਾਂ ਤੋਂ ਪਰੋਸੇ ਜਾਂਦੇ ਫੈਸ਼ਨ ਨੇ,
8: ਆਈਡੀਆਜ਼ ਨੇ,
7: ਖਡਾਉਣੇ ਨੇ, ਕੀ ਅਗਲੀ ਜਨਰੇਸ਼ਨ ਉਦਾਂ ਦੀ ਤੇ ਨਹੀਂ ਹੋ ਜਾਂਦੀ?
8: ਹੋ ਜਾਂਦੇ ਆ,
7: ਲੁੱਕ ਵਾਈਜ਼ ਕੀ ਉਦਾਂ ਦੀ ਤੇ ਨਹੀਂ ਹੋ ਜਾਂਦੀ ਕਿਤੇ? ਇਹ ਵੱਡਾ ਵੱਡਾ ਕੰਸਰਨ ਹੈ ਇਸ ਟਾਈਮ ਉੱਤੇ। ਅੱਜ ਆਪਾਂ ਜਿਹੜੇ ਜਿਹੜੇ ਖਡਾਉਣਿਆਂ ਨਾਲ ਸਾਡੇ ਬੱਚੇ ਖੇਡ ਰਹੇ ਨੇ, ਹੁਣ ਤੇ ਹੋਰ ਵੀ ਖਤਰਨਾਕ ਆ,
8: ਕਿਉਂਕਿ
7: ਪੈਪਾ ਪਿਗ ਤੇ ਇਹ ਆ ਗਿਆ ਪਰ ਨਹੀਂ ਉਹਦੇ ਉਹ ਤੇ ਇੱਕ ਹੋਰ ਚੀਜ਼ ਹੈ ਚਲੋ ਉਹਨਾਂ ਪੈਪਾ ਪਿਗ ਦਾ ਪਤਾ ਕੀ ਫਰਕ ਹੈ ਉਹਦੇ ਕੁਛ ਫੀਚਰ ਆ ਜਾਣਗੇ ਪਰ ਪੈਪਾ ਪਿਗ ਜਿਹੜਾ ਡਿਫਾਈਨਡ ਆ ਵੀ ਉਹ ਇੱਕ ਜਾਨਵਰ ਆ ਉਹਦੇ ਚ ਉਹ ਨਹੀਂ ਹੈਗਾ ਹਿਊਮਨ ਨਹੀਂ ਹੈਗਾ ਪਰ ਫਿਰ ਵੀ ਹਾਂ ਕੰਸਰਨ ਹੈਗਾ ਵਾ ਅੱਜ ਦੇ ਸਮੇਂ 'ਚ ਜਿਹੜੀ ਅਗਲੀ ਜਨਰੇਸ਼ਨ ਆ ਸਾਡੇ ਲਈ ਕੀ ਕੰਸਰਨਿੰਗ ਪੁਆਇੰਟ ਹੋ ਸਕਦੇ ਆ ਪੈਪਾ ਪਿਗ ਆ ਬਿੱਲੀਆਂ ਨੇ ਟੈਡੀ ਨੇ ਜਾਂ ਅਲੱਗ ਅਲੱਗ ਤਰ੍ਹਾਂ ਦੀਆਂ ਹੋਰ ਹੁਣ ਤੇ ਮੈਨੂੰ ਨਾਮ ਹੀ ਨਹੀਂ ਪਤਾ ਕਿੱਦਾਂ ਕਿੱਦਾਂ ਦੀਆਂ ਚੀਜ਼ਾਂ
5: ਆਉਂਦੀਆਂ ਹੁਣ
7: ਬਾਕੀ ਜ਼ਿਆਦਾ ਪਤਾ ਹੋਊਗਾ ਜਿਹੜੇ ਹਾਂ ਕਿਉਂਕਿ ਹੁਣ ਤੇਜ਼ੀ ਦੇ ਨਾਲ ਇਹਨੇ ਹੁਣ ਜ਼ਿਆਦਾ ਜਿਹੜੀ ਆ ਉਹ ਰੋਬੋਟਿਕ ਟੱਚ ਆ
5: ਐਨੇਮੇ ਕਲਚਰ ਆ ਭਾਜੀ ਮੇਜਰਲੀ ਹੁਣ ਨਾ ਜੈਪਨੀਜ਼ ਐਨੇਮੇ ਕਲਚਰ ਬਹੁਤ ਹੈਵੀਲੀ ਆ ਤੇ ਅਡਲਟਸ ਦੇ ਅੰਦਰ ਬਹੁਤ ਹੈ ਇਹਦੇ ਉੱਪਰ ਵੀ ਆਪਾਂ ਕਿਸੇ ਦਿਨ ਕਰਾਂਗੇ ਪ੍ਰੋਪਰ ਇਹ ਪੂਰੀ ਇੱਕ ਇੰਡਸਟਰੀ ਹੈ ਜਿਹੜੀ ਸ਼ਾਇਦ ਮੇ ਬੀ ਕਹਿ ਲਓ ਸਾਡੇ ਕਲਚਰ ਨੂੰ ਹਜੇ ਤੱਕ ਟੱਚ ਨਹੀਂ ਕੀਤੀ ਹੈ ਜਾਂ ਫਿਰ ਜੇ ਕਰਨਾ ਸ਼ੁਰੂ ਹੋ ਗਿਆ ਸਾਨੂੰ ਨਹੀਂ ਪਤਾ ਪਰ ਐਨੇਮੇ ਇੰਨੇ ਜ਼ਿਆਦਾ ਇੱਕ ਪੈਰਲਰ ਇੰਡਸਟਰੀ ਹੈ ਐਂਡ ਤੁਹਾਨੂੰ ਐਨੇਮੇ ਜਿਸ ਤਰ੍ਹਾਂ ਆਪਾਂ ਕਾਰਟੂਨ ਹੀ ਹੁੰਦਾ ਬੇਸਿਕਲੀ ਐਨੇਮੇ ਪਰ ਉਹ ਹੁੰਦਾ ਜਦੋਂ ਅਡਲਟ ਧਾਰਾ 'ਚ ਚੱਲਣਾ ਸ਼ੁਰੂ ਹੋ ਜਾਵੇ ਕਾਰਟੂਨ ਅਡਲਟ ਦੇ ਅੰਦਰ ਇਹ ਕਿ ਸਮਝੋ ਜਿਸ ਤੁਸੀਂ ਫਿਲਮ ਦੇਖੀ ਰੌਕ ਸਟਾਰ ਹਨਾ ਜੇ ਰੌਕ ਸਟਾਰ ਸਿਰਫ ਕਾਰਟੂਨਸ ਦੇ ਨਾਲ ਬਣੀ ਹੋਵੇ ਸੋ ਉਸ ਤਰੀਕੇ ਨਾਲ ਉਹ ਇੱਕ ਪ੍ਰੋਪਰ ਕੈਰੈਕਟਰਸ ਨੇ ਲੋਕਾਂ ਨੇ
7: ਬੜੀਆਂ ਫਿਲਮਾਂ
5: ਲੋਰਸ ਬਣਾਈਆਂ ਹੋਈਆਂ ਆਸੇ ਪਾਸੇ ਡਰੈਗਨ ਬਾਲਸ ਵਗੈਰਾ ਬੜੇ ਮਸ਼ਹੂਰ ਨੇ ਉਹ ਥੋੜੇ ਹੋ ਜਾਂਦੇ ਆ ਸੁਪਰਸਟੀਸ਼ਨ ਵਾਲੇ ਪਾਸੇ ਜਾਂ ਸੁਪਰ ਹੀਰੋਜ਼ ਵਾਲੇ ਪਾਸੇ ਚੱਲ ਜਾਂਦੇ ਆ ਪਰ ਲੋਕਾਂ ਨੂੰ ਫਤੂਰ ਪੂਰਾ ਇਸ ਚੀਜ਼ ਦਾ ਤੋ ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਇਹ ਜ਼ਿਆਦਾ ਪਸੰਦ ਆ ਰਹੇ ਆ ਜੋ ਮੈਂ ਜਿੰਨਾ ਕੁ ਮੈਂ ਦੇਖਿਆ ਅੱਜ ਕੱਲ੍ਹ ਜਨਰੇਸ਼ਨ ਮਤਲਬ 12-13-14 ਸਾਲ ਵਾਲਾ ਕਿਉਂਕਿ ਇਹੀ ਮੇਨ ਇੰਪ੍ਰੈਸ਼ਨੇਬਲ ਮਾਈਂਡਸ ਇਹ ਵਾਲੇ ਹੁੰਦੇ ਆ ਹਨਾ ਇਹੀ ਤੁਹਾਡਾ ਪੋਪ ਕਲਚਰ ਤੁਹਾਡੀ ਸੋਸਾਇਟੀ ਡਰਾਈਵ ਕਰਦੇ ਆ
7: ਪਰ ਇਹ ਕਾਫੀ ਚੀਜ਼ਾਂ ਸਾਡੇ ਲਈ ਮਤਲਬ ਜੇ ਤੁਸੀਂ ਵੇਖੋ ਤੇ ਕਾਫੀ ਕੰਸਰਨਿੰਗ ਨੇ ਕਿਉਂਕਿ ਕਈ ਚੀਜ਼ਾਂ ਨਾ ਰਿਵਰਸ ਨਹੀਂ ਹੋ ਸਕਦੀਆਂ ਕਈ ਚੀਜ਼ਾਂ ਰਿਵਰਸ ਹੋ ਜਾਂਦੀਆਂ ਕਈ ਨਹੀਂ ਹੋ ਸਕਦੀਆਂ ਤੁਸੀਂ ਮਤਲਬ ਕਈ ਚਿਹਰਿਆਂ ਨੂੰ ਤੁਸੀਂ ਬਹੁਤ ਗੌਤੇ ਨਾਲ ਵੇਖੋ ਛੋਟੀ ਛੋਟੀ ਉਮਰ ਆ ਆਪਣੇ ਹੀ ਨੇ ਆਪਣਾ ਪਰਿਵਾਰ ਹੀ ਆ ਪਰ ਕਈ ਵਾਰੀ ਤੁਹਾਨੂੰ ਤਰਸ ਆਉਂਦਾ ਤੁਹਾਨੂੰ ਲੱਗ ਰਿਹਾ ਹੁੰਦਾ ਵਾ ਵੀ ਇਹ ਕੀ ਹੋ ਰਿਹਾ ਵਾ ਕੱਲ ਨੂੰ ਕਿਹੜੇ ਪਾਸੇ ਨੂੰ ਜਾਣੀਆਂ ਨੇ ਗੱਲਾਂ ਮਤਲਬ ਇੱਕ ਸਟੇਜ ਆਊਗੀ ਵੀ ਉਹ ਫਿਰ ਮਜਬੂਰੀ ਹੋ ਜਾਊਗੀ ਵੀ ਤੁਹਾਨੂੰ ਸੋ ਐਂਡ ਸੋ ਇੱਕ ਹੱਦ ਤੱਕ ਤੁਹਾਨੂੰ ਖਰਚਾ ਟਾਈਮ ਇਨਵੈਸਟ ਫੈਸ਼ਨ ਤੁਹਾਨੂੰ ਸਾਰਾ ਕੁਛ ਮੇਕਅਪ ਦਿਸ ਦੈਟ ਉਹ ਤੁਹਾਨੂੰ ਕਰਨਾ ਹੀ ਪੈਣਾ ਵਾ
5: ਮਤਲਬ ਬੇਅਰ ਮਿਨੀਮਮ ਚ ਆ ਜਾਂਦੀਆਂ ਚੀਜ਼ਾਂ ਕਿ ਇਹ ਤਾਂ ਕਰਨਾ ਹੀ ਆ
7: ਉੱਥੇ ਕੋਈ ਆਪਸ਼ਨ ਨਹੀਂ ਆ
5: ਫਿਰ ਆਪਸ਼ਨ
7: ਤੁਹਾਨੂੰ ਫਿਰ ਉੱਥੇ ਤੁਹਾਨੂੰ ਆਪਣੀ ਜ਼ਿੰਦਗੀ ਦੇ ਵਿੱਚੋਂ ਸਮਾਂ ਸਾਡੇ ਕੋਲ ਇੰਪੋਰਟੈਂਟ ਕੀ ਅੱਜ ਦੇ ਸਮੇਂ 'ਚ ਸਮਾਂ ਸਾਡੇ ਕੋਲ ਸਮਾਂ ਨਹੀਂ ਹੈਗਾ ਨਾ ਅਤੇ ਜਿਹੜੇ ਉੱਦਾਂ ਹੀ ਨਹਾ ਕੇ ਮੰਨ ਲਓ ਕੌੜਾ ਤੇਲ ਮਲ ਕੇ ਸਿਰ ਦੇ ਉੱਤੇ ਅਤੇ ਮਾੜੀ ਜਿਹੀ ਕਰੀਮ ਤੁਰ ਪੈਂਦੇ ਆ ਮੰਨ ਲਓ ਉਹਨਾਂ ਕੋਲੋਂ ਸਮਾਂ ਮੈਨੇਜ ਕਰਨਾ ਇੰਨਾ ਔਖਾ ਪਿਆ ਹੋਇਆ ਪਿਆ ਅਤੇ ਜਿਹੜੇ ਬੰਦੇ ਨੇ ਮੰਨ ਲਓ ਸਵੇਰੇ ਇੱਕ ਘੰਟਾ ਜਿਹਨੂੰ ਜਿਹੜਾ ਦੂਸਰੇ ਤੋਂ ਐਕਸਟਰਾ ਮਤਲਬ ਬਾਕੀ ਤਾਂ ਲੱਗਣਾ ਹੀ ਲੱਗਣਾ ਦੂਸਰਿਆਂ ਤੋਂ ਐਕਸਟਰਾ ਜਿਹਨੂੰ ਇੱਕ ਘੰਟਾ ਤਿਆਰ ਹੋਣ ਦੇ ਲਈ ਲਾਉਣਾ ਪੈਂਦਾ ਮੇਕਅਪ ਲਈ ਲਾਉਣਾ ਪੈਂਦਾ ਅਤੇ ਸ਼ਾਮੀ ਫਿਰ 15-20 ਮਿੰਟ ਉਹਨੂੰ ਲਾਉਣ 'ਤੇ ਲਾਉਣਾ ਪੈਂਦਾ ਮੰਨ ਲਓ ਦਿਹਾੜੀ ਦਾ 1.5 ਘੰਟਾ
5: ਸਿਰਫ
7: ਜਿਹਨੂੰ ਇਸੇ ਕੰਮ ਦੇ ਉੱਤੇ ਲਾਉਣਾ ਪੈਂਦਾ ਅਤੇ ਹਫ਼ਤੇ ਦੇ ਵਿੱਚ ਹੋ ਸਕਦਾ ਵੀ ਉਹਦੀ ਸ਼ੋਪਿੰਗ ਦੇ ਲਈ ਵੀ ਘੰਟਾ ਆਉਣ ਜਾਣ ਆਉਣਾ ਜਾਣਾ ਪਵੇ ਸੋ ਜੇ ਆਪਾਂ ਔਨ ਐਵਰੇਜ ਦਿਹਾੜੀ ਦਾ ਮੰਨ ਲਓ 2 ਘੰਟੇ ਵੀ ਲਾਈਏ ਤੇ
5: ਜੇ ਹਫ਼ਤੇ ਦੇ ਹੋ ਗਏ ਕਿੰਨੇ 12 ਇੱਕ ਦਿਨ ਛੁੱਟੀ ਕਰ ਲਓ
7: ਹਾਂ ਆ ਸਾਡੇ ਸ਼ੈਫ ਵਾਲੀ ਗੱਲ ਹੋ ਗਈ ਹੁਣ ਉਹਨੇ ਨਵਾਂ ਨਵਾਂ ਬ੍ਰੈਂਡ ਆਇਆ ਉਹਨੇ ਵਿਚਾਰੇ ਨੇ ਗੰਢਾ ਛਿਲਿਆ ਤੇ ਉਹ ਕੱਢ ਕੇ ਨਾ ਉਹ ਚਾਈਨੀਜ਼ ਹੁੰਦਾ ਵੀਤਨਾਮੀਜ਼ ਹੁੰਦਾ ਸ਼ੈਫ ਤੇ ਉਹਨੂੰ ਕਹਿੰਦੇ ਵੀ ਇਹਦੀ ਟ੍ਰੇਨਿੰਗ ਕਰਾਉਣੀ ਆ ਤੇ ਉਹਨੇ ਕੱਢਿਆ ਉਹਦੇ ਵਿੱਚੋਂ ਬਿਨ ਚੋਂ ਚੁੱਕਿਆ ਕਹਿੰਦਾ ਵੇਖ ਤੂੰ ਗੰਢਾ ਅਗਲੇ ਪਾਸਿਓਂ ਤੇ ਪਿਛਲੇ ਪਾਸਿਓਂ ਕਿੰਨਾ ਵੱਧ ਕੇ ਸੁੱਟਿਆ
5: ਓਕੇ ਇਹ ਕਿੰਨੀ ਖਰਾਬੀ ਵੇਸਟ ਚੇਂਜ ਕਰਤੀ
7: ਤੇ ਉਹਨੇ ਆਪਣੀ ਕਰਦ ਕੱਢੀ ਉਹਨਾਂ ਕੋਲ ਤਿੱਖੀਆਂ ਬੜੀਆਂ ਹੁੰਦੀਆਂ ਕਰਦਾ ਤੇ ਉਹਨੇ ਕਰਦ ਕੱਢ ਕੇ ਤੇ ਉਹਦੇ ਚੋਂ ਮਤਲਬ ਠੀਕ ਠਾਕ ਜਿਹਾ ਗੰਢਾ ਜਿਹੜਾ ਵਾਪਸ ਜਿਹੜਾ ਚੋਪਿੰਗ ਬੋਰਡ ਤੇ ਰੱਖਿਆ ਉਹਨੂੰ ਐਂ ਸਾਫ਼ ਸੂਫ਼ ਕੀਤਾ ਕੱਟਿਆ ਤੇ ਉਹ ਨਿੱਕੀ ਜਿਹੀ ਢੇਰੀ ਬੜੀ ਵਧੀਆ ਬਣ ਗਈ ਕਹਿੰਦਾ ਵੇਖ ਵੀ ਇਹ ਆ ਇੱਕ ਗੰਢੇ ਪਿੱਛੇ ਤੂੰ ਇੰਨਾ ਵੇਸਟ ਕਰਤਾ ਇਹ ਗੰਢਾ ਹਨਾ ਤੇ ਇਹ ਇੰਨੇ ਗੰਢੇ ਦੇ ਨਾਲ ਮੈਂ ਓਮਲੇਟ ਬਣਾ ਸਕਦਾ ਤੇ ਉਹ ਬਣਿਆ ਓਮਲੇਟ ਜਿਹੜਾ ਉਹ $12 ਦਾ ਵਿਕਦਾ ਇੱਥੇ ਉਹ $12 ਦੇ ਵਿੱਚ ਇੰਨੀ ਗਰੋਸਰੀ ਆਉਣੀ ਆ ਅੱਗੇ ਫਿਰ ਉਸ ਗਰੋਸਰੀ ਦੇ ਨਾਲ ਇੰਨਾ ਉਹਨੇ ਕਰ ਕਰਾ ਕੇ ਨਾ ਉਹਨੇ ਮਹੀਨੇ ਦਾ ਵਾਹਵਾ ਹੀ ਪੈਸਾ ਕੱਢਤਾ ਉਹਦੇ ਵੱਲ
5: ਬੰਦਾ ਤਾਂ ਨਹੀਂ ਬੇਹੋਸ਼ ਹੋ ਗਿਆ ਕਿਤੇ
7: ਕਹਿੰਦਾ ਭਾਜੀ ਮੇਰੇ ਕੋਲ ਆਇਆ ਕਹਿੰਦਾ ਭਾਜੀ ਮੈਨੂੰ ਇਹਨਾਂ ਨੂੰ ਕਹੋ ਮੈਨੂੰ ਹੋਰ ਕੰਮ ਦੇ ਦਿਆ ਕਰਨ गंडे नहीं आना मैं चले गया
5: मेरे करके बिजनेस ही डाउन होना शुरू हो गया भाई मेरे बड़े बुरे हालात
7: है जो जो निकी निकी चीज तो हौली हौली हौली हौली गांव वड्डा सोचण लग पैंदे तो वाकई गल्लां पता नहीं कित्थे कित्थे कित्थे कित्थे पहुंच जांदियां पर हां ये बहुत वड्डे पासे नूं चल जांदियां ने पर उहदे विचों छोटा जिहा लैसन सानूं जरूर लै लैणा चाहीदा मेन कंसर्न ये आ के कि जिहड़ी चीज सानूं एक टाइम दे उत्ते बड़ी वह करती है फैशनेट पर हौली हौली उह साडी साइकी च अहीं उदां दे बनना चाहुंदे आ क्योंकि सानूं जचा दित्ता भी ये सब तो सोहनी चीज आ ये सब तो वधिया चीज आ इदां दा ही सब तो वधिया हुंदा पर जिहड़ा अपने आप दे नाल छेड़छाड़ करनी अपने कुदरती नैण नक्शां दे नाल छेड़छाड़ करनी
5: बोटॉक्स वगैरा दी यूसेज हो गई एक लिप जॉब बहुत हुंदा पहले हीरोइना वगैरा दा ही सुनीदा सीगा हना हुण तां नॉर्मली सुनन च आ जांदा कि जे किसी कोल अच्छा इफ दे आर फाइनेंशियली वेरी वेल ते ओह हुण प्लास्टिक भी यूज कर लैंदे अपने उपर अपने फीचर्स नूं बेटर करने लई
7: हुण प्लास्टिक सर्जरी तक पहुंच चुका काम
5: हाँ
7: चलो खैर आपां
5: गलबात कर रहे हैं टीम्स
7: फैशन वाल नहीं जांदे फिर आपां वापस मौसम वाल ही आउंदे हां ਅਸੀਂ ਮੌਸਮ ਦਾ ਘਿਰੇ ਨੇ ਪਰ ਜੋ ਕੁਛ
5: ਮੌਸਮ
7: ਵੇਖੀ ਦਾ ਪੜ੍ਹੀ ਦਾ ਜੋ ਕੰਸਰਨ ਕੁਛ ਲੋਕਾਂ ਦੇ ਵੇਖੀ ਦੇ ਜੋ ਆਪ ਓਬਜ਼ਰਵ ਕਰੀਦਾ ਉਹ ਚੀਜ਼ਾਂ ਸ਼ਾਇਦ ਕਿਸੇ ਨਾ ਕਿਸੇ ਦੇ ਕਿਤੇ ਨਾ ਕਿਤੇ ਕਿਸੇ ਤਰੀਕੇ ਕੰਮ ਆ ਜਾਣ ਅਤੇ ਜ਼ਿਆਦਾ ਬਿਹਤਰ ਆ ਕਿਉਂਕਿ ਇਹ ਚੀਜ਼ਾਂ ਉਹ ਚੀਜ਼ਾਂ ਜਿਨ੍ਹਾਂ ਦੇ ਵਿੱਚ ਵਾਪਸ ਮੁੜ ਕੇ ਬੰਦਾ ਪਰਤੀ ਨਾ ਸਕੇ ਉਹ ਸਾਈਕੋਲੋਜੀਕਲੀ ਤੁਹਾਡੇ 'ਤੇ ਕਿੰਨਾ ਅਸਰ ਕਰਨਗੇ ਮੰਨ ਲਓ ਕੱਲ੍ਹ ਨੂੰ ਤੁਸੀਂ ਉਸ ਮੂੰਹ ਮਾਂਦਰੇ ਤੋਂ ਵਾਪਸ ਪਰਤਣਾ ਅਤੇ ਤੁਹਾਡੇ ਕੋਲ ਆਪਸ਼ਨ ਹੀ ਨਾ ਹੋਵੇ ਉਹ ਸਾਈਕੋਲੋਜੀਕਲੀ ਤੁਹਾਨੂੰ ਕਿੰਨਾ ਪੇਨਫੁਲ ਹੋਣਗੀਆਂ ਅੱਗੇ ਚੱਲ ਕੇ ਜ਼ਿੰਦਗੀ 'ਚ ਮਤਲਬ ਆਪਾਂ ਸੋਹਣੇ ਤੋਂ ਹੋਰ ਸੋਹਣੇ ਅਤੇ ਹੋਰ ਸੋਹਣੇ ਆਪਾਂ ਬਣਦੇ ਚੱਕਰ ਦੇ ਵਿੱਚ ਜਿਹਨੂੰ ਆਪਾਂ ਬਹੁਤ ਸੋਹਣਾ ਵੀ ਕਹਿ ਦਿੰਦੇ ਨਾ ਆਹ ਕਿੱਡਾ ਸੋਹਣਾ ਵਾ ਆਹ ਕਿੱਡੀ ਸੋਹਣੀ ਆ
5: ਉਹ ਜ਼ਰੂਰੀ ਨਹੀਂ ਹਰ ਕਿਸੇ ਅੱਖ ਦੇ ਮੂਹਰੇ ਮਤਲਬ
7: ਹਾਂ ਅਤੇ ਉਹਨੂੰ ਉਹਨੂੰ ਹੋ ਉਹਨੂੰ ਉਹਨੂੰ ਵੀ ਲੱਗ ਰਿਹਾ ਹੁੰਦਾ ਵੀ ਹਾਂ ਠੀਕ ਆ ਪਰ ਮੈਂ ਹੋਰ ਸੋਹਣੀ ਬਣਾ
5: ਬਿਊਟੀ ਲਾਈਜ਼ ਇਨ ਦੀ ਆਈਜ਼ ਆਫ ਦੀ ਬਿਹੋਲਡਰ ਪਤਾ ਨਹੀਂ ਕਿੰਨੇ ਕਿਹਾ ਸੀਗਾ ਪਰ ਇਹ ਗੱਲ ਗੱਲ ਤੇ ਸੱਚੀ ਗੱਲ
7: ਸੋਹਣੀ ਗੱਲ ਸੋਹਣੀ ਆ ਚਲੋ ਐਨੀਵੇ ਹੋਰ ਕੀ ਚੱਲ ਰਿਹਾ ਲਾਈਫ ਚ
5: ਮੌਸਮ ਜੀ ਇਸ ਤਰ੍ਹਾਂ ਚੇਂਜ ਹੋਇਆ ਕਿ ਪਤਝੜ ਆ ਗਈ ਹੈ ਕ੍ਰਿਕਟ ਪ੍ਰੇਮੀਆਂ ਦੀ ਲਾਈਫ ਦੇ ਅੰਦਰ ਕਿਉਂਕਿ ਆਈਪੀਐਲ ਖਤਮ ਹੋ ਗਿਆ ਆਰਸੀਬੀ ਆਪਣੀ
7: ਮੈਂ ਅੱਗੇ ਕਹਿੰਦਾ ਹਾਂ ਕਰ ਹੀ ਰਿਹਾ ਮੈਂ ਗੱਲ ਦੁਨੀਆ ਖਤਮ ਜੀ ਲੱਗਣੀ
5: ਹੈ ਨਾ ਹੁਣ ਕੁਛ ਨਹੀਂ ਹੈ ਖੈਰ ਅਗਲਾ ਸੀਜ਼ਨ ਬਹੁਤ ਮਜ਼ੇਦਾਰ ਹੋਏਗਾ ਇਨ ਟਰਮਸ ਆਫ ਆਕਸ਼ਨਸ ਐਂਡ ਟ੍ਰੇਡ ਆਫਸ
7: ਅੱਛਾ ਚੇਂਜ ਹੋਣੇ ਬੰਦੇ
5: ਬਹੁਤ ਜੋ ਓਬਵੀਅਸਲੀ ਇੱਕ ਆ ਗਿਆ ਇੰਡੀਅਨ ਐਕਸਪ੍ਰੈਸ ਦੇ ਹਵਾਲੇ ਤੋਂ ਖਬਰ ਆ ਚੁੱਕੀ ਕਿ ਹਾਰਦਿਕ ਪਾਂਡਿਆ ਨੇ ਓਫੀਸ਼ੀਅਲੀ ਮੁੰਬਈ ਦੀ ਕੈਪਟਨਸੀ ਛੱਡਤੀ ਆ ਐਜ਼ ਅ ਪਲੇਅਰ ਰਹਿਣਗੇ ਨਹੀਂ ਰਹਿਣਗੇ ਓਬਵੀਅਸਲੀ ਸ਼ਾਇਦ ਨਹੀਂ ਰਹਿਣਗੇ ਪਰ ਓਫੀਸ਼ੀਅਲੀ ਕੈਪਟਨਸੀ ਤਾਂ ਛੱਡਤੀ ਆ
7: ਅੱਛਾ ਛੱਡਤੀ
5: ਹਾਂ ਇਹ ਇੰਡੀਅਨ ਐਕਸਪ੍ਰੈਸ
7: ਮੈਨੂੰ ਤਾਂ ਪਤਾ ਲੱਗਾ ਉਹ ਵੀ ਸ਼ਰਮਾ ਵੀ ਛੱਡਣ ਲੱਗਾ ਵਾ ਜਾਂ ਕੱਢਣ ਲੱਗੇ ਰੋਹਿਤ
5: ਰੋਹਿਤ ਸ਼ਰਮਾ ਦੇ ਨਾਲ ਨਾ ਐਕਚੁਅਲੀ ਉਹਦੇ ਮੋਢੇ ਦੇ ਨਾਲ ਇੱਕ ਸਦਾ ਪ੍ਰੋਬਲਮ ਰਹੀ ਆ ਉਹਦੀ ਦੁਬਾਰਾ ਤੋਂ ਇੰਜਰੀ ਓਪਨ ਹੋ ਗਈ ਆ ਆਈ ਗੈਸ ਬਿਕੋਜ਼ ਹੀ ਇਜ਼ 39 ਐਂਡ ਉਹ ਕੋਸ਼ਿਸ਼ ਕਰ ਰਿਹਾ ਸ਼ਾਇਦ ਉਹ 27 ਦਾ ਵਰਲਡ ਕੱਪ ਖੇਲ ਸਕੇ ਕਿਉਂਕਿ ਲਾਈਫ 'ਚ ਬਸ ਇੱਕੋ ਚੀਜ਼ ਰਹਿ ਗਈ ਰੋਹਿਤ ਸ਼ਰਮਾ ਜੋ ਨਹੀਂ ਜਿੱਤ ਪਾਇਆ ਉਹ ਕ੍ਰਿਕਟ ਵਰਲਡ ਕੱਪ ਸੋ ਮੇਰੇ ਖਿਆਲ ਨਾਲ ਮੇ ਬੀ ਜੇ ਉਹ ਕਲੈਸ਼ ਹੁੰਦਾ ਹੋਇਆ ਤਾਂ ਉਹ ਸ਼ਾਇਦ ਨਾ ਵੀ ਖੇਲੇ ਅਗਲੇ ਸਾਲ ਕਿਉਂਕਿ ਕੈਪਟਨਸੀ ਤਾਂ ਦੁਬਾਰਾ ਮਿਲੇਗੀ ਨਹੀਂ ਹਨਾ ਫਿਰ ਰਿਸ਼ਭ ਪੰਤ ਦਾ ਕਾਫੀ ਓਬਵੀਅਸ ਲੱਗ ਰਿਹਾ ਕਿ ਕੈਪਟਨਸੀ ਤਾਂ ਜਾਏਗੀ ਹੀ ਜਾਏਗੀ ਉਸ ਟੀਮ ਦੇ ਅੰਦਰ ਉਹਨਾਂ ਨੂੰ ਸ਼ਾਇਦ ਨਵਾਂ ਕੈਪਟਨ ਕੋਈ ਬਾਏ ਕਰਨ ਦੀ ਲੋੜ ਪੈਣੀ ਨਹੀਂ ਕਿਉਂਕਿ ਏਡਨ ਮਾਰਕਰਮ ਅਤੇ ਮਿਚ ਮਾਰਸ਼ ਦੋਨੋਂ ਸਾਊਥ ਅਫਰੀਕਾ ਅਤੇ ਆਸਟ੍ਰੇਲੀਆ ਦੀ ਇੰਟਰਨੈਸ਼ਨਲ ਟੀਮਸ ਨੂੰ ਅਤੇ ਜੋ ਡੋਮੈਸਟਿਕ ਲੀਡ ਕਰਦੇ ਹੀ ਆ ਰਿਤੂਰਾਜ ਗਾਇਕਵਾੜ ਨੂੰ ਲੈ ਕੇ ਬਹੁਤ ਕਿਆਸ ਲੱਗ ਰਿਹਾ ਕਿਉਂਕਿ ਐਜ਼ ਅ ਬੈਟਸਮੈਨ ਹੀ ਇਜ਼ ਵੈਰੀ ਗੁੱਡ ਇਸ ਸੀਜ਼ਨ ਕਹਿੰਦੇ ਸ਼ਾਇਦ ਕੈਪਟਨਸੀ ਦੇ ਬੋਝ ਕਰਕੇ ਗੱਲਬਾਤ ਬਣੀ
7: ਨਹੀਂ ਕਰ ਪਾਇਆ
5: ਅਤੇ ਸੰਜੂ ਸੈਮਸਨ ਨੂੰ ਲੈ ਕੇ ਆਉਣ ਦਾ ਪੁਆਇੰਟ ਵੀ ਸ਼ਾਇਦ ਇਹੀ ਰਿਹਾ ਹੋਣਾ ਕਿ ਇੱਕ ਲੀਡਰਸ਼ਿਪ ਰੋਲ ਅਲਟੀਮੇਟਲੀ ਸੰਜੂ ਸੈਮਸਨ ਨੂੰ ਦਿੱਤਾ ਜਾਵੇ ਕਿਉਂਕਿ ਉਹਨੇ ਰਾਜਸਥਾਨ ਨੂੰ ਕਾਫੀ ਟਾਈਮ ਲੀਡ ਕੀਤਾ ਸੋ ਇਹ ਤਿੰਨ ਚਾਰ ਤਾਂ ਦਿਸ ਰਹੇ ਆ ਪੰਜਾਬ ਦੇ ਹਵਾਲੇ ਤੋਂ ਇਹ ਉੱਡਦੀ ਉੱਡਦੀ ਖਬਰ ਆ ਰਹੀ ਕਿ ਸ਼ਸ਼ਾਂਕ ਸਿੰਘ ਤੋਂ ਸ਼ਾਇਦ ਵਾਈਸ ਕੈਪਟਨਸੀ ਲੈ ਲਿੱਤੀ ਜਾਏਗੀ ਤੇ ਪ੍ਰਭ ਸਿਮਰਨ ਨੂੰ ਸੌਂਪ ਦਿੱਤੀ ਜਾਵੇ ਮੈਨੂੰ ਲੱਗਦਾ ਨੀ ਕਿਉਂਕਿ ਹਰ ਟੀਮ ਕੋਲ ਇੱਕ ਤਗੜਾ ਮੇਨ ਬੋਲਰ ਹੈ ਬੜੀ ਅਜੀਬ ਗੱਲ ਹੋਈ ਕਿ ਜੇ ਪੰਜਾਬ ਨੂੰ ਛੱਡ ਕੇ ਕਿਤੇ ਹੋਰ ਜਾਏ, ਜਿਸ ਤਰ੍ਹਾਂ ਜੋ ਬੈਕ ਲੈਸ਼ ਹਾਰਦਿਕ ਪਾਂਡਿਆ ਨੂੰ ਦੋ ਵਾਰ ਹੀ ਕਰੀਅਰ ਚ ਦੇਖਣਾ ਪੈ ਗਿਆ, ਮੁੰਬਈ ਛੱਡ ਕੇ ਗਿਆ ਤਦ ਲੋਕਾਂ ਨੇ ਬਹੁਤ ਉਹਨੂੰ ਬੁਰਾ ਕਿਹਾ, ਫਿਰ ਉਹ ਗੁਜਰਾਤ ਕਿਉਂਕਿ ਉਹਦੀ ਹੋਮ ਸਟੇਟ ਸੀਗੀ ਉਹਨੂੰ ਛੱਡ ਕੇ ਵਾਪਸ ਆਇਆ ਤਾਂ ਗੁਜਰਾਤੀ ਵੀ ਨਾਰਾਜ਼ ਹੋ ਗਏ ਉਹਦੇ ਤੋਂ, ਹਨਾ। ਤੇ ਮੇਰੇ ਖਿਆਲ ਨਾਲ ਹਾਰਦਿਕ ਬਹੁਤ ਵੱਡਾ ਐਕਸ ਫੈਕਟਰ ਹੋਏਗਾ ਅਗਲੇ ਸਾਲ ਲਈ, ਕਿਹਦੇ ਕੋਲ ਜਾਂਦਾ ਕਿਹਦੇ ਕੋਲ ਨਹੀਂ, ਕਿਉਂਕਿ
7: ਇਸ ਵਾਰੀ ਤਾਂ ਕੁਛ ਖਾਸ ਨਹੀਂ ਕਰ
5: ਇਸ ਵਾਰੀ ਕਰਨੀ ਪਿਆ, ਬਟ ਅਗੇਨ ਇੰਡੀਆ ਦਾ ਨੰਬਰ 1 ਆਲਰਾਊਂਡਰ।
7: ਤੂੰ ਬਾਰਬੀ ਛੱਡੂ ਫੇਰੀ ਨਾ,
5: ਬਾਰਬੀਆਂ ਨੇ ਤੰਗ ਕੀਤਾ ਪਿਆ, ਸਾਡੇ ਸਿੰਘ ਸਾਹਿਬ ਨੂੰ ਵੀ ਤੰਗ ਕੀਤਾ ਪਿਆ,
7: ਵੇਖ ਲਓ ਸਾਰੇ ਚੰਗੇ ਚੰਗੇ ਪਲੇਅਰ ਵੇਖ ਲਓ, ਬਾਰਬੀ ਹੋਏ ਪਏ
5: ਬਾਰਬੀ। ਤੇ ਦੂਸਰਾ ਜੀ ਆਬੋ ਹਵਾ ਥੋੜੀ ਜੀ, ਧਰਮਿੰਦਰ ਪ੍ਰਧਾਨ ਜਿਹੜੇ ਸਾਡੇ ਐਜੂਕੇਸ਼ਨ ਮਿਨਿਸਟਰ ਨੇ,
7: ਹਾਂਜੀ,
5: ਉਹਨਾਂ ਦੀ ਥੋੜੀ ਨਹੀਂ ਉਹ ਛੱਡਦੇ ਨਹੀਂ ਰਹੇ, ਪਰ ਤੁਹਾਨੂੰ ਕ੍ਰੋਨੋਲੋਜੀ ਨਾਲ ਸਮਝਾਉਣਾ ਕਿ ਹੋਇਆ ਕੀ ਆ ਪਿਛਲੇ ਕੁਛ ਦੋ ਹਫ਼ਤਿਆਂ ਦੇ ਅੰਦਰ। ਆਪਾਂ ਟੀਨਸ ਬਾਰੇ ਗੱਲ ਕਰ ਰਹੇ ਸੀਗੇ, ਯੰਗ ਅਡਲਟਸ ਬਾਰੇ। ਇੱਕ ਵੇਦਾਂਤ ਨਾਮ ਦਾ ਲੜਕਾ, ਉਹ ਅੱਛੇ ਮਾਰਕਸ ਆ ਗਏ ਮੁੰਡੇ ਦੇ, ਪਰ ਉਹਦੇ ਫਿਜ਼ਿਕਸ 'ਚ ਮਜ਼ੇਦਾਰ ਮਾਰਕਸ ਨਹੀਂ ਆਏ।
7: ਓਕੇ,
5: ਉਹਨੇ ਫਿਰ ਆਪਣੀ ਆਂਸਰ ਸ਼ੀਟ ਮੰਗਵਾਈ, ਆਂਸਰ ਸ਼ੀਟ ਹੀ ਉਹਦੀ ਨਹੀਂ ਸੀਗੀ, ਕਿਸੇ ਹੋਰ ਦੀ ਆਂਸਰ ਸ਼ੀਟ
7: ਜਿਹਦੇ ਉੱਤੇ ਉਹਦਾ ਨਾਮ ਲਿਖਿਆ ਸੀ ਉਹਦੀ ਨਹੀਂ।
5: ਹਾਂ ਨਹੀਂ, ਨਾਮ ਸਨੇ ਉਹਦੀ ਨਹੀਂ ਸੀਗੀ, ਚੈੱਕ ਕਰਕੇ ਉਹਦੇ ਪੋਰਟਲ 'ਚ ਪਾ ਦਿੱਤੀ ਗਈ। CBSE ਨੇ ਇਸ ਸਾਲ ਤੋਂ ਸ਼ੁਰੂ ਕੀਤਾ ਸੀਗਾ OSM, ਆਨਲਾਈਨ ਸਕੋਰਿੰਗ ਮੈਟ੍ਰਿਕ ਜਾਂ ਫਿਰ ਆਨਲਾਈਨ ਮਾਰਕਿੰਗ ਸਿਸਟਮ। ਹਾਂ, ਆਨਲਾਈਨ ਮਾਰਕਿੰਗ ਸਿਸਟਮ, ਜਿਹਦੇ ਅੰਦਰ ਇਹ ਕਿ ਜਿਹੜੇ ਟੀਚਰਸ ਪਹਿਲੇ ਲੈ ਜਾਂਦੇ ਸੀਗੇ ਚੈੱਕਰਸ, ਲੈ ਜਾਂਦੇ ਆਪਣੇ ਘਰੇ ਆਂਸਰ ਸ਼ੀਟਸ ਆਪਣੇ ਵੱਲੋਂ ਦਿੰਦੇ ਸੀਗੇ ਪੁਆਇੰਟਸ, ਹੁਣ ਉਹ ਸਕਰੀਨ 'ਤੇ ਹੋਏਗਾ। ਹੋਇਆ ਇਹ ਕਿ ਉਹਨੇ ਕਿਹਾ ਕਿ ਇਹ ਗਲਤ ਆ ਮੇਰੀ ਸ਼ੀਟ, ਉਹਨੇ ਉਹਨੂੰ ਸਮਝ ਨਾ ਆਵੇ ਉਹ ਕਿੱਥੇ ਜਾਵੇ ਕਿਹਦੇ ਨਾਲ ਗੱਲ ਕਰੇ ਇਸ ਬਾਰੇ, ਤਾਂ ਉਹਨੇ ਫਿਰ ਗੱਲ ਕੀਤੀ ਆਪਣਾ ਟਵਿੱਟਰ ਜੁਆਇਨ ਕੀਤਾ, ਉਹਦੇ ਤੋਂ ਉਹਨੇ ਆਪਣੀ ਗੱਲ ਰੱਖੀ। ਆਲੋਕ ਸ਼੍ਰੀਵਾਸਤਵ ਨੇ, DD ਨਿਊਜ਼ ਦੇ ਐਂਕਰ ਨੇ, ਸੁਧੀਰ ਚੌਧਰੀ ਮੇਨ ਐਂਕਰ ਨੇ ਉਹਨਾਂ ਦੇ ਨਾਲ, ਉਹ ਵੀ ਕੰਮ ਕਰਦੇ, 2-2 ਉਹਨਾਂ ਦਾ ਸ਼ੋਅ ਆਉਂਦਾ, ਉਹਦੇ 'ਤੇ ਉਹਨਾਂ ਨੇ ਕਮੈਂਟ ਕਰਤਾ ਕਿ ਕਿਆ ਪਾਕਿਸਤਾਨੀ ਵੀ CBSE ਕਾ ਐਗਜ਼ਾਮ ਦੇਣਾ ਸ਼ੁਰੂ ਹੋ ਗਏ ਆ। ਆਲੋਕ ਜੀ ਨੇ ਸ਼ਾਇਦ ਦੇਖਿਆ ਨਹੀਂ ਕਿ ਉਹਨਾਂ ਨੇ ਦੇਖਿਆ ਕਿ ਵੇਦਾਂਤ ਦਾ ਜਿਹੜਾ ਅਕਾਊਂਟ ਆ ਉਹ ਸਾਊਥ ਏਸ਼ੀਆ ਰੀਜਨ ਦੇ ਅੰਦਰ ਆ, ਅਤੇ ਉਹਨਾਂ ਨੂੰ ਸ਼ਾਇਦ ਪਤਾ ਨਹੀਂ ਹੋਣਾ ਕਿ ਇੰਡੀਆ ਵੀ ਸਾਊਥ ਏਸ਼ੀਆ ਦੇ ਅੰਦਰ ਆਉਂਦਾ। ਸੋ ਹੋ ਜਾਂਦਾ ਬਈ, ਵੱਡੇ ਲੋਕ ਆ, ਮਿਸ ਹੋ ਜਾਂਦੀ ਹੈ ਛੋਟੀ ਮੋਟੀ ਜੋਗ੍ਰਾਫੀ ਦੀ ਕਲਾਸ। ਖੈਰ, ਪਰ CBSE ਨੇ ਜਵਾਬ ਦੇ ਦਿੱਤਾ ਕਿ ਵੀ ਵਿਲ ਹੈਨਾ ਹੈਲਪ ਯੂ ਐਂਡ ਆਲ। ਇਸ ਚੀਜ਼ ਨੇ ਬਹੁਤ ਜ਼ਿਆਦਾ ਮਾਮਲੇ ਨੂੰ ਅੱਗ ਦੇ
7: ਪਖਾਤਾ।
5: ਹਾਂਜੀ,
7: ਓਕੇ।
5: ਫਿਰ ਰੀਜਨਲ ਹੈੱਡ ਸਾਹਿਬ ਸਾਡੇ ਜਿਹੜੇ ਸੀਗੇ ਰਾਜੇਸ਼ ਗੁਪਤਾ ਜੀ, ਉਹ ਕਿਤੇ ਇੰਟਰਵਿਊ ਦਿੰਦੇ ਹੋਏ ਪਾਏ ਗਏ ਕਿ ਫਰਵਰੀ 'ਚ ਨਾ ਵੈਬਸਾਈਟ ਹੈਕ ਹੋਈ ਸੀਗੀ, ਇੱਕ 19 ਦੇ ਜੈਪੁਰ ਦੇ ਸਟੂਡੈਂਟ ਨੇ ਹੈਕ ਕੀਤੀ CBSE ਦੀ ਵੈਬਸਾਈਟ। ਫਿਰ ਬਾਅਦ 'ਚੋਂ ਦੱਸਿਆ ਕਿ ਬਈ ਮੈਂ ਹੈਕ ਕੀਤੀ ਹੈ, ਅਤੇ ਇਹ ਜਿਹੜਾ ਤੁਸੀਂ ਲੈ ਕੇ ਆ ਰਹੇ ਹੋ ਨਾ ਪੋਰਟਲ ਨਵਾਂ ਜਿਹਦੇ ਅੰਦਰ ਬੱਚਿਆਂ ਦੇ ਆਂਸਰ ਸ਼ੀਟਾਂ ਚੈੱਕ ਕਰਨੀਆਂ OSM ਨਾਮ ਦਾ, ਇਹਦੇ ਅੰਦਰ ਆਹ ਖਰਾਬੀਆਂ ਨੇ, ਵਲਨਰੇਬਿਲਿਟੀਜ਼ ਨੇ।
7: ਓਕੇ,
5: ਜਦੋਂ ਰਿਪੋਰਟਰ ਨੇ ਇੱਦਾਂ ਹੀ ਸਵਾਲ ਪੁੱਛਤਾ ਗੁਪਤਾ ਜੀ ਨੂੰ, ਗੁਪਤਾ ਜੀ ਕਹਿੰਦੇ ਦੇਖੋ ਪੇਪਰ ਤੋਂ ਉੱਤੇ ਪੈਨ ਪੇਪਰ ਸੇ, ਤੋ ਵੈਬਸਾਈਟ ਹੈਕ ਹੋਤੀ ਨਹੀਂ ਹੋਤੀ, ਉਸਮੇ ਕਿਆ ਲੈਣਾ ਦੇਣਾ। ਲੌਜਿਕ ਅੱਜ ਤੱਕ ਕਾਫੀ ਵਿਗਿਆਨਿਕ ਲੱਭਣ ਦੀ ਕੋਸ਼ਿਸ਼ ਕਰ ਰਹੇ ਨੇ ਇਸ ਗੱਲ ਦੇ ਅੰਦਰ, ਜਦੋਂ ਮਿਲੇਗਾ ਤੁਹਾਨੂੰ ਗਾਇਸ ਅਸੀਂ ਦੱਸ ਦੇਵਾਂਗੇ ਕਿ ਲੌਜਿਕ ਇਹ ਨਿਕਲਿਆ। ਫਿਰ ਜੀ, ਝਾਰਖੰਡ ਦੇ ਅੰਦਰ ਪੜਦਾ ਹੋਇਆ ਇੱਕ ਲੜਕਾ, ਸਾਰਥਕ ਨਾਮ ਉਹਦਾ, ਸਾਰਥਕ ਸਿਧਾਂਤ, ਲੈਟ ਮੀ ਚੈੱਕ ਅਗੇਨ, ਯੈਸ ਸਾਰਥਕ ਸਿਧਾਂਤ, ਉਹਨੇ ਇੱਕ ਬਲੌਗ ਪੋਸਟ ਕੀਤਾ।
7: ਓਕੇ,
5: ਉਹਨੇ ਜੋ ਬਲੌਗ ਪੋਸਟ ਕੀਤਾ ਉਸ ਵਕਤ ਇੰਨਾ ਵਾਇਰਲ ਆ, ਤੇ ਰਾਹੁਲ ਗਾਂਧੀ ਤੋਂ ਲੈ ਕੇ ਅਰਵਿੰਦ ਕੇਜਰੀਵਾਲ ਉਹਦੇ ਬਲੌਗ ਨੂੰ ਕੋਟ ਕਰ ਰਹੇ ਨੇ।
7: ਅੱਛਾ,
5: ਕਿਉਂਕਿ ਉਹਨੇ ਸਿਰਫ ਟੈਂਡਰਿੰਗ ਦੇਖੀ ਕਿ ਇਹ ਟੈਂਡਰ ਜਿਹੜਾ ਕੱਢਿਆ CBSE ਨੇ, ਇਹ ਕਿਸ ਤਰ੍ਹਾਂ ਦਾ ਕੱਢਿਆ ਟੈਂਡਰ, ਕਿ ਕੌਣ ਕੌਣ ਕੰਪਨੀ ਹੈ ਜਿਹੜਾ ਇੰਨਾ ਵੱਡਾ ਕੰਮ ਖਰਾਬ ਕਰਤਾ ਕਿ 18 ਲੱਖ ਦੇ ਕਰੀਬਨ ਬੱਚਾ ਪੇਪਰ ਦੇ ਰਿਹਾ ਕਿ ਆਂਸਰ ਸ਼ੀਟਾਂ ਨਹੀਂ ਸਹੀ ਆ ਰਹੀਆਂ, ਹੈ ਨਾ। ਅਤੇ ਜੀ, ਉਹ ਪਤਾ ਲੱਗਾ ਕਿ 15 ਉਹਨੇ ਦੱਸੀਆਂ ਚੀਜ਼ਾਂ।
7: ਓਕੇ,
5: ਉਹਦੇ ਵਿੱਚੋਂ ਮੈਂ ਤੁਹਾਨੂੰ ਮੇਨ 3-4 ਦੱਸ ਦਿੰਦਾ। ਜਦੋਂ ਟੈਂਡਰ ਕੱਢਿਆ ਗਿਆ ਤਦ ਇੱਕ ਕੈਪੇਬਿਲਿਟੀ ਕਹਿ ਲਓ, ਜਿਸ ਤਰ੍ਹਾਂ A+ ਕੈਪੇਬਿਲਿਟੀ ਆ ਕਿ ਤੁਹਾਨੂੰ ਸੋਫਟਵੇਅਰ ਇੰਜੀਨੀਅਰ A+ ਹੋਣੇ ਚਾਹੀਦੇ ਆ, ਉਹ ਵੀ ਚੇਂਜ ਕਰ ਦਿੱਤੇ ਕਿ ਉਹ ਕਿਹਾ ਹੁਣ B-grade ਦਾ ਵੀ ਸੋਫਟਵੇਅਰ ਇੰਜੀਨੀਅਰ ਆ ਜਾਵੇ।
7: ਅੱਛਾ,
5: ਠੀਕ ਹੈ। ਫਿਰ ਬਾਅਦ 'ਚੋਂ ਸਮਝੋ ਜੀ, ਤੁਹਾਡੀ ਕੰਪਨੀ ਦੀ ਵੈਲਿਊਏਸ਼ਨ ਹੋਣੀ ਚਾਹੀਦੀ ਹੈ 200 ਕਰੋੜ, ਉਹ ਘਟਾ ਕੇ 50 ਕਰੋੜ ਕਰ ਦਿੱਤੀ ਗਈ। ਹੋ ਸਕਦਾ ਉਹਨਾਂ ਨੂੰ ਹੋਣਾ ਜ਼ਿਆਦਾ ਲੋਕ ਚਾਹੀਦੇ ਆ, ਮੇ ਬੀ, ਹੈ ਨਾ। ਖੈਰ, ਫਿਰ ਆਇਆ ਕਿ ਜਿਨ੍ਹਾਂ ਦੀ ਪੂਅਰ ਪਰਫੋਰਮੈਂਸ ਦੇ ਅੰਡਰ IT ਕੰਪਨੀਜ਼ ਆਉਂਦੀਆਂ ਨਾ ਜਿਹੜੀਆਂ, ਉਹ ਵੀ ਹਟਾ ਦਿੱਤਾ ਗਿਆ ਕਿ ਕੋਈ ਨਹੀਂ, ਪਹਿਲੇ ਕਿਤੇ ਪੂਅਰ ਪਰਫੋਰਮੈਂਸ ਹੋਈ ਹੋਣੀ ਆ, ਹੁਣ ਕੋਈ ਫਰਕ ਨਹੀਂ। ਫਿਰ ਜੀ, ਇਹ 3 ਟੈਂਡਰ ਹੋ ਗਏ, 3 ਕੈਂਸਲ ਕਰ ਦਿੱਤੇ ਗਏ, ਕਿਉਂ ਹੋਏ ਪਤਾ ਨਹੀਂ।
7: ਓਕੇ,
5: ਫਿਰ ਚੌਥਾ ਇੱਕ ਕਲੋਜ਼ ਚੇਂਜ ਕੀਤਾ ਗਿਆ ਬਲੈਕ ਲਿਸਟਡ ਦਾ।
7: ਓਕੇ,
5: ਕਿ ਜਿਹੜੀ ਕੰਪਨੀਆਂ ਬਲੈਕ ਲਿਸਟਡ ਸੀਗੀਆਂ ਪ੍ਰੀਵੀਅਸਲੀ,
7: ਓਕੇ,
5: ਉਹ ਵਾਲੀਆਂ ਵੀ ਹੁਣ ਦੁਬਾਰਾ ਕਰ ਸਕਦੀਆਂ ਅਪਲਾਈ। ਵੈਰੀ ਵੀਅਰਡ ਥਿੰਗ,
7: ਅੱਛਾ
5: ਪਰ ਉਹ ਕਰ ਦਿੱਤੀਆਂ ਹੁਣ ਫਿਰ ਇੱਕ ਕੋ ਐਮਟ ਨਾਮ ਦੀ ਕੰਪਨੀ ਆ ਉਹਨਾਂ ਨੂੰ ਇਹ ਟੈਂਡਰ ਮਿਲ ਗਿਆ ਮੈਂ ਤੁਹਾਨੂੰ ਉੱਦਾਂ ਦੱਸ ਦੇਵਾਂ ਕਿ ਉਹਨਾਂ ਨੂੰ ਟੈਂਡਰ ਮਿਲਿਆ ਟੀ ਸੀ ਐਸ ਨੂੰ ਹਰਾ ਕੇ ਟਾਟਾ ਕੰਸਲਟੈਂਸੀ ਸਰਵਿਸ ਨੂੰ ਹਰਾ ਕੇ ਟੀ ਸੀ ਐਸ ਦਾ ਦਾਇਰਾ ਕਿੰਨਾ ਵੱਡਾ ਮੈਂ ਤੁਹਾਨੂੰ ਇਸ ਤੋਂ ਹੀ ਦੱਸ ਦੇਵਾਂ ਕਿ ਆਸਟ੍ਰੇਲੀਆ ਵਰਗੇ ਮੁਲਕ ਦੇ ਅੰਦਰ ਵੀ ਉਹ ਦੂਸਰੇ ਨੰਬਰ 'ਤੇ ਆਉਂਦਾ ਆਈ ਟੀ ਸਰਵਿਸਿਸ ਦੇਣ 'ਚ ਅਤੇ ਇੰਡੀਆ 'ਚ ਤਾਂ ਕਿਆ ਹੀ ਦਾਇਰਾ ਹੋਣਾ ਪਰ ਖੈਰ ਕੋਐਮਟ ਵਾਲੇ ਓਕੇ ਰਿਪੋਰਟ ਹੋਣਗੇ ਵਧੀਆ ਹੋਣਗੇ ਜਦੋਂ ਜ਼ਿਆਦਾ ਛਾਨਿਆ ਗਿਆ ਨਾ ਤਾਂ ਕੋਐਮਟ ਵਾਲੇ ਵਾਕਈ ਬਹੁਤ ਵਧੀਆ ਸੀਗੇ ਪਤਾ ਕਿਉਂ 2019 'ਚ ਨਾ ਇੱਕ ਐਗਜ਼ਾਮ ਹੋਏ ਸੀਗੇ ਜਿਹੜੇ ਤੇਲੰਗਾਨਾ ਦੇ ਬੋਰਡ ਐਗਜ਼ਾਮ ਜਿਸ ਆਪਣੇ ਪੰਜਾਬ ਬੋਰਡ ਦੇ ਹੁੰਦੇ ਆ
7: ਹਾਂਜੀ
5: ਹਨਾ ਉਸੇ ਤਰੀਕੇ ਨਾਲ ਤੇਲੰਗਾਨਾ ਦੇ ਅੰਦਰ ਐਗਜ਼ਾਮ ਹੋਏ ਉਦੋਂ ਇਸ ਕੰਪਨੀ ਦਾ ਨਾਮ ਕੋ ਐਮਟ ਦਾ ਨਾਮ ਸੀਗਾ ਗਲੋਬਰੀਨਾ
7: ਅੱਛਾ
5: ਕੁਛ 800,000 ਬੱਚਾ ਬੈਠਾ ਉਸ ਐਗਜ਼ਾਮ ਦੇ ਅੰਦਰ 800,000 ਮਗਰੋਂ 3,500,000 ਬੱਚਾ ਫੇਲ ਆ ਗਿਆ
7: ਅੱਛਾ ਫੇਲ ਹੋ ਗਏ
5: ਹਾਂ ਜਦੋਂ ਅਗੇਨ ਦੇਖਿਆ ਤਾਂ ਕੋਈ ਨਾ ਕੋਈ ਆਂਸਰ ਸ਼ੀਟ ਜਾਂਦਾ ਧਾਂਦਲੀ ਕੁਛ ਬੱਚੇ ਸੈਂਸਿਟਿਵ ਹੁੰਦੇ ਆ 23 ਬੱਚੇ ਸੁਸਾਈਡ ਕਰ ਚੁੱਕੇ ਸੀਗੇ ਜਦ ਤੱਕ ਉਹਨੂੰ ਪਤਾ ਲੱਗਦਾ ਕਿ ਇਹ ਬਈ ਗਲਤ ਹੈ ਜਾਂ ਕੰਪਨੀ ਇਹ ਬਲੈਕਲਿਸਟ ਹੋ ਗਈ ਪਰ ਉਹ ਹੁਣ ਬਲੈਕਲਿਸਟ ਹੋਈ ਕੰਪਨੀ ਦਾ ਨਾਮ ਚੇਂਜ ਕਰਕੇ ਕੋਐਮਟ ਹੋ ਗਿਆ
7: ਫਿਰ ਦੁਬਾਰਾ
5: ਤੇ ਉਹ ਕੋਐਮਟ ਵਾਲੇ ਹੁਣ ਤੁਹਾਡੇ ਸੀ ਬੀ ਐਸ ਈ ਦਾ ਐਗਜ਼ਾਮ ਕਰਾ ਰਹੇ ਨੇ ਤੇ ਉਧਰੋਂ ਐਨ ਟੀ ਏ ਜਿਨ੍ਹਾਂ ਤੋਂ ਨੀਟ ਗਲਤੀ ਨਾਲ ਹਲਕਾ ਜਿਹਾ ਲੀਕ ਹੋ ਗਿਆ ਸੀਗਾ ਹਾਂਜੀ ਹਾਂਜੀ ਉਹ ਯੂ ਜੀ ਸੀ ਦਾ ਵੀ ਪੇਪਰ ਉਹਨਾਂ ਦਾ ਕਾਫੀ ਥਾਵਾਂ ਤੇ ਅੜ ਗਿਆ ਪਿੱਛੇ ਜੇ ਤੇ ਉਹ ਵੀ ਖਰਾਬ ਹੋ ਗਿਆ ਇਹ ਸਾਰੀ ਚੀਜ਼ਾਂ ਦੇ ਮੱਦੇਨਜ਼ਰ ਕਾਕਰੋਚ ਜਨਤਾ ਪਾਰਟੀ ਵਾਲਾ ਜਿਹੜਾ ਅਭਿਜੀਤ ਦਿਪਕੇ ਆ ਉਹ 6 ਜੂਨ ਨੂੰ ਉਤਰ ਰਿਹਾ ਦਿੱਲੀ ਕੁਛ 5 ਤੋਂ 6 ਲੱਖ ਬੰਦੇ ਨੂੰ ਉਹ ਕਹਿ ਰਿਹਾ ਕਿ ਮੈਂ ਇਕੱਠਾ ਕਰ ਲੈਣਾ ਤਾਂ ਜੰਤਰ ਮੰਤਰ ਅਸੀਂ ਪ੍ਰੋਟੈਸਟ ਕਰਨਾ ਜਿਨ੍ਹਾਂ ਨੇ ਵੀ 3 ਇਡੀਅਟਸ ਦੇਖੀ ਹੈ ਅਤੇ ਆਮਿਰ ਖਾਨ ਦਾ ਜੋ ਕਰੈਕਟਰ ਸੀਗਾ ਉਹਦੇ ਅੰਦਰ ਉਹ ਲੂਜ਼ਲੀ ਬੇਸਡ ਸੀਗਾ ਸੋਨਮ ਵਾਂਗਚੁਕ ਦੇ ਨਾਮ ਤੇ ਉਹ ਵੀ ਹੁਣ ਆ ਕੇ ਜੁਆਇਨ ਕਰ ਰਹੇ ਨੇ ਉਹ ਪਿੱਛੇ ਜੇ ਉਹਨਾਂ ਨੂੰ ਕਿਹਾ ਗਿਆ ਸੀਗਾ ਕਿ ਆਈ ਐਸ ਆਈ ਦੇ ਏਜੰਟ ਨੇ ਹੁਣ ਸ਼ਾਇਦ ਉਹ ਕਲੀਅਰ ਹੋ ਗਿਆ ਕਿ ਉਹ ਆਈ ਐਸ ਆਈ ਦੇ ਏਜੰਟ ਨਹੀਂ ਨੇ ਇੰਡੀਆ ਦੇ ਬਹੁਤ ਤਗੜੇ ਰਿਸਰਚਰ ਤੇ ਪੇਂਟ ਕਰਵਾਉਣ ਵਾਲੇ ਹਨਾ
7: ਵਾਤਾਵਰਨ ਪ੍ਰੇਮੀ
5: ਹਾਂ ਯੈਸ ਗ੍ਰੇਟ ਪਰਸਨੈਲਿਟੀ ਖੈਰ ਉਹ ਵੀ ਉੱਥੇ ਪਹੁੰਚ ਰਹੇ ਨੇ ਤੇ ਇਹ ਹੈ ਜੀ ਆਬੋ ਹਵਾ ਐਜੂਕੇਸ਼ਨ ਸਿਸਟਮ ਦੀ
7: ਪਰ ਇਹ ਸਾਰੇ ਕੁਛ ਨੂੰ ਆਪਾਂ ਜੇ ਵੇਖੀਏ ਤੇ ਕੁੱਲ ਮਿਲਾ ਕੇ ਚਾਰਸ਼ ਫਿਰੇ ਧੱਕਾ ਤੇ ਸਟੂਡੈਂਟ ਦੇ ਨਾਲ ਨੌਜਵਾਨੀ ਦੇ ਨਾਲ ਅੱਛਾ ਖਾਸਾ ਚੱਲ ਰਿਹਾ ਸੋ ਇਹਦੇ ਵਿੱਚ ਮਤਲਬ ਜੇ ਕਿਤੇ ਕੋਈ ਊਣਤਾਈ ਕੋਈ ਖਾਮੀ ਪੇਸ਼ੀ ਕੋਈ ਕਿਸੇ ਤਰ੍ਹਾਂ ਦੀ ਕੋਈ ਚੱਲ ਵੀ ਰਹੀ ਆ ਤੇ ਇਹਦੇ ਉੱਤੇ ਸੀਰੀਅਸ ਐਕਟ ਕਰਨ ਦੀ ਲੋੜ ਹੈ ਕਿਉਂਕਿ ਇਹ ਜਿਹੜੇ ਮੁੱਦੇ ਦੇ ਉੱਤੇ 23 ਬੱਚੇ ਮੰਨ ਲਓ ਸੁਸਾਈਡ ਕਰ ਜਾਣੇ ਕੋਈ ਆਮ ਨਹੀਂ ਹੋ ਸਕਦਾ
5: ਹਾਂ ਮਤਲਬ 23 ਬੱਚੇ ਜਿਸ ਗਲਤੀ ਕਾਰਨ ਸੁਸਾਈਡ ਕਰ ਗਏ ਹੋਣ ਅੱਜ ਤੋਂ 7 ਸਾਲ ਪਹਿਲਾਂ ਉਹੀ ਕੰਪਨੀ ਨੂੰ ਪੂਰੇ ਦੇ ਪੂਰੇ ਮੁਲਕ ਦਾ ਠੇਕਾ ਦੇ ਦੇਣਾ ਸੀ ਬੀ ਐਸ ਈ ਸਭ ਤੋਂ ਵੱਡਾ ਬੋਰਡ ਆ ਹਨਾ ਕਿ ਬਈ ਤੂੰ ਥੋੜੇ ਹੋਰ ਕਰਕੇ ਦਿਖਾ ਐਂਡ ਉਹ ਵਾਲੀ ਫਿਰ ਗਲਤੀਆਂ ਹੋਈਆਂ ਵੀ ਆ ਦੁਬਾਰਾ ਹਨਾ ਤੇ ਇਹ ਸਿਰਫ ਕੁਛ ਬੱਚਿਆਂ ਦੇ ਕਹਿ ਲਓ ਅਕਲ ਕਹਿ ਲਓ ਕਿ ਉਹ ਵੇਦਾਂਤ ਨੇ ਕਿਤੇ ਗੱਲ ਨਾ ਚੱਕੀ ਹੁੰਦੀ ਆਪਣੀ ਗੱਲ ਨਾ ਰੱਖੀ ਹੁੰਦੀ ਆ ਸਾਰਥਕ ਨੇ ਕਿਤੇ ਬਲੌਗ ਨਾ ਪੋਸਟ ਕੀਤੀ ਹੁੰਦੀ ਤੇ ਵਿਪਕਸ਼ ਵੀ ਇਸ ਤਰ੍ਹਾਂ ਹੀ ਚਿੱਲ ਕਰ ਰਿਹਾ ਸੀਗਾ ਉਹਨਾਂ ਨੂੰ ਵੀ ਪਤਾ ਸੀਗਾ ਉਹਨਾਂ ਨੇ ਸਗੋਂ ਹੁਣ ਕੇਜਰੀਵਾਲ ਹੋ ਗਿਆ ਜਾਂ ਫਿਰ ਆਪਣਾ ਆਹ ਸ਼ਿਵ ਸੈਨਾ ਵਗੈਰਾ ਵਾਲੇ ਹੋ ਗਏ ਜਾਂ ਫਿਰ ਕਾਂਗਰਸ ਤੋਂ ਨਾ ਰਾਹੁਲ ਗਾਂਧੀ ਹੋ ਗਿਆ ਉਹ ਸਾਰੇ ਇਹਦਾ ਕੋਟ ਕਰ ਰਹੇ ਨੇ ਤੇ ਹੁਣ ਉਹਨੂੰ ਪਾਰਲੀਮੈਂਟ 'ਚ ਬੁਲਾਇਆ ਗਿਆ ਸੀਗਾ
7: ਕੱਲ੍ਹ ਮੁੰਡੇ ਨੂੰ
5: ਹਾਂ ਪਾਰਲੀਮੈਂਟ 'ਚ ਬੁਲਾਇਆ ਮਤਲਬ ਵਿਸ਼ਵ ਗੁਰੂ ਸਾਡਾ ਭਾਰਤ ਹੁਣ 17 ਸਾਲ ਦੇ ਬੱਚੇ ਨੂੰ ਬੁਲਾ ਕੇ ਪੁੱਛ ਰਿਹਾ ਕਿ ਯਾਰ ਸਾਡੇ ਤੋਂ ਕੀ ਗਲਤੀ ਹੋ ਰਹੀ ਹੈ ਸੀ ਬੀ ਐਸ ਈ ਦੇ ਅੰਦਰ ਤੂੰ ਕਿੱਦਾਂ ਫਾਇੰਡ ਕੀਤਾ ਗੂਗਲ 'ਤੇ ਟਾਈਪ ਕਰਕੇ ਜ਼ਰੂਰ
7: ਨਹੀਂ ਚਲੋ ਵੇਖ ਇਹ ਤਾਂ ਆ ਵੀ ਗਲਤੀ ਕੋਈ ਅੱਜ ਕੱਲ੍ਹ ਮੈਨੂੰ ਲੱਗਦਾ ਜਿਹੜੀਆਂ ਔਨਲਾਈਨ ਵਾਲੀਆਂ ਗਲਤੀਆਂ ਨਾ ਉਹ ਤਾਂ ਸਗੋਂ ਇਹ ਛੋਟੀ ਉਮਰ ਵਾਲਿਆਂ ਨੂੰ ਪੁੱਛ ਲਈਆਂ ਜਾਣ ਜ਼ਿਆਦਾ ਵਧੀਆ ਕਿਉਂਕਿ ਉਮਰ ਜ਼ਿਆਦਾ ਵਧੀਆ ਦੱਸਦੀ ਹੈ ਕਿਉਂਕਿ ਇਹਨਾਂ ਨੇ ਜ਼ਿਆਦਾ ਉਸ ਚੀਜ਼ ਨੂੰ ਪੜ੍ਹਿਆ ਵਾ ਜ਼ਿਆਦਾ ਉਹਨੂੰ ਹੰਢਾਇਆ ਵਾ ਬਾਕੀਆਂ ਦੇ ਤਾਂ ਸਮਝ ਤੋਂ ਪਰੇ ਆ ਕਿਉਂਕਿ ਇਹ ਵੀ ਇੱਕ ਮਸਲਾ ਹੋ ਸਕਦਾ ਕਿ ਜਿਹੜੇ ਇਹਦੇ ਉੱਤੇ ਫੈਸਲੇ ਲੈ ਰਹੇ ਨੇ ਉਹਨਾਂ ਨੂੰ ਤਾਂ ਪਤਾ ਹੀ ਨਹੀਂ ਹੈ ਨਾ ਔਨਲਾਈਨ ਹੁਣ ਸਾਡੇ ਵਰਗਾ ਕੋਈ ਔਨਲਾਈਨ ਵਾਲੇ ਫੈਸਲੇ ਲੈਣ ਬਹਿ ਜਾਏ ਜਾਂ ਡਿਸੀਜਨ ਲੈਣ ਬਹਿ ਜਾਏ ਤਾਂ ਫਿਰ ਬਲੰਡਰੀ ਹੋਣਾ
5: ਹਾਂ ਇਹ ਗੱਲ
7: ਔਖਾ ਹੋ ਜਾਂਦਾ ਚਲੋ ਖੈਰ ਇਹ ਸਾਰਾ ਕੁਛ ਚੱਲ ਰਿਹਾ ਆਸ ਪਾਸ ਇਹ ਸਾਰਾ ਕੁਛ ਚੱਲ ਰਿਹਾ ਇੰਟਰਨੈਟ ਦੇ ਉੱਤੇ ਤੇ ਫਿਲਹਾਲ ਆਪਾਂ ਅੱਗੇ ਵੱਧਦੇ ਹਾਂ ਅਗਲਾ ਉਹ ਹਿੱਸਾ ਜਿਹਦੇ ਵਿੱਚ ਕਿ ਤੁਸੀਂ ਵੀ ਕਾਲ ਕਰ ਸਕਦੇ ਹੋ ਆਪਣੇ ਵਿਚਾਰ ਰੱਖ ਸਕਦੇ ਹੋ ਤੇ ਅਗਲੇ ਹਿੱਸੇ ਦੇ ਵਿੱਚ ਆਪਾਂ ਆਪਣਾ ਗੇਅਰ ਵੀ ਬਦਲਾਂਗੇ
5: ਯੈਸ
7: ਤੇ ਯੋਲੋ ਯੋਲੋ ਕਰਾਂਗੇ ਆਪਾਂ
5: ਯੋਲੋ ਕਿਆ ਹੁੰਦਾ ਹੈ ਯੋਲੋ ਤੁਸੀਂ ਦੱਸਣਾ
7: ਯੋਲੋ ਯੋਲੋ
5: ਨਹੀਂ ਤੁਸੀਂ ਦੱਸੋ ਤੁਸੀਂ ਦੱਸੋ
7: ਮੈਂ ਕਹਿਣਾ ਸਿੱਖ ਲਿਆ ਇੰਨਾ ਬੜਾ ਸੋ ਯੋਲੋ ਤੁਹਾਨੂੰ ਦੱਸਾਂਗੇ ਆ ਕੇ ਜੇ ਤੁਹਾਨੂੰ ਪਤਾ ਵਾ ਤੇ ਤੁਸੀਂ ਦੱਸਿਓ ਤੇ ਤੁਹਾਡੇ ਇਹਦੇ ਉੱਤੇ ਕੀ ਵਿਚਾਰ ਨੇ
5: ਇਹ ਵੀ ਜ਼ਰੂਰ ਦੱਸੋ ਬਈ
7: ਇਹ ਵੀ ਜ਼ਰੂਰ ਦੱਸਿਓ ਕਿ ਯੋਲੋ ਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਕੀ ਤੁਹਾਡੀ ਸਮਝ ਆ ਯੋਲੋ ਨੂੰ ਲੈ ਕੇ ਤੇ ਨਹੀਂ ਤੇ ਫਿਰ ਆ ਕੇ ਆਪਾਂ ਗੱਲ ਕਰਦੇ ਹਾਂ ਕਿਉਂਕਿ ਹੁਣ ਜੇ ਦੱਸਿਆ ਤਾਂ ਟਾਈਮ ਵਾਹਵਾ ਲੱਗ ਜਾਣਾ ਟਾਈਮ ਸਾਡੇ ਕੋਲ ਥੋੜ੍ਹਾ ਤੇ ਪਹਿਲੇ ਹਿੱਸੇ ਦੇ ਵਿੱਚੋਂ ਆਪਾਂ ਲੈਂਦੇ ਤੁਹਾਡੇ ਕੋਲ ਇਜਾਜ਼ਤ ਤੇ ਅਗਲੇ ਹਿੱਸੇ ਦੇ ਵਿੱਚ ਤੁਹਾਡੀਆਂ ਕਾਲਸ ਦਾ ਵੀ ਇੰਤਜ਼ਾਰ ਰਹੂਗਾ ਉੱਤੇ ਯੋਲੋ ਯੋਲੋ ਵੀ ਹੋਊਗੀ ਰੇਡੀਓ ਹਾਂਜੀ 1674 AM
9: ਜੀ ਗੱਡੀ ਅਕਸ਼ਾ ਜੂਲਰਸ ਵੱਲ ਲੈ ਲੋ
10: ਉਹ ਜੋ ਹੁਕਮ ਮੇਰੀ ਸਰਕਾਰ
9: ਉਹ ਆ ਕਿੱਧਰ ਹੈਰੀ ਸਪਾਰਕ ਵੱਲ ਜਾਣਾ ਤੁਸੀਂ ਆ ਕਿੱਥੇ ਜਾ ਰਹੇ ਹੋ
10: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
9: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
10: आहो जी आहो
9: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच
11: यार तू इत्थे इनी छेती आके पक्का भी हो गया की जुगाड़ लाया है
12: जुगाड़ नहीं ए है 8 सालां तो भी वड्डा तजुर्बा बंसल इमीग्रेशन दा जिन्हां ने वधिया कोर्स विच एडमिशन कराई अते फिर मेनू पीआर दी राह भी विखाई एना ही नहीं ए स्टूडेंट वीजा एएटी अपील्स स्किल्ड वीजा पीआर यूएस विजिटर वीजा अते होर भी कई माइग्रेशन सर्विसेज प्रोवाइड करदे ने
11: नंबर दा दे बंसल इमीग्रेशन वालियां दा
12: हां जी अपॉइंटमेंट बुक करवाउण लई कॉल करो 0406-660-960 दे या फिर विजिट करो bansalimmigration.com.au
13: हां जी
14: रेडियो
9: सुनो जी गड्डी अक्षरा ज्वेलर्स वल ले लो
10: ओ जो हुकम मेरी सरकार
9: ओ आ किधर हैरी स्पार्क वल जाना तुसी आ किथे जा रहे हो
10: अक्षरा ज्वेलर्स दी दूजी लोकेशन रिवर्सटंच
9: यानी हुन 22 कैरेट गोल्ड हॉलमार्क ज्वेलरी डायमंड ज्वेलरी अते बर्थ स्टोन रिंग्स दे नवे डिजाइन सिल्वर आइटम्स पूजा आइटम्स सब कुछ हुन दो दो लोकेशन ते मिलनगे
10: आहो जी आहो
9: अक्षरा ज्वेलर अपनी दूजी लोकेशन 56 गारफील्ड रोड ईस्ट रिवर्सटन विच वी तुहाडी सेवा विच जरा हौली

0: ਰੇਡੀਓ ਹਾਂਜੀ 1674 ਐਮ ਪ੍ਰੋਗਰਾਮ ਹਾਂਜੀ ਮੈਲਬਨ ਤੇ ਅਗਲੇ ਸੈਗਮੈਂਟ 'ਚ ਤੁਹਾਡਾ ਸਵਾਗਤ ਮੈਂ ਰਣਜੋਤ ਸਿੰਘ ਤੇ ਮੇਰੇ ਨਾਲ ਨੇ ਕ੍ਰਿਸ਼ਨਾ ਭਾਰਦਵਾਜ
1: ਜ਼ਿੰਦਗੀ ਨਾ ਮਿਲੇ ਕੀ ਤੋ ਪਾ ਗਾਣਾ ਕਿੱਥੋਂ ਲੱਭਿਆ
0: ਯਾਰ ਮੈਨੂੰ ਪਤਾ ਨਹੀਂ ਸੀ ਇੰਨਾ ਵਧੀਆ ਨਹੀਂ ਗਾ ਲੈਂਦੇ ਤੁਸੀਂ
1: ਬਹੁਤ ਗੰਦੀ ਆਵਾਜ਼ ਤਾਂ ਮੈਂ ਦੁਬਾਰਾ ਨਹੀਂ ਕੀਤਾ ਉੱਪਰੋਂ ਸਰਸਵਤੀ ਮਾਂ ਨੇ ਕਹਿਣਾ ਬੇਟਾ ਬਸ ਕਰ ਜਾ ਇਸ ਕੰਮ ਲਈ ਭੇਜਿਆ ਤੈਨੂੰ
0: ਚਲੋ ਕੋਈ ਨੀ ਤੂੰ ਇਹੋ ਜਿਹੇ ਮੌਸਮ ਚ ਗਾ ਲਈਦਾ ਹੁੰਦਾ ਪਤਾ ਕਿਉਂ
1: ਗਲਾ ਖੁੱਲ ਜਾਂਦਾ
0: ਨਹੀਂ ਨਹੀਂ ਮੀਂਹ ਤਾਂ ਆਲਰੇਡੀ ਪੈਣ ਦਾ ਹੁੰਦਾ ਬੰਦਾ ਸੋਚਦਾ ਵਾ ਮੇਰੇ ਗਾਉਣ ਕਰਕੇ ਮੀਂਹ ਪੈ ਗਿਆ
1: ਰਾਗ ਮਲਹਾਰ ਰਾਗ ਡਿਲੂਜਨਲ ਮਲਹਾਰ ਹੈ
0: ਫਾਇਦਾ ਹੋ ਜਾਂਦਾ ਨਾ ਮੌਸਮ ਕਿਵੇਂ ਦਾ ਵੀ ਬਾਹਰ ਦੱਸੋ ਮੀਂਹ ਪੈ ਰਿਹਾ ਕਿ ਨਹੀਂ ਕਿਉਂਕਿ ਇੱਥੇ ਤੇ ਸ਼ੋਅ ਕਰ ਰਿਹਾ ਵੀ ਮੀਂਹ ਮੀਂਹ ਮੀਂਹ ਪਤਾ ਨਹੀਂ ਕਿੰਨਾ ਕੁ ਮੀਂਹ ਜਿੱਦਾਂ ਬਾਹਰ ਉਤਰਨ ਲੱਗਿਆ ਸ਼ਾਇਦ ਇੱਟਾਂ ਲੈ ਕੇ ਜਾਣਾ ਪਾ ਇੱਟਾਂ ਪਤਾ ਕਿਉਂ
1: ਮੈਨੂੰ ਪਤਾ ਤੁਸੀਂ ਵਿਆਖਿਆ ਜ਼ਰੂਰ ਕਰੋਗੇ
0: ਹਾਂ ਉਹ ਇੱਦਾਂ ਹੁੰਦਾ ਸੀ ਨਾ ਜਦੋਂ ਆਪਾਂ ਪਿੰਡ ਰਹਿੰਦੇ ਹੁੰਦੇ ਹਾਂ ਤਾਂ ਕਈ ਪਾਸੇ ਇੱਦਾਂ ਦੇ ਹੁੰਦੇ ਸੀ
1: ਅੱਛਾ
0: ਉਦੋਂ ਇਹ ਥੋੜ੍ਹੀ ਹੁੰਦਾ ਵੀ ਆਹ ਵੀ ਪੱਧਰਾ ਕਰ ਦਿਉ ਫਰਸ਼ ਪਾ ਲਓ ਆਹ ਵੀ ਪੱਧਰਾ ਹੈ ਨਾ ਅਤੇ ਕਈ ਇਲਾਕੇ ਇੱਦਾਂ ਦੇ ਹੁੰਦੇ ਸੀ ਇੱਟਾਂ ਦੋ ਫੜ ਲਈ ਦੀਆਂ ਸੀ ਇੱਕ ਇੱਟ ਰੱਖੀ ਉੱਤੇ ਪੈਰ ਅੱਗੇ ਗਾਂਗੇ ਦੂਜੀ ਰੱਖੀ ਗਾਂਗੇ ਉਹਨੇ ਚਿਰ ਨੂੰ ਲੰਘ ਜਾਈਦਾ ਇੰਨੇ ਵੀ ਥੋੜੇ ਨੀਵੇਂ ਨੀਵੇਂ ਲੱਗ ਕੇ ਹੁੰਦੇ
1: ਬੱਲੇ ਬੱਲੇ ਬੱਲੇ
0: ਸੋ ਅੱਜ ਤੇ ਉਦਾਂ ਦੀਆਂ ਪ੍ਰੈਡਿਕਸ਼ਨਾਂ ਚੱਲ ਰਹੀਆਂ ਵੈਸੇ ਤੁਸੀਂ ਦੱਸਿਓ ਬਾਹਰ ਕੀ
1: ਮੌਸਮ ਹੈ ਕਿ ਨਹੀਂ ਇਹ ਦੱਸ ਦਿਓ
0: ਹਾਂ ਉਦਾਂ ਮੈਂ ਨਾ ਉਦਾਂ ਆਪਣੀ ਦੱਸਾਂ ਨਾ ਉਹਦੀ ਮਤਲਬ ਇਨਡੋਰ ਸੈਂਸ ਦੇ ਹਿਸਾਬ ਨਾਲ ਸਿਕਸ ਸੈਂਸ ਤੈਨੂੰ ਕੀ ਕਹਿਣਾ ਤੇ ਜਦੋਂ ਬਾਹਰ ਮੌਸਮ ਚ ਤਬਦੀਲੀ ਆਉਂਦੀ ਨਾ ਬਾਹਰ ਜਿੱਦਾਂ
1: ਮੀਂਹ ਪੈਣਾ ਸ਼ੁਰੂ ਹੋ ਜਾਏ
0: ਹਾਂ ਕੋਈ ਵੀ ਤਬਦੀਲੀ ਆਉਂਦੀ ਆ ਤੇ ਅੰਦਰ ਬੈਠਿਆਂ ਫੀਲ ਹੁੰਦੀ ਆ
1: ਅੱਛਾ ਨਹੀਂ ਮੈਂ ਬੜਾ ਬੇਖਬਰ ਰਹਿੰਦਾ ਇਨ ਚੀਜ਼ਾਂ ਤੋਂ
0: ਅੱਛਾ
1: ਹਾਂ
0: ਹਾਂ ਨਹੀਂ ਹੁੰਦੀ ਹੈ ਜਿੱਦਾਂ ਤੁਸੀਂ ਨੋਟ ਕਰਿਓ ਨੈਕਸਟ ਟਾਈਮ ਤੋਂ ਜਦੋਂ ਬਾਹਰ ਮੰਨ ਲਓ ਧੁੱਪ ਲੱਗ ਜੂਗੀ ਨਾ ਬਾਹਰ ਨਿੱਘਾ ਨਿੱਘਾ ਹੋ ਜੂਗਾ ਅੰਦਰ ਠੰਡ ਵੱਜੂਗੀ ਇੱਦਾਂ ਦੇ ਨਿੱਕੇ ਨਿੱਕੇ ਜੇ ਜਿਹੜੇ ਫੀਲ ਜੇ ਹੁੰਦੇ ਤੁਹਾਨੂੰ
1: ਓਕੇ ਹਾਂ ਇਹ ਇਸ ਤਰ੍ਹਾਂ ਵੀ ਹੋ ਸਕਦਾ ਕਿ ਬੰਦਾ ਸ਼ਾਇਦ ਆਪਣੇ ਆਪ ਨੂੰ ਪ੍ਰੈਕਟਿਸ ਕਰਦਾ ਇਨ ਮਾਈਂਡ ਕੀ ਹੋ ਰਿਹਾ ਹੋਣਾ ਮਤਲਬ ਆਪਣੇ ਆਪ ਨੂੰ ਸਵਾਲ ਬਹੁਤੇ ਪੁੱਛਣੇ ਕੀ ਹੋ ਰਿਹਾ ਹੋਣਾ ਬਾਹਰ ਜਾਂ ਫਿਰ ਬਾਹਰ ਦਾ ਮੌਸਮ ਕਿੱਦਾਂ ਦਾ ਹੋਊਗਾ
0: ਜਾਂ ਫਿਰ ਉਲਟ ਲਾ ਲਓ ਤੁਹਾਨੂੰ ਫੀਲ ਜਾਂ ਕੁਛ ਹੋਣ ਲੱਗਾ
1: ਤੇ
0: ਤੁਸੀਂ ਸਰੀਰ ਤੁਸੀਂ ਟੈਂਪਰੇਚਰ ਵਾਈਜ਼ ਤੁਸੀਂ ਕੁਛ ਫੀਲ ਕਰਦੇ ਹੋ ਹਨਾ ਵੀ ਕੁਛ ਫਰਕ ਪਿਆ ਪਹਿਲਾਂ ਨਾਲੋਂ ਠੰਡ ਵਧੀ ਗਰਮੀ ਵਧੀ ਤੁਹਾਨੂੰ ਮਤਲਬ ਚਕਾਵਟ ਜੀ ਮਤਲਬ ਕੀ ਤੁਹਾਨੂੰ ਮੱਚਣ ਲੱਗ ਪਈ ਤੁਹਾਨੂੰ ਹਨਾ ਤੇ ਕੁਛ ਤੇ ਫਰਕ ਪਿਆ ਹੁੰਦਾ ਨਾ ਫਿਰ ਤੁਸੀਂ ਬਾਹਰ ਜਾ ਕੇ ਵੇਖੋ ਤੇ ਵਾਕਿਆ ਪਿਆ ਹੁੰਦਾ ਉਦਾਂ ਹੀ ਥੋੜੀ ਕੁਛ ਹੋ ਜਾਂਦਾ ਜੇ ਮਾਨਾ ਸਾਰਾ ਕੁਛ ਸੇਮ ਹੀ ਰਵੇ
1: ਹਾਂ
0: ਸੇਮ ਹੀ ਹੋਵੇ ਫਿਰ ਤੇ ਸੇਮ ਹੀ ਹੈ ਨਾ
1: ਹਾਂ
0: ਪਰ ਸਾਡਾ ਫਰਕ ਇਹੀ ਵੀ ਅਸੀਂ ਗੋਡੇ ਗਾਡੇ ਲੱਤਾਂ ਲੁੱਤਾਂ ਘੁੱਟਦੇ ਹਾਂ ਸੁਣਦੇ ਹੁੰਦੇ ਹਾਂ ਤੁਹਾਨੂੰ ਏਦਾਂ ਹੀ ਸੁਣਨ ਨੂੰ ਮਿਲ ਜਾਂਦਾ
1: ਥੋੜੇ ਦੂਰ ਹੋ ਤੁਸੀਂ ਕੋਈ ਨਹੀਂ
0: ਕੀਤਾ ਕਿ ਨਹੀਂ ਸਾਡੇ ਮੈਂ ਬੜਾ ਯਾਦ ਕਰਦਾ ਏਦਾਂ ਆਪਣੇ ਮੰਜੇ ਹੁੰਦੇ ਸੀ ਨਾ ਸਣ ਵਾਲੇ ਤੇ ਉਹਨਾਂ ਨੇ ਲੰਮੇ ਪਏ ਨਾ ਬਜ਼ੁਰਗਾਂ ਨੇ ਤੇ ਕਿਉਂਕਿ ਹੁਣ ਰਿਲਾਈਜ਼ ਕਰੀਦਾ ਵੀ ਯਾਰ ਜਦੋਂ ਕੰਮ ਕੁੰਮ ਕਰਕੇ ਨਾ ਥੱਕ ਟੁੱਟ ਜਾਈਦਾ ਸ਼ਾਇਦ ਇੱਕ ਉਮਰ ਦੇ ਵਿੱਚ ਜਾ ਕੇ ਨਾ ਤੁਹਾਨੂੰ ਥੋੜੀ ਥੋੜੀਆਂ ਲੱਤਾਂ ਖੁੱਸਦੀਆਂ ਟੁੱਟਦੀਆਂ ਹਨਾ ਮੋਰਾਂ ਪੀੜ ਹੁੰਦੀਆਂ ਤੇ ਹੁਣ ਤੇ ਚਲੋ ਆ ਮਸ਼ੀਨਾਂ ਆ ਗਈਆਂ ਕੁਰਸੀਆਂ ਆ ਗਈਆਂ ਹਨਾ ਜੇ ਕੁਰਸੀ ਲੈਣੀ ਆ ਤੇ ਸਲੀਪ ਐਂਡ ਰਿਲੈਕਸ
1: ਓ ਮਾਈ ਗੋਡ ਓ ਬੱਲੇ
0: ਵਾਹ ਸਾਡੀ
1: ਮੰਨ ਗਿਆ ਯਾਰ ਮੰਨ ਗਿਆ ਟੂ ਗੁੱਡ ਭਾਜੀ ਟੂ ਗੁੱਡ ਇਹ ਤਾਂ ਮੁਕਰਰ ਹੋਣਾ ਚਾਹੀਦਾ ਵੈਰੀ ਗੁੱਡ
0: ਸਲੀਪ ਐਂਡ ਰਿਲੈਕਸ ਵਾਲਿਆਂ ਕੋਲੋਂ ਸਪੈਸ਼ਲ ਡਿਸਕਾਊਂਟ ਮੰਗੋ ਉਹਨਾਂ ਕੋਲ ਅੱਜ ਰੇਡੀਓ ਵਾਲਿਆਂ ਨੇ ਕਿਹਾ ਸੀ ਤੇ ਸਾਨੂੰ ਤੁਸੀਂ ਡਿਸਕਾਊਂਟ ਦਿਓ ਤੇ ਉਹ ਪਤਾ ਨਹੀਂ ਤੁਸੀਂ ਕੀਤਾ ਕਿ ਨਹੀਂ ਕੀਤਾ ਜਿਹੜੇ ਪਿੰਡਾਂ ਵਾਲੇ ਨੇ ਨਾ ਉਹ ਜ਼ਰੂਰ ਰਿਲੇਟ ਕਰ ਜਾਣਗੇ ਤੇ ਉਹ ਮੰਜੇ ਦੇ ਪੈਂਦ ਦੇ ਵਿੱਚੋਂ ਦੀ ਜਾਂ ਫਿਰ ਥੋੜੀ ਜਿਹੀ ਸਣ ਇੱਧਰ ਉੱਧਰ ਕਰਕੇ ਨਾ ਤੇ ਵਿੱਚੋਂ ਦੀ ਡਾਂਗ ਹੁੰਦੀ ਸੀ ਬਜ਼ੁਰਗਾਂ ਕੋਲ ਪੱਕੀ ਤੇ ਉਹ ਡਾਂਗ ਵਿੱਚੋਂ ਦੀ ਥੱਲੇ ਲਾ ਲੈਣੀ ਜ਼ਮੀਨ ਤੇ ਉਹ ਡਾਂਗ ਦਾ ਆਸਰਾ ਲੈ ਕੇ ਤੇ ਉੱਤੇ ਚੜ੍ਹ ਕੇ ਲੱਤਾਂ ਘੁੱਟਣੀਆਂ

0: ਪਾ ਦਿੰਦੇ ਸੀ ਸ਼ਾਇਦ ਜਾਂ ਸਰੀਰ ਵੀ ਮਜ਼ਬੂਤ ਸੀ ਨਾ ਤੇ ਓਦਾਂ ਘੁੱਟੀ ਦਾ ਸੀ ਨਾ ਮੈਂ ਉਹ ਬੜਾ ਮੈਨੂੰ ਚੇਤੇ ਆਉਂਦਾ ਮੰਜ਼ਰ
1: ਮੇਰੇ ਫਾਦਰ ਸਾਹਿਬ ਨੇ ਜਦੋਂ ਦੁਕਾਨ ਤੋਂ ਆਉਣਾ ਹਨਾ ਕਿ ਉਹਨਾਂ ਦਾ ਪੱਕਾ ਇੱਕ ਰੂਟੀਨ ਹੋਣਾ ਦੁਕਾਨ ਤੋਂ ਆਏ ਮੈਡੀਸਨ ਵਗੈਰਾ ਕੋਈ ਹੈਗੀ ਉਹ ਲਿੱਤੀ ਦੁੱਧ ਵਗੈਰਾ ਹਨਾ ਪੀ ਲਿਆ ਤੇ ਹੁਣ ਬੈਠੇ ਆਰਾਮ ਨਾਲ ਤੇ ਕੋਈ ਦੱਸਣਾ ਹੁਣ ਅੱਜ ਦਾ ਦਿਨ ਕਿੱਦਾਂ ਗਿਆ ਕੀ ਹੋਇਆ ਕੀ ਨਹੀਂ ਹੋਇਆ ਤੇ ਮੈਂ ਬਹਿ ਜਾਣਾ ਉਹਨਾਂ ਕੋਲ ਤੇ ਉਹਨਾਂ ਨੂੰ ਸਗੋਂ ਬਹੁਤ ਸ਼ੌਂਕ ਹੁੰਦਾ ਸੀਗਾ ਪੈਰ ਘੁਟਵਾਉਣ ਦਾ ਮੈਂ ਇਸ ਤਰ੍ਹਾਂ ਦੇਖੀ ਆ ਨਾ ਕਿ ਪਾਪਾ ਹੁਣ ਤਾਂ ਕਹਿੰਦੇ ਕਿ ਕੋਈ ਨੀ 10 ਮਿੰਟ ਹੋ ਗਏ 15 ਮਿੰਟ
0: ਸ਼ੌਂਕ ਨਹੀਂ ਹੁੰਦਾ ਇਹ ਜ਼ਰੂਰਤ ਹੁੰਦੀ ਹੈ
1: ਕਹਿ ਲਓ ਜ਼ਰੂਰਤ ਕਹਿ ਲਓ ਪਰ ਉਹਨਾਂ ਨੂੰ ਨਹੀਂ ਉਹ ਕਹਿ ਲਓ ਜਿਸ ਤਰ੍ਹਾਂ ਉਹ ਵੀ ਜਦੋਂ ਉਹਨਾਂ ਨੇ ਵੀ ਦੱਸਣਾ ਨਾ ਤਾਂ ਉਹਨਾਂ ਨੇ ਵੀ ਕਹਿਣਾ ਕਿ ਮੈਂ ਆਪਣੇ ਦਾਦਾ ਜੀ ਨੂੰ ਵੇਖਿਆ ਨਹੀਂ ਹੋਇਆ ਕਿ ਮੇਰੇ ਫਾਦਰ ਬਹੁਤ ਯੰਗ ਸੀਗੇ ਜਦੋਂ ਉਹ ਗਾਂ ਫੌਤ ਹੋ ਗਏ ਸੀ ਤਾਂ ਕਹਿੰਦੇ ਕਿ ਮੈਨੂੰ ਵੀ ਇਹੀ ਹੁੰਦਾ ਸੀ ਕਿ ਜਦੋਂ ਉਹ ਆਉਂਦੇ ਸੀਗੇ ਦੁਕਾਨ ਤੋਂ ਤੇ ਮੈਂ ਇਸ ਤਰ੍ਹਾਂ ਪੁੱਛਣਾ ਕਿ ਪਾਪਾ ਕੀ ਹੋਇਆ ਹਨਾ ਸਾਰਾ ਜੀ ਦੱਸੋ ਤੇ ਪੈਰ ਘੁੱਟਣੇ ਫਿਰ ਜਦ ਤੱਕ ਸਾਡੇ ਕੋਲ ਮੌਕਾ ਸੀਗਾ ਹਨਾ ਅਸੀਂ ਵੀ ਕਰਦੇ ਰਹੇ ਗੱਲ ਤੇ ਸਹੀ ਹੈ ਤੁਹਾਡੀ
0: ਤੁਸੀਂ ਕੁਛ ਜੇ ਖੱਟਣਾ ਕਮਾਉਣਾ ਤੇ ਬਜ਼ੁਰਗਾਂ ਨੂੰ ਫਿਰ ਪਹਿਲਾਂ ਤੁਹਾਨੂੰ ਕੁਛ ਵੀ ਕਰਨਾ ਪੈਣਾ ਹਾਂ
1: ਨਹੀਂ ਗੱਲ ਤੇ
0: ਫਿਰ ਉਹਨਾਂ ਦੀ ਤੁਸੀਂ ਸੇਵਾ ਕਰੋ ਤੇ ਅੱਜ ਕੱਲ੍ਹ ਤਾਂ ਬਜ਼ੁਰਗ ਕਵੇ ਲੱਤਾਂ ਪੀੜ ਹੁੰਦੀਆਂ ਹੋਣ ਮੈਂ ਗੋਲੀ ਦਵਾਂ
1: ਨਿਊਨ ਹੋ ਗਿਆ ਨਾ ਕਾਫੀ ਕਿ ਤੁਸੀਂ ਗਲਤ ਮਲਤ ਨਾ ਕਿਤੇ ਮਸਾਜ ਕਰ ਦੋ ਬਈ ਬੜੇ ਪੰਗੇ ਆ ਇਹ ਵੀ ਬੜੇ
0: ਅੱਜ ਕੱਲ ਦੇ ਬਜ਼ੁਰਗ ਕਵੇ ਨਾ ਲੱਤਾਂ ਖੁੱਸਦੀਆਂ ਟੁੱਟਦੀਆਂ ਤੁਹਾਨੂੰ ਕਿਹਾ ਸੀ ਨਾ
1: ਕਿਉਂ ਕੰਮ ਕਰਦੇ ਹੋ ਬਹੁਤ
0: ਮਾਵਾਂ ਦੀ ਦਲ ਕਹੀ ਜਾਂਦੇ ਅਗਲੇ ਤੇ ਪਾ ਦੇਣਾ ਕੇਸ
1: ਅੱਛਾ ਬਾਈ ਵੈਸੇ ਹਰ ਕਿਸੇ ਨਾਲ ਹੀ ਕੇਸ ਆ ਹਨਾ ਕੋਈ ਬੰਦਾ ਅੱਜ ਦੇ ਦੌਰ ਚ ਆਪਣਾ ਕੁਛ ਦੱਸੇ ਨਾ ਯਾਰ ਆਈ ਐਮ ਫੀਲਿੰਗ ਦਿਸ ਤੇ ਅੱਗੋ ਫੈਮਿਲੀ ਤੋਂ ਇਸ ਤਰ੍ਹਾਂ ਹੀ ਸੁਣਨ ਚ ਮਿਲਦਾ ਜਾਂ ਯਾਰ ਦੋਸਤ ਕੁਛ ਵੀ ਨਾ ਯਾਰ ਤੈਨੂੰ ਕਿੰਨਾ ਕਹੀਦਾ ਆ ਸਰਦੀਆਂ ਤੋਂ ਬਾਹਰ ਨਾ ਜਾਇਆ ਕਰਿਆ ਤੈਨੂੰ ਕਿੰਨਾ ਕਹੀਦਾ ਇਹ ਤਲਿਆ ਨਾ ਕਰੋ ਨਾ ਕਰੇ ਕਰੇ
0: ਇਹ ਆਦਤ ਮੈਨੂੰ ਬਹੁਤ ਆ ਸਲਾਵਾਂ ਦੇਣ ਦੀ ਨਾ ਬੜੀ ਭੈੜੀ ਆਦਤ ਹੁੰਦੀ ਆ ਇੱਕ ਵਾਰੀ ਚਸਕਾ ਪੈ ਜਾਵੇ ਨਾ ਬੰਦੇ ਨੂੰ ਫਿਰ ਹਟਦਾ ਨਹੀਂ ਹੈ ਬੜਾ ਸਲਾਹ ਦੇਣ ਦਾ ਜੋ ਮਜ਼ਾ ਆਉਂਦਾ ਨਾ ਯਾਰ ਦੁਨੀਆਂ ਦੇ ਕਿਸੇ ਵੀ ਚੀਜ਼ ਚੋਂ ਮਜ਼ਾ ਨਹੀਂ ਹੈਗਾ
1: ਐਕਚੁਅਲੀ ਬੰਦਾ ਬੜਾ ਨਾ ਸਿਰਾ ਸ਼ਾਈ ਫੀਲ ਕਰਦਾ ਕਿ ਯਾਰ ਕਿ ਮੈਨੂੰ ਸਭ ਪਤਾ ਤੂੰ ਬੈਠ ਬੱਚਾ ਤੂੰ ਬੈਠ ਤੈਨੂੰ ਨਹੀਂ ਪਤਾ ਵੇ ਕਿ
0: ਜੋ ਆਪਣੇ ਆਪ ਖਾਣਾ ਚਾਹੀਦਾ ਬੰਦੇ ਨੇ ਪੀਣਾ ਚਾਹੀਦਾ ਤੇ ਸਪੈਸ਼ਲੀ ਅਗਲਾ ਸੁਣਨ ਲੱਗ ਪਏ ਬਹਿ ਕੇ
1: ਉਹ ਦਿਨ ਬਣ ਗਿਆ
0: ਓਹੋ
1: ਹਨਾ
0: ਹੋਰ ਕੀ
1: ਤੁਹਾਡੇ ਐਕਸਪ੍ਰੈਸ਼ਨ ਤੋਂ ਮਤਲਬ ਤੁਸੀਂ ਪੂਰਾ ਆਨੰਦ ਲੈ ਰਹੇ ਹੋ ਕੋਈ ਪੁਰਾਣੀ ਯਾਦ ਨਾ ਕਿ ਯਾਰ ਆਹ ਸਲਾਹ ਦਿੱਤੀ
0: ਮੈਂ ਕੋਈ ਗੱਲ ਸੁਣਾਉਣ ਲੱਗਾ ਫਿਰ ਲੰਮੀ ਚੱਲ ਜਾਣੀ ਆ ਤੇ ਆਪਾਂ ਦੇ ਵਿਸ਼ੇ ਵੱਲੋਂ ਆਉਂਦੇ ਆਪਾਂ ਨੂੰ ਜਦੀਆਂ ਗੱਲਾਂ ਗੱਲਾਂ ਚੋਂ ਗੱਲਾਂ ਦੂਰ ਨਿਕਲ ਜਾਂਦੀਆਂ ਗੱਲ ਆਪਾਂ ਕਰ ਰਹੇ ਸਾਂ ਯੋਲੋ ਦੀ ਤੇ ਯੋਲੋ ਦਾ ਨਾ ਸੁਖਵਿੰਦਰ ਭੈਣ ਜੀ ਨੇ ਦੱਸਿਆ ਅੱਛਾ ਨਹੀਂ ਵਾਹਵਾ ਜਾਣੇ ਨੇ ਦੱਸਤਾ ਹੁਣ ਤੇ ਇਹ ਵੀ ਮਤਲਬ ਸਮੇਂ ਦੇ ਹਾਣੀ ਨੇ ਮਤਲਬ
1: ਹਨਾ
0: ਮਤਲਬ ਓਦਾਂ ਥੋੜੀ ਪਤਾ ਲੱਗ ਸਕਦਾ ਹਨਾ
1: ਯੈਸ
0: ਯੂ ਓਨਲੀ ਲਿਵਸ ਵਾਂਸ
1: ਯੈਸ ਯੈਸ
0: ਦੋ ਜਿੰਦਗੀਆਂ ਨੇ ਅਸਲ ਚ ਦੋ ਭੈਣਾਂ ਇਕੱਠੀਆਂ ਲਿਖਦੀਆਂ ਮੈਸੇਜ ਤਾਂ ਕਰਕੇ ਇਹਨਾਂ ਨੇ ਤਾਂ ਕਰਕੇ ਗੱਲਬਾਤ ਕਰਾਂਗੇ ਤੇ ਤੁਸੀਂ ਵੀ ਜਰੂਰ ਸਾਂਝ ਪਾਇਓ ਜਸਵਾਲ ਸਾਹਿਬ ਕਹਿੰਦੇ ਨੇ ਕਿ ਇਟਸ ਡ੍ਰਿਜ਼ਲਿੰਗ ਪਿੰਡ ਜਾ ਕੇ ਬਰੰਟ ਬਰੁੰਟ ਖੇਡਣ ਦੇ ਹੋਣਾ ਜਾਣਿਆਂ ਨੇ ਗੁੱਲੀ ਡੰਡਾ ਖੇਡਣ ਦੇ ਹੋਣਾ ਕਹੋ ਤੈਨੂੰ ਪਤਾ ਮੀਂਹ ਪੈਣ ਨੂੰ ਕੀ ਕਹਿੰਦੇ ਆ ਉਰੇ ਆ ਦੇ
1: ਡ੍ਰਿਜ਼ਲਿੰਗ
0: ਐਵੇਂ ਬਹਾਨੇ ਨਾ ਘਰੋਂ ਨਾ ਨਿਕਲਣਾ ਕਿਸੇ ਨੇ ਆਉਣਾ ਨਾ ਭਾਈ ਬੈਠ ਦਿਓ ਆਪਣਾ ਨਾ ਚਲੋ ਆਓ ਖੇਡੀਏ ਨਾ ਬੈਠ ਦਿਓ ਨਹੀਂ ਨਾ ਬਾਹਰ ਨਿਕਲ ਕੇ ਉਹਦਾ ਐਵੇਂ ਜਾਣ ਕੇ ਨਾ ਬਾਹਰ ਨਿਕਲਣਾ ਇਹ ਕਹਿਣ ਲਈ ਵੀ ਆਪਾਂ ਕਹਾਂਗੇ ਵੀ ਅੱਜ ਨੀ ਮੈਂ ਖੇਡਣਾ ਇਟਸ ਡ੍ਰਿਜ਼ਲਿੰਗ
1: ਇਹ ਹੁੰਦਾ ਨਾ ਨਵਾਂ ਕੋਈ ਅੱਖਰ ਸਿੱਖਿਆ ਹੋਵੇ ਪੂਰਾ ਦਿਨ ਤੁਹਾਡਾ ਨਾ ਉਹ ਬਹਾਨੇ ਬਣਾਉਣ ਚ ਨਿਕਲ ਜਾਂਦਾ ਕਿਸੇ ਤਰੀਕੇ ਨਾਲ ਨਾ ਉਹ ਸਿਚੁਏਸ਼ਨ ਪੈਦਾ ਹੋਵੇ ਮੈਂ ਕਹਿ ਦਵਾਂ ਕਿ ਯਾਰ ਇਟ ਮਾਈਟ ਡ੍ਰਿਜ਼ਲ ਟੂਡੇ ਬਾਹਰ ਨਾ ਜਾਓ ਇਟ ਇਸ ਡ੍ਰਿਜ਼ਲਿੰਗ ਕਹਿਣਾ ਜ਼ਰੂਰ ਹੈ ਕਿਸੇ ਤਰੀਕੇ ਬੰਦਾ ਕਹਿੰਦਾ ਮੈਂ ਤਾਂ ਆਰਾਮ ਨਾਲ ਘਰ ਬੈਠਾ ਯਾਰ ਤੂੰ ਕਿਉਂ ਮੈਨੂੰ ਸਲਾਹ ਦੇ
0: ਅੱਜ ਬੂੰਦਾਬਾਂਦੀ ਹੋ ਰਹੀ
1: ਅੱਜ ਥੋੜੀ ਸੀ ਮੌਸਮ ਕੇ ਕਿਸ ਬੂੰਦਾਬਾਂਦੀ ਹੋ ਗਈ
0: ਅਸੀਂ ਵੀ ਜਿਹੜੇ ਤਰੀਕਿਆਂ ਦੇ ਨਾਲ ਆਪਾਂ ਅੰਗਰੇਜ਼ੀ ਸਿੱਖੀ ਹੈ ਨਾ ਇਹ ਤਾਂ ਕਿਤੇ ਮਤਲਬ ਕੋਈ ਗੋਰਾ ਕਿਤੇ ਵਾ ਕੇ ਕਿਤੇ ਵੇਖ ਲੈ ਨਾ ਕੋਈ
1: ਹੰਡਾ ਕੇ ਸਿੱਖੀ ਹੈ ਨਾ ਪ੍ਰੈਕਟੀਕਲੀ ਸਿੱਖੀ ਹੈ ਨਾ
0: ਹਾਂ ਮਤਲਬ ਪੂਰੇ ਘੋਟੇ ਵਾਲੀ ਅੰਗਰੇਜ਼ੀ ਹੁੰਦੀ ਕਿ ਆਈ ਵੀ ਯੂ ਦੇ ਨਾਲ ਐਸ ਜਾਂ ਈ ਐਸ ਲੱਗਦਾ ਹੈ ਹੀ ਸ਼ੀ ਇਟ

0: ਤੇ
1: ਇੱਕ ਵਚਨਾਂ ਦੇ ਨਾਲ ਇਹ ਲੱਗਦਾ ਹੈ ਵੀ ਹੁਣ ਤਾਂ ਭੁੱਲ ਗਏ
0: ਇਹਦਾ
1: ਪੂਰੀ ਮਾਰਨੀ
0: ਵਾਲੀ ਮੈਡਮ ਸਿਖਾਉਂਦੀ ਹੁੰਦੀ ਸੀ ਕਰਤਾ ਨੇ ਕਰਮ ਕੋ ਕਰਨ ਸੇ ਸੰਪਰਦਾਨ ਕੇ ਲਈ ਆਪਾਦਾਨ ਕੇ ਲਈ ਇੱਦਾਂ ਕਰਕੇ ਹੁੰਦਾ ਸੀ ਪੂਰੀ ਵਿਆਕਰਨ ਹੋਣੀ ਇਹ ਵਾਲੀ ਤੁਸੀਂ ਉਸੇ ਟੀਚੇ ਚ ਬੋਲਿਆ ਉਸ ਤਰੀਕੇ
1: ਜਿਹੜੀ ਚੀਜ਼ ਨਾ ਆਉਂਦੀ ਹੋਵੇ ਪੂਰੀ ਸਭ ਇੰਡੀਅਨ ਜਿਹੜੀ ਸਿਸਟਮ ਹੈ ਨਾ ਐਜੂਕੇਸ਼ਨ ਸਿਸਟਮ ਉਹਦਾ ਇੱਕ ਫਾਇਦਾ ਵਾ ਕਿ ਆਹ ਚੀਜ਼ਾਂ ਜਿਹੜੀਆਂ ਨੇ ਉਹ ਰਾਈਮ ਦੇ ਵਿੱਚ ਇੰਨੀਆਂ ਕੁ ਘੋਟਾ ਦਿਮਾਗ ਚ ਮਰਾ ਦਿੱਤਾ ਵਾਕਈ ਨੀ ਭੁੱਲਦੀਆਂ ਇਹ ਚੀਜ਼ ਬਾਕੀ ਹੈਗੀ ਆ
0: ਇਹ ਗੱਲ ਤੇ
1: ਹਾਲੇ ਤੱਕ ਉਹ ਚੀਜ਼ਾਂ ਤੋਂ ਹੀ ਜੇ ਇੱਦਾਂ ਨਾ ਯਾਦ ਆਉਣ ਤੇ ਆ ਜਦੋਂ ਯਾਦ ਕਰੀਦੀ ਨਾ ਚੀਜ਼ ਤੇ ਫਿਰ ਉਹ ਚੇਤਾ ਆ ਜਾਂਦਾ ਸ਼ਾ
0: ਕਾਫੀ ਲੋਕ ਕਹਿੰਦੇ ਫਿਰ ਤੋਂ ਥੋੜਾ ਵਿਸ਼ੇ ਤੋਂ ਇੱਧਰ ਉੱਧਰ ਹੋ ਗਿਆ ਪਰ ਕਾਫੀ ਲੋਕ ਕਹਿੰਦੇ ਕਿ ਜਿਹੜੇ ਹੁਣ ਹਨਾ ਐਜੂਕੇਸ਼ਨ ਸਿਸਟਮ ਇਟਸ ਗ੍ਰੇਟ ਐਂਡ ਆਲ ਦੈਟ ਮੇਰਾ ਮੰਨਣਾ ਜਿਸ ਤਰੀਕੇ ਨਾਲ ਅਸੀਂ ਪੜ੍ਹੇ ਉਹ ਬੈਸਟ ਆ ਠੀਕ ਹੈ ਮੈਨੂੰ ਪਤਾ ਮੇਰਾ ਸਾਈਨ ਕੋਸ ਥੀਟਾ ਨਹੀਂ ਕਿਸੇ ਪਾਸੇ ਕੰਮ ਆਉਂਦਾ ਪਰ ਕਿਉਂਕਿ ਇੰਨੀ ਕੁ ਬਡਿੰਗ ਏਜ ਤੇ ਤੁਹਾਨੂੰ ਇੰਨਾ ਕੁਛ ਸਿੱਖਣ ਨੂੰ ਤੇ ਘੋਟਾ ਮਾਰਨ ਨੂੰ ਮਿਲ ਜਾਂਦਾ ਕਿ ਤੁਸੀਂ ਬਾਅਦ ਚੋਂ ਫਿਰ ਕੁਛ ਚੂਜ਼ ਕਰ ਸਕਦੇ ਹੋ ਤਿੰਨ ਚੀਜ਼ਾਂ ਪੜ੍ਹੀਆਂ ਹੋਣ ਉਹਦੇ ਵਿੱਚੋਂ ਕੀ ਚੂਜ਼ ਕਰੋਗੇ ਦਸ ਪੜ੍ਹੀਆਂ ਹੋਣ ਤਾਂ ਬੰਦਾ ਕਹਿੰਦਾ ਹਾਂ ਯਾਰ ਆਹ ਦੋ ਮੇਰੇ ਫੇਵਰੇਟ ਵਿਸ਼ੇ ਆ ਪਰ ਅੱਜ ਦਾ ਵਿਸ਼ਾ ਜੀ ਯੂ ਓਨਲੀ
1: ਇੱਕ ਵਾਰੀ
0: ਵਾਂਸ
1: ਇੱਕ ਵਾਰੀ ਜ਼ਿੰਦਗੀ ਮਿਲਦੀ ਬਸ
0: ਇਹਦੇ ਅੰਦਰ ਥੋੜੀ ਪ੍ਰੈਕਟੀਕੈਲਿਟੀ ਕਾਫੀ ਆ ਗਈ ਹੋਈ ਐਕਚੁਅਲੀ ਤਾਂ ਕਰਕੇ ਆਪਾਂ ਇਹ ਵਿਸ਼ਾ ਚੱਕਿਆ
1: ਤੁਸੀਂ ਵੀ ਸਾਂਝ ਪਾਇਓ ਆਪਾਂ ਥੋੜਾ ਜਿਹਾ ਇਹਦੇ ਤੇ ਖੋਲਦੇ ਇਹਨੂੰ ਤੇ ਫਿਰ ਇਸ ਹਿੱਸੇ ਦੇ ਵਿੱਚ ਤੁਸੀਂ 5-7 ਮਿੰਟ ਬਾਅਦ ਫਿਰ ਕਾਲ ਕਰਕੇ ਤੇ ਆਪਣੀ ਸਾਂਝ ਜ਼ਰੂਰ ਪਾਇਓ
0: ਜੀ
1: ਕਿ ਇੱਕ ਵਾਰੀ ਮਿਲੀ ਜ਼ਿੰਦਗੀ ਆਪਾਂ ਅਕਸਰ ਹੀ ਸੁਣ ਲੈਂਦੇ ਹਾਂ ਵੀ ਯਾਰ ਜ਼ਿੰਦਗੀ ਵਾਰ ਵਾਰ ਥੋੜੀ ਮਿਲਣੀ ਹੈ ਇਹਨੂੰ ਕਿਸੇ ਵੀ ਤਰੀਕੇ ਦੇ ਨਾਲ ਤੁਸੀਂ ਕਹਿ ਲਓ
0: ਤੇ ਇਹ ਫਿਲੋਸੋਫੀ ਥੋੜੀ ਹੁਣ ਜ਼ਿਆਦਾ ਪ੍ਰੈਕਟੀਕੈਲਿਟੀ 'ਚ ਆਉਣੀ ਸ਼ੁਰੂ ਹੋ ਗਈ ਹੈ ਮੈਂ ਆਪਣੀ ਜਨਰੇਸ਼ਨ ਦੀ ਜੇ ਗੱਲ ਕਰਾਂ ਤੇ ਉਹਦੇ ਅੰਦਰ ਜ਼ਿਆਦਾ ਆ ਗਈ ਹੈ ਹੁਣ ਇਹਦੇ ਕਾਰਨ ਕੀ ਨੇ ਕਾਰਨ ਇਹ ਹੈ ਕਿ ਪੂਰਾ ਸਮਾਜ ਹੀ ਕਮੋਡੀਟਾਈਜ਼ ਹੋ ਗਿਆ ਕਿ ਬਹੁਤ ਜ਼ਿਆਦਾ ਕਮੋਡਿਟੀ ਹੀ ਇੰਨੀ ਜ਼ਿਆਦਾ ਆ ਗਈਆਂ ਖਰੀਦਣ ਵਾਸਤੇ ਜਾਂ ਫਿਰ ਆਪਾਂ ਇਹ ਕਹਿ ਲਈਏ ਕਿ ਜਿਹੜੀਆਂ ਮੇਜਰ ਮੇਜਰ ਚੀਜ਼ਾਂ ਜੋ ਸਾਡੇ ਬਹੁਤ ਪੁਰਾਣੀ ਸਾਡੀ ਪਹਿਲੀ ਪੀੜ੍ਹੀ ਮਤਲਬ ਪਹਿਲੀ ਮਤਲਬ ਕਿ ਦਾਦੇ ਪੜਦਾਦਿਆਂ ਦੀ ਪੀੜ੍ਹੀ ਹੈ ਨਾ ਆਪਾਂ ਕਹਿ ਲਈਏ ਕਿ ਉਹਨਾਂ ਨੂੰ ਜੋ ਸ਼ਾਇਦ ਈਜ਼ੀਲੀ ਜਾਂ ਫਿਰ ਘੱਟ ਖਰਚਾ ਕਰਕੇ ਆਪਣੀ ਰੇਸ਼ੋ ਵਿੱਚੋਂ ਉਹ ਲੈ ਲੈਂਦੇ ਸੀਗੇ ਅੱਜ ਉਹ ਬਹੁਤ ਦੂਰ ਨੇ ਕਿ ਸ਼ਾਇਦ ਅੱਜ ਦੇ ਦੌਰ 'ਚ ਕਾਫੀ ਲੋਕਾਂ ਲਈ ਇਟ ਇਜ਼ ਕੁਆਇਟ ਇੰਪੋਸੀਬਲ ਕਿ ਬਿਨਾਂ ਲੋਨ ਲਿੱਤੇ ਘਰ ਖਰੀਦ ਪਾਉਣ ਪੁਆਇੰਟ ਨੰਬਰ 1 ਫਿਰ ਇੱਕ ਇਹ ਬੜਾ ਔਖਾ ਕਿ ਜੇ ਉਹ ਲੋਨ ਲੈ ਕੇ ਘਰ ਖਰੀਦ ਰਹੇ ਆ ਤੇ ਉਹਦੀਆਂ ਕਿਸ਼ਤਾਂ ਵੀ ਇਸ ਤਰ੍ਹਾਂ ਹੀ ਹੈ ਕਿ ਯੂ ਨੀਡ ਟੂ ਵਰਕ ਪ੍ਰੋਪਰਲੀ ਕੰਮ ਕਰਨਾ ਪੈਂਦਾ ਉਹ ਉਤਾਰਨ ਲਈ ਕਿ ਪੇ ਚੈੱਕ ਟੂ ਪੇ ਚੈੱਕ ਬਹੁਤ ਦੁਨੀਆ ਹੋ ਗਈ ਹੈ ਨਾ
1: ਤੁਹਾਨੂੰ ਉਸੇ 'ਚ ਫਸ ਕੇ ਰਹਿ ਜਾਣਾ
0: ਤਾਂ ਫਿਰ ਉਹਦੇ ਅੰਦਰ ਹੁਣ ਇਹ ਵਾਲੀ ਫਿਲੋਸਫੀ ਨੇ ਬਹੁਤ ਜ਼ਿਆਦਾ ਇੱਕ ਉਗਰ ਕਹਿ ਦਿੰਦੇ ਨਾ ਆਪਾਂ ਆਪਣੇ ਵੱਲੋਂ ਇੱਕ ਫੇਸ ਉਠਾਇਆ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਆ ਗੋ ਟਰੈਵਲ buy that favorite camera, buy your favorite car, ਤਾਂ ਕੀ ਹੋਇਆ ਨਹੀਂ ਹੋ ਰਿਹਾ ਕਿ ਜੋ ਹੈ ਇੱਥੇ ਚੰਗੇ ਤਰੀਕੇ ਨਾਲ ਭੋਗੋ ਕਿ ਬਾਅਦ ਚੋਂ ਕੀ ਹੈ ਕੀ ਨਹੀਂ ਹੈ ਯੂ ਡੋਂਟ ਨੋ
1: ਵੈਸੇ ਨਾ ਬੜੀ ਜੇ ਤੁਸੀਂ ਕਈ ਵਾਰੀ ਸੋਚ ਲਓ ਇਹਦੇ ਉੱਤੇ ਤੇ ਸੋਚ ਦਾ ਤਾਂ ਕੋਈ ਅੰਤ ਨਹੀਂ ਹੈ ਨਾ ਤੁਸੀਂ ਜਿੱਧਰ ਨੂੰ ਮਰਜ਼ੀ ਆਪਣੀ ਸੋਚ ਦੇ ਘੋੜੇ ਲੈ ਜਾਓ ਪਰ ਮੈਂ ਮੇਰੇ ਲਈ ਤਾਂ ਹੋਰ ਵੀ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਹੈ
0: ਓਕੇ
1: ਹੁਣ ਤੁਸੀਂ ਕਿਤੇ 'ਤੇ ਜਾ ਕੇ ਤੁਸੀਂ ਬ੍ਰੇਕ ਲਾਓਗੇ ਨਾ ਮੰਨ ਲਓ ਆਪਾਂ ਇਹ ਚੀਜ਼ ਕਹਿ ਦਿੰਦੇ ਹਾਂ ਕਈ ਵਾਰੀ ਵੀ ਹਾਂ ਜ਼ਿੰਦਗੀ ਇੱਕ ਵਾਰੀ ਮਿਲਣੀ ਆ ਅਤੇ ਆਪਾਂ ਘੁੰਮ ਫਿਰ ਲਈਏ ਹੈ ਨਾ ਆਪਾਂ ਵਧੀਆ ਸੁੱਖ ਸੁਵਿਧਾਵਾਂ ਆਪਾਂ ਹੰਢਾ ਲਈਏ ਪਰ ਜਿੱਦਾਂ ਜਿੱਦਾਂ ਆਪਾਂ ਟਿੱਕ ਕਰੀ ਜਾਂਦੇ ਹਾਂ ਨਾ ਵੀ ਹਾਂ ਆ ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ ਕਰ ਲਈਏ ਜ਼ਿੰਦਗੀ ਇੱਕ ਵਾਰੀ ਮਿਲਣੀ ਆ ਅਤੇ ਅੰਤ ਨਹੀਂ ਆ ਕੋਈ ਮੰਨ ਲਓ ਤੁਸੀਂ ਉਸ ਤੋਂ ਬਾਅਦ ਫਿਰ ਥੋੜ੍ਹਾ ਜਿਹਾ ਆਪਾਂ ਵਿੱਚ ਸਕਿੱਪ ਕਰਕੇ ਜੇ ਆਪਾਂ ਦਾਇਰਾ ਖੋਲੀਏ ਅਤੇ ਇੱਕ ਵਾਰੀ ਯਾਰ ਜ਼ਿੰਦਗੀ ਮਿਲੀ ਤੁਹਾਨੂੰ ਸਾਰੀ ਦੁਨੀਆ ਦਾ ਪਤਾ ਹੋਣਾ ਚਾਹੀਦਾ ਤੇ ਉਹ ਸਾਰੀ ਦੁਨੀਆ ਦਾ ਪਤਾ ਉਹ ਘੁੰਮ ਫਿਰ ਕੇ ਤੁਹਾਨੂੰ ਹੋਣਾ ਚਾਹੀਦਾ ਕਿੰਨੇ ਕੁ ਬੰਦੇ ਹੋਣਗੇ ਜਿਹੜੇ ਸਾਰੀ ਦੁਨੀਆ ਘੁੰਮ ਲੈਂਦੇ ਹੋਣਗੇ ਆਪਣੀ ਇਸ ਇੱਕ ਜ਼ਿੰਦਗੀ ਦੇ ਵਿੱਚ
0: ਜਾਂ ਫਿਰ
1: ਹੋ ਤੇ ਕੁਛ ਨਹੀਂ ਸਕਦਾ ਸਾਰਾ ਸਾਰਾ ਕੁਛ ਤੇ ਕੁਛ ਵੀ ਨਹੀਂ ਹੋ ਸਕਦਾ
0: ਉਹ ਯੇ ਜਵਾਨੀ ਹੈ ਦੀਵਾਨੀ ਚ ਕਹਿੰਦੀ ਹੈ ਨਾ ਦੀਪਿਕਾ ਰਣਵੀਰ ਨੂੰ ਕਿ ਸਭ ਕੁਛ ਨਹੀਂ ਮਿਲਦਾ ਬਣੀ ਕੁਛ ਨਾ ਕੁਛ ਛੂਟ ਜਾਂਦਾ ਹੈ ਉਹ ਉਹੀ ਵਾਲੀ ਗੱਲ ਹੈ ਕਿ ਬਣੀ
1: ਉਹ ਤੇ ਲੰਮੀ ਆ ਨਾ ਉਹ ਕਹਿ ਸਕਦੀ ਹੈ
0: ਯਾਰ ਬਣੀ ਘਰ ਬੈਠਾ ਜਾ ਸੁਣ ਰਿਹਾ ਤੇਰੇ ਤੇ ਤੰਜ ਕੱਸਿਆ ਗਿਆ ਦੇਖ ਲਿਆ ਯਾਰ ਮਾੜੀ ਗੱਲ ਆ
1: ਨਹੀਂ ਮੈਂ ਦੀਪਕਾ ਤੇ ਕੱਸਿਆ ਉਹਨੂੰ ਵਿਚਾਰੇ ਰੈਸਟ ਕਰਨ ਦਾ ਤੁਸੀਂ
0: ਹਾਂਜੀ
1: ਠੀਕ ਨਹੀਂ ਆ
0: ਮੁੰਡਾ ਠੀਕ ਨਹੀਂ ਗੈਟ ਵੈਲ ਸੂਨ ਮੇਰੀ ਜਾਨ ਪਰ ਖੈਰ ਗੱਲ ਇਹ ਹੈ ਕਿ ਅੱਛਾ ਤੁਹਾਡਾ ਇਹ ਪੁਆਇੰਟ ਤੇ ਹੈ ਪਰ ਇਹਦੇ ਅੰਦਰ ਇੱਕ ਪ੍ਰੋ ਪੁਆਇੰਟ ਵੀ ਆ ਜਾਂਦਾ ਪ੍ਰੋ ਪੁਆਇੰਟ ਇਹਦੇ ਅੰਦਰ ਇਹ ਆ ਜਾਂਦਾ ਕਿ ਕਾਫੀ ਲੋਕ ਫਿਰ ਉਹ ਚੀਜ਼ਾਂ ਕਰ ਪਾਉਂਦੇ ਆ ਜੋ ਸ਼ਾਇਦ ਉਹਨਾਂ ਨੇ ਆਪਣੇ ਮਾਇੰਡ ਦੇ ਅੰਦਰ ਬਲੋਕੇਜ ਕੀਤੀਆਂ ਹੁੰਦੀਆਂ ਕਿਉਂਕਿ ਅਸੀਂ ਕਹਿੰਦੇ ਨਾ ਕਿ ਉਹ ਅੰਗਰੇਜ਼ੀ ਦੇ ਅੰਦਰ ਇੱਕ ਕਹਾਵਤ ਹੈ ਜਿਹਦਾ ਇੱਕ ਟ੍ਰਾਂਸਲੇਸ਼ਨ ਬਣਦੇ ਆ ਕਿ ਜਿੰਨੇ ਵੀ ਸਾਡੇ ਮਾਇੰਡ ਦੇ ਪਹਾੜ ਬਣੇ ਹੋਏ ਉਹ ਅਸੀਂ ਆਪ ਹੀ ਬਣਾਏ ਆ ਕਿ ਅਸਲ 'ਚ ਤਾਂ ਇੱਦਾਂ ਦਾ ਕੁਛ ਨਹੀਂ ਹੈ ਸ਼ਾਇਦ ਇੱਦਾਂ ਦੀ ਚੀਜ਼ਾਂ ਬਾਕੀ ਜਿਹਦੇ ਅੰਦਰ ਆਪਾਂ ਲਾਸਟ ਟਾਈਮ ਗੱਲ ਕਰ ਰਹੀ ਮੈਂ ਤੇ ਬਲਕੀਰਤ ਇਹਦੇ ਉੱਪਰ ਰਿਸਪੋਂਸੀਬਿਲਿਟੀਜ਼ ਵਰਸਸ ਪੈਸ਼ਨ ਦੇ ਉੱਪਰ ਹੈ ਨਾ ਇਹ ਥੋੜ੍ਹਾ ਉਹਦੇ ਨਾਲ ਹੀ ਚੱਲਦੀ ਗੱਲ ਆ ਜਾਂਦੀ ਹੈ ਕਿ ਹੋ ਸਕਦਾ ਕਿ ਮੈਂ ਦੇਰ ਇਜ਼ ਅ ਡਰੀਮ ਜੋਬ ਦੇਰ ਇਜ਼ ਅ ਡਰੀਮ ਕਹਿ ਲੋ ਬਿਜ਼ਨਸ ਮੈਂ ਕਰਨਾ ਚਾਹੁੰਦਾ, ਮੈਂ ਕੁਛ ਪੈਸ਼ਨ ਹੈ ਮੈਨੂੰ ਇਸ ਚੀਜ਼ ਦਾ, ਪਰ ਮੈਂ ਇਸ ਕਰਕੇ ਨਹੀਂ ਕਰਦਾ ਕਿਉਂਕਿ ਯਾਰ ਮੈਂ ਬਹੁਤ ਸਾਰੀਆਂ ਰਿਸਪੋਂਸੀਬਿਲਟੀ ਆਪਣੇ ਮਾਇੰਡ 'ਚ ਬਣਾਈਆਂ ਹੋਈਆਂ, ਪਰ ਜਦੋਂ ਮੈਂ ਕਹਿੰਦਾ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ ਮੈਂ ਤਾਂ ਇੰਜੋਏ ਕਰਾਂ, ਸ਼ਾਇਦ ਬੰਦਾ ਆਪਣੇ ਸੁਪਨੇ ਵੱਲ ਪੈਰ ਪੁੱਟ ਲੈਂਦਾ ਉਸ ਪਾਸੇ ਜਾਣਾ ਸ਼ੁਰੂ ਕਰ ਦਿੰਦਾ। ਵਾਟ ਇਜ਼ ਦੈਟ, ਦਿਸ ਇਜ਼ ਵਾਟ ਆਈ ਬਿਲੀਵ।
1: ਪਰ ਉਹੀ ਹੈ ਨਾ, ਇਸ ਚੀਜ਼ ਦਾ ਕੋਈ ਬੜਾ ਐਡਾ ਸੌਖਾ ਸੌਖਾ ਨਹੀਂ ਹੈ ਕੰਮ। ਆਪਾਂ ਜਦੋਂ ਸੁਣਦੇ ਆ ਨਾ ਇਹ ਚੀਜ਼ ਤੋਂ ਹੀ, ਆਪਾਂ ਹੁਣ ਥੋੜ੍ਹਾ ਜਿਹਾ ਇੱਕ ਐਂਗਲ ਦੇਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਸਰੋਤਿਆਂ ਨੂੰ ਵੀ ਕਿ ਜ਼ਿੰਦਗੀ ਤੁਹਾਨੂੰ ਵਾਰ ਵਾਰ ਨਹੀਂ ਮਿਲਣੀ। ਇਹ ਸਾਨੂੰ ਸੁਣਨ 'ਚ ਬੜਾ ਸੌਖਾ ਜਿਹਾ ਲੱਗਦਾ ਕਿ ਹਾਂ ਤੁਸੀਂ ਕਰੋ ਜੋ ਕਰਨਾ, ਪਰ ਇੱਦਾਂ ਹੋ ਨਹੀਂ ਪਾਉਂਦਾ। ਜੇ ਹੋ ਪਾਉਂਦਾ ਤਾਂ ਇੱਕ ਛੋਟਾ ਜਿਹਾ ਪਾਰਟ ਤੁਸੀਂ ਕਰ ਲਓਗੇ। ਫੋਰ ਐਗਜ਼ਾਮਪਲ, ਤੁਸੀਂ ਇੱਕ ਟੀਚਾ ਇੱਕ ਮਿੱਥ ਲਿਆ, ਜਾਂ ਤੁਹਾਨੂੰ ਮੰਨ ਲਓ ਤੁਹਾਡਾ ਪੈਸ਼ਨ ਆ, ਫੋਰ ਐਗਜ਼ਾਮਪਲ ਤੁਹਾਡਾ ਸਿੰਗਿੰਗ ਪੈਸ਼ਨ ਹੈ ਤੁਹਾਡਾ, ਅਤੇ ਤੁਸੀਂ ਆਪਣਾ ਕੰਮ ਕਾਰ ਛੱਡ ਕੇ ਤੁਸੀਂ ਉਸ ਪਾਸੇ ਨੂੰ ਹੋ ਤੁਰੇ, ਤੁਸੀਂ ਅਚੀਵ ਕਰ ਲਿਆ, ਦੈਨ ਵੱਟ ਕੀ ਰੁਕ ਗਿਆ ਉੱਥੇ ਕੰਮ? ਫਿਰ ਉੱਥੋਂ ਅੱਗੇ ਸਫ਼ਰ ਤਾਂ ਸ਼ੁਰੂ ਫਿਰ ਹੋ ਜਾਂਦਾ ਵਾ ਵੀ ਜ਼ਿੰਦਗੀ ਇੱਕੇ ਵਾਰੀ ਯਾਰ ਮਿਲੀ ਆ, ਹੁਣ ਗਾਂਹ ਫਿਰ ਬੰਦਾ ਗਾਂਹ ਤੁਰ ਪੈਂਦਾ। ਹੋ ਸਕਦਾ ਉਹਨੂੰ ਲੱਗੇ ਵੀ ਮੈਂ ਫਿਲਮਾਂ ਵੀ ਕਰ ਲਾਂ, ਜ਼ਿੰਦਗੀ ਯਾਰ ਇੱਕੇ ਵਾਲੀ ਮਿਲੀ ਆ, ਫਿਰ ਉਹ ਕਹੂਗਾ ਮੈਂ ਬਾਲੀਵੁੱਡ ਚੱਲ ਜਾਂ, ਇੱਕੇ ਵਾਰੀ ਮਿਲੀ ਆ, ਕਦੀ ਵਾਰ ਵਾਰ ਮਿਲਣੀ ਆ, ਮੈਂ ਹੁਣ ਗਾਂਹ ਚੱਲ ਜਾਂ। ਸੋ ਉਹ ਸਭ ਕੁਛ ਦੇ ਬਾਵਜੂਦ ਵੀ ਇਹ ਸਫ਼ਰ ਰੁਕਦਾ ਨਹੀਂ ਆ, ਇਹ ਬੜਾ ਗੋਲਕ ਧਾਰਾ ਵਾ। ਮਤਲਬ ਘੁੰਮ ਘੁੰਮ ਕੇ ਤੁਸੀਂ ਫਿਰ ਲਾਈਫ ਦੇ ਵਿੱਚ ਇੱਕ ਸਮਾਂ ਆਉਂਦਾ ਵਾ ਜਦੋਂ ਤੁਸੀਂ ਫਿਰ ਉੱਥੇ ਉਸੇ ਮੋੜ 'ਤੇ ਖਲੋਤੇ ਹੁੰਦੇ ਹੋ, ਕੁਛ ਅਲੱਗ ਲੋਕਾਂ ਦੇ ਨਾਲ, ਅਲੱਗ ਰੁੱਖ, ਅਲੱਗ ਚੌਂਕ, ਅਲੱਗ ਲੀੜੇ ਕੱਪੜੇ, ਅਲੱਗ ਗੱਡੀ।
0: ਹਾਂ, ਇਹ ਗੱਲ ਕਹੀ ਵੀ ਜਾਂਦੀ ਹੈ ਨਾ ਕਿ ਤੁਸੀਂ ਬਹੁਤ ਜ਼ਿਆਦਾ ਜੇ ਬੁਰਾ ਫੀਲ ਕਰ ਰਹੇ ਹੋ ਅੱਜ ਦੇ ਦਿਨ, ਯੂ ਆਰ ਨੋਟ ਫੀਲਿੰਗ ਅਪ ਟੂ ਮਾਰਕ, ਜਸਟ ਥਿੰਕ ਕਿ ਇੱਕ ਟਾਈਮ 'ਤੇ ਤੁਸੀਂ ਜੋ ਲਾਈਫ ਜੀ ਰਹੇ ਹੋ ਉਹ ਜੀਣਾ ਚਾਹ ਰਹੇ ਸੀਗੇ, ਤੁਸੀਂ ਅੱਜ ਉਸ ਸਟੇਜ 'ਤੇ ਹੈਗੇ ਹੋ। ਅਸੀਂ ਕਿਉਂਕਿ ਹਰ ਰੋਜ਼ ਲਾਈਫ ਜੀਂਦੇ ਰਹਿੰਦੇ ਹਾਂ, ਪਰ ਕਿੰਨੇ ਲੋਕ ਹੁੰਦੇ ਕਿ ਸਾਡੇ ਸੁਪਨੇ ਹੁੰਦੇ ਕਿ ਅਸੀਂ ਬਾਹਰ ਆਈਏ, ਹੈ ਨਾ, ਕਿ ਉਹ ਉਦੋਂ ਤਾਂ ਬਹੁਤ ਜ਼ਿਆਦਾ ਹੈ ਨਾ ਲੱਗਦਾ ਕਿ ਯਾਰ ਇਹ ਚੀਜ਼ ਹੋਊਗੀ ਕਦੀ ਕਿ ਨਹੀਂ ਹੋਊਗੀ। ਫਿਰ ਜਿਸ ਕੰਮ 'ਚ ਪੈ ਗਏ ਹਾਂ, ਲੋਕ ਘਰ ਆਪਣਾ ਲੈ ਲੈਂਦੇ ਕਿ ਬੰਦੇ ਦਾ ਪਹਿਲੇ ਇੱਕ ਸੁਪਨਾ ਹੁੰਦਾ ਯਾਰ ਮੈਂ ਸ਼ੇਅਰਿੰਗ 'ਚ ਰਹਿੰਦਾ, ਮੈਂ ਘਰ ਲੈ ਲਵਾਂ। ਹੁਣ ਜਦੋਂ ਘਰ ਲੈ ਲਿੱਤਾ ਤਾਂ ਉਹਦੇ ਅੰਦਰ ਵੀ ਬੰਦਾ ਕਿਸੇ ਕਾਰਨ ਇਰੀਟੇਟਿਡ ਹੈ ਜਾਂ ਡਾਊਨ ਫੀਲ ਕਰ ਰਿਹਾ, ਡਿਪਰੈਸਡ ਫੀਲ ਕਰ ਰਿਹਾ, ਕੁਛ ਵੀ ਕਾਰਨ ਹੋ ਸਕਦੇ ਆ, ਹੈ ਨਾ। ਪਰ ਆਪਣੇ ਆਪ ਨੂੰ ਯਾਦ ਕਰਾਉਣਾ ਕਿ ਦਿਸ ਇਜ਼ ਵਾਟ ਆਈ ਵਾਂਟਡ ਇੱਕ ਟਾਈਮ 'ਤੇ, ਕਿ ਉਹ ਸਟੇਜ ਆ। ਤੁਹਾਡੀ ਵਾਲੀ ਗੱਲ 'ਤੇ ਆ ਜਾਂਦਾ ਕਿ ਇੱਕ ਰੋਕ ਜਾਂ ਫਿਰ ਕਿਤੇ ਰੁਕਣਾ ਨਹੀਂ ਆ, ਉਹਦਾ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਆ ਇਸ ਚੀਜ਼ ਦੇ ਨਾਲ, ਕਿ ਫਿਲੋਸਫੀ ਮਾੜੀ ਨਹੀਂ ਆ, ਪਰ ਇੱਕ ਸੈਲਫ ਅਵੇਅਰਨੈਸ ਵੀ ਚਾਹੀਦੀ ਹੈ ਕਿ ਕਿੱਥੇ ਤੱਕ ਸਹੀ ਆ। ਲੈਟ ਸਪੋਜ਼ ਮੈਂ ਸਿੰਗਿੰਗ ਪਸੰਦ ਕਰਦਾ, ਜਿਸਾ ਤੁਸੀਂ ਹੁਣੇ ਹੀ ਥੋੜ੍ਹੀ ਦੇਰ ਪਹਿਲੇ ਸੁਣਿਆ ਕਿੰਨਾ ਪਿਆਰ ਲੱਗਾ,
1: ਹਾਂਜੀ,
0: ਹੈ ਨਾ। ਇਹਦੇ ਅੰਦਰ ਇਹ ਹੋ ਸਕਦਾ ਕਿ ਆਈ ਮਾਈਟ ਟੈਲ ਮਾਈ ਸੈਲਫ ਕਿ ਯਾਰ ਕ੍ਰਿਸ਼ਨਾ ਕਦੀ ਨਾ ਗਏ ਤਾਂ ਲਾਈਫ 'ਚ 40 ਦਾ ਤਾਂ ਹੋਏਗਾ ਨਾ, ਹੈ ਨਾ। ਲੈਟ ਸਪੋਜ਼ ਮੈਂ 40 ਦਾ ਬੇਸੁਰਾ ਨਾ ਹੋ ਕੇ ਸੁਰੀਲਾ ਹੋ ਜਾਵਾਂ, ਪਰ ਉਹ ਫਿਰ ਇਹ ਹੋਣਾ ਚਾਹੀਦਾ ਕਿ ਮੇਰੇ ਮਾਇੰਡ ਦੇ ਅੰਦਰ ਇਹ ਗੱਲ ਹੋਵੇ ਕਿ ਮੈਂ ਆਪਣੇ ਮਨ ਨੂੰ ਖੁਸ਼ ਕਰਨ ਲਈ ਸਿੱਖਣਾ ਚਾਹੁੰਦਾ। ਇਹ ਨਹੀਂ ਕਿ ਹਾਂ ਵੀ ਹੁਣ ਕੈਸੇਟ ਕੱਢੀ ਆ ਅਤੇ ਬਾਅਦ 'ਚੋਂ ਫਿਰ ਰੋਡ ਲੇਬਰ ਕਰਨਾ ਬੁੱਕ, ਉਹ ਵਾਲੀ ਮਨਸ਼ਾ ਨਹੀਂ ਹੋਣੀ ਚਾਹੀਦੀ। ਹਾਂ, ਉਹ ਜਿਹਦੀ ਮਨਸ਼ਾ, ਉਹ ਪਰਸਨੈਲਿਟੀਜ਼ ਹੀ ਵੱਖਰੀਆਂ ਹੁੰਦੀਆਂ, ਉਹ ਤਿਆਰੀ ਹੀ ਵੱਖਰੀ ਹੁੰਦੀ ਆ। ਉਹ ਵਾਲੇ ਆਪਾਂ 0.01% ਲੋਕਾਂ ਦੀ ਗੱਲ ਨਹੀਂ ਕਰ ਰਹੇ, ਆਪਾਂ ਆਮ ਇਨਸਾਨ ਮੈਂਗੋ ਪੀਪਲ ਉਹਨਾਂ ਬਾਰੇ ਜੇ ਆਪਾਂ ਗੱਲ ਕਰੀਏ ਕਿ ਥੋੜ੍ਹਾ ਬਹੁਤ ਠੀਕ ਹੈ, ਇਟਸ ਗੁੱਡ ਟੂ ਫੋਲੋ ਦਿਸ ਟੂ ਐਨ ਐਕਸਟੈਂਟ, ਪਰ ਹਾਂ ਐਕਸੈਸ ਆਫ ਐਵਰੀਥਿੰਗ ਇਜ਼ ਬੈਡ, ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਉਹ ਤਾਂ ਖਤਮ ਹੀ ਨਹੀਂ ਹੋਣਾ, ਉਹ ਤਾਂ ਹਾਲੀਵੁੱਡ ਤੋਂ ਬਾਅਦ ਬੰਦਾ ਕਹਿੰਦਾ ਮੈਂ ਆਪਣੇ ਖੁਦ ਦਾ ਹੀ ਸਟੂਡੀਓ ਖੋਲ ਲਵਾਂ, ਐਂਡ ਕੋਈ ਨਹੀਂ ਇਸ ਚੀਜ਼ ਦਾ।
1: ਹਰ ਇੱਕ ਜਿਹੜੀ ਥੋਟ ਆ ਨਾ, ਹਰ ਇੱਕ ਜਿਹੜੀ ਸੇ ਆ, ਸਿਆਣੀ ਗੱਲ ਆ, ਉਹ ਇੱਕ ਦੂਸਰੇ ਦੇ ਨਾ ਚਾਚੇ ਤਾਏ ਦੀ ਪੁੱਤਤੀ ਆ, ਸਾਰੀਆਂ ਚੀਜ਼ਾਂ ਘੁੰਮ ਘੁੰਮਾ ਕੇ ਫਿਰ ਉੱਥੇ ਆ ਕੇ ਰੁਕ ਜਾਂਦੀਆਂ ਤੁਹਾਡੀਆਂ। ਹੁਣ ਸਭ ਤੋਂ ਪਹਿਲਾਂ ਤਾਂ ਮਤਲਬ ਯੂ ਓਨਲੀ ਲਿਵ ਵੰਸ, ਤੁਸੀਂ ਇੱਕੋ ਵਾਰੀ ਤੁਹਾਨੂੰ ਜ਼ਿੰਦਗੀ ਮਿਲੀ ਆ, ਇੱਕ ਵਾਰੀ ਜੀਣਾ ਤੁਸੀਂ ਖੁੱਲ੍ਹ ਕੇ ਜੀ ਲਓ। ਬੇਸਿਕਲੀ ਆਪਾਂ ਇਹ ਚਾਹ ਰਹੇ ਹਾਂ ਕਿ ਆਪਾਂ ਸਾਰੇ ਅੱਜ ਸੋਚੀਏ ਵੀ ਆਪਾਂ ਖੁੱਲ੍ਹ ਕੇ ਜੀਣਾ ਜਾਂ ਇੱਕੋ ਵਾਰੀ ਜ਼ਿੰਦਗੀ ਮਿਲੀਏ, ਤੁਸੀਂ ਕਰਨਾ ਕੀ ਚਾਹੁੰਦੇ ਜੇ ਇਸ ਜ਼ਿੰਦਗੀ ਦੇ ਵਿੱਚ? ਮੈਨੂੰ ਇੱਦਾਂ ਲੱਗਦਾ ਕ੍ਰਿਸ਼ਨਾ ਜੀ, ਹਰ ਇੱਕ ਦੇ ਨਾ ਆਪਣੀ ਆਪਣੀ ਬਿਰਤੀ, ਆਪਣੀ ਆਪਣੀ ਪਰਵਰਿਸ਼, ਆਪਣੇ ਆਪਣੇ ਸੁਭਾਅ, ਉਹਦੇ ਮੁਤਾਬਿਕ ਜਿੱਦਾਂ ਦੀ ਕੁਦਰਤ ਨੇ ਤੁਹਾਨੂੰ ਬਣਤਰ ਦਿੱਤੀ ਆ
0: ਜੀ,
1: ਉਹਦੇ ਮੁਤਾਬਿਕ ਸਾਡਾ ਆਂਸਰ ਡਿਫਰੈਂਟ ਹੋਊਗਾ।
0: ਸਹੀ ਗੱਲ।
1: ਫੋਰ ਐਗਜ਼ਾਮਪਲ, ਜੇ ਕਿਸੇ ਇਹਦੇ ਵਿੱਚ ਥੋੜ੍ਹੀ ਅਧਿਆਤਮਿਕ ਬਿਰਤੀ ਆ, ਕੋਈ ਥੋੜ੍ਹਾ ਧਾਰਮਿਕ ਬੰਦਾ ਵਾ, ਅਤੇ ਉਹਨੂੰ ਜੇ ਤੁਸੀਂ ਇਹ ਕਹੋ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਇੱਕ ਵਾਰੀ ਮਿਲਣੀ ਆ, ਅਤੇ ਉਹ ਕਹੂਗਾ ਵੀ ਇਹਨੂੰ ਪਾਠ ਪੂਜਾ ਦੇ ਵਿੱਚ ਲਾਓ।
0: ਬਿਲਕੁਲ,
1: ਤੁਸੀਂ ਵਾਰ ਵਾਰ ਨਹੀਂ ਇਹ ਜਾਮਾ ਤੁਹਾਨੂੰ ਮਿਲਣਾ, 84 ਲੱਖ ਜੂਨਾ ਭੋਗ ਕੇ ਫਿਰ ਤੁਹਾਨੂੰ ਇਹ ਮਿਲਿਆ ਵਾ, ਬੜੀ ਤਪੱਸਿਆ ਤੋਂ ਬਾਅਦ ਮਿਲਿਆ ਵਾ, ਤੁਸੀਂ ਇਹ ਜਨਮ ਤੁਹਾਨੂੰ ਤਾਂ ਮਿਲਿਆ ਵਾ, ਤੁਸੀਂ ਰੱਬ ਦਾ ਨਾਂ ਲਓ।
0: ਬਿਲਕੁਲ ਸਹੀ ਗੱਲ।
1: ਉਸ ਰੱਬ ਨੂੰ ਪਾਓ ਤੁਸੀਂ, ਉਹ ਤੁਹਾਨੂੰ ਇਹ ਨਹੀਂ ਕਹੂਗਾ ਵੀ ਤੁਸੀਂ ਸਾਰੀ ਦੁਨੀਆ ਘੁੰਮ ਲਓ, ਤੁਸੀਂ ਕਰ ਲਓ ਜਿੰਨੇ ਫੈਸ਼ਨ ਹੁੰਦੇ ਆ, ਲੈ ਲਓ ਜਿੰਨੇ ਵੱਡੇ ਘਰ ਲਏ ਜਾਂਦੇ ਆ, ਕਾਰੋਬਾਰ ਖੜੇ ਕਰ ਲਓ ਆਪਣਾ। ਸੋ ਇਸੇ ਤਰ੍ਹਾਂ ਜੇ ਕੋਈ ਬਿਜ਼ਨਸਮੈਨ ਹੋਊਗਾ,
0: ਉਹਨੇ ਕਹਿਣਾ ਕਿ ਡੋਮੀਨੇਟ ਕਦੋਂ ਕਰੋਗੇ, ਕਦੋਂ ਆਪਣੀ ਇੰਡਸਟਰੀ ਦਾ ਸਭ ਤੋਂ ਹੈ ਹੀ ਕੋਈ ਐਥਲੈਟਿਕ ਆਦਮੀ ਹੋਏਗਾ ਬੜਾ, ਕੋਈ ਜਿਮ ਵਾਲਾ ਹੋਏਗਾ ਕਿ ਤੁਸੀਂ ਇੱਕੋ ਲਾਈਫ ਮਿਲੀ, ਤੁਹਾਨੂੰ ਪਤਾ ਨਹੀਂ ਤੁਹਾਡੀ ਪੀਕ ਪਰਫਾਰਮੈਂਸ ਕੀ ਹੈ. ਅੱਜ ਕੱਲ੍ਹ ਇਨਫਲੂਐਂਸਰ ਜਿਹੜੇ ਨੇ ਜਿਹੜੇ ਜਿਮ ਤੋਂ ਰਿਲੇਟਡ ਨੇ, ਉਹ ਉਹਨਾਂ ਦੇ ਅੰਦਰ ਆਹ ਕਹਿ ਲਓ ਇੱਕ ਟੈਂਪਲੇਟ ਸੈੱਟ ਹੋ ਗਿਆ ਹੈ ਨਾ, ਕਿ ਇਹ ਗੱਲ ਕੀਤੀ ਜਾਂਦੀ ਹੈ ਕਿ ਯੂ ਓਨਲੀ ਲਿਵ ਵੰਸ, ਤੇ ਤੁਹਾਨੂੰ ਹੀ ਨਹੀਂ ਪਤਾ ਕਿ ਤੁਹਾਡੀ ਬਾਡੀ ਦੀ ਪੋਟੈਂਸ਼ੀਅਲ ਕੀ ਹੈ, ਹਾਈਐਸਟ ਪੋਟੈਂਸ਼ੀਅਲ ਕੀ ਹੈ, ਕਿ ਨਾ ਜੁਆਇਨ ਮੀ, ਮੈਂ ਤੁਹਾਨੂੰ ਦੱਸਦਾ ਕਿ ਤੁਹਾਡੀ ਪੋਟੈਂਸ਼ੀਅਲ ਕੀ ਹੈ. ਕਿ ਹਾਂ ਇੱਕ ਮਾਰਕੀਟਿੰਗ ਗਿਮਿਕ ਵੀ ਹੈ ਇਹਦੇ ਅੰਦਰ. ਫਿਰ ਭਾਜੀ ਉਹ ਗੱਲ ਸਭ ਤੋਂ ਜ਼ਰੂਰੀ ਜੋ ਹਰ ਮੇਰੇ ਖਿਆਲ ਨਾਲ ਚੀਜ਼ ਦੇ ਅੰਦਰ ਆਉਣੀ ਚਾਹੀਦੀ ਹੈ ਕਿ ਹਾਊ ਮਚ ਟਰੂ ਯੂ ਆਰ ਟੂ ਯੋਰ ਸੈਲਫ, ਤੁਹਾਨੂੰ ਆਪਣੇ ਬਾਰੇ ਕਿੰਨਾ ਪਤਾ.
1: ਐਗਜੈਕਟਲੀ ਮੈਂ ਉਹੀ ਗੱਲ ਕਰਨ ਲੱਗਾ ਕਿ ਇਹ ਬਹੁਤ ਵਧੀਆ ਵਿਸ਼ਾ ਵਾ. ਇਹਦੇ ਵਿੱਚੋਂ ਤੁਸੀਂ ਇਹ ਜਾਣਨ ਦੀ ਕੋਸ਼ਿਸ਼ ਕਰੋ ਜਾਂ ਤੁਹਾਨੂੰ ਜਾਣਿਆ ਜਾਊਗਾ ਜੇ ਤੁਸੀਂ ਸੋਚੋਗੇ ਬਹਿ ਕੇ ਕਿਤੇ ਆਰਾਮ ਦੇ ਨਾਲ. ਅਸਲ 'ਚ ਇਹੋ ਹੀ ਮੈਡੀਟੇਸ਼ਨਸ ਨੇ.
0: ਸੋ ਰਾਈਟ.
1: ਸੋ ਇਹ ਅਲੱਗ ਅਲੱਗ ਤਰੀਕੇ ਨੇ ਜਿਨ੍ਹਾਂ ਦੇ ਨਾਲ ਤੁਸੀਂ ਆਪਣੇ ਆਪ ਨੂੰ ਜਾਣ ਸਕਦੇ ਹੋ. ਜਦੋਂ ਤੁਸੀਂ ਇਸ ਬਾਰੇ ਸੋਚੋਗੇ ਨਾ, ਤਾਂ ਤੁਹਾਨੂੰ ਇਹ ਵੀ ਪਤਾ ਲੱਗੂਗਾ ਕਿ ਜਦੋਂ ਤੁਹਾਨੂੰ ਇਹ ਪਤਾ ਲੱਗਾ ਵੀ ਹਾਂ ਤੁਹਾਨੂੰ ਕੀ ਕਰਨਾ ਚਾਹੀਦਾ, ਤੇ ਤੁਹਾਨੂੰ ਇਹ ਵੀ ਫਿਰ ਪਤਾ ਲੱਗੂਗਾ ਤੁਸੀਂ ਗਾਂਹ ਸੋਚੋਗੇ, ਤੁਹਾਨੂੰ ਇਹ ਵੀ ਆਈਡੀਆ ਹੋ ਜਾਊਗਾ ਵੀ ਤੁਸੀਂ ਕਿਹੜੇ ਟਾਈਪ ਦੀ ਪਰਸਨੈਲਿਟੀ ਹੋ. ਪਰ ਇਹ ਵੀ ਇੰਨਾ ਸੌਖਾ ਨਹੀਂ ਆ, ਕਿਉਂਕਿ ਕਈ ਵਾਰੀ ਇਹ ਛਲਾਵਾ ਹੁੰਦਾ ਵਾ, ਕਈ ਵਾਰੀ ਆਪਾਂ ਕਿਸੇ ਦੂਸਰੇ ਵੱਲ ਵੇਖ ਕੇ ਉਹ ਚੀਜ਼ ਚੁਣ ਰਹੇ ਹੁੰਦੇ ਹਾਂ. ਫੋਰ ਐਗਜ਼ਾਮਪਲ ਜਿੱਦਾਂ ਤੁਸੀਂ ਲਾਸਟ ਟਾਈਮ ਪੈਸ਼ਨ ਦੀ ਗੱਲ ਕਰ ਰਹੇ ਹੋ, ਮੈਨੂੰ ਲੱਗਦਾ ਹਰ ਇੱਕ ਬੰਦੇ ਨੂੰ ਤੇ ਇਹ ਵੀ ਨਹੀਂ ਪਤਾ ਵੀ ਮੇਰਾ ਪੈਸ਼ਨ ਕੀ ਆ. ਇਹ ਇੱਕ ਪਹਿਲੀ ਗੱਲ ਆ. ਦੂਸਰੀ ਗੱਲ, ਬੜੇ ਬੰਦੇ ਤੁਹਾਨੂੰ ਕਹਿ ਦਿੰਦੇ ਆ ਵੀ ਮੈਨੂੰ ਪਤਾ ਵਾ ਮੇਰਾ ਆਹ ਪੈਸ਼ਨ ਹੈ, ਪਰ ਉਹ ਅਡੋਪਟਿਡ ਪੈਸ਼ਨ ਹੁੰਦਾ.
0: ਯੈਸ,
1: ਉਹ ਆਸ ਪਾਸ ਫੈਸ਼ਨ ਚੋਂ, ਉਸ ਮਾਹੌਲ ਚੋਂ, ਹੈ ਨਾ. ਹਾਂ, ਉਹ ਜੋ ਟ੍ਰੈਂਡ ਚੱਲ ਰਿਹਾ ਵਾ ਉਹਦੇ ਵਿੱਚੋਂ ਇੱਕ. ਆਪਾਂ ਸਿੰਗਿੰਗ ਕਰੀ ਜਾਂਦੇ ਹਾਂ. ਸਿੰਗਿੰਗ ਕੀ ਆ? ਇੱਕ ਪੈਸ਼ਨ ਆ, ਇੱਕ ਟ੍ਰੈਂਡ ਆ. ਉਸ ਟ੍ਰੈਂਡ ਦੇ ਵਿੱਚੋਂ ਇੱਕ ਪੈਸ਼ਨ ਚੁੱਕ ਲਿਆ. ਐਕਚੁਅਲ ਦੇ ਵਿੱਚ ਉਹਨਾਂ ਦਾ ਪੈਸ਼ਨ ਨਹੀਂ ਆ. ਮੈਂ ਦਾਅਵੇ ਨਾਲ ਕਹਿੰਦਾ, ਤੁਸੀਂ ਬਾ ਕੇ ਦਸਾਂ ਬੰਦਿਆਂ ਨੂੰ ਪੁੱਛ ਲਓ, ਦਸਾਂ ਦੇ ਵਿੱਚੋਂ ਅੱਠ ਜਾਣਿਆਂ ਨੂੰ ਨਹੀਂ ਪਤਾ ਹੋਊਗਾ ਵੀ ਉਹਨਾਂ ਦਾ. ਜਾਂ ਤੁਸੀਂ ਉਹਨਾਂ ਬਾਰੇ ਪਹਿਲਾਂ ਉਹਨਾਂ ਦੇ ਨਾਲ ਇੱਕ ਇੱਕ ਘੰਟੇ ਦੀ ਗੱਲਬਾਤ ਕਰ ਲਓ, ਜਾਂ ਜਿਹੜੇ ਮੇਰੇ ਬੰਦੇ ਇਰਦ ਗਿਰਦ ਰਹਿੰਦੇ ਵੱਸਦੇ ਆ, ਉਹਨਾਂ ਨੂੰ ਜਦੋਂ ਪੁੱਛਦਾ ਮੈਂ ਜਾਣਦਾ, ਤੇ ਨਹੀਂ ਉਹ ਸਹੀ ਨਹੀਂ ਦੱਸ ਪਾਉਂਦੇ.
0: ਫੈਕਟ,
1: ਉਹਨਾਂ ਦੇ ਅੰਦਰ ਕੁਛ ਹੋਰ ਚੱਲ ਰਿਹਾ ਹੁੰਦਾ, ਪਰ ਉਹ ਇਸ ਕਰਕੇ ਨਹੀਂ ਦੱਸ ਪਾਉਂਦੇ ਕਿਉਂਕਿ ਕਈ ਵਾਰੀ ਉਹ ਚੀਜ਼ ਉਹਨਾਂ ਨੂੰ ਲੱਗਦਾ ਕਿ ਸਮੇਂ ਦੇ ਤਰਾਜੂ 'ਚ ਬੜੀ ਹਲਕੀ ਆ.
0: ਹਾਂ,
1: ਕੋਈ ਕੀ ਕਹੂਗਾ.
0: ਮੇਨ ਪੁਆਇੰਟ ਇਹੀ ਹੈ ਨਾ,
1: ਉਹਦੇ 'ਚ ਕੁਛ ਨਹੀਂ ਨਿਕਲਣਾ. ਇਹਦੇ 'ਚ ਕੀ ਆਪਾਂ ਕੁੱਲ ਮਿਲਾ ਕੇ ਜਿਹੜਾ ਸਾਡਾ ਪੈਸ਼ਨ ਆ ਉਹ ਕਿਤੇ ਨਾ ਕਿਤੇ ਡਰਿਵਨ ਹੁੰਦਾ ਵਾ ਸਾਡੀ ਐਂਬੀਸ਼ਨ 'ਚੋਂ ਹੀ.
0: ਬਿਲਕੁਲ
1: ਸਹੀ. ਜਾਂ ਫਿਰ ਜੋ ਸਾਡੇ ਆਸ ਪਾਸ ਸਕਸੈਸਫੁਲ ਲੋਕ ਨੇ, ਹਾਂ, ਉਹਦੇ 'ਚੋਂ ਡਰਿਵਨ ਹੁੰਦਾ ਵਾ.
0: ਬਿਲਕੁਲ.
1: ਆਪਾਂ ਆਪਣਾ ਪੈਸ਼ਨ ਉੱਦਾਂ ਦਾ ਘੜਦੇ ਹਾਂ, ਆਪਣੇ ਆਪ ਨੂੰ ਭੁਲੇਖਾ ਪਾਉਂਦੇ ਹਾਂ, ਉੱਦਾਂ ਦਾ ਦੱਸਦੇ ਹਾਂ ਜਾਂ ਚੂਜ਼ ਕਰਦੇ ਹਾਂ, ਜਾਂ ਸੁੱਤੇ ਸਿੱਧ ਚੂਜ਼ ਹੋ ਜਾਂਦਾ ਵਾ ਕਿ ਉਹਦੇ ਵਿੱਚੋਂ ਹੀ ਤੁਹਾਨੂੰ ਦਿਖ ਰਿਹਾ ਹੁੰਦਾ ਵੀ ਤਰੱਕੀ ਵੀ ਆ. ਕਦੀ ਕੋਈ ਬੰਦਾ ਤੁਹਾਨੂੰ ਇੱਦਾਂ ਦਾ ਪੈਸ਼ਨ ਨਹੀਂ ਦੱਸੂਗਾ ਜਿਹੜਾ ਉਹ ਕਿਸੇ ਤਰੱਕੀ ਵੱਲ ਨੂੰ ਨਹੀਂ ਉਹਨੂੰ ਲੀਡ ਕਰ ਰਿਹਾ ਹੋਊਗਾ, ਪੈਸੇ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ, ਨਾਂ ਵੱਲ ਨੂੰ, ਸ਼ੋਹਰਤ ਵੱਲ ਨੂੰ ਨਹੀਂ ਲੀਡ ਕਰ ਰਿਹਾ ਹੋਊਗਾ. ਬਹੁਤ ਘੱਟ ਬੰਦਾ ਤੁਹਾਨੂੰ ਇੱਦਾਂ ਦਾ ਦੱਸੂਗਾ. ਪਰ ਇਹ ਥੋੜ੍ਹੀ ਆ ਵੀ ਦੁਨੀਆਂ ਦੇ ਉੱਤੇ ਉਹ ਚੀਜ਼ਾਂ ਹੈ ਹੀ ਨਹੀਂ, ਐਗਜ਼ਿਸਟ ਨਹੀਂ ਕਰਦੀਆਂ. ਜਾਂ ਫਿਰ ਇੱਕ ਬੰਦੇ ਦਾ ਇੱਕ ਹੀ ਥੋੜ੍ਹੀ ਆ, ਉਹ ਮਲਟੀਪਲ ਪੈਸ਼ਨ
0: ਹੋ ਸਕਦਾ.
1: ਸੋ ਇਹ ਸਾਰੀਆਂ
0: ਕਿ ਤੁਹਾਨੂੰ ਪਤਾ ਹੋਵੇ ਕਿ ਮੈਂ ਅਸਲ 'ਚ ਕੀ ਹਾਂ.
1: ਇਹੋ ਹੀ, ਹਾਂ, ਫਿਰ ਉਹੀ ਗੱਲ ਆ ਗਈ ਨਾ, ਆਪਾਂ ਪੈਸ਼ਨ 'ਚੋਂ ਵੀ ਇਹੋ ਵੇਖ ਰਹੇ ਹਾਂ ਵੀ ਤੁਹਾਨੂੰ ਜਾਣਨ ਨੂੰ ਮਿਲੂਗਾ ਤੁਸੀਂ ਕੌਣ ਹੋ. ਆਪਣੇ ਆਪ ਨੂੰ ਬੰਦੇ ਖੋਜ ਹਰ ਰੋਜ਼, ਤੁਹਾਨੂੰ ਆਪਣੇ ਆਪ ਬਾਰੇ ਜਾਣਨ ਨੂੰ ਮਿਲੂਗਾ.
0: ਸਹੀ ਗੱਲ
1: ਹੈ ਨਾ. ਤੁਸੀਂ ਇੱਕੋ ਵਾਰੀ, ਇੱਕੋ ਹੀ ਜ਼ਿੰਦਗੀ ਹੈ ਤੁਹਾਡੇ ਕੋਲ, ਉਸ ਪਾਸਿਓਂ ਆ ਜਾਓ ਤੇ ਤੁਹਾਨੂੰ ਉੱਥੇ ਵੀ ਜਾਣਨ ਨੂੰ ਮਿਲੂਗਾ ਤੁਸੀਂ ਕਿੱਦਾਂ ਦੇ ਹੋ.
0: ਮੇਰੇ ਖਿਆਲ ਨਾਲ ਜਦੋਂ ਆਪਣੇ ਆਪ ਨੂੰ ਇਹ ਕਹਿ ਦਿਓ ਨਾ ਕਿ ਮੇਰੇ ਕੋਲ ਇੱਕੋ ਹੀ ਜ਼ਿੰਦਗੀ ਆ, ਹੈ ਨਾ, ਕਿ ਦੇਰ ਇਜ਼ ਫਾਈਨਾਈਟ ਨੰਬਰ ਆਫ ਈਅਰਸ ਦੈਟ ਆਈ ਵਿਲ ਬੀ ਹੇਅਰ, ਹੈ ਨਾ, ਤੇ ਸ਼ਾਇਦ ਇਹ ਜਿਹੜਾ ਸਵਾਲ ਹੈ ਨਾ ਇਹ ਜ਼ਿਆਦਾ ਬੈਟਰ ਟ੍ਰਿਗਰਿੰਗ ਹੈ ਟੂ ਨੋ ਯੋਰ ਸੈਲਫ, ਮੈਨੂੰ ਇਹ ਲੱਗਦਾ. ਕਿ ਜੇ ਮੈਂ ਆਪਣੇ ਆਪ ਨੂੰ ਇਸ ਤਰ੍ਹਾਂ ਕਦੀ ਪੁੱਛਿਆ ਹੋਵੇ, ਪੁੱਛਿਆ ਹੈ, ਤੇ ਜੋ ਮੈਨੂੰ ਸੈਲਫ ਅਵੇਅਰਨੈਸ ਇਸ ਸਵਾਲ ਤੋਂ ਆਈ ਹੈ ਨਾ ਕਿ ਯਾਰ ਜੇ ਕੁਛ ਕਰਨਾ ਹੋਵੇ ਛੱਡ ਦੇ, ਮਤਲਬ ਇਹ ਕਿ ਤੇਰੀ ਫਿਲਹਾਲ ਮਾਲੀ ਹਾਲਤ ਕੀ ਹੈ, ਤੇਰਾ ਸੁਸਾਈਟਲ ਹਾਲਤ ਕੀ ਹੈ, ਕਿ ਤੂੰ ਰਹਿਣਾ ਕਿੱਥੇ ਕੀ, ਸਭ ਕੁਛ ਛੱਡ, ਵੱਟ ਡੂ ਯੂ ਰੀਅਲੀ ਆਰ, ਇੱਕ ਵਾਰੀ ਲਾਈਫ ਮਿਲਣੀ ਹੈ, ਇਹ ਤਾਂ ਪਛਾਣ, ਤੇ ਸ਼ਾਇਦ ਜ਼ਿਆਦਾ ਬੈਟਰ ਆਂਸਰ ਆ ਜਾਂਦਾ ਰਾਦਰ ਦੈਨ ਇੱਧਰ ਉੱਧਰ ਘੁੰਮ ਫਿਰ ਕੇ, ਕਿਸੇ ਦੇ ਪ੍ਰਵਚਨ ਸੁਣ ਕੇ, ਕਿਸੇ ਦੀ ਸਲਾਹ ਸੁਣ ਕੇ. ਆਪਣੇ ਆਪ ਨਾਲ ਜਦੋਂ ਬੰਦਾ ਇਹ ਗੱਲ ਕਰ ਲਵੇ ਨਾ ਕਿ ਯਾਰ ਇੱਕ ਵਾਰੀ ਲਾਈਫ ਮਿਲਣੀ ਹੈ, ਤੂੰ ਪਛਾਣ ਤਾਂ ਲੈ ਤੂੰ ਹੈ ਕੀ ਹੈ ਕੀ ਨਹੀਂ ਹੈ.
1: ਨਜ਼ਰੀਆ ਹੈ ਨਾ ਫਿਰ, ਮਤਲਬ ਆਪਾਂ ਇਹਨੂੰ ਇੱਕ ਐਗਜ਼ਾਮਪਲ ਦੇ ਨਾਲ ਵੇਖਦੇ ਹਾਂ. ਸੋਰੀ, ਮਾਇੰਡ ਨਾ ਕਰੇ ਕੋਈ, ਕਿਉਂਕਿ ਸਾਡੀ ਸੋਸਾਇਟੀ ਦੇ ਕੁਛ ਇੱਕ ਕੌੜੇ ਸੱਚ ਨੇ, ਤੇ ਉਹਨਾਂ ਆਸ ਪਾਸ ਜਿਹੜੇ ਵਿਚਰਦੇ ਕੌੜੇ ਸੱਚ ਨੇ ਉਹਨਾਂ ਤੋਂ ਆਪਾਂ ਸੌਖਾ ਸਮਝ ਜਾਂਦੇ ਹਾਂ। ਫੋਰ ਐਗਜ਼ਾਮਪਲ ਇੱਕ ਬੰਦਾ ਨਾ ਇਸ ਚੀਜ਼ ਦੇ ਉੱਤੇ ਅਸਰ ਹੋ ਜਾਂਦਾ ਉਹਦਾ, ਜੋ ਕਿ ਅੱਜ ਕੱਲ੍ਹ ਸਾਰਿਆਂ 'ਤੇ ਆ ਵੀ ਸਾਨੂੰ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ। ਹੁਣ ਇਹਦੇ ਬਹੁਤ ਸਾਰੇ ਐਂਗਲ ਨੇ, ਮੈਂ ਸਿਰਫ ਇੱਕ ਫੜ ਰਿਹਾ ਵਾਂ, ਇਸ ਕਰਕੇ ਮੈਂ ਮਾਫ਼ੀ ਮੰਗ ਰਿਹਾ, ਬਾਕੀ ਤੁਹਾਡੇ ਜਿਹੜੇ ਨੇ ਉਹ ਸਿਰ ਮੱਥੇ। ਇੱਕ ਬੰਦਾ, ਇੱਕ ਹਸਬੈਂਡ ਜਾਂ ਵਾਈਫ, ਉਹਦੇ ਉੱਤੇ ਇਹ ਚੀਜ਼ ਆਪਾਂ ਜੇ ਲਾਗੂ ਕਰਕੇ ਵੇਖੀਏ ਵੀ ਜ਼ਿੰਦਗੀ ਇੱਕ ਵਾਰੀ ਮਿਲਣੀ ਆ, ਇਹ ਮੈਨੂੰ ਖੁਸ਼ ਨਹੀਂ ਰੱਖ ਪਾ ਰਿਹਾ ਜਾਂ ਇਹ ਮੈਨੂੰ ਖੁਸ਼ ਨਹੀਂ ਰੱਖ ਪਾ ਰਹੀ, ਇਹਦੇ 'ਚ 36 ਤਰ੍ਹਾਂ ਦੀਆਂ ਪ੍ਰੋਬਲਮ ਨੇ, ਇਹ ਮੈਨੂੰ ਬਹੁਤ ਨੋਕਾ ਟੋਕੀ ਕਰਦਾ ਜਾਂ ਕਰਦੀ ਆ, ਅਤੇ ਮੈਂ ਆਪਣੀ ਜ਼ਿੰਦਗੀ 'ਚ ਬਹੁਤ ਕੁਛ ਹੱਲੇ ਕਰਨਾ, ਹੈ ਨਾ, ਮੈਂ ਵਲੋਗਰ ਬਣਨਾ, ਮੈਂ ਸਿੰਗਰ ਬਣਨਾ, ਜਾਂ ਮੈਂ
0: ਜਾਂ ਫਿਰ ਕੋਈ ਨੋਰਮਲ ਕਿੱਤਾ ਵੀ ਹੋਵੇ, ਪਰ ਟਾਈਮ ਦੇਣਾ ਪੈ ਰਿਹਾ ਯਾਰ, ਮੈਂ ਤਾਂ ਬਿਜ਼ਨਸ ਕਰਨਾ,
1: ਮੈਂ ਸਿਰਫ ਬੱਚਿਆਂ ਜੋਗੇ, ਮੈਂ ਨਹੀਂ ਸਿਰਫ ਘਰੇ ਬੱਚਿਆਂ ਜੋਗੀ ਹੋ ਕੇ ਰਹਿ ਜਾਣਾ, ਜਾਂ ਘਰ ਵਾਲੇ ਦੇ ਵੀ ਕਈ ਤਰ੍ਹਾਂ ਦੇ ਹੋ ਸਕਦੇ ਆ। ਜਦੋਂ ਮਤਲਬ ਇੱਦਾਂ ਦਾ ਕੁਛ ਸੋਚ ਕੇ ਇੱਕ ਬੰਦਾ ਕਵੇ ਵੀ ਜ਼ਿੰਦਗੀ 'ਤੇ ਸਿਰਫ ਇੱਕੋ ਵਾਰੀ ਮਿਲਣੀ ਆ, ਛੱਡੋ ਇਹਨੂੰ, ਇਹਨੂੰ ਦਈਏ ਤਲਾਕ, ਇਹ ਮੈਨੂੰ ਹੋਲਡ ਕਰਕੇ ਬੈਠਾ ਵਾ, ਜਾਂ ਇਹ ਮੈਨੂੰ ਹੋਲਡ ਕਰਕੇ ਬੈਠੀ ਆ। ਹੁਣ ਇਹ ਇੱਕ ਨਜ਼ਰੀਆ ਵਾ ਇਸ ਥੋਟ ਨੂੰ ਵੇਖਣ ਦਾ ਕਿ ਜ਼ਿੰਦਗੀ ਸਿਰਫ ਸਾਨੂੰ ਇੱਕ ਵਾਰੀ ਮਿਲੀ ਆ, ਲੈਟਸ ਇੰਜੋਏ। ਉਹ ਇੰਜੋਏ ਤੁਸੀਂ ਕਿੱਥੋਂ ਭਾਲ ਰਹੇ ਹੋ? ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ। ਇਹਨੂੰ ਛੱਡੋ, ਇਹਨੂੰ, ਇਹ ਮੈਨੂੰ ਮੇਰੇ ਉਹਦੇ ਲਈ ਹਰਡਲ ਆ। ਅਤੇ ਮੈਂ ਅਸਲ ਦੇ ਵਿੱਚ ਇਸ ਥੋਟ ਦੇ ਪਿੱਛੇ ਕਿਤੇ ਨਾ ਕਿਤੇ ਹੋਰ ਬਹੁਤ ਸਾਰਾ ਕੁਛ ਹੋਊਗਾ। ਮੈਂ ਅੱਗੇ ਕਿਹਾ ਵੀ ਬਹੁਤ ਸਾਰੇ ਰੀਜ਼ਨ ਹੋਣਗੇ, ਕਈਆਂ ਦੇ ਵਾਜਬ ਵੀ ਹੋਣਗੇ, ਪਰ ਕਈਆਂ ਬਹੁਤਿਆਂ ਦੇ ਗੈਰ ਵਾਜਬ ਅੱਜ ਕੱਲ੍ਹ। ਉਹਨਾਂ ਦੇ ਵਿੱਚ ਸਿਰਫ ਇੰਨਾ ਆ ਵੀ ਜ਼ਿੰਦਗੀ ਸਿਰਫ ਇੱਕ ਵਾਲੀ ਮਿਲੀ ਆ, ਅਸੀਂ ਇੰਜੋਏ ਕਰਨੀ ਆ, ਅਸੀਂ ਆਪਣੇ ਸੁਪਨੇ ਪੂਰੇ ਕਰਨੇ ਆ। ਹੁਣ ਉੱਥੇ ਤੁਸੀਂ ਉਹ ਸੁਪਨੇ ਨੂੰ ਪੂਰੇ ਕਰਨ ਪਿੱਛੇ ਆਪਣਾ ਘਰ ਤੋੜ ਲਿਆ। ਵੇਖਿਆ ਜਾਵੇ ਤਾਂ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਥੋਟ ਤਾਂ ਇੱਦਾਂ ਦਾ ਵੀ ਹੋ ਸਕਦਾ ਵੀ ਯਾਰ ਇੱਕੋ ਵਾਰੀ ਜ਼ਿੰਦਗੀ ਮਿਲੀ ਆ, ਵਾਰ ਵਾਰ ਵਿਆਹ ਕਰਾ ਕਰਾ ਕੇ ਹੀ ਆਪਾਂ ਖਰਾਬ ਕਰੀ ਜਾਣੀ ਆ, ਵਾਰ ਵਾਰ ਲੋਕਾਂ ਨੂੰ ਪਰਖਦਿਆਂ ਹੀ ਖਰਾਬ ਕਰੀ ਜਾਣੀ ਆ। ਜ਼ਿੰਦਗੀ ਤਾਂ ਇੱਕੀ ਵਾਰੀ ਮਿਲੀ ਆ, ਇੱਕ ਵਾਰੀ ਤਾਂ ਰਿਸਪੋਂਸੀਬਿਲਟੀਆਂ ਸੰਭਾਲ ਲਈ ਆਪਣੀਆਂ, ਥੋੜ੍ਹ ਤਾਂ ਆ ਵੀ ਹੋ ਸਕਦਾ, ਪਰ ਇਹ ਨਹੀਂ ਆਉਂਦਾ ਲੋਕਾਂ ਦੇ ਦਿਮਾਗ 'ਚ, ਇਹ ਪਹਿਲਾਂ ਆਉਂਦਾ ਸੀ।
0: ਇਹ ਤੁਹਾਡੀ ਗੱਲ ਸਹੀ ਆ, ਇਹ ਘੱਟ ਆਉਂਦਾ,
1: ਕਿਉਂਕਿ ਇਹ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਰਿਸਪੋਂਸੀਬਿਲਟੀਆਂ 'ਚ ਬੰਨ ਕੇ ਰੱਖਦਾ, ਦੂਸਰਾ ਤੁਹਾਨੂੰ ਰਿਸਪੋਂਸੀਬਿਲਟੀਆਂ ਤੋਂ ਆਜ਼ਾਦ ਕਰਦਾ ਫੋਰ ਟਾਈਮ ਬੀਂਗ, ਕਿਉਂਕਿ ਅਗਲੇ ਕਿਸੇ ਮੋੜ ਦੇ ਉੱਤੇ ਤੁਸੀਂ ਫੇਰ ਉਹੀ ਲਾਪ ਰਹੇ ਹੋਗੇ ਰਾਗ।
0: ਹਾਂ, ਉਹ ਜਦੋਂ ਇੱਕ ਵਾਰੀ
1: ਮਿਲੀ ਆ,
0: ਹਾਂ, ਜਦੋਂ ਤ੍ਰਿਸ਼ਨਾ ਮਿਲ ਗਈ ਇੱਕ ਚੀਜ਼ ਦੀ, ਤਾਂ ਫਿਰ ਤਾਂ ਤੁਹਾਨੂੰ ਪਤਾ ਹੀ ਨਹੀਂ ਤੁਸੀਂ ਖਾਲੀ ਹੋ ਕਿ ਹੁਣ ਮੈਂ ਕੀ ਕਰਾਂ।
1: ਅਗਲੇ ਮੋੜ 'ਤੇ ਫੇਰ ਤੁਸੀਂ ਉਹੀ ਕਹਿ ਰਹੇ ਹੋ, ਜ਼ਿੰਦਗੀ ਇੱਕੇ ਵਾਰੀ ਮਿਲੀ ਆ, ਲੈਟਸ ਇੰਜੋਏ। ਮੈਂ ਕਿਉਂ ਨਾ ਆਪਣਾ ਘਰ ਫੇਰ ਵਸਾਵਾਂ? ਉਹਨੇ ਵੀ ਵਸਾ ਲਿਆ, ਉਹਨੇ ਵੀ ਵਸਾ ਲਿਆ,
0: ਸਹੀ ਗੱਲ ਆ।
1: ਫੇਰ ਉੱਥੋਂ ਸ਼ੁਰੂ ਹੋ ਗਿਆ, ਜ਼ਿੰਦਗੀ 'ਤੇ ਇੱਕੇ ਵਾਰੀ ਮਿਲੀ ਆ, ਸੋ ਐਂਡ ਸੋ ਅੱਗੇ ਦੇ ਅੱਗੇ ਚੱਕਰ ਚੱਲੀ ਜਾਣਾ, ਤੇ ਫਿਰ ਉਹੀ ਰਾਗ ਚੱਲਦਾ ਰਹਿਣਾ। ਹਰ ਇੱਕ ਸਟੇਜ ਦੇ ਉੱਤੇ ਡਿਫਰੈਂਟ ਤੁਹਾਡੇ ਹਰਡਲਸ ਹੋਣਗੇ, ਡਿਫਰੈਂਟ ਤੁਹਾਡੇ ਐਂਬੀਸ਼ਨਸ ਹੋਣਗੀਆਂ, ਡਿਫਰੈਂਟ ਲੋਕ ਹੋਣਗੇ ਤੁਹਾਡੀ ਲਾਈਫ 'ਚ, ਪਰ ਤੁਸੀਂ ਸਿਰਫ ਉਸੇ ਚੀਜ਼ 'ਤੇ ਪਹਿਰਾ ਦੇ ਰਹੇ ਹੋਗੇ, ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ।
0: ਹਾਂ, ਮਤਲਬ ਮੇਰੇ ਹਿਸਾਬ ਨਾਲ, ਕਿਉਂਕਿ ਅਸੀਂ ਇਨਸਾਨ ਆ, ਸਾਨੂੰ ਇਹ ਫਿਲੋਸਫੀ ਇਨਸਾਨ ਬਣਾਇਆ ਰਹਿਣ ਦੇਵੇ, ਨਾ ਕਿ ਇੱਕ ਮਸ਼ੀਨ ਜਾਂ ਫਿਰ ਇੱਕ ਰੋਬੋ, ਉਤਨਾ ਕੁ ਚਲਾਉਣਾ ਚਾਹੀਦਾ ਕਿ ਤੁਸੀਂ ਇਸ ਗੱਲੋਂ ਨਾ ਡਿਫਾਈਨ ਹੋਵੋ ਕਿ ਯਾਰ ਇਹ 9 to 5 ਇੱਥੇ ਕੰਮ ਕਰਦਾ ਜਾਂ ਫਿਰ ਇਹ ਇਸ ਤਰ੍ਹਾਂ, ਵਿਚ ਇਜ਼ ਆਲਸੋ ਨੋਟ ਬੈਡ ਕਿ ਡਿਫਾਈਨ ਹੋਣਾ। ਪਰ ਹਾਂ, ਉਹੀ ਵਾਲੀ ਗੱਲ ਜਿਹੜੀ ਆਪਾਂ ਪਹਿਲੇ ਕੀਤੀ ਹੈ ਕਿ ਜੇ ਕਿਸੇ ਵੀ ਚੀਜ਼ ਦਾ ਐਕਸੈਸ ਕਰ ਲਈਏ ਉਹ ਤਾਂ ਖਰਾਬ ਹੀ ਹੈ, ਨਾਲੇ ਕੋਈ ਵੀ ਫਿਲੋਸਫੀ ਆਪਾਂ ਚੱਕ ਲਈਏ ਨਾ, ਕੋਈ ਵੀ ਆਪਾਂ ਇੱਕ ਵੀ ਪੁਆਇੰਟ ਚੱਕ ਲਈਏ, ਉਹਦੇ ਅੰਦਰ ਜਿਹੜੇ ਹੁੰਦੇ ਆ ਨੈਗੇਟਿਵ ਪੁਆਇੰਟਸ ਜਾਂ ਫਿਰ ਤੁਹਾਨੂੰ ਅਲੂਫ ਕਰਨ ਵਾਲੇ ਪੁਆਇੰਟਸ ਜਾਂ ਤੁਹਾਨੂੰ ਮਤਲਬੀ ਬਣਾਉਣ ਵਾਲੇ ਪੁਆਇੰਟਸ, ਉਹ ਹਮੇਸ਼ਾ ਹਾਵੀ ਰਹਿਣਗੇ, ਕਿਉਂਕਿ ਈਜ਼ੀਅਰ ਨੇ, ਈਜ਼ੀਅਰ ਟੂ ਡੂ ਆ। ਕਿਹੜੀ ਉਹ ਕਿਤਾਬ ਹੈ, ਹੈ ਨਾ, 48 ਲਾਜ਼ ਜਿਹੜੀ ਪਾਵਰ ਵਾਲੀ ਕਿਤਾਬ ਹੈ, ਜਿਹੜਾ ਬੰਦਾ ਉਹ ਜੇ ਤੁਸੀਂ ਪੜ੍ਹਨ ਬੈਠ ਜਾਓ, ਜੇ ਤੁਸੀਂ ਪੜ੍ਹੋ, ਤਾਂ ਉਹਦਾ ਪੁਆਇੰਟ ਹੀ ਇਹ ਹੈ ਕਿ ਸਵਾਰਥੀ ਮਤਲਬ ਹੀ ਬਣੋ, ਆਪਣਾ ਵੇਖੋ ਤੇ ਦੁਨੀਆਂ ਜਿੱਤ ਲਓਗੇ, ਵਿਚ ਇਜ਼ ਨੋਟ ਰਾਈਟ, ਵਿਚ ਇਜ਼ ਨੋਟ ਰੋਂਗ, ਇਹਨਾਂ ਬੇਸਿਕਲੀ ਤਰੀਕੇ ਨਾਲ ਚੱਲਦਾ।
1: ਉਹਨਾਂ ਮੈਨੂੰ ਇਦਾਂ ਲੱਗਦਾ
0: ਤੁਹਾਡਾ ਪੁਆਇੰਟ ਕਾਫੀ ਉਸ ਹਿਸਾਬ ਨਾਲ ਠੀਕ ਹੈ ਜੋ ਤੁਸੀਂ ਹੁਣੇ ਕਿਹਾ
1: ਕਿ ਉਹ ਮੈਨੂੰ ਇਦਾਂ ਲੱਗਦਾ ਹੁੰਦਾ ਵਾ ਕ੍ਰਿਸ਼ਨਾ ਜੀ, ਉਹ ਜਿਹੜੀ ਕਿਤਾਬ ਹੈ ਨਾ, ਉਹ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਕਿਸੇ ਬਿਜ਼ਨਸਮੈਨ ਨੇ ਲਿਖੀ ਆ।
0: ਹਾਂ, ਵਾਕਈ ਉਹ ਹੈ ਹੀ ਇਸ ਤਰ੍ਹਾਂ।
1: ਹਾਂ, ਜਿਹਨੇ ਆਪਣੇ ਇੰਪਲੋਈਜ਼ ਕੋਲੋਂ ਕੰਮ ਕਰਾਉਣਾ, ਜਿਹਨੂੰ ਸਿਰਫ ਇਹ ਮਤਲਬ ਆ ਵੀ ਮੈਂ ਆਪਣਾ ਕੰਮ ਕਿੱਦਾਂ ਚਲਾਉਣਾ, ਉਹਦੇ ਵਿੱਚ ਕਿਸੇ ਦਾ ਕੀ ਹੋ ਰਿਹਾ, ਕਿੱਦਾਂ ਹੋ ਰਿਹਾ। ਇੱਕ ਬਿਜ਼ਨਸਮੈਨ ਪੜੂਗਾ, ਉਹਨੂੰ ਬਹੁਤ ਵਧੀਆ ਲੱਗਦੇ ਵਿਚਾਰ, ਪਰ ਐਜ਼ ਏ ਇੰਪਲੋਈ ਤੁਸੀਂ ਪੜੋ।
0: ਹਾਂ, ਮਤਲਬ ਜਿੰਨੇ ਜੇ ਤੁਸੀਂ ਕੂਟਨੀਤਿਕ ਹੋ ਆਪਣੇ ਮਾਈਂਡ ਸੈਟ ਤੋਂ ਲੈ ਕੇ ਬਹੁਤੇ, ਤਾਂ ਯੂ ਵਿਲ ਲਾਈਕ ਮੋਰ ਆਫ ਦਿਸ ਏਦਾਂ ਦਾ ਲਿਟਰੇਚਰ। ਪਰ ਖੈਰ ਜੋ ਤੁਸੀਂ ਗੱਲ ਕਰ ਰਹੇ ਸੀਗੇ ਕੌੜਾ ਸੱਚ ਤੇ ਇਹੀ ਹੈ। ਜੇ ਆਪਾਂ ਇਹ ਵਾਲਾ ਵੀ ਤੁਹਾਡਾ ਜਿਹੜਾ ਪੁਆਇੰਟ ਹੈ ਨਾ ਜੋ ਤੁਸੀਂ ਹੁਣੇ ਦੱਸਿਆ ਕਿ ਇਹ ਤਾਂ ਇਹਦੇ ਅੰਦਰ ਸਪਲੀਮੈਂਟ ਵੀ ਹੁੰਦਾ, ਕਿੰਨੇ ਸਾਰੇ ਵਿਆਹਾਂ ਦੇ ਅੰਦਰ ਤੁਸੀਂ ਸੁਣਦੇ ਹੋ ਕਿ ਲੋਕਾਂ ਦਾ ਬਾਹਰ ਅਫੇਅਰ ਵੀ ਚੱਲਦਾ, ਕੁਛ ਵੀ ਚੱਲਦਾ। ਤੇ ਇਹ ਵਾਲੀ ਜਿਹੜੀ ਮਾਇੰਡ ਸੈਟ ਹੈ ਨਾ ਇਹ ਵਾਲਾ ਕਿ ਮੇਰੀ ਇੱਕ ਵਾਰੀ ਲਾਈਫ ਮਿਲਣੀ ਹੈ, ਮੈਂ ਫਲਾਂ ਫਲਾਂ ਨਾਲ ਖੁਸ਼ ਨਹੀਂ ਹੈ, ਜੇ ਮੈਨੂੰ ਇੱਥੇ ਥੋੜ੍ਹੀ ਖੁਸ਼ੀ ਮਿਲ ਰਹੀ, ਮੈਂ ਕੀ ਗਲਤ ਕਰ ਰਿਹਾ, ਮਤਲਬ ਆਪਣੇ ਆਪ ਨੂੰ ਜਸਟੀਫਾਈ ਕਰਨ ਲਈ ਵੀ ਇਹ ਚੀਜ਼ ਚੱਲ ਪੈਂਦੀ ਹੈ। ਸੋ ਹਾਂ, ਫਿਲੋਸਫੀ ਮਾੜੀ ਨਹੀਂ, ਪਰ
1: ਜ਼ਿੰਦਗੀ
0: ਸਹੀ ਥਾਂ ਤੇ ਲਾਓ।
1: ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲੀ ਆ, ਮੈਂ ਇੱਕੋ ਜਨਾਨੀ ਤੱਕ ਕਿਉਂ ਸੀਮਤ ਰਹਾਂ। ਜ਼ਿੰਦਗੀ ਸਿਰਫ ਇੱਕ ਵਾਰ ਹੀ ਮਿਲੀ ਆ, ਮੈਂ ਇੱਕੋ ਬੰਦੇ ਤੱਕ ਕਿਉਂ ਸੀਮਤ ਰਹਾਂ। ਜ਼ਿੰਦਗੀ ਸਿਰਫ ਇੱਕੋ ਵਾਲੀ ਮਿਲੀ ਆ, ਮੈਂ ਖੁੱਲ੍ਹ ਕੇ ਸ਼ਰਾਬ ਕਿਉਂ ਨਾ ਪੀਵਾਂ, ਮੈਂ ਕਿਉਂ ਨਾ ਦੁਨੀਆਂ ਦੇ ਸਾਰੇ ਨਸ਼ੇ ਟਰਾਈ ਕਰਾਂ। ਮਤਲਬ ਇਹਦੇ ਪਿੱਛੇ ਤੇ ਬਹੁਤ ਸਾਰਾ ਕੁਛ ਹੈ ਨਾ। ਮਤਲਬ ਜ਼ਿੰਦਗੀ ਇੱਕੋ ਵਾਰੀ ਮਿਲੀ ਆ, ਅੱਗੇ ਜੋ ਮਰਜ਼ੀ ਲਾ ਲਓ, ਜਦਕਿ ਚਾਹੀਦਾ ਤੇ ਆ, ਮਤਲਬ ਜਾਂ ਜਿਹਦੇ ਕਰਕੇ ਇਹ ਚੀਜ਼ ਬਣੀ ਆ। ਆਈ ਥਿੰਕ ਉਹ ਤੇ ਸ਼ਾਇਦ ਇਹ ਆ ਵੀ ਮੰਨ ਲਓ ਤੁਸੀਂ ਬਹੁਤ ਦੁਖੀ ਫੀਲ ਕਰ ਰਹੇ ਹੋ, ਡਾਊਨ ਫੀਲ ਕਰ ਰਹੇ ਹੋ, ਉੱਥੇ ਮੈਨੂੰ ਇਹ ਵਧੀਆ ਲੱਗਦੀ ਹੈ ਚੀਜ਼ ਵੀ ਆ, ਜ਼ਿੰਦਗੀ ਇੱਕ ਵਾਰੀ ਮਿਲੀ ਆ, ਦੁਖੀ ਹੋਈ ਜਾਣਾ ਮੈਂ, ਦਫ਼ਾ ਕਰੋ
0: ਲਾਈਫ। ਤੁਸੀਂ ਬਹੁਤ ਕਨਫਿਊਜ਼ਡ ਹੋ, ਤੁਹਾਨੂੰ ਪਤਾ ਹੀ ਨਹੀਂ ਕਰਨਾ ਕੀ ਹੈ ਕੀ ਨਹੀਂ ਕਰਨਾ, ਤੁਹਾਨੂੰ ਕਲੈਰਿਟੀ ਨਹੀਂ ਆਪਣੇ ਆਪ ਨੂੰ ਲੈ ਕੇ, ਉੱਥੇ ਦੀ ਚੀਜ਼ਾਂ ਬਹੁਤ ਵਧੀਆ
1: ਇੱਦਾਂ ਦੀਆਂ ਫੀਲ ਕਰੋ ਤੁਸੀਂ। ਮਤਲਬ ਮੈਂ ਤੇ ਇਸੇ ਚੀਜ਼ ਤੇ ਆਖਿਆ, ਜ਼ਿੰਦਗੀ ਸਿਰਫ ਇੱਕ ਵਾਰੀ ਮਿਲੀ ਆ, ਦਫ਼ਾ ਕਰੋ, ਤੁਸੀਂ ਕੰਮ ਮਹੀਨੇ ਦੀਆਂ ਛੁੱਟੀਆਂ ਲਓ, ਚਲੋ ਘੁੰਮਣ ਚੱਲੀਏ। ਇਹ ਵੀ ਮਾਰਕੀਟ ਦਾ ਇੱਕ ਟ੍ਰੈਂਡ ਆ।
0: ਉਹ ਤਾਂ ਆਪਾਂ ਕਿਹਾ ਹੋਇਆ ਨਾ ਗੱਲ ਕਿ ਅੱਜ ਸੋਸ਼ਲ ਮੀਡੀਆ ਬੰਦ ਹੋ ਜਾਵੇ ਤੇ ਟਰੈਵਲਿੰਗ ਖਤਮ ਹੋ ਜਾਵੇ। ਬਿਲਕੁਲ,
1: ਬਾਕੀ ਤੁਹਾਡੇ ਆਪਣੇ ਆਪਣੇ ਸਾਰਿਆਂ ਦੇ ਵਿਚਾਰ, ਕਿਉਂਕਿ ਹੁਣ ਆਪਾਂ ਲਗਭਗ ਕਾਫੀ ਇਹਨੂੰ ਖੋਲ ਕੇ ਰੱਖ ਦਿੱਤਾ। ਜ਼ਰੂਰੀ ਨਹੀਂ ਹੈ ਵੀ ਸਾਡੇ ਕੋਲ ਹੀ ਆ ਸਾਰੇ ਪੁਆਇੰਟ, ਇਹਨਾਂ ਤੋਂ ਹਟ ਕੇ ਤੁਹਾਡੇ ਜੋ ਪੁਆਇੰਟ ਆ ਉਹ ਤੁਸੀਂ ਰੱਖਣ ਦੀ ਕੋਸ਼ਿਸ਼ ਕਰੋ। ਸਾਡੀ ਇਹ ਵੀ ਬੇਨਤੀ ਰਹੂਗੀ ਵੀ ਇਹਨਾਂ ਦੇ ਆਲੇ ਦੁਆਲੇ ਨਾ ਆਪਾਂ ਘੁੰਮੀ ਜਾਈਏ। ਮੰਨ ਲਓ ਇੰਨੇ ਕੁ ਤਾਂ ਆਪਾਂ ਕਰ ਲਏ, ਹੁਣ ਇਹਨਾਂ ਨੂੰ ਆਪਾਂ ਹੋਰ ਅੱਗੇ ਥੋੜ੍ਹਾ ਜਿਹਾ ਤੋਰੀਏ, ਸਾਨੂੰ ਥੋੜ੍ਹਾ ਜਿਹਾ ਵਿਜ਼ਨ ਕਲੀਅਰ ਹੋਵੇ। ਜਿਹੜੇ ਆਪਾਂ ਗੱਲ ਗੱਲ ਤੇ ਕਹਿ ਦਿੰਦੇ ਹਾਂ ਵੀ ਜ਼ਿੰਦਗੀ ਕੇਰੀ ਮਿਲੀ ਹੈ ਯਾਰ, ਕਰੋ ਐਸ਼, ਤੁਸੀਂ ਇੰਨਾ ਕਹਿ ਕੇ ਤੁਸੀਂ ਮੰਨ ਲਓ 2 ਲੱਖ ਦੀ ਗੱਡੀ ਚੁੱਕ ਲਿਆਏ, ਹੈ ਨਾ, ਅਤੇ ਜ਼ਿੰਦਗੀ ਕੇਰੀ ਮਿਲੀ ਆ। ਉਹਦਾ ਦੂਸਰਾ ਐਂਗਲ ਇਹ ਆ ਵੀ ਜ਼ਿੰਦਗੀ ਕੇਰੀ ਮਿਲੀ ਹੈ ਯਾਰ, ਮੈਂ ਆਪਣੀ ਪਸੰਦ ਦੀ ਗੱਡੀ ਕਿਉਂ ਨਾ ਲਵਾਂ, ਦੈਟਸ ਫਾਈਨ। ਪਰ ਜ਼ਿੰਦਗੀ ਸਿਰਫ ਇੱਕ ਵਾਲੀ ਮਿਲੀ ਆ, ਮੈਂ ਉਹਨੂੰ ਕਰਜ਼ਾ ਹੀ ਲਾਉਂਦੇ ਹਾਲਾਤ
0: ਦੇਣਾ, ਇਹ ਨਹੀਂ ਹੋਣਾ ਚਾਹੀਦਾ ਨਾ। ਪਰ ਜੇ ਤਾਂ ਇੱਕ ਰਿਵਰਸ ਬਹੁਤ ਵਧੀਆ ਪੁਆਇੰਟ ਆ, ਇੱਕ ਸਕਸੈਸਫੁਲ ਬੰਦੇ ਦੀ ਲੈਂਸ ਤੋਂ ਮੈਂ ਤੁਹਾਨੂੰ ਦੱਸਦਾ। ਇੱਕ ਸ਼ੋਅ ਆ ਦ ਬਿਗ ਬੈਂਗ ਥਿਊਰੀ, ਬਹੁਤ ਮਸ਼ਹੂਰ ਸ਼ੋਅ ਆ, ਪਤਾ ਨਹੀਂ ਤੁਸੀਂ ਦੇਖਿਆ ਨਹੀਂ ਦੇਖਿਆ। ਅਤੇ ਉਹਦੇ ਅੰਦਰ ਨਾ ਉਹ ਕਹਾਣੀ ਹੈ, 4 ਸਾਇੰਟਿਸਟ ਦੋਸਤ ਨੇ, ਬਿਲਕੁਲ ਹੀ ਮਤਲਬ ਹੁੰਦਾ ਨਾ ਕੁਛ ਨਹੀਂ ਪਤਾ ਦੀਨ ਦੁਨੀਆ ਦਾ, ਅਤੇ ਉਹਨਾਂ ਦੇ ਸਾਹਮਣੇ ਗੁਆਂਢ ਇੱਕ ਬਹੁਤ ਖੂਬਸੂਰਤ ਖਾਤੂਨ ਆ ਕੇ ਰਹਿਣਾ ਸ਼ੁਰੂ ਕਰਦੀ ਹੈ, ਅਤੇ ਉਹ ਕਿਸ ਤਰ੍ਹਾਂ ਲਾਈਫ ਚੱਲਦੀ ਉਹ। ਉਹਦੇ ਅੰਦਰ ਇੱਕ ਕਰੈਕਟਰ, ਇੱਕ ਬੰਦੇ ਨੇ ਪਲੇ ਕੀਤਾ, ਜਿਮ ਪਾਰਸਨ ਨਾਮ ਹੈ, ਉਹਨੇ ਪਲੇ ਕੀਤਾ ਸੀਗਾ ਕਰੈਕਟਰ ਸ਼ੈਲਡਨ ਨਾਮ ਦਾ, ਉਹ ਮੇਨ ਕਰੈਕਟਰ ਸੀਗਾ ਉਹਦੇ ਅੰਦਰ। ਉਹ ਇੰਨਾ ਹਿੱਟ ਹੋਇਆ ਸ਼ੋਅ, 12-13 ਸੀਜ਼ਨ ਆ ਗਏ, 12ਵੇਂ ਸੀਜ਼ਨ ਤੱਕ ਐਵਰੀ ਵਨ ਇਨ ਦੈਟ ਕਾਸਟ ਵਾਸ ਗੈਟਿੰਗ $1 million ਪਰ ਐਪੀਸੋਡ।
1: ਓਕੇ,
0: 23-24 ਐਪੀਸੋਡ ਬਣਨੇ ਹੀ ਬਣਨੇ। 3 ਹੋਰ ਸੀਜ਼ਨ ਦਾ ਆਇਆ ਕੰਟਰੈਕਟ, ਕਿਉਂਕਿ ਜਿਹੜਾ ਬੰਦਾ ਸ਼ੈਲਡਨ ਪਲੇ ਕਰਦਾ ਸੀਗਾ ਉਹਨੇ ਕਿਹਾ ਮੈਂ ਨਹੀਂ ਕਰਨਾ। ਉਹ ਸ਼ੋਅ ਇੰਨਾ ਮਸ਼ਹੂਰ ਆ ਕਿ ਉਹਦੇ ਹੀ ਕਰੈਕਟਰ ਦੇ ਉੱਪਰੋਂ ਇੱਕ ਹੋਰ ਉਹਨਾਂ ਨੇ ਸ਼ੋਅ ਬਣਾਇਆ ਯੰਗ ਸ਼ੈਲਡਨ, ਕਿ ਉਹਦਾ ਬਚਪਨ ਦਿਖਾਇਆ। ਉਹਦੇ 7 ਸੀਜ਼ਨ ਚੱਲੇ, ਉਹ ਬੜਾ ਹਿੱਟ ਹੋਇਆ। ਫਿਰ ਉਹ ਯੰਗ ਸ਼ੈਲਡਨ ਵਿੱਚੋਂ ਜਿਹੜਾ ਸ਼ੈਲਡਨ ਦਾ ਭਰਾ ਬਣਿਆ, ਹੁਣ ਉਹਦਾ ਇੱਕ ਸ਼ੋਅ ਬਣਾ ਦਿੱਤਾ ਉਹਨਾਂ ਨੇ। ਮਤਲਬ ਇੱਕੋ ਸ਼ੋਅ ਤੋਂ 3 ਸ਼ੋਅ ਨਿਕਲੇ। ਉਹ ਇੰਨਾ ਮਕਬੂਲ ਕਰੈਕਟਰ, 1 of the top 5 ਚ ਗਿਣਿਆ ਜਾਂਦਾ। ਉਹਨੂੰ ਪੁੱਛਿਆ ਕਿਸੇ ਨੇ ਕਿ ਯਾਰ ਤੂੰ $22-23 million ਹਰ ਸਾਲ ਆ ਰਿਹਾ, ਇੰਨੀ ਮਸ਼ਹੂਰੀ ਤੂੰ ਕਿਉਂ ਮਨਾ ਕਰਦਾ? ਕਹਿੰਦਾ ਮੈਂ ਨਾ ਆਪਣੀ ਉਮਰ ਦੇ ਉਸ ਪੜਾਅ ਉੱਤੇ ਹਾਂ ਕਿ ਮੇਰੇ ਫਾਦਰ 55 ਦੇ ਸੀਗੇ ਜਦੋਂ ਪੂਰੇ ਹੋ ਗਏ, ਮੈਂ ਅੱਜ 43 ਸਾਲ ਦਾ। ਸੋ ਕਹਿੰਦਾ ਜੇ ਮੈਂ ਆਪਣੇ ਫਾਦਰ ਜਿੰਨੀ ਹੀ ਮੇਰੀ ਉਮਰ ਹੋਈ, ਮੇਰੇ ਕੋਲ ਸਿਰਫ 10 ਸਾਲ ਆ। ਕਹਿੰਦਾ ਮੈਂ ਜਾਣਿਆ ਨਹੀਂ ਜਾਣਾ ਚਾਹੁੰਦਾ ਕਿ ਇੱਕ ਬੰਦਾ ਇੱਕ ਸੀਰੀਅਲ ਕਰਦਾ ਸੀਗਾ ਤੇ ਇੰਨੇ ਪੈਸੇ ਕਮਾਏ। ਉਹ ਬ੍ਰੌਡਵੇ ਕਰਨ ਚਲਾ ਗਿਆ ਭਾਜੀ, ਜਿਹ 'ਚ ਕੋਈ ਪੈਸਾ ਨਹੀਂ ਕੁਛ ਨਹੀਂ, ਇੱਕ ਥੀਏਟਰ, ਮਤਲਬ ਜਿਹਨੂੰ ਆਪਾਂ ਹਨਾ, ਜਿਹਨੂੰ ਨਹੀਂ ਪਤਾ ਕਿ ਇੰਗਲੈਂਡ ਦੇ ਅੰਦਰ ਬ੍ਰੌਡਵੇ ਥੀਏਟਰ ਹੁੰਦਾ। ਉਹਨੇ 3 ਸਾਲ ਸਿਰਫ ਥੀਏਟਰ ਕੀਤਾ ਕਿ ਉਹਦਾ ਕੀ ਸੀਗਾ ਪੁਆਇੰਟ, ਯੂ ਓਨਲੀ ਲਿਵ ਵਾਂਸ, ਕਿ ਮੈਂ ਇੱਕ ਵਾਰੀ। ਤੋ ਇਹਨੂੰ ਉਸ ਲੈਂਸ ਨਾਲ ਵੀ ਮੈਂ ਚਾਹੁੰਦਾ ਲੋਕੀ ਸੋਚਣ ਕਿ ਜੇ ਤੁਸੀਂ ਹਾਈਪਰ ਸਕਸੈਸਫੁਲ ਹੈਗੇ ਹੋ ਕਿਸੇ ਚੀਜ਼ ਨੂੰ ਲੈ ਕੇ, ਤੇ ਤੁਹਾਨੂੰ ਲੱਗਦਾ ਕਿ ਇੱਥੇ ਥੋੜੀ ਬ੍ਰੇਕ ਲਗਾ ਕੇ ਕੁਛ ਹੋਰ ਵੀ ਟਰਾਈ ਕਰਨਾ ਚਾਹੀਦਾ, ਜਾਂ ਫਿਰ ਨਹੀਂ ਕਰਨਾ ਚਾਹੀਦਾ, ਜਾਂ ਫਿਰ ਥੋੜਾ ਸ਼ਾਂਤ ਹੋ ਜਾਣਾ ਚਾਹੀਦਾ, ਥੋੜਾ ਈਜ਼ੀ ਹੋ ਜਾਣਾ ਚਾਹੀਦਾ, ਭਾਰ ਨਹੀਂ ਪਾਉਣਾ ਚਾਹੀਦਾ ਆਪਣੇ ਤੇ।
1: ਇਹਦੇ ਨਾਲ ਫਿਰ ਇੱਕ ਅਲੱਗ ਥਿਊਰੀ ਵੀ ਐਡ ਹੋ ਜਾਂਦੀ ਕ੍ਰਿਸ਼ਨਾ ਜੀ। ਜੋ ਤੁਸੀਂ ਪੀਕ ਤੇ ਛੱਡਦੇ ਹੋ ਨਾ, ਫਿਰ ਤੁਸੀਂ ਸਮਝਦੇ ਹੋ ਵੀ ਸੱਚ ਕੀ ਆ, ਫਿਰ ਤੁਸੀਂ ਸਮਝਦੇ ਹੋ ਸਕੂਨ ਕੀ ਆ, ਫਿਰ ਅਸੀਂ ਮੰਨਾਂਗੇ ਵੀ ਤੁਹਾਡਾ ਪੈਸ਼ਨ ਕੀ ਆ, ਫਿਰ ਤੁਹਾਨੂੰ ਲੱਭ ਜੂਗਾ ਜਦੋਂ ਤੁਸੀਂ ਪੀਕ ਤੇ ਕੋਈ ਚੀਜ਼ ਛੱਡੋਗੇ ਨਾ, ਤੇ ਫਿਰ ਤੁਹਾਨੂੰ ਇਹ ਚੀਜ਼ ਸਮਝ ਆ ਜੂਗੀ, ਫਿਰ ਤੁਸੀਂ ਆਪੇ ਸਮਝੋ ਵੀ ਇਹ ਤੁਹਾਡਾ ਪੈਸ਼ਨ ਹੀ ਸੀ ਜਿਹਦੇ ਕਰਕੇ ਤੁਸੀਂ ਛੱਡਿਆ, ਕਿਉਂਕਿ ਜਿੰਨਾ ਵੱਡਾ ਸੈਕਰੀਫਾਈਜ਼ ਤੁਸੀਂ ਕਰਨ ਜਾ ਰਹੇ ਹੋ,
0: ਸਹੀ, ਯੈਸ, ਦੈਟ ਇਜ਼ ਦ ਪੁਆਇੰਟ, ਹੈ ਨਾ,
1: ਉਨਾ ਵੱਡੀ ਅਚੀਵਮੈਂਟ ਵੀ ਤੁਹਾਨੂੰ ਹੋਊਗੀ, ਪਰ ਉਹਦੇ ਲਈ ਜਿਗਰਾ ਚਾਹੀਦਾ,
0: ਕਿਉਂਕਿ ਸਭ ਤੋਂ ਵੱਡਾ ਫੈਨ ਤੁਹਾਡੇ ਪੈਸ਼ਨ ਦਾ ਤੁਸੀਂ ਖੁਦ ਹੋ, ਜੋ ਜੋ ਸ਼ਰਧਾ ਜੋ ਸ਼ਰਧਾਂਜਲੀ ਤੁਸੀਂ ਦੇ ਸਕਦੇ ਹੋ ਆਪਣੇ ਪੈਸ਼ਨ ਨੂੰ, ਕੋਈ ਹੋਰ ਨਹੀਂ ਦੇ ਸਕਦਾ, ਬਾਅਦ ਚੋਂ ਲੋਕੀ ਕਹਿ ਸਕਦੇ ਹਾਂ ਯਾਰ ਉਹ ਬਹੁਤ ਵਧੀਆ ਬੋਲਦਾ ਸੀ, ਗਾਉਂਦਾ ਸੀ, ਲਿਖਦਾ ਸੀ, ਵਟਐਵਰ, ਹੈ ਨਾ, ਜਾਂ ਫਿਰ ਚੰਗਾ ਇਨਸਾਨ ਸੀ, ਚੰਗਾ ਬਿਜ਼ਨਸਮੈਨ ਸੀ, ਪਰ ਤੁਸੀਂ ਜਦੋਂ ਉਸ ਚੀਜ਼ ਨੂੰ ਉਸ ਲੈਵਲ 'ਤੇ ਉਸ ਵਿਜ਼ਨ 'ਤੇ ਲੈ ਜਾਂਦੇ ਹੋ ਜੋ ਤੁਸੀਂ ਸੋਚੀ ਹੁੰਦੀ ਆ, ਉਸ ਤੋਂ ਬਾਅਦ ਤੁਹਾਡਾ ਕੀ ਸਟੈਪ ਹੈ, ਕਿਉਂਕਿ ਯੂ ਓਨਲੀ ਲਿਵ ਵਨਸ, ਇਹਦੇ 'ਤੇ ਵੀ ਲੋਕਾਂ ਤੋਂ ਪੁੱਛਿਆ ਜਾ ਸਕਦਾ,
1: ਹੈ ਨਾ, ਹੁਣ ਉਦੋਂ ਦੀ ਫਾਊਂਟੇਨ ਹੈਡ ਦੀ ਗੱਲ ਕਰ ਰਹੇ ਹੋ,
0: ਹਾਂ,
1: ਹੈ ਨਾ, ਹੁਣ ਉਸ ਬੰਦੇ ਦਾ ਪੈਸ਼ਨ ਤੇ ਉਸ ਬੰਦੇ ਦਾ ਆ ਨਾ ਜਿਹਨੇ ਚੀਜ਼ਾਂ ਛੱਡੀਆਂ, ਜਿਹਨੇ ਕਿਹਾ ਵੀ ਨਹੀਂ ਯਾਰ ਮੇਰਾ ਮਾਡਲ ਤੁਸੀਂ ਕੌਣ ਹੁੰਦੇ ਹੋ ਚੇਂਜ ਕਰਨ ਵਾਲੇ, ਹੈ ਨਾ, ਮੇਰਾ ਥੋਟ ਆ, ਮੇਰੀ ਕ੍ਰੀਏਸ਼ਨ ਆ,
0: ਉਹਨੇ ਅੱਗ ਹੀ ਲਾਤੀ ਬਿਲਡਿੰਗ ਨੂੰ ਕਿ ਨਹੀਂ ਯਾਰ ਬਣੇਗੀ ਤਾਂ ਮੇਰੇ ਹਿਸਾਬ ਦੀ, ਨਹੀਂ ਤਾਂ ਕੋਈ ਨੀ, ਲੋਕੀ ਰਹਿੰਦੇ ਪਏ ਤੱਕ ਭਾਵੇਂ ਖਤਮ ਹੋ ਜਾਣ, ਮੈਨੂੰ ਕੁਛ ਲੈਣਾ ਦੇਣਾ ਨਹੀਂ,
1: ਪੈਸ਼ਨ ਤੇ ਉਹ ਆ ਨਾ,
0: ਪੈਸ਼ਨ ਉਹ ਆ,
1: ਹਾਂ, ਤੁਸੀਂ ਇੱਕੇ ਵਾਰੀ ਤੁਸੀਂ ਜੀਣਾ ਵਾ, ਅਦਰਵਾਈਜ਼ ਉਹ ਜਿਹੜਾ ਦੂਸਰਾ ਕਰੈਕਟਰ ਹੈ ਪੈਸਾ ਤੇ ਉਹ ਬਹੁਤ ਸੋਹਣਾ ਕਮਾ ਰਿਹਾ, ਉਹਦੀ ਸਰਕਾਰੀ ਦਰਬਾਰੇ ਉਹਦਾ ਰੁਤਬਾ ਵੀ ਬਹੁਤ ਆ।
0: ਹਾਂਜੀ ਭਾਜੀ, ਕਿੱਦਾਂ ਭਾਜੀ, ਠੀਕ ਭਾਜੀ, ਆ ਮਹਾਰਾਜ ਮਾਲਕ ਹੋ ਤੁਸੀਂ ਪ੍ਰਭੂ ਜੀ, ਜਿਹੜਾ ਇਹ ਵਾਲਾ ਉਹ ਵਾਲਾ ਕਰੈਕਟਰ ਹੈ ਨਾ ਦੂਸਰਾ, ਐਂਡ ਉਹਨੇ ਕਿੰਨਾ ਮਤਲਬ ਉਹੀ ਸਮਾਜ 'ਚ ਬੜਾ ਨਾਮ ਕਮਾ ਲਿਆ, ਪੈਸਾ ਕਮਾ ਲਿਆ, ਪਰ ਉਹ ਜਿਹਨੂੰ ਫਤੂਰ ਸੀਗਾ ਕਿ ਮੈਂ ਜੇ ਮੈਂ ਕੁਛ ਬਣਾਊਂਗਾ। ਅੱਛਾ, ਆਹ ਵੀ ਬਹੁਤ ਜ਼ਰੂਰੀ ਹੈ ਨਾ, ਜੇ ਤੁਸੀਂ ਕਿਸੇ ਵੀ ਤਰ੍ਹਾਂ ਦਾ ਆਪਣਾ ਪੈਸ਼ਨ ਜਾਂ ਫਿਰ ਉਹੀ ਯੂ ਓਨਲੀ ਲਿਵ ਵੰਸ ਵਾਲੀ ਗੱਲ ਆ ਕਿ ਜੋ ਵੀ ਚੀਜ਼ ਇਸ ਚੀਜ਼ ਨੂੰ ਸੋਚਣ ਤੋਂ ਬਾਅਦ ਪੂਰਤੀ ਕਰਨਾ ਚਾਹੁੰਦੇ ਹੋ ਉਹਨੂੰ ਫਿਰ ਬਹੁਤ ਗ੍ਰੈਂਡ ਲੈਵਲ ਦਾ ਕਰੋ ਨਾ, ਉਹਨੂੰ ਫਿਰ ਮੀਡੀਓਕਰ ਹੀ ਕਿਉਂ ਕਰਨਾ,
1: ਦੇਖੋ ਗ੍ਰੈਂਡ ਉਹ ਹੋ ਹੀ ਜਾਂਦਾ ਆਪੇ,
0: ਹਾਂ, ਮਤਲਬ ਮਾਈਂਡਸੈਟ ਗ੍ਰੈਂਡ ਆ, ਹਾਂ, ਕਿ ਮੀਡੀਓਕਰ ਨਹੀਂ ਕਰਨਾ ਯਾਰ।
1: ਹੁਣ ਗੌਤਮ ਦਾ ਰਾਜ ਤਖਤ ਛੱਡ ਕੇ ਪਰਿਵਾਰ ਤੇ ਨਿਕਲ ਜਾਣਾ, ਇਟ ਸੈਲਫ ਗ੍ਰੈਂਡ ਆ, ਮਤਲਬ ਹੋਰ ਗ੍ਰੈਂਡ ਕੀ ਹੋ ਜਾਣਾ,
0: ਜੇ ਸਿਧਾਰਥ ਤੋਂ ਤਾਂ ਫਿਰ ਗੌਤਮ ਸਿੱਧੇ ਬੁੱਧ ਬਣੋ ਨਾ, ਵਿਚਾਰਾ ਨਹੀਂ ਕੁਛ ਹੋਣਾ ਚਾਹੀਦਾ,
1: ਸਿਧਾਰਥ ਤੋਂ ਅਗਲਾ ਸਿੱਧਾ
0: ਬੁੱਧ ਬਣੋ,
1: ਬੁੱਧ ਬਣ ਗਿਆ,
0: ਸੋ ਰਾਈਟ,
1: ਉਹ ਜਦੋਂ ਜਿੱਦਾਂ ਵੱਡਾ ਤੁਹਾਡਾ ਤਿਆਗ ਆ ਉਹ ਤੇ ਆਪਣੇ ਆਪ ਗ੍ਰੈਂਡ ਹੋ ਗਿਆ ਨਾ। ਹੁਣ ਕੋਈ ਵੀ ਚੀਜ਼ ਆਪਾਂ ਇਹ ਨਹੀਂ ਕਹਿ ਰਹੇ ਵੀ ਅਵੇ ਤਾਂ ਐਗਜ਼ਾਮਪਲ ਜਦੋਂ ਵੀ ਦੇਣੀ ਹੁੰਦੀ ਆ ਆਪਾਂ ਬਹੁਤ ਪੀਕ ਦੇਣੀ ਹੁੰਦੀ
0: ਆ, ਉਹ ਕੀ ਅਗੇਨ 0.01% ਲੋਕਾਂ ਦੀ ਦੇਣੀ ਹੁੰਦੀ ਆ, ਪਰ ਹਾਂ ਇਹ ਗੱਲ ਹੈ।
1: ਇੱਕ ਆਪਾਂ ਰਿਚਰਡ ਜੀ ਨੂੰ ਆਪਾਂ ਵਿਹਲੇ ਕਰ ਜੀਏ
0: ਜੀ ਜੀ,
1: ਤੇ ਬ੍ਰੇਕ ਤੋਂ ਆਪਾਂ ਮੈਂ ਸੋਚਿਆ ਨਹੀਂ ਵੀ ਵਾਹਵਾ ਹੀ ਟਾਈਮ ਲੱਗ ਗਿਆ ਸਾਨੂੰ, ਤੇ 870 ਹਾਂਜੀ ਮੈਨੂੰ ਲੱਗਦਾ ਵੀ ਰਿਚਰਡ ਜੀ ਨੇ, ਹਾਂਜੀ ਰਿਚਰਡ ਜੀ ਕੀ ਹਾਲ ਨੇ, ਰੋਟੀ ਤੇ ਸੱਦਿਆ
0: ਆਪੇ ਸਵਾਦ ਨਾ ਛੋਲੇ ਕੁਲਚੇ ਦਾ ਬੰਨਣਾ ਸ਼ੁਰੂ ਹੋ ਗਿਆ, ਮੈਂ ਕਿਹਾ ਪਹੁੰਚ ਗਏ ਟੈਲੀਪੈਥੀ,
1: ਨਹੀਂ ਅਸੀਂ ਤੁਹਾਨੂੰ ਕਹਿਣਾ ਵਾ ਵੀ ਰਿਚਰਡ ਜੀ ਜੀ
0: ਆਇਆਂ ਨੂੰ, ਹਾਂ ਹਮ ਕਹੇਂਗੇ
1: ਵੈਲਕਮ
0: ਵੈਲਕਮ,
2: ਹਾਂ जैसी कृष्णा ने बोला मैंने एक नया वर्ड सीखा है, मैं सब जगह चेपना चाहता हूँ।
0: वेरी गुड वेरी गुड,
1: तुम फिर ये कह सकते हो करो मेनू जी आया नू आ गया मैं।
2: अच्छा करो मेनू दिल नू जी आया नू
0: ਦਿਲੋਂ ਦਿਲੋਂ ਜੀ ਆਇਆ ਨੂੰ। ਅੱਛਾ ਨਹੀਂ ਪਰ ਮੈਂ ਇੱਕ ਬਾਤ ਬਤਾਊਂ, ਆਪਕੀ ਇਹ ਬਾਤ ਨਾ ਮੈਂ ਅਭੀ ਠੀਕ ਕਰ ਦਿੱਤਾ ਹੂੰ, ਯਾ ਆਪ ਸਹੀ ਕਰੋ, ਪਤਾ ਕਿਉਂ, ਬਿਕੋਜ਼ ਦਿਸ ਇਜ਼ ਰਿਚਰਡ ਜੀ'ਸ ਵਰਲਡ ਐਂਡ ਵੀ ਆਰ ਆਲ ਲਿਵਿੰਗ ਇਨ ਇਟ,
1: ਕਿਹੜੇ ਚੈਨਲ ਤੇ ਕਹਿੰਦੇ ਇੰਗਲਿਸ਼ ਚੈਨਲ ਤੇ ਵੀ ਤੁਸੀਂ ਆਉਂਦੇ ਹੋ,
0: ਅੱਛਾ
1: ਕਿ ਭੁਲੇਖਾ ਲੱਗਦਾ ਇਹਨਾਂ ਨੂੰ,
0: ਟੂ ਟਾਈਮਿੰਗ
1: ਪਤਾ ਨੀ ਫੋਕਸ ਜਾਂ ਕਿਹੜਾ ਕਿਹਦਾ ਨਾਂ ਲੈਣ ਡੇ ਆ, ਕਹਿੰਦੇ
2: ਫੋਕਸ ਮੈਂ ਰੇਡੀਓ ਚੈਨਲ ਮੈਂ ਇੱਕ ਦੋ ਦਫਾ ਮੈਨੇ ਫੋਨ ਕੀਤਾ, ਕਿਉਂਕਿ 12 ਵਜੇ ਕਹਿੰਦੇ ਮੈਂ ਰੇਡੀਓ ਹਾਂਜੀ ਸਵਿਚ ਕਰਕੇ ਉਹ ਕਰ ਦਿੱਤਾ ਹੂੰ ਫੋਕਸ,
1: ਇਧਰਲੇ ਬੰਦੇ ਰਿਲੇਟ ਕਰਦੇ ਤੇ ਕਮਾਲ ਤੁਸੀਂ ਹੋ, ਮਤਲਬ ਜਿਹੜਾ ਸਾਰਾ ਦਿਨ ਤੁਸੀਂ ਤੇ ਸਾਡੇ ਨਾਲ ਵੀ ਵੱਡੀ ਡਿਊਟੀ ਕਰਦੇ,
2: 3-4 ਵਜੇ ਤੱਕ ਚਲਾਤਾ ਤੇ ਜੋ ਵੀ ਇੰਟਰਸਟਿੰਗ ਟੋਪਿਕ ਆ ਜਾਏ ਤਾਂ ਕਾਲ ਦੇ,
1: ਵਾਹ ਗੁੱਡ ਗੁੱਡ ਗੁੱਡ ਗੁੱਡ,
0: ਉਹਨਾਂ ਨੂੰ ਕਦੀ ਐਵੇਂ ਫੋਨ ਕਹਿ ਦਿਓ ਕਿ ਗਾਇਜ਼ ਯੂ ਨੀਡ ਟੂ ਆਪਣੀ ਗੇਮ ਅਪ ਕਰੋ, ਆਈ ਲਿਸਨ ਟੂ ਦਿਸ ਅਦਰ ਗਾਇਜ਼,
1: ਉਹਨਾਂ ਵਰਗਾ ਸ਼ੋਅ ਕਰਾਓ, ਉਹਨਾਂ ਨੂੰ
0: ਕਹੋ ਮੈਨ,
1: ਉਹਨਾਂ ਨੂੰ ਕਹੋ ਕਹਿ ਦੇਣ ਯਾਰ ਉਹਨਾਂ ਵਰਗਾ ਸ਼ੋਅ ਕਰਿਆ ਕਰੋ,
0: ਮਜ਼ਾ ਜਾ ਨਹੀਂ ਆ ਰਿਹਾ ਕੋ, ਕੋ ਆਪਣਾ ਕੰਟੈਂਟ ਬੈਟਰ ਕਰੋ, ਯੂ ਓਨਲੀ ਲਿਵ ਵਾਂਸ ਯਾਰ, ਜਿਸ ਤਰ੍ਹਾਂ ਹਾਂਜੀ ਵਾਲੇ ਕਰਦੇ ਉਦੋਂ ਕਰਿਆ ਕਰੋ।
2: हाँ जी हाँ जी, तो हम अगर योलो चैनल में वापस आते हैं तो योलो चैनल से मेरा ये है कि एक दफा अनुपम खेर व्हेन ही वाज एट हिज पीक इन अराउंड 1000 मूवीज, उसने देखा कि अमिताभ बच्चन भार धूप में तपते धूप में बैठा हुआ बिना छतरी वतरी के फुल मेकअप एंड कॉस्ट्यूम पहन के एंड ये अनुपम खेर
1: वो
2: हाँ जी, तो उसने यहाँ की पूछा कि आपको गर्मी नहीं लग रही एंड ऑल एंड ही सेड इट्स ऑल इन द माइंड एंड तो कहते तो मैं वो इसलिए बोल रहा हूँ कि मैं जिस जनरेशन में पैदा हुआ हूँ डायनासोर एज में और मेरे सॉरी स्टोन एज में और मेरे फादर डायनासोर एज के तो हमारा सोचने का ढंग अलग है या कल्चर इज डिफरेंट दैट हमारे पेरेंट्स ने कभी हमें मतलब जैसे एक मौसम के बारे में कुछ ज्यादा नहीं बोलो कि बारिश आ रही है इफ यू वांट टू गो एंड प्ले इन द रेन सॉकर हॉकी मैंने बहुत खेला है बारिश में माय फादर नेवर स्टॉप मी इफ यू वांट टू गो एंड स्विम इन द कोल्ड बिकॉज आई स्विम इन द आउटडोर्स चाहे ठंडा हो या गर्म हो माय फादर नेवर टोल्ड मी कि अरे बाहर इतनी ठंडी होती है व्हाई यू गोइंग फॉर अ स्विम यूके में तो जबकि क्रिसमस में यू क्रैक अ लेक एंड यू जंप इन टू द कोल्ड वाटर दैट्स द ट्रेडिशन फॉर क्रिसमस और वो लोग सब क्या कहते हैं स्कॉच पी के करते मैं बिना स्कॉच पिए करता हूँ तो व्हाट आई एम ट्राइंग टू से इज कि
0: स्कॉच ना पिया करो
2: और मेरे डैड ने ये भी बोला कि
1: ठंडे पानी ना
2: इफ यू हैव कंपैशन इफ यू हैव कंपैशन यू विल नेवर हैव नेगेटिव थॉट्स और फीलिंग अबाउट अदर्स मतलब वो जेलसी नहीं रहेगी या
0: एनवी नहीं आएगा ना
2: एनवी नहीं आएगा एंड यू विल एंजॉय लाइफ द वे इट इज एंड यू विल बी कंटेंट विद व्हाट यू हैव एंड तो बस यही सब मुझे बोलना तो बहुत था बट आई थिंक दिस इज व्हाट सम्स इट अप
0: नहीं
1: थैंक यू ऋषि जी
2: यू ओनली लिव वंस एंड दिस इज हाउ हमारे जैसे स्टोन एज के लोग जीते हैं लोगों को शायद समझ आता ही नहीं आता आजकल के जमाने में पता नहीं बट
1: I'm enjoying it and I'm loving it. Thank you, Richard ji. Thank you, अच्छा इधर ना एक पक्ष होर भी है थैंक यू थोड़ा एक पक्ष होर भी आ कि जिदा जिंदगी दोबारा नहीं मिलनी सानू है ना एको जिंदगी है कर लो जो करना पर लगता नहीं कि आप हर थां तो भाई अद्धा किलो सौ ग्राम लैके बाकी सारिया के छोटे छोटे खुशियां चो जो सानू खुशियां लगदियां मान लो रिचर्ड जी आते आपां इन्हां को चाहुंदे भी यार इदां दा सुभाव मिल जाए है ना लाल जी तो आपां उन्हां कोलों मिलने भी इदां दा सुभाव मिल जाए यार इदां दी शांति मिल जाए कोई रिच बंदा तो अहीं कहिंदे भी यार इदां दा सानू वो मिल जाए है ना कोई सक्सैसफुल बंदा वा कोई बहुत ज़्यादा मशहूर है तो आपां कहिंदे इदां दी मशहूरी मिल जाए है ना इस सब कुछ नू कोई गल्लां बहुत सोहणियां करदा है कि ना यार इदां दी गल्लां करनियां आ जाण है ना रिस्पैक्टिड बंदा है ना यार इदां दी रिस्पैक्ट आ जाए अहीं सारा सारे थावां तो किलो सौ ग्राम अद्धा किलो लैके अहीं उदां दी एक क्रिएशन शायद करना चाहुंदे आ
0: दैट इज सो राइट
1: ते इस सब दे दरम्यान सानूं इह ते पता ही नहीं लगदा भी साडे च की आ ते सच मजे दी गल पता की आ मैं कई वारी महसूस करदा जिहड़ी तुहाडे च लोक चीज वेख रहे हुंदे ना जां लोक तुहानूं दसदे आ भी ਤੁਹਾਡੀ ਸਾਨੂੰ ਆਹ ਚੀਜ਼ ਚੰਗੀ ਲੱਗਦੀ ਆ ਤੇ ਤੁਸੀਂ ਕਈ ਵਾਰੀ ਸੋਚਣ ਲਈ ਮਜਬੂਰ ਹੋ ਜਾਂਦੇ ਮੈਂ ਨਹੀਂ ਮੰਨਦਾ ਵੀ ਮੇਰੇ ਚ ਆਹ ਚੀਜ਼ ਹੈਗੀ ਆ
0: ਸਹੀ ਗੱਲ ਹੈ ਬਿਲਕੁਲ ਰਾਈਟ
1: ਹੈ ਨਾ
0: ਐਬਸੋਲੂਟਲੀ ਰਾਈਟ
1: ਹੁਣ ਕਈ ਵਾਰੀ ਕਈ ਫੋਰ ਐਗਜ਼ਾਮਪਲ ਕਈ ਲੋਕ ਕਹਿ ਜਾਣਗੇ ਵੀ ਜਾਂ ਅਕਸਰ ਹੀ ਮੈਂ ਕਈ ਵਾਰੀ ਮਿਲਦਾ ਤੇ ਕਹਿ ਦੇਣਗੇ ਭਾਈ ਤੁਹਾਡੇ ਚ ਬੜਾ ਪੇਸ਼ੈਂਸ ਹੈ ਨਾ ਤੇ ਮੈਂ ਸੋਚਦਾ ਵੀ ਨਹੀਂ ਯਾਰ ਮੇਰੇ ਚ ਤੇ ਹੈ ਨਹੀਂ ਮੈਂ ਤੇ ਰਾਤ ਦਿਨ ਇਹ ਦੁਆਵਾਂ ਕਰਦਾ ਵਾਂ ਵੀ ਮੇਰੇ ਬਜ਼ੁਰਗਾਂ ਵਰਗਾ ਮੇਰੇ ਚ ਪੇਸ਼ੈਂਸ ਆ ਜਾਏ ਸੋ ਹੋਰ ਵੀ ਬਹੁਤ ਸਾਰੀਆਂ ਗੱਲਾਂ ਪਰ ਜੋ ਸਾਡੇ ਚ ਹੈਗਾ ਵਾ ਉਹ ਕਿਸੇ ਨੂੰ ਨਹੀਂ ਸਮਝ ਆ ਰਿਹਾ ਇਹਦਾ ਮਤਲਬ ਆਪਾਂ ਕਿੱਡੇ ਵਧੀਆ ਰੈਪ ਹੋ ਕੇ ਫਿਰਦੇ ਹਾਂ ਦੁਨੀਆ ਚ
0: ਬਿਲਕੁਲ ਬਿਲਕੁਲ
1: ਜਿਹੜੀ ਆਪਾਂ ਅੱਜ ਕਹਾਣੀ ਵੀ ਸਵੇਰੇ ਵੀ ਸਟੇਜ ਦੇ ਉੱਤੇ ਬੰਦਾ ਕੁਛ ਹੋ ਰਿਹਾ ਆਪਾਂ ਉਹ ਵੇਖ ਕੇ ਤੇ ਉਹਦੇ ਵਰਗਾ ਬਣਨ ਦੀ ਆਪਾਂ ਕੋਸ਼ਿਸ਼ ਕਰਦੇ ਹਾਂ ਮੰਨ ਲਓ ਤਥਾ ਅਸਤੂ ਹੋ ਜੇ ਤੁਸੀਂ ਉਹਦੇ ਵਰਗੇ ਬਣ ਜਾਓ
0: ਫਿਰ
1: ਤੁਹਾਨੂੰ ਪਤਾ ਲੱਗੇ ਯਾਰ ਆਹ ਕੀ ਹੋ ਗਿਆ ਇਹੋ ਹੀ ਕਹਾਣੀ ਸੀ ਨਾ ਅੱਜ ਚੈੱਕਅਪ ਦੀ ਮਤਲਬ ਉਹਦਾ ਜਿਹੜਾ ਸਕੋਰ ਸੀ ਉਹ ਤੇ ਇਹੋ ਹੀ
0: ਸਹੀ ਗੱਲ
1: ਸੋ ਇਹ ਬੜੀਆਂ ਚੀਜ਼ਾਂ ਗੁੰਝਲਦਾਰ ਜੀਆਂ ਪਰ ਆਪਾਂ ਸੋਸ਼ਲ ਮੀਡੀਆ ਦੇ ਇਨਫਲੂਐਂਸ ਜਾਂ ਵੈਸੇ ਅੱਜ ਕੱਲ੍ਹ ਆਪਾਂ ਨਾ ਸਿੱਧਾ ਸਿੱਧਾ ਕੋਈ ਥੋਟ ਚੁੱਕ ਕੇ ਅਤੇ ਉਹਨੂੰ ਆਪਾਂ ਜਿੱਥੇ ਮਰਜ਼ੀ ਫਿੱਟ ਕਰ ਦਿੰਦੇ
0: ਜਿੱਥੇ ਲੱਗਦਾ
1: ਇੱਕ ਚੀਜ਼ ਕਹਿ ਕੇ ਆਪਾਂ ਬ੍ਰੇਕ 'ਤੇ ਫਿਰ ਮੈਨੂੰ ਚੇਤਾ ਭੁੱਲ ਜਾਣਾ ਉਸ ਚੀਜ਼ ਦਾ ਤੇ ਮੈਨੂੰ ਲੱਗਦਾ ਭੁੱਲ ਹੀ ਗਿਆ ਵਾ ਕਿਉਂਕਿ ਟਾਈਮ ਹੋ ਗਿਆ ਕਾਫੀ, ਸੋ ਇੱਧਰ ਮੈਂ ਧਿਆਨ ਮਾਰ ਲਿਆ ਤੇ ਟਾਈਮ ਆਪਣਾ ਬਹੁਤ ਚੱਲ ਗਿਆ ਓਵਰ, ਤੇ ਬਾਕੀ ਗੱਲਾਂ ਬਾਤਾਂ ਆ ਕੇ ਆਪਾਂ ਕਰਦੇ ਹਾਂ ਤੇ ਮੈਨੂੰ ਤੁਸੀਂ ਚੇਤਾ ਕਰਾਇਓ ਇਸ ਗੱਲ ਤੋਂ ਹੀ ਆਪਾਂ ਸ਼ੁਰੂ ਕਰਾਂਗੇ ਤੇ ਅਗਲੇ ਹਿੱਸੇ ਦੇ ਵਿੱਚ ਜਿਹੜੇ ਰਹਿ ਗਏ ਨੇ ਕਾਲਰ ਉਹਨਾਂ ਦੀ ਮਾਫੀ ਚਾਹੁੰਦੇ ਅੱਗੇ ਸਿਰਫ ਤੁਹਾਡੀਆਂ ਗੱਲਾਂ ਤੇ ਸਾਡੀਆਂ ਸਿਰਫ 80% ਆਪਾਂ ਇੱਕ ਬ੍ਰੇਕ ਲੈ
0: ਠੀਕ ਹੈ ਜੀ ਸੁਣਦੇ ਰਹੋ ਰੇਡੀਓ
1: ਰੇਡੀਓ ਹਾਂਜੀ 1674 AM

0: है जवानी तो इश्क होना है इन थिएटर्स नियर यू
1: ऑन द 5th of June।
2: हुन थोड़े मोडे नाल मोडा मिला के थोड़ी तरक्की दी राह नू होर भी सौखा अते सुरक्षित बनाउण दा वादा करदा है वेरी बी टोयोटा।
3: जिते है टोयोटा दी बेस्ट टेक्नोलॉजी, बेस्ट कस्टमर सर्विस अते बेस्ट गूगल रिव्यूज। थोड़ी जरूरत अनुसार प्रितपाल सिंह तुहानू हेल्प करनगे थोड़ी अपनी टोयोटा चूज करन ले जो ने एक दहाके तो वेयर बी टोयोटा दे नाल।
2: बेस्ट डील लई कॉल करो 0431-465-186 ते 212-216 Old G Long Road Hoppers Crossing Very B Toyota The Smart Choice।
4: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
5: देखो सच बता दो।
6: मैं झूठ नहीं बोल रही, मैनु सच्ची कुछ नहीं पता।
4: स्टारिंग एमी विर्क, रूपी गिल अते हिम्मत संधू। पंजाबी फिल्म चढ़दी कला रिलीज होवेगी 29 मई नु तुहाडे नेड़ले सिनेमा घरां विच।
7: ਕਿੱਦਾਂ ਇੰਸ਼ੋਰੈਂਸ ਕਰਵਾਓ ਤੇ ਚਿੰਤਾ ਮੁਕਤ ਹੋ ਜਾਓ ਤੇ ਆਪਣੇ ਸੁਪਨੇ ਪੂਰੇ ਕਰੋ, ਕਿਉਂਕਿ ਜ਼ਿੰਦਗੀ ਸਿਰਫ ਇੱਕ ਵਾਰ ਮਿਲਣੀ ਆ। ਵਾਰ ਵਾਰ ਜ਼ਿੰਦਗੀ ਨਹੀਂ ਮਿਲਣੀ। ਅੱਜ ਯਾਰ ਬੜੀ ਮਤਲਬ
8: ਟੂ ਗੁੱਡ
7: ਦੋਨੋਂ
8: ਵਾਰੀ ਤੁਸੀਂ ਕਿਆ ਪਲੱਗ ਇਨ ਕੀਤਾ, ਵੈਰੀ ਗੁੱਡ।
7: ਵਾਹ, ਮਤਲਬ ਵਾਹ ਆਈ ਐਮ।
8: ਮੈਂ ਤਾਂ ਨਾ ਇਹੀ ਸੋਚੀ ਜਾ ਰਿਹਾ, ਰਿਚਰਡ ਜੀ ਨੇ ਉਹਦੀ ਗੱਲ ਕੀਤੀ ਨਾ ਡਾਇਨਾਸੌਰ ਏਜ ਦੀ, ਮੈਂ ਸੋਚ ਰਿਹਾ ਉਹ ਅਖੀਰਲਾ ਦਿਨ ਕਿੱਦਾਂ ਦਾ ਰਿਹਾ ਹੋਣਾ। ਉਹ ਕੋਈ ਡਾਇਨਾਸੌਰ ਕਹਿ ਰਿਹਾ ਨਾ, ਯੂ ਓਨਲੀ ਲਿਵ ਵਾਂਸ ਗਾਇਜ਼, ਚਲੋ ਆ ਜਾਓ ਆਪ ਉਸ ਵਾਲੇ ਜੰਗਲ ਵੱਲ ਚੱਲਦੇ ਹਾਂ ਅਤੇ ਨਾਲ ਹੀ ਉਹ ਮਿਟਿਓਰ ਆਇਆ ਅਤੇ ਧਰਤੀ ਖਤਮ।
7: ਮੈਂ ਤਾਂ ਹੋਰ ਸੋਚੀ ਜਾਂਦਾ, ਮੈਂ ਡਾਇਨਾਸੌਰ ਏਜ ਕਹਿੰਦੇ ਆ ਕਿ ਉਦੋਂ ਆਂਡਿਆਂ 'ਚੋਂ ਬੰਦੇ ਨਿਕਲਦੇ।
9: ये राज तो रिचर्ड जी के साथ चला गया। अब जब आएंगे दोबारा
7: डायनासोर बच्चे देंदे ही अंडे वाला
9: नहीं, बच्चे देंदे मैमल्स ही है,
7: बच्चे देंदे ही। पता नहीं फिर मैं केड़ा कार्टून जे देखा पियो ए डायनासोर दा कहंदे अंडा वा बड़ा।
8: नहीं ओ इस तरह सीगा, डायनासोर हर तरह दे सीगे
7: अंडे वाले।
8: हां मतलब क्योंकि जिस तरह ही ह्यूमन एक स्पीशीज है ना, ओना जैसा स्पीशीज नहीं सीगे ना कि वेजिटेरियन भी डायनासोर होएगा ਤੇ ਨੋਨ ਵੈਜ ਵੀ ਹੋਏਗਾ, ਉੱਡਣ ਵਾਲਾ ਵੀ ਸੀਗਾ, ਪਾਣੀ ਚ ਰਹਿਣ ਵਾਲਾ ਵੀ ਸੀਗਾ। ਸੋ ਉਹਨਾਂ ਵਿੱਚ ਕੋਈ ਮੈਮਲ ਵੀ ਹੋਣਗੇ ਤੇ ਕੋਈ ਇਸ ਤਰ੍ਹਾਂ ਦੇ ਵੀ ਹੋਣਗੇ ਜਿਹੜੇ ਅੰਡੇ ਦਿੰਦੇ ਹੋਣਗੇ, ਇਸ ਤਰ੍ਹਾਂ ਸੀਗਾ ਕਿਉਂਕਿ ਸਾਰੀ ਦੁਨੀਆ ਹੀ ਡਾਇਨਾਸੌਰ ਸੀ ਬੇਸਿਕਲੀ।
7: ਉਹ ਕਹਿੰਦੇ ਬਹੁਤ ਵੱਡਾ ਸੀ ਤੇ ਉੱਡ ਵੀ ਲੈਂਦਾ ਸੀ,
8: ਹੋ ਸਕਦਾ ਹੈ ਨਾ। ਆ ਗੇਂਡੇ ਦੀ ਗੱਲ ਹੁੰਦੀ ਹੈ ਕਿ ਜਿਹੜਾ ਹਿਪੋਪੋਟਮਸ ਉਹ ਕਹਿੰਦੇ ਆ ਕਿ ਸਭ ਤੋਂ ਕਲੋਜੈਸਟ ਕਜ਼ਨ ਆ ਡਾਇਨਾਸੌਰ ਦਾ, ਜਿਹੜਾ ਡਾਇਨਾਸੌਰਸ ਸੀਗਾ।
7: ਅੱਛਾ,
8: ਜਿਹੜਾ ਦਰਿਆਈ ਉਸ ਟਾਈਮ ਦਾ ਦਰਿਆਈ ਸੀਗਾ ਨਾ ਡਾਇਨਾਸੌਰ,
7: ਉਹ ਇਹਨਾਂ ਦੀਆਂ ਗੱਲਾਂ ਚ ਨਹੀਂ ਆਉਂਦਾ ਹੈ। ਤੇ ਬਾਂਦਰਾਂ ਨੂੰ ਵੀ ਸਾਡੇ ਵੱਡੇ ਦਾਦੇ, ਇਹ ਬੜੇ ਖਰਾਬ ਨੇ ਬੰਦੇ।
8: ਗੁਰੀਲਾ ਗੁਰੀਲਾ ਕਿ ਚਿੰਪੈਂਜ਼ੀ, ਚਿੰਪੈਂਜ਼ੀ ਨਾਲ ਜੋੜਦੇ ਹਨਾ, ਚਿੰਪੈਂਜ਼ੀ ਨਾਲ ਜੋੜਦੇ ਸਾਨੂੰ ਕਿ ਗੁਰੀਲਾ ਨਾਲ ਜੋੜਦੇ, ਮੈਂ ਭੁੱਲ ਗਿਆ ਦੋਨਾਂ ਵਿੱਚ।
7: ਪਤਾ ਨਹੀਂ ਇੱਥੇ ਹੈਗਾ ਵਾ ਉਹ ਆਪਣੇ ਆ ਜਿਹੜਾ ਨਾ ਮੈਲਬਨ ਵਾਲਾ ਚਿੜੀਆ ਘਰ,
8: ਹਾਂ
7: ਉਹਦੇ ਚ ਹੈਗਾ ਵਾ।
8: ਮੈਂ ਪਾਰਕਵਿਲ ਗਿਆ ਹੋਇਆ,
7: ਜਿਹੜਾ ਉਹ ਦੱਸਦੇ ਆ ਨਾ, ਜਿਹੜਾ ਇੱਕ ਵਾਰੀ ਆਪਾਂ ਵੇਖਣ ਗਏ ਤੇ ਉਹ ਦੱਸਦੇ ਆ ਵੀ ਆਹ ਜਿਹੜਾ ਵਾ ਇਹ ਬੰਦੇ ਦੇ ਕਾਫੀ ਕਰੀਬ ਆ ਹਨਾ। ਉਹ ਦੂਰੋਂ ਦੱਸਣ ਲੱਗ ਪਏ ਵੀ ਅੱਗੇ ਜਿਹੜਾ ਪਿੰਜਰਾ ਆਉਣਾ ਵਾ ਉਹ ਆ ਇੱਦਾਂ ਇੱਦਾਂ, ਤੇ ਅਗਲੇ ਪਿੰਜਰਾ ਨਹੀਂ ਮਤਲਬ ਅੱਗੇ ਜਿਹੜਾ ਏਰੀਆ
8: ਵਾ ਉਹਨਾਂ ਨੇ ਉਹ ਟ੍ਰੀ ਹਾਊਸ ਟਾਈਪ ਜਿਹਾ ਬਣਾਇਆ ਹੋਇਆ ਨਾ,
7: ਵੀ ਉਹ ਸਭ ਤੋਂ ਕਰੀਬੀ ਸੈਂਸ ਰੱਖਦਾ ਵਾ ਇਨਸਾਨ ਦੀ ਹਨਾ। ਤੋ ਵਾਕਈ ਹੀ
8: ਇਹ ਹੈ ਨਹੀਂ ਪਰ
7: ਉਹ ਵਾਕਈ ਹੀ, ਕਿਉਂਕਿ ਉਹਦੇ ਨਾ ਉਹਨਾਂ ਦੋ ਦੋ ਰੱਖੇ ਹਸਬੈਂਡ ਵਾਈਫ, ਤੇ ਉਹ ਐ ਮੂੰਹ ਜਿਹਾ ਬਣਾ ਕੇ ਬੋਲੇ ਬੋਲੇ ਜਿਹਾ ਸੁੱਟ ਕੇ ਉਰੇ ਨੂੰ ਵੇਖਣ ਡਿਆ ਜਦੋਂ ਦੀ ਆਪਾਂ ਲੰਘਣ ਡੇ ਹਨਾ ਉਧਰ ਨੂੰ, ਤੇ ਉਹ ਵਿਚਾਰੀ ਪਿੱਛੋਂ ਨਾ ਮਾੜਾ ਜਿਹਾ ਉਹਨੂੰ ਪਹੁੰਚਾ ਜਿਹਾ ਮਾਰੇ ਮਨਾਵੇ ਮਨੂੰ ਵੇ ਕੁਛ ਫੜ ਕੇ ਦਿੰਦੀ ਸੀ ਘਾ ਜੇ ਚ ਉਹਨੂੰ ਹਨਾ। ਉਹ ਬੋਲੇ ਜਿਹਾ ਸੁੱਟ ਕੇ ਫੇਰ ਥੋੜਾ ਜਿਹਾ ਇੱਧਰ ਨੂੰ ਹੋ ਜੇ। ਮੈਂ ਵਾਕਈ ਗੱਲ ਸਹੀ,
8: ਗੱਲ ਤੇ ਸਹੀ, ਇਹਦੇ ਨਾਲ ਠੀਕ ਹੈ
7: ਇਹ, ਮੈਂ ਵਾਕਈ ਕਰੀਬੀ ਆ,
8: ਇਹ ਕਰੀਬੀ ਆ।
7: ਸੋ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਚਿੜੀਆ ਘਰ ਵੇਖ ਲੈਣਾ ਚਾਹੀਦਾ ਬੰਦੇ
8: ਨੂੰ। ਸਹੀ ਗੱਲ ਹੈ,
7: ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਜਿੱਥੇ ਆਏ ਆਪਾਂ ਉਹ ਉਸ ਜ਼ਿੰਦਗੀ ਨੂੰ ਇੰਜੋਏ ਕਰ ਲੈਣਾ ਚਾਹੀਦਾ। ਪਰ ਇੰਜੋਏ ਕਿੱਦਾਂ, ਮਤਲਬ ਕਿਹੜੀ ਚੀਜ਼ ਤੁਹਾਡੇ ਲਈ ਇੰਜੋਏਮੈਂਟ ਕੀ ਆ? ਮੰਨ ਲਓ ਤੁਹਾਡੇ ਲਈ ਇੰਜੋਏਮੈਂਟ ਘੁੰਮਣਾ ਫਿਰਨਾ, ਇੱਕ ਵਾਰੀ ਤੁਸੀਂ ਘੁੰਮ ਲਿਆ ਦੈਨ ਵਟ, ਫਿਰ ਅੱਗੇ ਕੀ ਆ?
8: ਤੇ ਘੁੰਮਣਾ ਵੀ ਕਿੱਥੇ ਆ, ਮਤਲਬ ਇੱਕ ਇਹ ਵੀ ਹੈ ਨਾ ਕਿ ਯੂਜੂਲੀ ਅਗੇਨ ਉਹੀ ਵਾਲੀ ਗੱਲ ਆ, ਜਦੋਂ ਤੱਕ ਇੰਟਰਨੈਟ ਨਹੀਂ ਸੀ ਬੰਦੇ ਦੀ ਬਕਟ ਲਿਸਟ ਹੁੰਦੀ ਸੀ, ਯਾਰ ਮੈਂ ਇਹ ਚੀਜ਼ ਵੇਖਣਾ ਚਾਹੁੰਦਾ ਹਨਾ, ਇਹ ਵੀ ਦੇਖਣਾ ਚਾਹੁੰਦਾ ਵਾਲੀ ਗੱਲ ਨਹੀਂ। ਜਿਸ ਤੁਸੀਂ ਉਹ ਬੋਲਿਆ ਇਹਦਾ ਨਾਮ ਲਿੱਤਾ ਜ਼ੂ ਦਾ,
9: ਮੈਨੂੰ ਕੋਈ ਖਾਸਾ ਇੰਨਾ ਸ਼ੌਂਕ ਨਹੀਂ ਹੈ, ਮੈਂ ਹਜੇ ਵੀ ਆਪਣਾ ਮਨ ਬਣਾ ਲਿਆ
7: ਬੱਚੇ ਹੋਗੇ
9: ਕਿ ਵੈਰੀ ਬੀਵੀ ਜਾ ਕੇ ਦੇਖ ਕੇ ਆਉਂਦੇ ਹਨਾ। ਮੇਰਾ ਇੱਕ ਦਿਨ ਪਲਾਨ ਬਣ ਗਿਆ ਸੀ ਭਾਂਜਿਆਂ ਨਾਲ ਹੀ ਜਾਣ ਦਾ ਬਣ ਗਿਆ, ਕਿ ਮੇਰੇ ਦੀਦੀ ਜੀ ਕਹਿ ਰਹੇ ਮੈਂ ਬਹੁਤ ਬਹੁਤ ਦੇਖ ਲਿੱਤੇ ਪ੍ਰਾਣੀ, ਤੂੰ ਹੀ ਨਾਲ ਚੱਲਦਾ, ਬਸ ਹੋ ਗਈ ਹਨਾ ਹੋ ਜਾਂਦਾ। ਪਰ ਹੁਣ ਦੇਖੋ ਕਈ ਲੋਕਾਂ ਦੇ ਅੰਦਰ ਹੈ, ਉਹ ਰਣਬੀਰ ਕਪੂਰ ਨੇ ਕਿਸੇ ਇੰਟਰਵਿਊ 'ਚ ਬੋਲਤਾ ਮਸਾਏ ਮਾਰਾ ਹੋ ਕੇ ਆਓ, ਤੇ ਉਹ ਉੱਥੇ ਦਾ ਤਾਂ ਬਹੁਤ ਉਹ ਟੂਰਿਜ਼ਮ ਵੀ ਬੜਾ ਵਧ ਗਿਆ। ਅੱਛਾ ਉਹ ਪ੍ਰੋਪਰਲੀ ਇੱਕ ਤਾਂ ਅਫਰੀਕਾ ਹਨਾ, ਸੋਨੇ ਸੁਹਾਗਾ ਪੂਰਾ ਟ੍ਰਾਈਬਲ ਏਰੀਆ, ਉਹਨਾਂ ਨੂੰ ਤਾਂ ਸਮਝ ਹੀ ਨਹੀਂ ਆ ਰਿਹਾ ਕਿ ਕਰਨਾ ਕੀ ਹੈ। ਇੰਨਾ ਬੰਦਾ ਆਉਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਤਾਂ ਨੋਰਮਲ ਬੇਸਿਕ ਸਫਾਰੀਆਂ ਕਰਾਉਂਦੇ ਕਿ ਉਹਨੇ ਕੇ ਟੈਂਟ ਰੱਖੇ ਆ, ਬੰਦਾ ਆਇਆ 13 ਦਿਨ ਆਪਣੇ ਕੋਲ ਠਹਿਰਾਉਣਾ, ਜੋ ਬਣਾਉਂਦੇ ਆ ਉਹੀ ਖਾਣਾ ਉਹੀ ਖਿਲਾ ਦੇਣਾ ਤੋਰ ਦੇਣਾ। ਹੁਣ ਮਤਲਬ ਉਹੀ ਕਿ ਆ ਯੋਲੋ ਦੇ ਅੰਦਰ ਬੇਚਾਰੇ ਅਫਰੀਕੀ ਟ੍ਰਾਈਬ ਵੀ ਤੰਗ ਆਏ ਹੋਏ ਆ। ਥੈਂਕਸ
7: ਉਹ ਮੋਦੀ ਜੀ ਨਹੀਂ ਪਿੱਛੇ ਜੇ ਉਹ ਕਿੱਥੇ ਚਲ ਗਏ,
9: ਉਹ ਤਾਂ ਬਹੁਤ ਥਾਵਾਂ ਤੇ ਜਾਂਦੇ, ਤੁਸੀਂ ਮੈਨੂੰ ਦੱਸੋ ਕਿੱਥੇ ਹੋ।
7: ਨਹੀਂ ਜਿਹੜਾ ਉਹ ਕਿਹੜੇ ਮਿਆਂਮਾਰ ਕਿੱਥੇ ਗਏ?
9: ਮਿਆਂਮਾਰ ਤਾਂ ਗੁਆਂਢੀ ਆ।
7: ਆਹੋ ਤੇ ਉਦਾਂ ਦਾ ਜਿੱਦਾਂ ਨਹੀਂ ਉਹਨਾਂ ਨੂੰ ਕਿਹੜਾ ਸੀ
9: ਹਾਈਐਸਟ ਸਿਵਿਲਿਅਨ ਅਵਾਰਡ ਮਿਲਿਆ ਸੀ ਅਫਰੀਕਾ ਦੇ ਕਿਸੇ ਥਾਂ ਤੇ ਗਏ।
7: ਨਹੀਂ ਨਹੀਂ ਇੱਥੇ ਆਪਣੇ ਗਵਾਂਢੀ ਯਾਰ ਉਹਨਾਂ ਨਾਲ ਲੜਾਈ ਸੀ ਨਾ, ਤੇ ਅੰਡੇਮਾਨ ਚਲ ਗਏ ਸੀ ਮਿਆਂਮਾਰ ਵਾਲਿਆਂ ਨਾਲ ਹੀ ਨਾ,
9: ਮਾਲਦੀਵਸ
7: ਵਾਲਿਆਂ ਨਾਲ, ਤੇ ਆਪਣਾ ਇਹ ਉਧਰ ਚਲ ਗਏ ਸੀ ਤੇ ਫਿਰ ਉਹ ਸਾਰੀ ਭੀੜ ਉਧਰ ਨੂੰ ਤੁਰ ਪਈ।
9: ਲਕਸ਼ਦੀਪ ਜਾਓ, ਅੰਡਾਮਾਨ ਜਾਓ, ਇਹ ਸੀ
7: ਉੱਥੇ ਖੜ ਕੇ ਫੋਟੋ ਲਵਾਈ ਇਹਨਾਂ ਨੇ।
9: ਹਾਂ ਯੈਸ ਯੈਸ ਯੈਸ ਯੈਸ।
7: ਸੋ ਇਹ ਡਿਪੈਂਡ ਕਰਦਾ ਵਾ ਹੈ ਨਾ ਵੀ ਕੀ ਤੁਹਾਡੀ ਅਵਸਥਾ ਉਸ ਟਾਈਮ ਦੇ ਉੱਤੇ ਕਿੱਦਾਂ ਦੀ ਆ। ਜਾਂ ਫਿਰ ਮੈਂ ਕੋਸ਼ਿਸ਼ ਕਰ ਰਿਹਾ ਯਾਦ ਕਰਨ ਦੀ, ਮੈਂ ਲਿਖ ਕੇ ਤਾਂ ਲਿਆ ਯਾਰ, ਮੈਨੂੰ ਲੱਗਣ ਡਿਆ ਮੈਂ ਲਿਖ ਕੇ ਬੈਠਾ ਵਾ।
9: ਲਿਖਿਆ ਤੁਸੀਂ ਕੁਛ ਹੋਰ ਆ, ਤੁਸੀਂ ਬੋਲ ਚੁੱਕੇ ਹੋ। ਦੇਖੋ ਗਾਇਸ, ਲਿਖ ਵੀ ਲਿਆ ਕਰੋ ਕਿਉਂਕਿ ਯੂ ਓਨਲੀ ਲਿਵ ਵਾਂਸ, ਐਵੇਂ ਕਈ ਵਾਰੀ ਗੱਲ ਕਹਿਣੀ ਕਹਿਣੀ ਰਹਿ ਜਾਂਦੀ ਹੈ ਯਾਰ। ਹੁਣ ਪਤਾ ਨਹੀਂ ਕੱਲ ਨੂੰ ਆਪਾਂ ਟੌਪਿਕ ਛੇੜੀਏ ਨਾ ਛੇੜੀਏ।
7: ਹਾਂ ਤੁਹਾਡੇ ਹੁਣ ਤੋਂ ਬਾਅਦ ਵੇਖੋ ਤਾਂ ਇਹ ਵੀ ਤੇ ਨਾ ਵੀ ਤੁਸੀਂ ਇੱਕੋ ਵਾਰੀ ਆਏ ਹੋ ਤੁਸੀਂ ਜ਼ਿੰਦਗੀ ਦੇ ਉੱਤੇ, ਜੋ ਤੁਹਾਡੇ ਥੋਟਸ ਨੇ ਜੋ ਤੁਹਾਡੇ ਕੋਲ ਚੰਗਾ ਕੁਛ ਆ ਉਹ ਤੁਸੀਂ ਇਸ ਦੁਨੀਆਂ ਨੂੰ ਦੇ ਜੋ। ਮੰਨ ਲਓ ਹੁਣ ਇਹਦੇ ਵਿੱਚ ਉਹ ਤਾਂ ਇੱਕ ਸੋਹਣੀ ਚੀਜ਼ ਇਹ ਵੀ ਆ ਕਿ ਤੁਸੀਂ ਮੰਨ ਲਓ ਇੱਕ ਸਿਧਾਂਤ ਆ ਨਾ ਕਿ ਤੁਸੀਂ ਜੋ ਸਿੱਖਿਆ ਉਹ ਤੁਸੀਂ ਅੱਗੇ ਡਿਲੀਵਰ ਕਰ ਜੋ, ਜੋ ਤੁਹਾਨੂੰ ਆਉਂਦਾ ਆ। ਇੱਕ ਨਾ ਦੁਨੀਆ ਦਾ ਇੱਕ ਪਾਸਤਾ ਵਾ, ਆਈ ਥਿੰਕ ਇਟਲੀ ਦਾ ਪਿੰਡ ਆ, ਤੇ ਉੱਥੇ ਇੱਕ ਸਮਾਂ ਆਇਆ ਕਿ ਉਹ ਇੱਕ ਖਾਸ ਤਰ੍ਹਾਂ ਦਾ ਪਾਸਤਾ ਬਣਦਾ ਵਾ ਉੱਥੇ, ਤੇ ਉਹ ਸਿਰਫ ਇੱਕੋ ਔਰਤ ਕੋਲੋਂ ਰਹਿ ਗਈ ਉਹ ਕਲਾ, ਇਕਲੌਤੀ ਇੱਕੋ ਔਰਤ ਕੋਲੋਂ। ਤੇ ਫਿਰ ਉਹਨਾਂ ਨੇ ਇਹ ਸੋਚਿਆ ਵੀ ਮਤਲਬ ਜ਼ਿੰਦਗੀ ਤੇ ਇੱਕ ਵਾਰੀ ਮਿਲਣੀ ਆ, ਤੇ ਇਹ ਕਲਾ ਜਿਹੜੀ ਅੱਗੇ ਹੋਰਾਂ ਤੱਕ ਵੀ ਜਾਣੀ ਚਾਹੀਦੀ ਹੈ। ਤੇ ਫਿਰ ਉਹਨਾਂ ਨੇ ਐਫਰਟ ਕਰਕੇ, ਤੇ ਹੁਣ ਇਸ ਟਾਈਮ ਦੇ ਉੱਤੇ ਸਿਰਫ ਸਿਰਫ ਕਹਿੰਦੇ ਨੇ ਕਿ 10 ਔਰਤਾਂ ਨੇ ਉਸ ਪਿੰਡ ਦੀਆਂ ਜਾਂ ਆਲੇ ਦੁਆਲੇ ਦੀਆਂ
9: ਜਿਨ੍ਹਾਂ ਨੂੰ ਆ ਗਿਆ,
7: ਹਾਂ ਜਿਨ੍ਹਾਂ ਨੂੰ ਉਹ ਪਤਾ ਕਲਾ।
9: ਵਾਹ!
7: ਤੇ ਅਦਰਵਾਈਜ਼ ਉਹ ਦੁਨੀਆਂ ਤੇ ਹੋਰ ਨਹੀਂ ਕਿਸੇ ਨੂੰ ਪਤਾ, ਤੇ ਉਹ ਇੱਦਾਂ ਦਾ ਪਾਸਤਾ ਵਾ ਵੀ ਉਹ ਬੜੀ ਡੈਲੀਕੇਸੀ ਨਾਲ ਬਣਾਉਣਾ ਪੈਂਦਾ, ਰਵੇ ਦਾ ਬਣਦਾ ਵਾ।
9: ਅੱਛਾ!
7: ਤੇ ਜੇ ਉਹ ਚ ਮਾੜੀ ਜੀ ਵੀ ਕੋਈ ਮੰਨ ਲਓ ਪਾਣੀ ਦੀ ਬੂੰਦ ਵੀ ਇੱਕ ਦੀ ਵੱਧ ਘੱਟ ਪੈ ਗਈ,
9: ਨੀਚ ਹੋ ਗਈ ਤੇ ਉਹ ਖਰਾਬ ਹੋ ਗਿਆ।
7: ਹਾਂ, ਮੈਂ ਵੇਖਣ ਦੀ ਕੋਸ਼ਿਸ਼ ਕੀਤੀ, ਉਹ ਨਾ ਸੌਰਟ ਆਫ ਉਦਾਂ ਦਾ ਇੱਕ ਉਹ ਆ ਜਿਹੜਾ ਫਾਰਮੂਲਾ, ਜਿੱਦਾਂ ਆਪਣੇ ਸੋਨ ਪਾਪੜੀ ਨਹੀਂ ਪਾਉਂਦੀ ਜਾਂ ਪਤੀਸਾ ਬਣਦਾ,
9: ਪਤੀਸਾ
7: ਵੀ ਉਹ ਉਹਨੂੰ ਵਾਰ ਵਾਰ ਵਾਰ ਵਾਰ ਉਹਨੂੰ ਫੋਲਡ ਕਰਨਾ, ਖਿੱਚਣਾ, ਫੋਲਡ ਕਰਨਾ, ਉਹ ਰੇਸ਼ੇ ਇੰਨੇ ਕੁ ਬਰੀਕ ਬਣਦੇ ਆ, ਤੇ ਉਹ ਇੰਨਾ ਕੁ ਬਰੀਕ ਕਹਿੰਦੇ ਉਹ ਬਣਦਾ ਵਾ। ਤੇ ਉਹਦਾ ਇੱਕ ਹੋਰ ਉਹਦੇ ਚ ਕਹਿੰਦੇ ਖਾਸ ਗੱਲ ਆ ਵੀ ਉਹ ਇੱਕ ਨਾ ਫੈਸਟੀਵਲ ਕਰਦੇ ਸਾਲ ਬਾਅਦ, ਤੇ ਉੱਥੇ ਉਹ ਫ੍ਰੀ ਖਵਾਉਂਦੇ ਆ ਉਹ ਵਾਲਾ, ਇਹ ਨਹੀਂ ਆ ਵੀ ਉਹ ਵਿਕਦਾ ਵਾ।
9: ਕਿੰਨੀ ਪਿਆਰੀ ਗੱਲ!
7: ਹਾਂ,
9: ਇੱਦਾਂ ਦੀ ਗੱਲਾਂ ਸੁਣ ਕੇ ਕਿੰਨਾ ਖੁਦ ਨੂੰ ਕਿੰਨਾ ਹਿਊਮਨ ਲੱਗਦਾ ਨਾ, ਖੁਦ ਨੂੰ ਵੀ ਫੀਲ ਹੁੰਦਾ ਕਿ ਕਿਤੇ ਦੂਰ ਕਿਤੇ ਪਿੰਡ ਆ, ਉੱਥੇ ਲੋਕ ਆਮ ਜਿਹੀ ਜ਼ਿੰਦਗੀ ਜੀ ਰਹੇ ਆ, ਪਾਸਤਾ ਬਣਾ ਰਹੇ ਆ, ਫ੍ਰੀ ਚ ਖਿਲਾ ਰਹੇ ਆ, ਸੋ ਲਾਈਫ ਇਜ਼ ਗੁੱਡ।
7: ਇਹਨਾਂ ਦੇ ਕਿੱਡੇ ਵਧੀਆ ਲੱਗਦੇ ਆ ਤੁਸੀਂ, ਜਿਹੜੀਆਂ ਇਟਲੀ ਦੀਆਂ ਜਾਂ ਫਿਰ ਫ੍ਰੈਂਚ ਤੁਸੀਂ ਵੀਡੀਓ ਵੇਖਦੇ ਹੋ ਨਾ ਜਦੋਂ,
9: ਹਾਂ ਭਾਜੀ ਇਹਨਾਂ ਦਾ ਕਲਚਰ ਬਹੁਤ ਪਿਆਰਾ।
7: ਹਾਂ, ਤੇ ਉਹਨਾਂ ਦੀਆਂ ਮਤਲਬ ਮੈਨੂੰ ਇੱਕ ਚੀਜ਼ ਦਾ ਮੈਨੂੰ ਥੋੜਾ ਜਿਹਾ ਉਹ ਫੀਲ ਹੁੰਦਾ ਫਿਰ ਵੀ ਆਪਣਾ, ਆਪਾਂ ਕਹਿੰਦੇ ਹਾਂ ਸਾਡਾ ਕਲਚਰ ਬੜਾ ਰਿਚ ਆ, ਆਪਾਂ ਕਹਿੰਦੇ ਹਾਂ ਸਾਡੇ ਪਿੰਡ ਅਸੀਂ ਪੇਂਡੂ ਹੈ ਨਾ, ਸਾਡਾ ਸਾਗ ਸਾਡਾ ਦਿਸ ਦੈਟ, ਪਰ ਉਹ ਸਾਗ ਕਿੱਥੇ ਆ, ਉਹ ਸਾਡਾ ਪਿੰਡ ਦੇ ਵਿੱਚ ਪਿੰਡ ਕਿੱਥੇ ਆ, ਸਾਡਾ ਪਿੰਡ ਦੇ ਵਿੱਚ ਸਾਡਾ ਉਹ ਪਿੰਡ ਕਿੱਥੇ ਆ, ਹੁਣ ਆ ਪੈਲਸਾਂ ਦੇ ਵਿੱਚ ਹਵੇਲੀ ਬਣਾਤੀ, ਉੱਥੇ ਆਪਾਂ ਜਾ ਕੇ ਸਵਾਦ ਜਿਹਾ ਲੈ ਲੈਂਦੇ ਹਾਂ, ਜਾਂ ਕਈਆਂ ਨੇ ਹੁਣ ਆਪਣੇ ਉਹ ਆ ਬਣਾ ਲਏ ਗੈਸਟ ਹਾਊਸ ਜੇ ਹੈ ਨਾ, ਉੱਥੇ ਜਾ ਕੇ
9: ਮਤਲਬ ਜਿੱਥੇ ਵੈਸੇ ਵੀ ਮਿਲ ਜਾਣਾ ਉੱਥੇ ਹੀ ਮਿਲਦਾ ਪਿਆ।
7: ਹਾਂ, ਪਰ ਅਸਲ ਦੇ ਵਿੱਚ ਵੇਖੀਏ ਤਾਂ ਉਹਨਾਂ ਦੇ ਜਿਹੜੇ ਪੁਰਾਣੇ ਪਿੰਡ ਹੋਣਗੇ ਹੀ ਨਾ ਐਗਜ਼ਿਸਟਿੰਗ, ਤਾਂ ਹੀ ਤਾਂ ਵੀਡੀਓ ਬਣਦੀਆਂ ਨੇ, ਉੱਥੇ ਲੱਗਦਾ ਵਾ ਉਹ ਪੁਰਾਣੇ ਯਾਰ, ਉਹ ਲਾਗੋਂ ਖੇਤਾਂ 'ਚੋਂ ਤੋੜ ਤੋੜ ਕੇ ਉਹ ਚੀਜ਼ਾਂ ਉੱਥੋਂ ਹੀ ਉਹ ਪੁੱਟ ਕੇ ਚੀਜ਼ਾਂ ਬਣਾਉਣ ਡੇ ਆ, ਆਪਣੀ ਉਹ ਉੱਥੋਂ ਓਲਿਵ ਤੋੜਨ ਡੇ ਆ, ਆਪਣੀ ਉਹ ਚਾਹ ਉੱਥੇ ਫੁੱਲ ਫਲ ਜੇ ਤੋੜ ਕੇ ਉੱਥੋਂ ਉਹਨੇ ਚਾਹ ਬਣਾ ਲਈ ਉੱਥੇ ਹੀ ਉਹਨੇ ਫੜਿਆ ਉਹਨੇ ਕਣਕ ਫੜੀ ਪੀਸੀ ਉੱਥੇ ਹੀ ਉਹਨੇ ਭਾਵੇਂ ਉਹ ਵੀਡੀਓ 'ਚ ਹੀ ਵਿਖਾਉਂਦੇ ਆ ਪਰ ਉਹ ਹੈਗੀਆਂ ਤਾਂ ਹੈ ਨਾ
8: ਐਗਜ਼ਿਸਟਿੰਗ ਹੈ ਤਾਂ ਹੀ ਤਾਂ ਕਰ ਪਾ ਰਹੇ
7: ਸਾਡੇ ਕੋਲ ਕਿਹੜਾ ਪਿੰਡ ਹੈ ਇਦਾਂ ਦਾ
8: ਹਾਂ ਇਹ ਗੱਲ ਸਹੀ ਹੈ
7: ਸਾਡੇ ਕੋਲ ਉਦਾਂ ਦੇ ਮਾਡਲ ਹੀ ਨਹੀਂ
8: ਸੋ ਰਾਈਟ ਸੋ ਰਾਈਟ
7: ਜ਼ਿੰਦਗੀ ਕਿਹੜੀ ਮਿਲਣੀ ਹੈ
8: ਆਪਾਂ ਇਹ ਵੀ ਨਹੀਂ ਗਲੋਬਲ ਵੀ ਨਹੀਂ ਕਰ ਪਾਉਂਦੇ ਆਪਣੇ ਫੂਡ ਨੂੰ ਉਸ ਲਿਹਾਜ਼ ਨਾਲ ਜੇ ਆਪਾਂ ਖਾਸ ਕਰ ਜੇ ਆਪਾਂ ਸਾਗ ਦੀ ਹੀ ਜੇ ਆਪਾਂ ਗੱਲ ਕਰ ਲਈਏ ਕੁਛ ਕਿ ਮੋਰਲੀ ਜੇ ਆਪਾਂ ਇਟਾਲੀਅਨ ਫੂਡ ਅਤੇ ਇੰਡੀਅਨ ਫੂਡ ਦੀ ਗੱਲ ਕਰੀਏ ਤੇ ਹਜੇ ਵੀ ਇੰਡੀਅਨ ਜ਼ਿਆਦਾ ਇੰਡੀਅਨ ਫੂਡ ਖਾਂਦਾ ਜੇ ਰੈਸਟੋਰੈਂਟਸ ਵਗੈਰਾ ਦੇਖੋ ਇਟਾਲੀਅਨ ਦੇ ਅੰਦਰ ਹਰ ਤਰ੍ਹਾਂ ਦੇ ਲੋਕ ਪਹੁੰਚੇ ਹੁੰਦੇ ਆ ਇੱਕ ਮੈਂ ਇੱਥੇ ਨੋਟਿਸ ਕੀਤਾ ਓਬਵੀਅਸਲੀ ਇੱਥੇ ਕੀਤਾ ਇੰਡੀਆ 'ਚ ਤਾਂ ਇਟਾਲੀਅਨ ਮਿਲੇ ਨਹੀਂ ਕਦੇ
7: ਪਰ ਹੁਣ ਤਾਂ ਬਹੁਤ ਮਿਲਦਾ
8: ਅੱਛਾ ਨਹੀਂ ਨਹੀਂ ਬੰਦਾ ਨਹੀਂ ਮਿਲਿਆ ਕਦੇ ਮੈਂ ਕਹਿਣ ਲੱਗਾ ਕੋਈ ਇਟਾਲੀਅਨ ਰੈਸਟੋਰੈਂਟ ਜਿਹੜੇ ਇਟਾਲੀਅਨ ਹੀ ਰਨ ਕਰ ਰਹੇ ਹੋ ਨਾ ਤੁਸੀਂ ਉਹਨਾਂ ਤੋਂ ਮਾਰਗੇਟਾ ਹੀ ਮੰਗਾ ਲਓ ਜੇ ਤੇ ਇਫ ਯੂ ਆਸਕ ਕੀ ਯਾਰ ਤੇਰੇ ਕੋਲ ਚਿਲੀ ਆਇਲ ਹੈ ਟਬੈਸਕੋ ਹੈ ਉਹ ਨਾ ਮਤਲਬ ਉਹਨਾਂ ਚਿਹਰੇ ਤੇ ਆਉਂਦਾ
7: ਗੁੱਸਾ ਕਰਦੇ
8: ਕਿ ਯਾਰ ਤੇਰੀ ਹਿੰਮਤ ਕਿੱਦਾਂ ਹੋਈ ਤੂੰ ਪੈਸੇ ਦੇ ਰਿਹਾ ਇਹਦਾ ਮਤਲਬ ਇਹ ਤੂੰ ਮੰਗ ਕਿੱਦਾਂ ਲਿੱਤਾ
7: ਤੁਸੀਂ ਲੂਣ ਮੰਗ ਲਓ ਤਾਂ ਗੁੱਸਾ ਕਰਦੇ
8: ਮਾਈਂਡ ਕਰਦੇ ਦੇ ਆਰ ਵੈਰੀ ਪੈਸ਼ਨੇਟ ਵਿਦ ਦੇਅਰ ਫੂਡ ਆਲਸੋ ਹਾਂ ਇਹ ਮੈਂ ਨੋਟਿਸ ਕੀਤਾ
7: ਇੱਥੇ ਬੜੇ ਨੇ ਜਿਹੜੇ ਟ੍ਰੈਡੀਸ਼ਨਲ
8: ਹਾਂ ਟ੍ਰੈਡੀਸ਼ਨਲ
7: ਪਰ ਉਹ ਚੀਜ਼ ਉਹ ਪਸੰਦ ਨਹੀਂ ਉਹਨਾਂ ਨੂੰ
8: ਕੈਚਅਪ ਕਹਿ ਕੇ ਦੇਖੋ ਮਾੜਾ ਜਿਹਾ ਪੂਰਾ ਮੂੰਹ ਬਣ ਜਾਂਦਾ ਕਿ ਅੱਛਾ ਕੈਚਅਪ
7: ਮੈਂ ਤਾਂ ਕੰਮ ਵੀ ਕੀਤਾ ਨਾ ਇਹਨਾਂ ਨਾਲ
8: ਅੱਛਾ ਓਕੇ
7: ਸਾਡਾ ਹੈੱਡ ਸ਼ੈਫ ਇਟਾਲੀਅਨ ਹੁੰਦਾ ਇਹ
8: ਅੱਛਾ
7: ਇਹ ਚੀਜ਼ ਉਹਨਾਂ ਦੇ ਲਈ ਮਤਲਬ ਬਹੁਤ ਇਨਸਲਟਿੰਗ ਆ ਵੀ
8: ਤੁਸੀਂ ਬਾਹਰਲਾ ਫਲੇਵਰ ਮੰਗਦੇ ਪਏ ਹੋ ਐਕਸਟਰਾ ਫਲੇਵਰ
7: ਮਤਲਬ ਉਹ ਖਾ ਲਓ ਜਾ ਕੇ ਤੁਸੀਂ ਤੁਹਾਨੂੰ ਇਹ ਚਾਹੀਦਾ ਤੁਹਾਨੂੰ ਮੈਂ ਕੱਲ ਇੰਡੀਅਨ ਕੁੱਕ ਕਰਕੇ ਦਊ ਜਦੋਂ ਜੋ ਖਾਣਾ ਆ ਉਦੋਂ ਉਹ ਤੁਹਾਨੂੰ ਕੁੱਕ ਹੋਇਆ ਤੁਹਾਨੂੰ ਮਿਲ ਜੂਗਾ ਸਾਡੇ ਵਾਂਗੂ ਨਹੀਂ ਵੀ ਤੁਸੀਂ ਮਤਲਬ ਨੂਡਲ ਬਣਾ ਲਏ ਪਾਸਤਾ ਬਣਾ ਲਿਆ ਤੇ ਵਿੱਚ ਤੁਸੀਂ ਸੌਸ ਪਾ ਲਈ ਤੇ ਉਹਨੂੰ ਤੁਸੀਂ ਇੰਡੋ ਚਾਈਨੀਜ਼ ਟੱਚ ਦੇ ਤਾ ਤੇ ਉਹਨੂੰ ਤੁਸੀਂ ਗਰਮ ਮਸਾਲਾ ਵੀ ਪਾ ਤਾ ਵਿੱਚ ਤੇ ਉਹਨੂੰ ਤੁਸੀਂ ਸਾਰ ਕੁਛ ਦੇ ਵਿੱਚ ਉਹ ਚੀਜ਼ ਕਰ ਦਿੰਦੇ ਤੇ ਖੈਰ ਜ਼ਿੰਦਗੀ ਵਾਰ ਵਾਰ ਨਹੀਂ ਮਿਲਣੀ ਸਾਨੂੰ ਹਾਂ ਇਹ ਤੇ ਮੈਂ ਬਿਲਕੁਲ ਵਾਜਬ ਹੈ ਵੀ ਤੁਹਾਨੂੰ ਜ਼ਿੰਦਗੀ ਦੇ ਵਿੱਚ ਸਾਰੇ ਤਰ੍ਹਾਂ ਦੇ ਖਾਣੇ ਖੁਣੇ ਟਰਾਈ ਕਰ ਲੈਣੇ ਚਾਹੀਦੇ ਆ
8: ਟਰਾਈ ਕਰ ਲੈਣੇ ਚਾਹੀਦੇ ਉਹ ਵਾਲੇ ਜੋ ਠੇਠ ਹੋਣ ਇਹਦਾ ਠੇਠ ਬੰਦਾ ਬਣਾਉਂਦਾ ਹੋਵੇ ਜਿਹੜਾ ਮਾਈਂਡ ਕਰ ਜਾਏ ਕਿ ਯਾਰ ਤੂੰ ਮੇਰਾ ਫਲੇਵਰ ਚੇਂਜ ਕਰਨ ਦੀ ਕੋਸ਼ਿਸ਼ ਕਿਉਂ ਕਰ ਰਿਹਾ ਕੈਚਅਪ ਮੰਨ ਕੇ ਇੱਦਾਂ ਦੇ ਬੰਦੇ ਤੋਂ ਕਿਉਂਕਿ ਉਹੀ ਹੈ ਨਾ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਸੋਚਿਆ ਕਿ ਹਾਂ ਆਈ ਐਮ ਹੇਅਰ ਓਨਲੀ ਵੰਸ ਆਈ ਵਿਲ ਓਨਲੀ ਮੇਕ ਜੋ ਮੇਰੀ ਲੈਗੇਸੀ ਹੈ ਉਸ ਤੋਂ ਹੀ ਆਸੇ ਪਾਸੇ ਦਾ ਬਣਾਊਂਗਾ ਐਂਡ ਉਹਨੂੰ ਮੀਡੀਓਕ੍ਰਿਟੀ ਤੋਂ ਉੱਪਰ ਲੈ ਕੇ ਜਾਊਂਗਾ
7: ਸੋ ਖੈਰ ਖਾਣੇ ਦੀਆਂ ਗੱਲਾਂ ਤੋਂ ਫਿਰ ਜੇ ਆਪਾਂ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ ਯੋਲੋ ਤੇ ਆਈਏ ਇੱਕ ਮੇਰਾ ਪੁਆਇੰਟ ਹੋਰ ਸੀ ਕਿ ਜਿਹੜੀ ਸਾਡੀ ਇਹ ਵਾਲੀ ਸਾਇੰਸ ਆ ਨਾ ਇਹ ਵਾਲਾ ਸਾਡਾ ਜਿਹੜਾ ਥੋਟ ਆ ਉਹ ਤੁਹਾਨੂੰ ਨਹੀਂ ਲੱਗਦਾ ਕਿ ਆਪਸ਼ਨਸ ਦੇ ਵਿੱਚੋਂ ਨਿਕਲਦਾ ਸਾਡੀਆਂ ਸੁਵਿਧਾਵਾਂ ਦੇ ਵਿੱਚੋਂ ਨਿਕਲਦਾ
8: ਸੋ ਰਾਈਟ
7: ਅਵੇਲੇਬਿਲਟੀ ਦੇ ਵਿੱਚੋਂ ਨਿਕਲਦਾ
8: ਬਿਲਕੁਲ
7: ਮੰਨ ਲਓ ਜੇ ਤੁਹਾਡੇ ਕੋਲ ਇਸ ਟਾਈਮ ਤੁਸੀਂ ਹੈਂਡ ਟੂ ਮਾਊਥ ਹੋ ਤੇ ਤੁਸੀਂ ਇਦਾਂ ਦਾ ਸੁਪਨਾ ਨਹੀਂ ਵੇਖੋਗੇ ਵੀ ਯਾਰ ਜ਼ਿੰਦਗੀ ਕਿਹੜੀ ਮਿਲਣੀ ਹੈ ਦੁਬਾਰਾ ਚਲੋ ਯੂਰਪ ਘੁੰਮ ਕੇ ਆਈਏ ਇਹ ਨਹੀਂ ਹੋਊਗਾ
8: ਇਹ ਗੱਲ ਸਹੀ ਹੈ
7: ਤੁਹਾਡੇ ਕੋਲ ਉਹ ਚੀਜ਼ ਦੀ ਅਵੇਲੇਬਿਲਟੀ ਐਕਸੈਸ ਦੇ ਵਿੱਚ ਤੁਹਾਡੇ ਕੋਲ ਉਹ ਚੀਜ਼ ਹੋਣੀ ਪੈਸਾ ਹੋਣਾ ਤੇ ਫਿਰ ਉਹਨੂੰ ਜੇ ਫਿਰ ਡੀਕੋਡ ਕਰੋ ਤੇ ਉਹਦੇ ਚ ਪਤਾ ਕੀ ਆਨਸਰ ਨਿਕਲਦਾ ਕਿ ਤੁਹਾਡੇ ਕੋਲ ਹੈਗਾ ਸੀ ਤੁਸੀਂ ਉਹਦੇ ਉੱਤੇ ਚੁੰਗਟ ਕੀ ਸੱਪ ਕੁੰਡਲੀ ਮਾਰ ਕੇ ਬੈਠੇ ਸੀ ਤੇ ਤੁਹਾਡੇ ਇਸ ਥੋਟ ਨੇ ਤੁਹਾਨੂੰ ਉਹ ਤੋਂ ਉਠਾਇਆ ਵੀ ਚੱਲ ਇਹ ਚ ਥੋੜਾ ਜਿਹਾ ਖਰਚ ਲੈਂਦੇ ਇੱਧਰ ਵੀ ਖਰਚ ਲੈਂਦੇ
8: ਇਹ ਤੇ ਹੈ
7: ਆਪਾਂ ਜਦੋਂ ਹੁਣ ਪਿੰਡ ਹਾਂ ਜਾਂ ਆਪਾਂ ਇੰਡੀਆ ਹਾਂ ਉਦੋਂ ਕਿੰਨੇ ਕੁ ਇਦਾਂ ਦੇ ਕਿਤੇ ਥੋਟ ਆਉਂਦੇ ਸੀ
8: ਸਗੋਂ ਜਿਹੜੀ ਫਿਲਮ ਆਈ ਸੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ ਜਦੋਂ ਆਈ ਤੇ ਇੱਕ ਬੰਦੇ ਨੇ ਸਪੈਸ਼ਲ ਲਿਖ ਕੇ ਕਿਹਾ ਕਹਿੰਦਾ ਕਿ ਜ਼ੋਇਆ ਜੀ ਆਪਣੇ ਕਹਾ ਤੋਂ ਬਹੁਤ ਅੱਛਾ ਹੈ ਕਿ ਮੈਂ ਆਪਣੇ ਦੋ ਦੋਸਤੋਂ ਕੋ ਮਨਾਊਂ ਔਰ ਫਿਰ ਹਮ ਲੋਕ ਸਪੇਨ ਜਾਏ ਔਰ ਫਿਰ ਹਮ ਟੋਮਾਟੀਨਾ ਖੇਲੇ ਔਰ ਫਿਰ ਆਕਾਸ਼ ਸੇ ਯੇ ਕਰੇ ਵੋ ਕਰੇ ਮੈਂ ਆਪਕੋ ਯੇ ਬਤਾ ਦੂੰ ਮੇਰੇ ਪਿਤਾ ਜੀ ਮੇਰਾ ਬੱਸ ਕਾ ਪਾਸ ਨਹੀਂ ਬਣਾ ਕਰਦੇ ਉਹ ਕਹਿ ਰਹੇ ਬਾਹਰ ਕਹੀ ਪਰ ਕੰਮ ਕਰ ਔਰ ਪਾਸ ਜੋ ਕੇ ਖੁਦ ਪੈਸੇ ਇਕੱਠੇ ਕਰ
7: ਉਹ ਬੰਦੇ ਦੀ
8: ਉਹੀ ਨਾ
7: ਸਥਿਤੀ ਤੇ ਹੋ ਗਿਆ ਬੰਦੇ ਦੀ ਸਿਚੁਏਸ਼ਨ ਬਹੁਤ ਮੈਟਰ ਕਰਦਾ
8: ਰਿਤਿਕ ਰੋਸ਼ਨ ਕਰ ਸਕਦਾ ਸੈਨੋਰੀਟਾ ਵੀ ਤੁਹਾਨੂੰ ਪੈਸੇ ਚਾਹੀਦੇ ਕਾਫੀ ਤਾਂ ਹੀ ਹੋ ਪਾਏਗਾ
7: ਸੋ ਚਲੋ ਅੱਜ ਯੋਲੋ ਨੂੰ ਡੀਕੋਡ ਕਰੀਏ ਤੇ ਤੁਸੀਂ ਪੋਸੀਬਲ ਦੱਸੋ ਵੀ ਕੀ ਆ ਮਤਲਬ ਜੋ ਪੋਸੀਬਲ ਆ
8: ਹਾਂ
7: ਕੀ ਆ ਜਸਵਾਲ ਸਾਹਿਬ ਅੱਜ ਕੱਲ੍ਹ ਬਹੁਤ ਵਿਚਾਰ ਆਪਣੇ ਸੋਹਣੇ ਸੋਹਣੇ ਭੇਜਦੇ ਆ
5: ਮੈਂ ਆਪਣਾ ਐਕਸਪੀਰੀਅੰਸ ਜੋ ਦੱਸੂਗਾ ਉਹ ਦੱਸੂਗਾ ਮੇਰਾ ਕਿਸੇ ਨਾਲ ਕੋਈ ਲੈਣਾ ਦੇਣਾ ਨੀ ਕਿਸੇ ਨੂੰ ਕੋਈ ਪਸੰਦ ਆਵੇ ਨਾ
7: ਆਵੇ ਹਾਂਜੀ
5: ਭਾਜੀ ਬਹੁਤ ਸ਼ੌਂਕ ਸੀਗੇ ਹੈਗੇ ਹੁਣ ਵੀ ਹੈਗੇ ਆ ਸੇਮ ਇਸੇ ਚੀਜ਼ ਦੇ ਉੱਤੇ ਜਿਹੜੀ ਜ਼ਿੰਦਗੀ ਨਾ ਮਿਲੇਗੀ ਦੁਬਾਰਾ, ਲਾਈਫ ਕਮਸ ਫਸਟ ਵਨ ਟਾਈਮ ਓਨਲੀ, ਅਸੀਂ ਜ਼ਿੰਦਗੀ ਚ ਇੱਕ ਵਾਰ ਜਿਉਣ ਆਏ ਆ। ਕਦੇ ਲੱਗਦਾ ਸੀ ਆਪਾਂ ਸਾਰੇ ਬੰਦੇ ਇਹੀ ਡੈਫੀਨੇਸ਼ਨ ਦਿੰਦੇ ਆ ਯਾਰ ਤੁਹਾਨੂੰ ਨਹੀਂ ਪਤਾ ਹੈਗਾ ਜ਼ਿੰਦਗੀ ਦਾ ਵੀ ਕਦੋਂ ਕੀ ਹੋ ਜਾਣਾ, ਕਿੱਥੇ ਕਿਵੇਂ ਆ, ਪਤਾ ਨੀ ਅੱਜ ਹੈ। ਜਿਵੇਂ ਉਹ 43 ਸਾਲ ਵਾਲੇ ਬੰਦੇ ਦੀ ਤੁਸੀਂ ਐਗਜ਼ਾਮਪਲ ਦਿੱਤੀ ਵੀ ਉਹ ਕਹਿੰਦਾ ਵੀ ਮੇਰਾ ਡੈਡ 55 ਦਾ ਵਾ, ਯੂ ਡੋਂਟ ਨੋ ਵੀ 43 ਤੋਂ ਬਾਅਦ ਵੀ ਤੁਸੀਂ 1 ਮੰਥ ਕੱਢਣਾ ਕਿ ਨਹੀਂ ਕੱਢਣਾ, ਠੀਕ ਹੈ ਜੀ। ਉਹ ਤਾਂ ਸਾਨੂੰ ਕੱਲ ਦਾ ਤਾਂ ਬਿਲਕੁਲ ਨੀ ਭਰੋਸਾ ਹੈਗਾ ਪਤਾ ਵੀ ਕੱਲ ਕੀ ਹੋਣਾ, ਨੈਕਸਟ ਸੈਕਿੰਡ ਵਟ ਇਜ਼ ਗੋਇੰਗ ਟੂ ਹੈਪਨ, ਤੁਹਾਡੇ ਕੋਲ ਅੱਜ ਹੀ ਆ ਜੋ ਹੈਗਾ, ਠੀਕ ਹੈ, ਇਹ ਵੀ ਗੱਲ ਆ। ਪਰ ਦੂਜੇ ਪਾਸੇ ਇਹ ਵੀ ਆ, ਜੇ ਮੇਰਾ ਕੋਈ ਸ਼ੌਂਕ ਸੀਗਾ ਕਿਸੇ ਕਿਸਮ ਦਾ ਤੇ ਮੈਂ ਉਹਨੂੰ ਪੋਸਟਪੋਨ ਕਰ ਲਿਆ ਆਉਣ ਵਾਲੇ 10 ਸਾਲ ਬਾਅਦ ਜਾਂ 15 ਸਾਲ ਬਾਅਦ ਵੀ ਜਦੋਂ ਮੈਂ ਰਿਟਾਇਰ ਹੋਊਂਗਾ ਉਸ ਤੋਂ ਬਾਅਦ ਜਿਹਨੂੰ ਪੂਰੀ ਕਰੂੰਗਾ। ਤੇ ਜੇ ਉਸ ਤੋਂ ਪਹਿਲਾਂ ਉਹ ਕਹਿੰਦੇ ਕ੍ਰਿਸ਼ਨ ਜੀ ਵਾਂਗ ਖੁਦਾ ਨਾ ਖਾਸਤਾ ਵੀ ਹਾਂ ਪਟਾਕਾ ਪੈ ਗਿਆ, ਫੇਰ ਕਿਹੜੇ ਮੈਨੂੰ ਰੱਬ ਨੇ ਕਹਿ ਦੇਣਾ ਵੀ ਤੂੰ ਉਹ ਸ਼ੌਂਕ ਪੂਰਾ ਨੀ ਕੀਤਾ ਵੀ ਤੈਨੂੰ ਤਾਂ ਐਂਟਰੀ ਨੀ ਦੇਣੀ, ਤੂੰ ਤਾਂ ਵਾਪਸ ਜਾ। ਮਤਲਬ ਇਹ ਆਪਣੀਆਂ ਅਸੀਂ ਆਪਣੀਆਂ ਨੈਸੈਸਿਟੀ ਦੇ ਹਿਸਾਬ ਨਾਲ, ਆਪਣੇ ਐਕਸਪੈਂਸਿਸ ਦੇ ਹਿਸਾਬ ਨਾਲ, ਆਪਣੀ ਪੋਕਟ ਦੇ ਹਿਸਾਬ ਨਾਲ ਕੰਡੀਸ਼ਨਸ ਬਣਾ ਲਈਆਂ ਵੀ ਲਾਈਫ ਕਮਸ ਓਨਲੀ ਵਨ ਟਾਈਮ, ਤੁਹਾਨੂੰ ਮਿਲੀ ਆ ਜ਼ਿੰਦਗੀ ਯੋਲੋ ਆ, ਠੀਕ ਹੈ ਜੀ। ਤੇ ਉਹ ਤੁਸੀਂ ਆਪਣੇ ਸ਼ੌਂਕ ਪੂਰੇ ਕਰਨੇ ਆ, ਓਬਵੀਅਸ ਆ ਵੀ ਜੇ ਤੁਹਾਡੇ ਕੋਲ ਫਾਈਨਾਂਸਿਸ ਹੈਗੇ ਆ ਭਾਜੀ ਤਾਂ ਸਾਰਾ ਕੁਛ ਹੀ ਹੋ ਜਾਂਦਾ, ਜੋ ਮਰਜ਼ੀ ਕਰ ਲਓ। ਜਦੋਂ ਹੁਣ ਤੁਸੀਂ ਹੈਂਡ ਟੂ ਮਾਊਥ ਕਰ ਰਹੇ ਹੋ ਤਾਂ ਫੇਰ ਐਕਸਕਿਊਜ਼ ਹੀ ਬਣਦੇ ਆ, ਠੀਕ ਹੈ ਨਾ ਜੀ, ਇਹ ਗੱਲ ਹੈਗੀ। ਤੇ ਇਹਦੇ ਵਿੱਚ ਵੀ ਭਾਜੀ ਮੈਂ ਇੱਕ ਹੋਰ ਚੀਜ਼, ਮੈਂ ਕਿਸੇ ਨਾ ਕਿਤੇ ਪੋਡਕਾਸਟ ਤੇ ਬਹੁਤ ਵਧੀਆ ਗੱਲ ਸੁਣੀ, ਉਸ ਤੋਂ ਬਾਅਦ ਮੇਰੇ ਚ ਕਾਫੀ ਚੇਂਜ ਹੋਈ ਇਸ ਚੀਜ਼ ਬਾਰੇ। ਉਹ ਕਹਿੰਦਾ ਤੁਸੀਂ ਜ਼ਿੰਦਗੀ ਚ ਨਾ ਕਿਸੇ ਵੀ ਇਨਸਾਨ ਨੂੰ ਚਾਹੇ ਫਰੋਲ ਕੇ ਦੇਖ ਲਓ ਆਪਣੀ ਲਾਈਫ ਦੇ, ਕਹਿੰਦਾ ਦੁਬਾਰਾ ਸੇਮ ਬੰਦੇ ਨੂੰ ਨਹੀਂ ਮਿਲਦੇ।
9: ਸੋ ਰਾਈਟ,
5: ਮਤਲਬ ਉਹ ਸੇਮ ਨਹੀਂ ਹੁੰਦਾ, ਐਵਰੀ ਡੇ ਵੀ ਚੇਂਜ। ਤੇ ਕਿਉਂ ਅਸੀਂ ਆਪਣੇ ਵਿਚਾਰ ਨਹੀਂ ਬਦਲ ਸਕਦੇ, ਠੀਕ ਹੈ ਜੀ। ਮੈਨੂੰ ਇਹ ਲੱਗਦਾ ਵਾ ਮੈਂ ਠੀਕ ਹੈ, ਮੇਰੇ ਹੈਗੇ ਆ ਕੁਛ ਕੁ ਸ਼ੌਂਕ, ਪਰ ਹਾਂ ਇਹ ਨੀ ਹੈ ਹਾਰਡ ਐਂਡ ਫਾਸਟ ਰੂਲ ਵੀ ਆਈ ਹੈਵ ਟੂ ਡੂ ਇਟ ਬਿਫੋਰ ਆਈ ਡਾਈ। ਮੈਨੂੰ ਜ਼ਿੰਦਗੀ ਮਿਲੀ, ਮੈਂ ਅੱਜ ਦੀ ਡੇਟ ਦੇ ਵਿੱਚ ਸ਼ਾਮ ਨੂੰ ਘਰੇ ਬੈਠ ਕੇ ਅੱਧਾ ਘੰਟਾ ਸੋਫੇ ਤੇ ਫਿਲਮ ਦੇਖ ਕੇ ਪਸੰਦ ਕਰ ਰਿਹਾ, ਤਾਂ ਮੇਰੇ ਲਈ ਉਹ ਸਵਿਟਜ਼ਰਲੈਂਡ ਦੇ ਟੂਰ ਤੋਂ ਵੱਧ ਆ।
7: ਉੱਥੇ ਬੈਠਿਆਂ ਦੁਨੀਆ ਵੇਖ
5: ਲਈ, ਮੈਂ ਦੁਨੀਆ ਵੇਖ ਲਈ, ਚਾਹੇ ਮੈਂ ਬੈੱਡ ਤੇ ਸੌ ਕੇ ਟਿਕਟੌਕ ਦੇਖ ਕੇ ਮੈਨੂੰ ਖੁਸ਼ੀ ਮਿਲ ਰਹੀ ਆ ਉਹ ਚੀਜ਼ ਦੇ ਨਾਲ, ਮੇਰੀ ਹੈਪੀਨੈਸ ਮੈਟਰ ਕਰਦੀ ਆ, ਨਾ ਕਿ ਦੁਨੀਆ ਦੀਆਂ ਬਣਾਈਆਂ ਹੋਈਆਂ ਕੰਡੀਸ਼ਨਸ ਜਾਂ ਜਨਰੇਸ਼ਨ ਦੀਆਂ ਬਣਾਈਆਂ। ਠੀਕ ਹੈ ਸਾਡੇ ਮਾਂ ਬਾਪ ਨੇ ਜੋ ਸਿਖਾਇਆ ਬਹੁਤ ਵਧੀਆ, ਸੇਵਿੰਗ ਕਰਨੀ ਚਾਹੀਦੀ ਹੈ ਜੀ, ਬਟ ਕੱਲੀ ਸੇਵਿੰਗ ਕਰ ਕਰਕੇ ਤੁਸੀਂ ਆਪਣੇ ਜਿਹੜੇ ਛੋਟੇ ਛੋਟੇ ਸ਼ੌਂਕ ਆ ਐਟਲੀਸਟ ਉਹ ਜ਼ਰੂਰ ਪੂਰੇ ਕਰ ਲਓ। ਪਰ ਜੇ ਨਹੀਂ ਵੀ ਹੁੰਦੇ ਤਾਂ ਵੀ ਕੋਈ

0: ਦਿਖਾਉਣ ਦੇ ਲਈ। ਸੋ ਕਿਤੇ ਨਾ ਮਤਲਬ ਇਹਦਾ ਇੱਕ ਚੀਜ਼ਾਂ 'ਤੇ ਮੁੱਢ ਕਦੀਮੋ ਹੀ ਇਹ ਚੱਲਦੀਆਂ ਆ ਰਹੀਆਂ ਨੇ, ਪਰ ਉਹਨਾਂ ਦੀ ਸੈਂਸ ਪਹਿਲਾਂ ਸ਼ਾਇਦ ਕੁਛ ਹੋਰ ਹੁੰਦੀ ਸੀ। ਹੁਣ ਜਦੋਂ ਉਹ ਮੰਡੀ ਦੇ ਹੱਥ ਆ ਗਈ ਨਾ ਉਹ ਚੀਜ਼, ਅਤੇ ਉਹ ਫਿਰ ਇਸ ਪਾਸੇ ਨੂੰ ਆਪਣੇ ਪ੍ਰੋਡਕਟ ਵੇਚਣ ਲਈ ਵੀ ਉਹ ਚੀਜ਼ਾਂ, ਆਪਾਂ ਇਹ ਨਹੀਂ ਕਹਿੰਦੇ ਵੀ ਇਹ ਥੋਟ ਮਾੜਾ ਵਾ, ਥੋਟ ਬਹੁਤ ਵਧੀਆ ਵਾ,
1: ਥੋਟ ਵਧੀਆ,
0: ਪਰ ਇਹਨੂੰ ਕੁਛ ਛਾਤਰ ਲੋਕਾਂ ਨੇ ਸ਼ਾਇਦ
1: ਕਮੋਡਿਟਾਈਜ਼ ਕਰ,
0: ਹੈ ਨਾ, ਹਾਂ, ਵੇਚਣ ਦੇ ਲਈ ਆਪਣਾ ਸਮਾਨ ਤੁਹਾਨੂੰ ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਕਰਜ਼ਾ ਚੁੱਕੋ, ਵੱਧ ਤੋਂ ਵੱਧ ਇਸ ਚੀਜ਼ ਦੇ ਲਈ ਤੁਹਾਨੂੰ ਤਿਆਰ ਕਰਨਾ ਵੀ ਤੁਸੀਂ ਸਾਡਾ ਪ੍ਰੋਡਕਟ ਲੈ ਲਓ, ਇਸ ਚੀਜ਼ ਦੇ ਲਈ ਤਿਆਰ ਕਰਨਾ ਵੀ ਤੁਸੀਂ ਪੈਸੇ ਥੱਲੇ ਆਓ, ਰਾਤ ਦਿਨ ਕੰਮ ਹੀ ਕਰੀ ਜਾਓ। ਉਹਦੇ ਲਈ ਜਦੋਂ ਵਰਤਣਾ ਸ਼ੁਰੂ ਕੀਤਾ ਨਾ ਇਹਨਾਂ ਕੰਪਨੀਆਂ ਨੇ, ਇਹਨਾਂ ਵੱਡੇ ਵੱਡੇ ਬੁਲਾਰਿਆਂ ਨੇ, ਸਪੀਕਰਸ ਨੇ, ਤੇ ਉਹ ਫਿਰ ਖਰਾਬੀ ਵੱਲ ਨੂੰ ਤੁਰ ਪਿਆ,
1: ਉਹ ਹਿੱਸਾ ਬਣ ਗਿਆ ਸਾਡੀ ਲਾਈਫ ਦਾ, ਹੈ ਨਾ, ਕਿ ਹੁਣ ਸਕਿਨ ਕੇਅਰ ਦੇ ਵੀ 7 ਪਾਰਟ ਆ ਗਏ। ਤੁਸੀਂ ਪਹਿਲੇ ਗੱਲ ਕਰ ਰਹੀ, ਆਪਾਂ ਬਾਰਬੀ ਤੋਂ ਗੱਲ ਸ਼ੁਰੂ ਕੀਤੀ ਸੀ, ਹੈ ਨਾ, ਉਹ ਬਾਰਬੀ ਨੁਮਾ ਹੋਣਾ ਲਾਈਫ ਦਾ ਹੁਣ ਨੈਸੈਸਿਟੀ ਬਣ ਗਿਆ, ਹੈ ਨਾ। KPMG ਟੌਪ 4 ਚ ਆਉਂਦੀ, ਹੈ ਨਾ, ਅਕਾਊਂਟਿੰਗ ਫਰਮ ਦੇ ਅੰਦਰ, ਉਹਨਾਂ ਦਾ ਸਰਵੇ ਆ, ਉਹ ਕਹਿੰਦੇ ਸੀਗੇ ਕਿ ਜਿਹੜੇ ਬੇਬੀ ਬੂਮਰ ਜਨਰੇਸ਼ਨ ਸੀ, ਜਿਹੜੀ 60s ਦੀ ਜਨਰੇਸ਼ਨ ਸੀ, ਉਹਨਾਂ ਦਾ ਰੇਸ਼ੀਓ ਕਮਾਈ ਦਾ ਵਰਸਿਸ, ਸਾਲ ਦੀ ਕਮਾਈ ਦਾ ਵਰਸਿਸ ਉਹਨਾਂ ਦੇ ਘਰ ਦੀ ਵੈਲਿਊ ਖਰੀਦਣ ਦੀ, ਉਹ 4.5-1 ਸੀ।
0: ਓਕੇ,
1: ਠੀਕ ਹੈ। ਜੋ ਅੱਜ ਦੀ ਜਨਰੇਸ਼ਨ ਆ, ਜੋ ਅੱਜ 27 ਸਾਲ ਦਾ ਆਦਮੀ, ਉਹਦੇ ਲਈ ਉਹ 10-1 ਹੈ।
0: ਅੱਛਾ,
1: ਦੁੱਗਣੀ ਹੋ ਗਈ। ਫਿਰ ਉਹਦੇ ਅੰਦਰ ਆ ਗਿਆ ਕਿ 3 ਗੁਣਾ ਜ਼ਿਆਦਾ ਉਹ ਪਿਛਲੀ ਜਨਰੇਸ਼ਨ ਸਕਸ਼ਮ ਸੀਗੀ ਮੌਰਗੇਜ ਨਾ ਸਿਰ 'ਤੇ ਚੜ੍ਹਾਉਣ ਲਈ, ਸਿੱਧੇ ਹੀ ਆਊਟਰਾਈਟ ਘਰ ਖਰੀਦਣ 'ਚ, ਕਿ ਕਿਸ਼ਤਾਂ ਲਾਉਣੀਆਂ ਹੀ ਨਹੀਂ। ਹੁਣ ਨੂੰ ਆਪਾਂ ਇਸ ਤਰ੍ਹਾਂ ਕਹਿ ਸਕਦੇ ਕਿ ਇੰਨਾ ਕਮੋਡਿਟਾਈਜ਼ ਸੀਗੀ ਨਹੀਂ ਉਸ ਟਾਈਮ ਦੀ ਮਾਰਕੀਟ, ਹੈ ਨਾ, ਕਿ ਮੇਰੇ ਇੱਧਰ ਖਰਚੇ ਹੀ ਨਹੀਂ ਸੀਗੇ ਕਿ, ਹੈ ਨਾ, ਹੁਣ ਸਾਡੀ ਗਰੋਸਰੀ ਦੀ ਕਾਰਟ ਕਹਿ ਲਓ, ਹੈ ਨਾ, ਜਾਂ ਫਿਰ ਸਾਡੇ ਘਰ ਦੀ ਇੰਟੀਰੀਅਰ ਕਹਿ ਲਓ, ਜਾਂ ਫਿਰ ਘਰ ਦੇ ਅੰਦਰ ਜ਼ਰੂਰੀ ਚੀਜ਼ਾਂ ਜੇ ਕਹਿ ਲਓ, ਉਹ ਚੀਜ਼ਾਂ ਹੀ ਨਹੀਂ ਜਦ ਐਗਜ਼ਿਸਟ ਕਰਦੀਆਂ ਸੀਗੀਆਂ, ਹੈ ਨਾ। ਹੁਣ ਸਾਰੇ ਘਰ ਆਟੋਮੇਸ਼ਨ ਨਹੀਂ ਹੋਣੇ ਸ਼ੁਰੂ ਹੋ ਗਏ, ਅੱਜ ਤੋਂ 6 ਸਾਲ ਬਾਅਦ ਉਹ ਘਰ ਆਊਟਡੇਟਡ ਆ, ਜਿਹਦੇ ਅੰਦਰ ਤੁਸੀਂ ਇਸ ਤੋਂ ਚੁਟਕੀ ਨਹੀਂ ਮਾਰੋਗੇ ਅਤੇ ਲਾਈਟ ਔਨ ਜਾਂ ਆਫ ਨਹੀਂ ਹੋਏਗੀ, ਆਊਟਡੇਟਡ ਹੋ ਗਿਆ ਆਪੇ, ਉਹਦੀ ਕੋਈ ਨਾ ਕੋਈ ਤਾਂ ਵਧੀਆ ਤਗੜੀ ਕੋਸਟ ਹੋਏਗੀ, ਹੈ ਨਾ। ਸੋ ਜ਼ਮਾਨਾ ਇੰਨਾ ਕਮੋਡਿਟਾਈਜ਼ ਹੋ ਗਿਆ, ਅਸੀਂ ਐਸ ਪੀਪਲ ਇੰਨੇ ਕਮੋਡਿਟਾਈਜ਼ ਹੋ ਗਏ ਹਾਂ, ਇੰਨਾ ਜ਼ਰਾ ਸਾਨੂੰ ਐਡਵਰਟਾਈਜ਼ਿੰਗ ਨੇ ਜਕੜ ਲਿਆ, ਕਿ ਜਿਸ ਤਰ੍ਹਾਂ ਤੁਸੀਂ ਕਿਹਾ ਨਾ ਕਿ ਬੰਦਾ ਜੇਬ 'ਚ ਹੈ ਨਹੀਂ ਅਤੇ ਕਵੇ ਕਿ ਯਾਰ, ਮਤਲਬ ਜਿੰਨਾ ਕੁ ਜੇਬ 'ਚ ਉਸ ਹਿਸਾਬ ਨਾਲ ਕਰੇ ਯੋਲੋ, ਇਹਦਾ ਇੱਕ ਸੈਕਿੰਡ ਵਰਜਨ ਇਹ ਨਿਕਲ ਆਉਂਦਾ, ਬੰਦਾ ਕਹਿੰਦਾ ਕਿ ਯਾਰ ਮੇਰੇ ਤੋਂ ਤਾਂ ਆਹ ਸਭ ਖਰੀਦ ਨਹੀਂ ਹੋਣਾ, ਸਾਰੀ ਉਮਰਾਂ ਕਿਸ਼ਤਾਂ ਹੀ ਲਾਉਣੀਆਂ, ਇਸ ਤੋਂ ਚੰਗਾ ਇਹ ਆ ਕਿ ਮੈਂ ਜੋ ਚੀਪ ਥ੍ਰਿਲ ਮਿਲ ਰਿਹਾ, ਆਈ ਸ਼ੁੱਡ ਗੋ ਟੂ ਦੈਟ ਬਾਰ ਟੂ ਨਾਈਟ, ਹੈ ਨਾ, ਮੈਨੂੰ ਜਾਣਾ ਚਾਹੀਦਾ ਆਪਣੇ ਦੋਸਤਾਂ ਨਾਲ। ਨਹੀਂ, ਬੰਦੇ ਨੂੰ ਨਾ ਕਲੱਬ 'ਚ ਜਾਣ ਕੇ ਨੱਚਣ ਦਾ ਸ਼ੌਂਕ ਹੈ, ਨਾ ਉਹਨੂੰ 4 ਬੰਦੇ ਬੈਠ ਕੇ ਪੀਣ ਦਾ ਸ਼ੌਂਕ ਹੈ, ਪਰ ਕਿਉਂ, ਜ਼ਮਾਨਾ ਕਰ ਰਿਹਾ ਆਈ ਸ਼ੁੱਡ ਗੋ ਟੂ ਦੈਟ ਕੌਂਸਰਟ, ਹੈ ਨਾ। ਫਿਰ ਬੰਦਾ ਇਸੇ ਬਣਾਉਂਦਾ, ਯਾਰ ਮੈਂ ਯੂਰੋਪ ਨਹੀਂ ਜਾ ਪਾ ਰਿਹਾ, ਮੈਂ ਕੌਂਸਰਟ ਦੀ ਟਿਕਟਾਂ ਤਾਂ ਲਵਾਂ ਐਟਲੀਸਟ।
0: ਜ਼ਿੰਦਗੀ ਇੱਕ ਵਾਰੀ ਮਿਲਣੀ ਯਾਰ, 300-400 ਦੀ ਟਿਕਟ ਹੈ, ਇੰਨਾ ਕਹਿ ਕੇ ਬੰਦਾ ਖਰਚ ਲੈਂਦਾ,
1: ਬੰਦਾ ਖਰਚ ਲੈਂਦਾ। ਅੱਛਾ, ਉਹਦੀ ਮਤਲਬ 300-400 ਦੀ ਵੈਲਿਊ ਤਾਂ ਬਹੁਤ ਹੈ ਨਾ, ਕਿਉਂਕਿ ਤੁਸੀਂ ਉਸ ਦਿਨ ਕੰਮ ਵੀ ਨਹੀਂ ਗਏ, ਹੈ ਨਾ, ਤੁਸੀਂ ਫਿਰ ਘੰਟੇ ਪਹਿਲਾਂ ਨਿਕਲੇ ਹੋ, ਪਾਰਕਿੰਗ ਲੱਭੀ ਹੈ, ਬਾਅਦ ਚੋਂ ਖਾਣਾ ਖਾ ਰਹੇ ਹੋ, ਮਤਲਬ ਇਟਸ ਅ ਹੋਲ ਪੈਕੇਜ। ਆਈ ਐਮ ਨੋਟ ਸੇਇੰਗ ਇਹ ਰੋਂਗ ਹੈ ਜਾਂ ਕੁਛ, ਮੈਨੂੰ ਆਪ ਨੂੰ ਬੜਾ ਸ਼ੌਂਕ ਹੈ, ਹੈ ਨਾ, ਖਾਸ ਕਰ ਸਟੈਂਡਰਡ ਕਾਮੇਡੀ ਦੇਖਣ ਦਾ ਬਹੁਤ ਸ਼ੌਂਕ ਹੈ, ਹੈ ਨਾ, ਜੋ ਮਰਜ਼ੀ ਹੈ, ਪਰ ਇਹ ਸੋਚ ਇਸ ਤਰੀਕੇ ਨਾਲ ਵੀ ਕਮੋਡਿਟਾਈਜ਼ ਹੋ ਗਈ ਹੈ ਹੁਣ, ਕਿ ਬਾਈ ਹੋਣਾ ਨਹੀਂ, ਉਹ ਜੋ ਬਜ਼ੁਰਗ ਕਰਕੇ ਖਰੀਦ ਲਏ ਘਰ ਜਾਂ ਕੁਛ, ਆਪਣੇ ਤੋਂ ਨਹੀਂ ਕੁਛ ਹੋਣਾ ਬਈ, ਆਪਣਾ ਤਾਂ ਰੈਂਟ ਹੈ ਜਾਂ ਮੌਰਗੇਜ ਇੱਕੋ ਬਰਾਬਰ ਆ, ਕਿਉਂ ਐਵੇਂ ਪਿੱਠ ਤੋੜੀ ਜਾਂਦਾ ਪਿਆ, ਦਫਾ ਮਾਰ ਆਰਾਮ ਨਾਲ, ਸੈਟਰਡੇ ਸੰਡੇ ਚਿੱਲ ਕਰੋ, ਕੋਈ ਚੱਕਰ ਵਾਲੀ ਗੱਲ ਨਹੀਂ।
0: ਬੜੇ ਬੜੇ ਇੱਦਾਂ ਦੇ ਕੇਸ ਤੁਸੀਂ ਇੱਥੇ ਕ੍ਰਿਸ਼ਨ ਵੇਖ ਲੈਂਦੇ ਹੋ, ਜਿਨ੍ਹਾਂ ਨੇ ਸਾਰਾ ਕੁਛ ਇਹ ਅਚੀਵ ਕਰਕੇ ਵੀ ਜਿਨ੍ਹਾਂ ਦੇ ਕੋਲ ਨਹੀਂ ਰਿਹਾ।
1: ਬਿਲਕੁਲ,
0: ਠੀਕ ਆ। ਫਿਰ ਆਪਾਂ ਉੱਥੋਂ ਇਹ ਚੀਜ਼ ਡਰਾਈਵ ਕਰਕੇ ਸਾਨੂੰ ਲੈ ਕੇ ਆਉਂਦੀ ਹੈ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਹੈ, ਜ਼ਿੰਦਗੀ ਨੂੰ ਮਤਲਬ ਆਪਾਂ ਜੇ ਨਹੀਂ ਉਹ ਚੀਜ਼ ਦੁਬਾਰਾ ਮਿਲਣੀ ਤਾਂ ਆਪਾਂ ਉਹਨੂੰ ਜਿਉ ਲਈਏ
1: ਜੀ।
0: ਆਪਾਂ ਨੂੰ ਬੋਝ ਕਿਉਂ ਬਣਾਉਣਾ, ਆਪਾਂ ਨੂੰ ਇੰਨਾ ਹਰਡਲ ਕਿਉਂ ਬਣਾਉਣਾ, ਇੰਨੇ ਬੋਝ ਥੱਲੇ ਕਿਉਂ ਲੱਦੇ ਫਿਰਨਾ ਆਪਾਂ, ਮਤਲਬ ਆਪਾਂ ਬੋਲਦਾ ਵਗੀ ਕਿਉਂ ਜਾਣਾ ਆਪਾਂ। ਸੋ ਇਹਨੂੰ ਇਹਦੇ ਨਾਲ ਹਰ ਪਾਸਿਓਂ ਹੀ ਦੋ ਪੱਖ ਨੇ, ਜਦੋਂ ਵੀ ਤੁਹਾਡੇ ਦਿਮਾਗ 'ਚ ਕੋਈ ਚੀਜ਼ ਆਵੇ ਉਦੋਂ ਤੁਸੀਂ ਇਹਦਾ ਦੂਸਰਾ ਪੱਖ ਜ਼ਰੂਰ ਵਿਚਾਰਨਾ। ਆਪਾਂ ਅੱਜ ਦੇ ਪ੍ਰੋਗਰਾਮ 'ਚ ਇਹੋ ਹੀ ਕੋਸ਼ਿਸ਼ ਕੀਤੀ ਹੈ, ਤੁਸੀਂ ਧਿਆਨ ਦਿੱਤਾ,
1: ਆਪਾਂ ਜਿੰਨਾ ਹੋ ਸਕੇ
0: ਆਪਾਂ ਦੂਸਰਾ ਪੱਖ ਵੇਖ,
1: ਹਰ ਤਰ੍ਹਾਂ ਦਾ ਜਿਸ ਜਿਹੜਾ ਐਂਗਲ ਦਿੱਤਾ ਜਾ ਸਕਦਾ ਦਿੱਤਾ।
0: ਹਾਂ, ਸੋ ਇੱਕ ਇੱਕ ਤੁਹਾਡੇ ਜਦੋਂ ਵੀ ਕਿਸੇ ਵੀ ਵਿਸ਼ੇ ਨੂੰ, ਕਿਉਂਕਿ ਸੌਵਾਂ ਹੀ ਹਜ਼ਾਰਾਂ ਹੀ ਵਿਸ਼ੇ ਨੇ, ਪਤਾ ਨਹੀਂ ਤੁਸੀਂ ਕਿਹੜੀ ਚੀਜ਼ ਨੂੰ ਲੈ ਕੇ ਇਹ ਗੱਲ ਸੋਚ ਰਹੇ ਹੋਗੇ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਹੈ। ਕੁਛ ਵੀ ਹੋ ਸਕਦਾ,
1: ਕੁਛ ਵੀ ਹੋ ਸਕਦਾ,
0: ਤਰਦੀਆਂ ਜਿਹੀਆਂ 2-4 ਗੱਲਾਂ ਕੀਤੀਆਂ ਨੇ। ਸੋ ਜਦੋਂ ਵੀ ਕਿਸੇ ਵੀ ਥੋਟ ਨੂੰ ਲੈ ਕੇ ਤੁਹਾਨੂੰ ਲੱਗੇ ਤੇ ਉਹਦਾ ਦੂਸਰਾ ਪੱਖ ਜ਼ਰੂਰ ਵੇਖ ਲਿਓ ਵੀ ਹਾਂ, ਜੇ ਆਪਾਂ ਇਹਨੂੰ ਇੱਦਾਂ ਨਹੀਂ ਤੇ ਇੱਦਾਂ ਜੇ ਕਰਦੇ ਹਾਂ ਤੇ ਫਿਰ ਕੀ। ਫੋਰ ਐਗਜ਼ਾਮਪਲ, ਜੇ ਆਪਾਂ ਨੂੰ ਇਹ ਲੱਗਦਾ ਵਾ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਕਰਜ਼ਾ ਚੁੱਕ ਲਈ,

0: ਤੇ ਦੂਸਰੇ ਉਹ ਅਗਲੇ ਪਾਲੇ ਵੀ ਸੋਚ ਕੇ ਵੇਖਿਓ ਵੀ ਜ਼ਿੰਦਗੀ ਕਿਹੜੀ ਦੁਬਾਰਾ ਮਿਲਣੀ ਆ, ਆਪਾਂ ਸੱਤੇ ਸੱਤੇ ਦਿਨ ਕੰਮ ਹੀ ਕਰਦੇ ਰਹਿਣਾ, ਤੇ ਉੱਥੇ ਫਿਰ ਤੁਹਾਨੂੰ ਇਹ ਆਂਸਰ ਮਿਲਦਾ ਹੋਊਗਾ ਵੀ ਨਹੀਂ ਕੋਈ ਗੱਲ ਨੀ, ਆ 5 ਸਾਲ ਕਰ ਲੈਂਦੇ ਹਾਂ ਫਿਰ ਅਸੀਂ ਛੱਡ ਦਾਂਗੇ। ਕੰਮ ਕਦੀ ਛੁੱਟਦੇ ਨਹੀਂ ਆ, ਕੰਮ ਤੁਹਾਡਾ ਸਰੀਰ ਤੁਹਾਨੂੰ ਛੁਡਾ ਦਿੰਦਾ, ਡਾਕਟਰ ਤੁਹਾਨੂੰ ਛੁਡਾ ਦਿੰਦਾ, ਤੁਹਾਡੀ ਸਾਹ ਸੱਤਿਆ ਤੁਹਾਡੀ ਐਨਰਜੀ ਤੁਹਾਨੂੰ ਛੁਡਾ ਦਿੰਦੀ ਆ, ਕੰਮ ਏਦਾਂ ਛੁੱਟਦੇ ਨਹੀਂ ਆ। ਜੇ ਤੁਸੀਂ ਅੱਜ ਇਹ ਸੋਚ ਕੇ ਕੰਮ ਵੱਧ ਫੜ ਲਿਆ ਵੀ ਕੋਈ ਨੀ 5 ਸਾਲ ਕਰ ਲਾਂਗੇ, ਉਹਨੇ ਚੰਨੂੰ ਹਲਕਾ ਹੋ ਜੂਗਾ ਫਿਰ ਆਪਾਂ ਛੱਡ ਦਾਂਗੇ, ਨਹੀਂ ਫਿਰ ਇਹ ਏਦਾਂ ਦੀ ਚੀਜ਼ ਆ ਵੀ ਇੱਕ ਵਾਰੀ ਤੁਸੀਂ ਫੜ ਲਈ ਸਬਜ਼ੀ ਸਵਾਦ ਆ, ਫਿਰ ਤੁਸੀਂ ਰੋਟੀ ਅੱਧੀ ਖਾ ਕੇ ਨਹੀਂ ਛੱਡਣੀ,
1: ਬਿਲਕੁਲ ਸਹੀ ਗੱਲ,
0: ਫਿਰ ਤੁਸੀਂ ਉਦੋਂ ਤੱਕ ਖਾਣੀ ਜਦੋਂ ਤੱਕ ਗਲੇ ਤੱਕ ਨਾ ਨੱਕੋ ਨੱਕ ਭਰ ਨਾ ਗਏ ਤੁਸੀਂ।
1: ਬਿਲਕੁਲ ਸਹੀ,
0: ਸੋ ਥੋਟ ਸਾਰੇ ਬਹੁਤ ਵਧੀਆ ਨੇ, ਇਹ ਜਿਹੜੀਆਂ ਸੇਜ਼ ਨੇ ਇਹਨਾਂ ਨੂੰ ਕਿਹੜੇ ਤਰੀਕੇ ਦੇ ਨਾਲ ਵਰਤਣਾ, ਫਾਰਮੂਲਾ ਕਦੋਂ ਕਿਹੜੇ ਟਾਈਮ ਦੇ ਉੱਤੇ ਵਾਜਬ ਆ, ਜਿੱਦਾਂ ਦਵਾਈ ਆਪਾਂ ਸਹੀ ਸਮੇਂ ਦੇ ਉੱਤੇ ਖਾਈਏ, ਜੇ ਰੋਟੀ ਦੇ ਨਾਲ ਖਾਣ ਵਾਲੀ ਹੈ ਤੇ ਰੋਟੀ ਨਾਲ, ਜੇ ਭੁੱਖੇ ਢਿੱਡ ਖਾਣ ਵਾਲੀ ਹੈ ਤੇ ਭੁੱਖੇ ਢਿੱਡ, ਹੈ ਨਾ। ਸੋ ਜਿਹੜਾ ਵੀ ਫਾਰਮੂਲਾ ਜਿਹੜੇ ਟਾਈਮ ਦੇ ਉੱਤੇ ਬਣਦਾ ਵਾ ਜਿਹੜੇ ਹਾਲਾਤਾਂ 'ਚ ਪਾਉਂਦਾ, ਜੇ ਉਦੋਂ ਹੀ ਤੁਸੀਂ ਲਾਓਗੇ ਤੇ ਜ਼ਿਆਦਾ ਵਧੀਆ, ਨਹੀਂ ਤੇ ਤੁਹਾਡੇ ਲਈ ਨੁਕਸਾਨਦੇਹ ਆ ਅੱਜ ਦੇ ਸਮੇਂ 'ਚ ਤੇ ਹੈ ਹੀ ਆ ਖਾਸ।
1: ਹਾਂ, ਮਤਲਬ ਉਹੀ ਡਾਇਗਨੋਸ ਕੀਤਾ ਤਾਂ ਡਾਇਗਨੋਸ ਦਾ ਮੇਨ ਪੁਆਇੰਟ ਇਹੀ ਹੋਣਾ ਚਾਹੀਦਾ ਕਿ ਤੁਹਾਨੂੰ ਵਾਕਈ ਪ੍ਰੋਬਲਮ ਕੀ ਆ। ਸੋ ਯੂ ਸ਼ੁੱਡ ਨੋ ਕਿ ਤੁਸੀਂ ਅਸਲ 'ਚ ਕਿੱਦਾਂ ਦੀ ਪਰਸਨੈਲਿਟੀ ਹੋ, ਤੁਸੀਂ ਅਸਲ 'ਚ ਕੀ ਇਨਸਾਨ ਹੈਗੇ ਹੋ। ਆਪਣੇ ਬਾਰੇ ਖੁਦ ਨੂੰ ਗਿਆਨ ਹੋਏਗਾ, ਲੋਕਾਂ ਨੂੰ ਦੱਸਣ ਦੀ ਲੋੜ ਨਹੀਂ, ਪਰ ਜਦੋਂ ਮੈਨੂੰ ਆਪਣੀ ਸੱਚਾਈ ਪਤਾ, ਸੋ ਆਈ ਵਿਲ ਨੋ ਹਾਊ ਟੂ ਯੂਜ਼ ਆਲ ਆਫ ਦਿਸ। ਇਹ ਗੱਲ ਸਹੀ ਆ, ਪੱਖ ਕਿਹੜਾ ਸਹੀ ਹੈ ਕਿਹੜਾ ਨਹੀਂ ਉਹ ਵੀ ਤਾਂ ਹੀ ਪਤਾ ਲੱਗੇਗਾ ਜਦ ਮੈਂ ਕਿਸੇ ਹੋਰ ਦੀ ਦੱਸੀ ਲਾਈਫ ਨਹੀਂ ਜੀ ਰਿਹਾ, ਕਿਸੇ ਹੋਰ ਦੀ, ਕਿਉਂਕਿ ਮੈਨੂੰ ਕਿਸੇ ਦੀ ਪਰਸਨੈਲਿਟੀ ਚੰਗੀ ਲੱਗਦੀ ਆ, ਇਸ ਕਰਕੇ ਮੈਂ ਉਹ ਪਰਸਨੈਲਿਟੀ ਨਹੀਂ ਬਣਾ ਰਿਹਾ। ਇੱਕ ਨਾ ਇੰਟਰਨੈਟ 'ਤੇ ਟੈਸਟ ਹੁੰਦਾ, ਪਰਸਨੈਲਿਟੀ ਟੈਸਟ ਫ੍ਰੀ 'ਚ ਹੋ ਜਾਂਦਾ, ਐਂਡ ਉਹ ਮਤਲਬ ਸਾਈਕੋਲੋਜੀਕਲ ਥਿੰਗ ਹੈ, ਇਹ ਨਹੀਂ ਕਿ ਮਤਲਬ ਐਵੇਂ ਗੱਲਬਾਤ ਵਾਲੀ ਹੈ। ਦੁਨੀਆਂ ਦੇ ਅੰਦਰ 16 ਤਰ੍ਹਾਂ ਦੀਆਂ ਪਰਸਨੈਲਿਟੀਜ਼ ਆ, 800 ਕਰੋੜ ਲੋਕ ਉਹ 16 ਦੇ ਅੰਦਰ ਢਲ ਜਾਂਦੇ ਆ।
0: ਅੱਛਾ,
1: 100 ਸਵਾਲ ਹੁੰਦੇ ਆ, ਉਹ 100 ਸਵਾਲ ਦੀ ਡਿਗਰੀ ਇਸ ਤਰ੍ਹਾਂ ਹੁੰਦੀ ਹੈ, ਜਿੱਦਾਂ ਸਮਝੋ ਸਵਾਲ ਹੈ ਕਿ ਤੁਸੀਂ ਜੇ 4 ਬੰਦਿਆਂ ਦੇ ਵਿੱਚ ਖੜੇ ਹੋ, ਤੁਸੀਂ ਉਹਨਾਂ ਨੂੰ ਨਹੀਂ ਜਾਣਦੇ, ਕੀ ਤੁਸੀਂ ਖੁਦ ਜਾ ਕੇ ਉਹਨਾਂ ਨੂੰ ਬੁਲਾਓਗੇ? ਹੁੰਦਾ ਸਟਰੋਂਗਲੀ ਅਗਰੀ, ਅਗਰੀ, ਨਿਊਟਰਲ, ਡਿਸਅਗਰੀ, ਸਟਰੋਂਗਲੀ ਡਿਸਅਗਰੀ, ਹੈ ਨਾ। ਉਹਦੇ ਅੰਦਰ ਨਾ ਉਸ 100 ਸਵਾਲ ਦੇ ਕੁਐਸਚਨਨੇਅਰ ਤੋਂ ਪਹਿਲਾਂ ਉਹਨਾਂ ਨੇ ਇੱਕੋ ਹੀ ਬਸ ਡਿਸਕਲੇਮਰ ਦਿੱਤਾ ਹੋਇਆ ਕਿ ਉਹ ਆਂਸਰ ਦਿਓ ਜੋ ਤੁਸੀਂ ਕਰਦੇ ਹੋ, ਉਹ ਨਹੀਂ ਜੋ ਤੁਸੀਂ ਹੋਣਾ ਚਾਹੁੰਦੇ ਹੋ ਜਾਂ ਤੁਸੀਂ ਕਰਨਾ ਚਾਹੁੰਦੇ ਹੋ। ਆਈਡੀਅਲ ਸਿਚੁਏਸ਼ਨ ਨਹੀਂ, ਜੋ ਤੁਸੀਂ ਅਸਲ 'ਚ ਕਰਦੇ ਹੋ,
0: ਜੋ ਇਸ ਟਾਈਮ
1: ਹੋ, ਉਹ ਕਰੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਮੈਂ ਅਸਲ 'ਚ ਕੀ ਪਰਸਨੈਲਿਟੀ, ਐਂਡ ਇਹ ਚੀਜ਼ ਮੇਰੇ ਲਈ ਵਾਜਬ ਹੈ ਕਿ ਨਹੀਂ ਹੈ, ਕਿ ਮੈਂ ਉਸ ਸਾਈਡ 'ਤੇ ਹਾਂ ਜੋ ਤੁਸੀਂ ਕਿਹਾ ਕਿ ਮੇਰੇ ਕੋਲ ਤਾਂ ਪੈਸੇ ਹੈ ਨਹੀਂ ਗਾ ਕਿ ਮੈਂ ਨਹੀਂ ਜਾਣਾ ਯੂਰਪ, ਜਾਂ ਮੈਂ ਇਸ ਸਾਈਡ ਦਾ ਕਿ ਯਾਰ ਪੈਸੇ ਨਹੀਂ ਹੈਗੇ ਤਾਂ ਯੂਰਪ ਨਹੀਂ, ਜਿਹੜਾ ਦਫਾ ਮਾਰੋ, ਮੈਂ ਕਲੱਬ ਚਲ ਜਾਂਦਾ ਜਾਂ ਮੈਂ ਕੌਂਸਰਟ, ਭਾਵੇਂ ਮੈਨੂੰ ਨਾ ਉਹ ਸਿੰਗਰ ਦਾ ਨਾਮ ਪਤਾ ਨਾ ਮੈਨੂੰ ਕਲੱਬਿੰਗ ਕਰਨੀ ਪਤਾ, ਪਰ ਮੈਨੂੰ ਐਂਟਰਟੇਨਮੈਂਟ ਨੂੰ, ਸ਼ੌਂਕ ਨੂੰ ਸ਼ੌਂਕ ਰੱਖੋ, ਐਂਟਰਟੇਨਮੈਂਟ ਨੂੰ ਐਂਟਰਟੇਨਮੈਂਟ ਰੱਖੋ, ਉਹਨੂੰ ਇੱਕ ਕੰਮ ਨਾ ਬਣਾਓ ਕਿਉਂਕਿ ਬਾਕੀ ਸਮਾਜ ਕਰ ਰਿਹਾ। ਬੇਸਿਕ ਪੁਆਇੰਟ ਇਹ।
0: ਸੋ ਇਹਨੂੰ ਸਿਰਫ ਇੱਕ ਹੋਰ ਵੀ ਚੀਜ਼ ਹੈ ਕਿ ਆਪਾਂ ਇੰਨਾ ਕਹਿ ਕੇ ਨਹੀਂ ਛੱਡ ਸਕਦੇ ਵੀ ਜ਼ਿੰਦਗੀ ਦੁਬਾਰਾ ਨਹੀਂ ਮਿਲਣੀ, ਤੇ ਖੁਸ਼ ਰਹਿਣਾ ਚਾਹੀਦਾ। ਪਰ ਖੁਸ਼ ਰਹਿਣ ਦਾ ਮਤਲਬ ਵੀ ਹਰ ਇੱਕ ਬੰਦੇ ਦੇ ਲਈ ਅਲੱਗ ਅਲੱਗ ਆ। ਤੁਹਾਨੂੰ ਲੱਗਦਾ ਵਾ ਵੀ ਤੁਸੀਂ ਇਹਦੇ 'ਚ ਤੁਹਾਨੂੰ ਖੁਸ਼ੀ ਮਿਲ ਰਹੀ ਆ, ਹੈ ਨਾ, ਤੁਹਾਨੂੰ ਫਿਲਮ ਵੇਖ ਕੇ ਖੁਸ਼ੀ ਮਿਲ ਰਹੀ ਆ, ਜਿੱਦਾਂ ਜਸਵਾਲ ਸਾਹਿਬ ਨੂੰ ਮਿਲ ਰਹੀ ਆ ਕਹਿੰਦੇ, ਬੜੇ ਸਾਰੇ ਜਿਹਨੂੰ ਸਾਨੂੰ ਟੀਵੀ ਵੇਖ ਕੇ ਲੱਗਦਾ ਵਾ ਵੀ ਆਪਾਂ ਠੀਕ, ਆਪਾਂ ਖੁਸ਼ ਹੋ ਗਏ, ਬੜਿਆਂ ਨੂੰ ਲੱਗਦਾ ਵੀ ਆਪਾਂ ਘੁੰਮ ਫਿਰ ਕੇ ਖੁਸ਼ੀ ਮਨਾ ਲਾਂਗੇ ਆਪਾਂ, ਕਈ ਨੂੰ ਲੱਗਦਾ ਵੀ ਬਾਹਰ ਖਾ ਕੇ ਆਪਾਂ ਨੂੰ ਜ਼ਿਆਦਾ ਖੁਸ਼ੀ ਮਿਲ ਜਾਂਦੀ ਹੈ, ਕਿਸੇ ਨੂੰ ਨਵੇਂ ਕੱਪੜੇ ਪਾ ਕੇ ਮਿਲ ਜਾਂਦੀ ਹੈ। ਜੇ ਖੁਸ਼ੀ ਤੁਹਾਨੂੰ ਮਿਲਣੀ ਹੈ ਨਾ, ਤੇ ਉਹ ਤੁਹਾਨੂੰ ਮੰਨ ਲਓ ਨਵਾਂ ਪੈਨਲ ਲਿਆ ਵੀ ਮਿਲ ਜਾਂਦੀ ਕਈ ਵਾਰੀ, ਤੁਹਾਨੂੰ ਸਮਝ ਨਹੀਂ ਆਉਂਦੀ ਤੁਹਾਡੇ ਨਾਲ ਕੀ ਹੋਇਆ, ਪਰ ਨਿੱਕੀ ਜੀ ਇੱਕ ਬਦਲਾਅ ਦੇ ਨਾਲ ਵੀ ਤੁਸੀਂ ਹੁਣੇ ਤੁਸੀਂ ਕਿਸੇ ਹੋਰ ਮੂਡ 'ਚ ਹੋ, ਤੇ ਕਈ ਵਾਰੀ ਤੁਹਾਨੂੰ ਕੋਈ ਬੰਦਾ ਕੋਈ ਹੁਣੇ ਹੀ ਅਗਲੇ ਪਾਲੀ ਤੁਹਾਨੂੰ ਇੱਦਾਂ ਦਾ ਮਿਲਦਾ ਵਾ, ਰਾਹ ਜਾਂਦੇ ਸ਼ੀਸ਼ਾ ਠਾਂ ਕਰਕੇ ਤੁਹਾਡੇ ਵੱਲ ਨੂੰ ਸਮਾਈਲ ਕਰਦਾ, ਉਹੀ ਤੁਹਾਨੂੰ ਖੁਸ਼ੀ ਦੇ ਜਾਂਦਾ।
1: ਵੈਸੇ ਜ਼ਿਆਦਾਤਰ ਖੁਸ਼ੀ ਉੱਥੇ ਉੱਥੋਂ ਹੀ ਮਿਲਦੀ ਹੈ ਜਿੱਥੇ ਜ਼ਿਆਦਾ ਪੈਸੇ ਦਾ ਆਦਾਨ ਪ੍ਰਦਾਨ ਨਾ ਹੋਇਆ ਹੋਵੇ। ਕਈ ਵਾਰੀ ਹਲਕਾ ਜਿਹਾ, ਮਤਲਬ ਮੈਂ ਆਪਣਾ ਜੇ ਪਰਸਨਲ ਦੱਸਾਂ, ਮੇਰਾ ਜੇ ਹਲਕਾ ਜਿਹਾ ਰੂਟੀਨ ਮੈਂ ਚੇਂਜ ਹੋ ਜਾਵੇ ਨਾ, ਮੈਂ ਬੜਾ ਖੁਸ਼ ਹੋ ਜਾਣਾ ਕਿ ਯਾਰ ਅੱਛਾ ਅੱਜ ਆਈ ਐਮ ਨੋਟ ਡੂਇੰਗ ਦਿਸ, ਹੈ ਨਾ, ਕਿ ਇਸ ਟਾਈਮ 'ਤੇ ਤਾਂ ਆਹ ਕਰ ਰਿਹਾ, ਹੈ ਨਾ, ਜਾਂ ਫਿਰ ਕੁਛ ਲਿਖ ਪਾਵਾਂ, ਮੈਂ ਕਿਸੇ ਨੂੰ ਸੁਣਾਇਆ ਨਹੀਂ ਕੁਛ ਨਹੀਂ, ਪਰ ਜੇ ਮੈਂ ਲਿਖ ਪਾ ਰਿਹਾ ਮੈਨੂੰ ਚੰਗਾ ਲੱਗ ਰਿਹਾ, ਉਹ ਗੁੱਡ ਯਾਰ ਅੱਜ ਮੈਂ ਲਿਖ ਪਾਇਆ।
0: ਉਹੀ ਕਹਿੰਦੇ ਨੇ
1: ਜਿਸ ਚੀਜ਼ ਦੀ ਕਮੋਡਿਟੀ ਨਹੀਂ ਹੈ ਨਾ, ਪ੍ਰਾਈਸ ਟੈਗ ਨਹੀਂ ਹੈ, ਉਹ ਜੈਨੂਅਨਲੀ ਤੁਹਾਨੂੰ ਸੈਟਿਸਫਾਈ ਕਰਦੀ ਆ।
0: ਬਿਲਕੁਲ, ਬਹੁਤੀ ਕਹਿੰਦੇ ਨੇ ਕਿ ਦੁਨੀਆਂ ਦੇ ਵਿੱਚ ਜ਼ਿਆਦਾਤਰ ਲੋਕ ਨਾ ਖੁਸ਼ੀ ਭਾਲਦੇ ਨੇ, ਪਰ ਉਹਨਾਂ ਦੇ ਲਈ ਖੁਸ਼ੀ ਕੋਈ ਵੱਡੀ ਚੀਜ਼ ਹੁੰਦੀ ਆ। ਉਹਨਾਂ ਦੇ ਉਹਨਾਂ ਦੇ ਮੁਤਾਬਕ ਉਹਨਾਂ ਦੀ ਹੈਸੀਅਤ ਦੇ ਮੁਤਾਬਕ ਕੋਈ ਵੱਡਾ ਮਾਰਕ ਆ ਜਿਹੜਾ ਉਹਨਾਂ ਦੀ ਵੱਡੀ ਖੁਸ਼ੀ ਹੁੰਦੀ ਹੈ, ਪਰ ਖੁਸ਼ੀ ਆਲਵੇਜ਼ ਨਿੱਕੀਆਂ ਨਿੱਕੀਆਂ ਛੋਟੀਆਂ ਛੋਟੀਆਂ ਟਾਈਨੀ ਬੀਨੀ ਚੀਜ਼ਾਂ ਦੇ ਵਿੱਚ ਲੁਕੀ ਹੁੰਦੀ ਹੈ, ਜਿਹੜੀਆਂ ਆਪਾਂ ਐਵੇਂ ਮਿਸ ਕਰੀ ਜਾਂਦੇ ਹਾਂ ਵੀ ਇਹਦੀ ਕਿਹੜੀ ਗੱਲ ਹੈ, ਗਾਂਹ ਵੱਡੀ ਕੋਈ ਮਤਲਬ ਇੰਨੇ ਚੀਜ਼ ਨੇ ਨਹੀਂ ਮੈਨੂੰ ਖੁਸ਼ ਕਰਨਾ, ਉਹਨੂੰ ਵੀ ਆਪਾਂ ਛੱਡਤਾ, ਉਹਨੂੰ ਵੀ ਛੱਡਤਾ, ਪਰ ਉਹਦੇ ਮਤਲਬ ਵੀ ਆਪਾਂ ਉਹ ਹਰ ਇੱਕ ਪੈਰ ਦੇ ਉੱਤੇ ਖੁਸ਼ੀ ਆਪਾਂ ਮਿਸ ਕਰ ਰਹੇ ਹੁੰਦੇ, ਕਿਸੇ ਨੂੰ ਮਿਲਣ ਦੀ ਖੁਸ਼ੀ, ਕਿਸੇ ਨਾਲ ਗੱਲ ਕਰਨ ਦੀ ਖੁਸ਼ੀ, ਹੈ ਨਾ, ਕਿਸੇ ਨਾਲ ਬਹਿ ਕੇ ਖਾਣ ਦੀ ਖੁਸ਼ੀ, ਕਿਸੇ ਨਾਲ ਵੰਡ ਕੇ ਖਾ ਲੈਣ ਦੀ ਖੁਸ਼ੀ, ਕਿਸੇ ਨੂੰ ਹੱਸ ਕੇ ਕਮਾਉਣ
1: ਦੀ ਖੁਸ਼ੀ,
0: ਕਿਸੇ ਤੋਂ ਉੱਤਰ ਕੇ ਤੁਸੀਂ ਮਾੜੀ ਜੀ ਕੋਈ ਹੈਲਪ ਕਰਤੀ ਉਹ ਤੁਹਾਡੀ ਖੁਸ਼ੀ, ਹੈ ਨਾ, ਕਿਸੇ ਨੂੰ ਕਵਾ ਲੈਣ ਦੀ, ਕਿਸੇ ਨਾਲ ਕੂਹ ਪੈਣ ਦੀ ਖੁਸ਼ੀ, ਸੋ ਬੜਾ ਬੜਾ ਕੁਛ ਹੈ ਜਿਹੜਾ, ਪਰ ਅਗੇਨ ਡਿਪੈਂਡ ਕਰਦਾ ਇਹਨਾਂ ਗੱਲਾਂ ਵੀ ਇੱਦਾਂ ਦੀਆਂ ਨੇ, ਜਿਹੜਾ ਜਿਹੜੀ ਜਿੱਦਾਂ ਦੀ ਸਿਚੁਏਸ਼ਨ 'ਚ ਆ ਉਦੋਂ ਉਹਨੂੰ ਸਮਝ ਆ ਰਹੀ ਹੁੰਦੀ ਆ, ਅਤੇ ਜ਼ਰੂਰੀ ਨਹੀਂ ਵੀ ਅੱਜ ਸਮਝ ਆ ਰਹੀ ਹੋਵੇ, ਪਰ ਜਿਹਨੂੰ ਜਿਹਨੂੰ ਆ ਰਹੀ ਹੁੰਦੀ ਆ ਉਹਨੂੰ ਉਹਨੂੰ ਆ ਰਹੀ ਹੁੰਦੀ ਆ, ਅਤੇ ਜਦੋਂ ਆ ਗਈ ਉਦੋਂ ਹੀ ਸਵੇਰਾ, ਅਤੇ ਆਪਾਂ ਕੁਛ ਇੱਕ ਮੈਸੇਜ ਅਤੇ ਫਿਰ ਆਪਾਂ ਇਜਾਜ਼ਤ ਲਈਏ, ਅਤੇ ਸਮੇਂ ਦਾ ਨਾ ਤੁਸੀਂ ਪੈਦਾ ਪਰੇ ਬੈਠੇ ਮੈਨੂੰ ਚੇਤਾ ਕਰਾਇਆ ਕਰੋ। ਸਤਿ ਸ਼੍ਰੀ ਅਕਾਲ ਮਹਿੰਦਰ ਜੀ ਕਹਿੰਦੇ ਨੇ ਕਿ ਹੈਲੋ, ਹਾਂਜੀ ਸਾਡੇ ਵੱਲੋਂ ਵੀ ਹੈਲੋ ਜੀ। ਕਰਮਜੀਤ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ। ਰਣਜੋਤ ਬ੍ਰਦਰ, ਗੁੱਡ ਵੇ ਟੂ ਐਕਸਪਲੇਨ ਐਜ਼ ਆਲਵੇਜ਼, ਅਤੇ ਤੁਸੀਂ ਬਹੁਤ ਵਧੀਆ ਐਕਸਪਲੇਨ ਕਰਦੇ ਹੋ ਵਿਦ ਯੂਅਰ ਲਾਈਫ ਐਕਸਪੀਰੀਅੰਸ, ਵੈਰੀ ਇਨਫੋਰਮੇਟਿਵ ਟੋਪਿਕ, ਥੈਂਕ ਯੂ। ਅਤੇ ਬਲਜੀਤ ਜੀ ਕਹਿੰਦੇ ਬਹੁਤ ਵਧੀਆ ਗੱਲਬਾਤ ਆ, ਸਤਿ ਸ਼੍ਰੀ ਅਕਾਲ। ਸੋਹਣੇ ਸ਼ਬਦਾਂ ਦੇ ਵਿੱਚ ਬਿਆਨ ਕੀਤਾ ਜ਼ਿੰਦਗੀ ਦੇ ਰੰਗਾਂ ਨੂੰ ਅਤੇ ਢੰਗਾਂ ਨੂੰ, ਅਤੇ ਸਾਰਿਆਂ ਨੂੰ ਦਿਨ ਸੋਹਣੇ ਅਤੇ ਚੜ੍ਹਦੀ ਕਲਾ ਦੇ ਵਿੱਚ ਰਹਿਣ, ਧੰਨਵਾਦ। ਅਤੇ ਸਤਿ ਸ਼੍ਰੀ ਅਕਾਲ ਕਹਿੰਦੇ ਕਿ ਹੈਵੀ ਰੇਨ ਇਨ ਮੁਰਾਬਿਨ, ਰਕੇਸ਼ ਕੁਮਾਰ ਜੀ ਕਲਾਇਡ ਤੋਂ ਮੈਸੇਜ ਕਰਦੇ ਨੇ, ਧੰਨਵਾਦ ਜੀ। ਅਤੇ ਕਹਿੰਦੇ ਕਿ ਸਮੇਂ ਅਤੇ ਮੌਸਮ ਵਿੱਚ ਆ ਗਈ ਬੜੀ ਤਬਦੀਲੀ, ਉੱਤੋਂ ਸਿਹਤ ਵੀ ਬਹੁਤਿਆਂ ਦੀ ਰਹਿਣ ਲੱਗ ਪਈ ਥੋੜ੍ਹੀ ਬਹੁਤ ਢਿੱਲੀ। ਸਵੇਰੇ ਸਵੇਰੇ ਕੰਮ ਨੂੰ ਚੱਲਿਆ ਅਤੇ ਰਾਹ ਕੱਟ ਗਈ ਡਰਾਈਵੇ ਅਤੇ ਕਾਲੀ ਬਿਜਲੀ, ਵੀਕੈਂਡ 'ਤੇ ਰੱਖੀ ਸੀ ਪਾਰਟੀ, ਫਿਰ ਫ੍ਰੀ ਦੀ ਦਾਰੂ ਅਤੇ ਪਲੇਟਾਂ ਭਰ ਭਰ ਕੇ ਖਾ ਗਿਆ ਪੀਟਰਸ ਹੌਟ ਸਪਾਈਸਿਸ ਚਿਕਨ ਚਿੱਲੀ, ਫਿਰ ਸਾਰੀ ਰਾਤ ਭੱਜ ਭੱਜ ਕੇ ਟੋਇਲਟ 'ਚ ਆਵੇ, ਪੈਂਟ ਵਿੱਚ ਹੀ ਹੋ ਗਈ ਵਿਚਾਰੀ, ਦੋ ਤਿੰਨ ਇੰਚ ਪੈਂਟ ਹੋ ਗਈ ਢਿੱਲੀ। ਸੋਮਵਾਰ ਮੰਗਲਵਾਰ ਦੀ ਕੀਤੀ ਡਿਊਟੀ, ਕਿਉਂਕਿ ਡਾਕਟਰ ਕਹਿੰਦਾ ਸੀ ਪੀਟਰਸੋਂ ਹੁਣ ਬੈੱਡ ਤੋਂ ਦੋ ਦਿਨ ਨਾ ਹਿੱਲੀ। ਵੇਖੋ ਜਿੱਥੇ ਇਹੋ ਜਿਹੀ ਕੋਈ ਗੱਲ ਆ ਗਈ ਨਾ ਪੈਂਟ ਗਿੱਲੀ ਕਰਨ ਵਾਲੀ ਲਬੇੜਨ ਵਾਲੀ, ਉੱਥੇ ਪੀਟਰ ਲਾਤਾ ਹੀ ਹੋਣਾ, ਫਿਰ ਘੁੰਮਣ ਵਰਗੇ ਵੀ ਪੀਟਰ ਦੇ ਘਰੇ ਪਹੁੰਚਣ, ਮੂੰਗੀ ਮਸਰੀ ਦੀ ਦਾਲ ਲੈ ਕੇ ਪੀਲੀ ਪੀਲੀ
1: ਪੀਲੀ,
0: ਹੁਣ ਬੁੱਧਵਾਰ ਪੀਟਰ ਪਾ ਕੇ ਆਇਆ ਇਲਾਸਟਿਕ ਵਾਲੀ ਨੀਕਰ, ਕਿਉਂਕਿ ਕੰਪਨੀ ਦੀ ਪੈਂਟ ਹੋ ਗਈ ਸੀ ਬਹੁਤ ਢੀਲੀ
1: ਢੀਲੀ, ਕਾਫੀ ਢਿੱਲੀ ਪਰ ਚੁਸਤ ਲਿਖਾਵਟ ਦੇ ਨਾਲ ਘੁੰਮਣ ਸਾਹਿਬ
0: ਕਹਿੰਦਾ ਘੁੰਮਣ ਰੇਡੀਓ ਹਾਂਜੀ ਨੂੰ ਪੀਟਰ ਦੀ ਵਾਪਸੀ ਤੇ ਹੰਸ ਰਾਜ ਹੰਸ ਦੀ ਹਵਾ ਚਲਾ ਦਿਓ ਸੀਲੀ ਸੀਲੀ,
1: ਹੋਏ ਹੋਏ ਹੋਏ
0: ਸੀਲੀ ਸੀਲੀ ਆਉਂਦੀ ਹੈ,
1: ਮੈਂ ਨਹੀਂ ਗਾ ਰਿਹਾ ਬਈ।
0: ਹੈਵੀ ਰੇਨ ਇਨ ਡੈਂਡੀਨੋਂਗ ਸਾਊਥ ਇੰਡਸਟਰੀਅਲ ਏਰੀਆ, ਇਹਦਾ ਮਤਲਬ ਚਾਰ ਸਪੇਰੇ ਮੀਂਹ ਪੈ ਰਿਹਾ, ਆਪਣੇ ਵੇਖੀਏ ਬਾਹਰ ਜਾ ਕੇ ਕੀ ਪੈ ਰਿਹਾ। ਸਤਿ ਸ਼੍ਰੀ ਅਕਾਲ ਕਹਿੰਦੇ, ਯੈਸਟਰਡੇ ਤੁਸੀਂ ਗੱਲ ਕਰਦੇ ਸੀ ਕਾਕਰੋਚ ਜਨਤਾ ਪਾਰਟੀ ਦੀ, ਅਤੇ ਹੁਣ ਗੁੱਡ ਨਿਊਜ਼ ਆ ਕਿ ਸੋਨਮ ਵਾਂਗਚੂ ਆਲਸੋ ਜੁਆਇਨਿੰਗ ਸੀ ਜੇ ਪੀ, ਠੀਕ ਹੈ ਜੀ। ਬੱਚੇ ਕਹਿੰਦੇ ਕਿ ਜੋ ਟੀਵੀ ਦੇ ਉੱਤੇ ਦੇਖਦੇ ਨੇ ਬਹੁਤ ਅਸਰ ਕਰਦੇ ਨੇ, ਅਤੇ ਜਦੋਂ ਬੱਚੇ ਛੋਟੇ ਸੀ ਤਾਂ ਪੈਪਾ ਪਿਗ ਬਹੁਤ ਦੇਖਦੇ ਸੀ, ਹੁਣ ਉਹ ਕੈਰਟ ਸੂਪ ਖਾਂਦੇ ਨੇ, ਅਤੇ ਕਈ ਸਾਲ ਆਪਣੇ ਬੱਚਿਆਂ ਨੂੰ ਮੂੰਗੀ ਦੀ ਦਾਲ ਕੈਰਟ ਸੂਪ ਕਹਿ ਕੇ ਖਵਾਉਂਦੀ ਰਹੀ ਹੈ ਮੈਂ। ਸਮਾਰਟ ਮੌਮ
1: ਆਪ ਦਾ ਕੋਪਸਰ ਨੇ ਬਦਲਦੇ ਹੋਏ
0: ਆਪਣੇ ਵਾਲਿਆਂ ਵਿਆਹ ਟਾਈਮ ਕਹਿੰਦੇ ਕਿ ਬਾਰ ਵੀ ਹੁੰਦੀਆਂ ਨੇ, ਵਿਆਹ ਤੋਂ ਬਾਅਦ ਕਹਿੰਦੇ ਕਿ ਐਸਟਰੀ ਐਸਟਰੀ ਪਤਾ ਨਹੀਂ ਕਿਉਂ ਬਣ ਜਾਂਦੀਆਂ। ਅੱਛਾ ਇਹ ਵੀ ਕੋਈ ਹੋਣਾ ਵਾ, ਤੇ ਧੰਨਵਾਦ ਟਾਈਗਰ ਜੀ ਕਹਿੰਦੇ ਕੱਲ ਦਾ ਡਿਨਰ ਵਾਜ ਰਾਜਮਾ ਵਿਦ ਚਾਵਲ ਪਾਪੜ ਐਂਡ ਪੀਜ਼ਾ, ਧੰਨਵਾਦ ਜੀ ਮਿਹਰਬਾਨੀ। ਤੇ ਵਰਿੰਦਰ ਜੀ ਧੰਨਵਾਦ ਕਹਿੰਦੇ ਕਿ ਯੋਲੋ ਲਿਵ ਫਰੀ ਨੋਟ ਕੇਅਰਫੁੱਲ ਬਟ ਦਾ ਕੁਸ਼ਚਨ ਇਜ਼ ਹਾਉ ਟੂ ਫਿਗਰ ਆਊਟ ਵਟ ਇਜ਼ ਦਾ ਲਿਮਿਟ ਆਫ ਯੂਰ ਪਲੇਅਰ ਬੀ ਇਟ ਫੂਡ ਮਨੀ ਔਰ ਇੰਜੋਇਮੈਂਟ ਦਾ ਟਿਪਿੰਗ ਪੁਆਇੰਟ ਇਜ਼ ਵੇਅਰ ਫਨ ਬਿਕਮ ਰਿਗਰੈਟ ਐਂਡ ਬਰਨ ਆਊਟ ਐਂਡ ਦੈਟ ਟਿਪਿੰਗ ਪੁਆਇੰਟ ਇਜ਼ ਯੂਅਰ ਲਿਮਿਟ, ਥੈਂਕ ਯੂ।
1: ਵਾਹ ਕਿਆ ਬਿਆਨਬਾਜ਼ੀ ਕੀਤੀ ਹੈ ਤੁਸੀਂ,
0: ਕਮਾਲ ਹੈ ਜੀ ਕਮਾਲ,
1: ਅੰਦਾਜ਼ੇ ਬਿਆਨ ਬਹੁਤ ਅੱਛਾ ਲੱਗਾ।
0: ਨਹੀਂ ਉਹ ਇੱਦਾਂ ਸੌਖਾ ਪੜਿਆ ਜਾਂਦਾ। ਸਤਿ ਸ਼੍ਰੀ ਅਕਾਲ ਕਹਿੰਦੇ, ਅਸੀਂ ਤਾਂ ਟ੍ਰੈਫਿਕ ਅਪਡੇਟ ਲੈਂਦੇ ਹਾਂ ਫੋਕਸ ਤੋਂ, ਗਗਨ ਜੀ ਕਹਿੰਦੇ ਨੇ, ਠੀਕ ਹੈ ਜੀ। ਅਤੇ ਕਹਿੰਦੇ ਕਿ ਮੈਂ ਬਹੁਤ ਸੇਵਾ ਕਰੀ ਆਪਣੇ ਬਚਪਨ ਦੇ ਵਿੱਚ ਆਪਣੇ ਦਾਦੇ ਚਾਚੇ ਭੂਆ ਅਤੇ ਹੋਰਾਂ ਨੂੰ ਲਤਾੜ ਕੇ, ਜਿਵੇਂ ਤੁਸੀਂ ਗੱਲ ਕਰ ਰਹੇ ਹੋ ਤੇ ਗੁਰਜੀਤ ਜੀ ਕਹਿੰਦੇ ਨੇ ਕਿ ਮੈਂ ਵੀ ਕੁੱਟਿਆ ਨੀ, ਕੁੱਟੀਆਂ ਨੇ ਲੱਤਾਂ ਨਾਨੀ ਜੀ ਦੀਆਂ, ਤੇ ਨਾਨੀ ਜੀ ਐਂਡ ਨਾਨਾ ਜੀ ਦੇ ਕੋਲੋਂ ਬਾਤਾਂ ਸੁਣਨ ਜਾਂਦੀ ਹੁੰਦੀ ਸੀ, ਇਸੇ ਲਾਲਚ ਦੇ ਵਿੱਚ ਕਿ ਉਹ ਸਾਨੂੰ ਉਹਨਾਂ ਚਿਰ ਬਾਤ ਸੁਣਾਉਂਦੇ ਰਹਿਣਗੇ, ਆਪਾਂ ਲੱਤਾਂ ਘੁੱਟਦੇ ਰਹਾਂਗੇ, ਹੈ ਨਾ। ਥੈਂਕ ਯੂ ਤੇ ਧੰਨਵਾਦ। ਪਰ ਵੀ ਨਖਰਾਣਾ ਜੀ ਕਹਿੰਦੇ ਨੇ ਕਿ ਵਰਕਿੰਗ ਫੁੱਲ ਰੇਨਿੰਗ, ਤੇ ਅਭੀ ਖਰਬੰਦਾ ਜੀ ਕਹਿੰਦੇ ਗੈਡੀਲੇਟ ਤੋਂ ਫੁੱਲ ਰੇਨ ਹੋ ਰਹੀ ਆ, ਤੇ ਬਲਜੀਤ ਬਲਪ੍ਰੀਤ ਰਾਣੂ ਜੀ ਧੰਨਵਾਦ ਤੁਹਾਡਾ, ਕਹਿੰਦੇ ਹੋਪ ਤੁਸੀਂ ਸਾਰੇ ਠੀਕ ਠਾਕ ਹੋਵੋਗੇ। ਤੇ ਕਹਿੰਦੇ ਨੇ ਕਿ ਅਲਯੋਸ਼ਾ ਦੀ ਕਹਾਣੀ ਸੁਣ ਕੇ ਤੇ ਬਹੁਤ ਵਧੀਆ ਲੱਗਾ, ਤੇ ਮੈਨੂੰ ਕਹਿੰਦੇ ਕਿ ਮੇਰੇ ਮੋਮ ਦਾ ਚੇਤਾ ਆ ਗਿਆ ਸਟੋਰੀ ਸੁਣ ਕੇ, ਐਂਡ ਫੈਲਟ ਰੀਲੀ ਇਮੋਸ਼ਨਲ ਵਾਈਲ ਲਿਸਨਿੰਗ ਬਿਕੋਜ਼ ਸ਼ੀ ਵਾਜ਼ ਦੈਟ ਕਾਇੰਡ ਆਫ ਕਰੈਕਟਰ, ਤੇ ਵੈਰੀ ਵੈਲ ਨਰੇਟਿਡ। ਥੈਂਕ ਯੂ ਜੀ, ਥੈਂਕ ਯੂ। ਵਾਕਈ ਉਹ ਮੈਨੂੰ ਧੰਨਵਾਦ ਤੁਹਾਡਾ, ਕੱਲ੍ਹ ਵਾਲੀ ਕਹਾਣੀ ਦੇ ਭੇਜ ਦਿੰਦੇ। ਕਵਲਜੀਤ ਵਿਰਕ ਜੀ ਕਹਿੰਦੇ ਕਿ ਥੈਂਕ ਯੂ, ਬਹੁਤ ਮਿਹਰਬਾਨੀ ਜੀ, ਤੇ ਹੁਣ ਆਪਾਂ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ, ਚੱਲੀਏ ਫਿਰ।
1: ਚਲੋ ਚਲੋ, ਪੀਜ਼ਾ ਹੀ ਖਾਣ ਨੇ ਹੁਣ, ਤੇ ਇੰਨਾ ਪੀਜ਼ਾ ਹੋ ਗਿਆ।
0: ਹਾਂਜੀ, ਪੀਜ਼ਾ ਕਿੱਥੇ ਹੋਇਆ?
1: ਟਾਈਗਰ ਸਾਹਿਬ ਨੇ ਵੀ ਕੱਲ ਪੀਜ਼ਾ ਖਾ ਲਿਆ।
0: ਨਹੀਂ ਨਹੀਂ, ਉਹਨਾਂ ਤੇ ਰਾਜਮਾ ਖਾਦੇ
1: ਨਾਲ ਪੀਜ਼ਾ ਵੀ ਬੋਲੇ ਹੋ ਤੁਸੀਂ?
0: ਨਹੀਂ ਨਹੀਂ, ਉਹਨਾਂ ਰਾਜਮਾ ਖਾਦੇ
1: ਯਾਰ। ਚਲ ਮੈਨੂੰ ਸੁਣ ਗਿਆ ਹੁਣ,
0: ਪਾਪੜ ਪਾਪੜ।
1: ਅੱਛਾ, ਮੈਂ ਸਮਝਾ ਪੀਜ਼ਾ, ਫਿਰ ਮੇਰੇ ਮਾਈਂਡ ਚ ਪੀਜ਼ਾ ਘੁੰਮ ਰਿਹਾ।
0: ਜਿੱਡੀ ਸਿਹਤ ਨਾਲ ਪੀਜ਼ਾ ਵੀ ਖਾ ਗਏ ਹੋਣੇ।
1: ਚਲੋ ਟਾਈਗਰ ਸਾਹਿਬ, ਅੱਜ ਰਾਤ ਜ਼ਰੂਰ ਪੀਜ਼ਾ ਖਾਇਓ। ਮੈਂ ਤਾਂ ਤਕ ਸਿੰਘ ਸਾਹਿਬ ਨੂੰ ਮਨਾਉਣਾ ਕਿ ਅਸੀਂ ਦੁਪਹਿਰੇ ਖਾਈਏ ਕਿਤੇ।
0: ਅੱਛਾ, ਇਹ ਗੱਲ ਆ ਸਾਗ ਵਾਲਾ ਪੀਜ਼ਾ। ਜਸਵਾਲ ਸਾਹਿਬ ਕਹਿੰਦੇ ਕਿ ਸਾਗ ਵਾਲਾ ਪੀਜ਼ਾ।
1: ਵਾਹ, ਨਹੀਂ ਇਹ ਵਾਲਾ ਨਹੀਂ, ਆਪਾਂ ਖਾਵਾਂਗੇ
0: ਯਾਰ। ਹੋ ਸਕਦਾ ਉਹਨਾਂ ਨੇ ਮੱਝ ਨੂੰ ਖਾਣਾ ਹੋਵੇ, ਤੁਸੀਂ ਐਵੇਂ ਹਰ ਗੱਲ, ਹਰ ਇੱਕ ਦੀ ਆਪਣੀ ਆਪਣੀ।
1: ਯੋਲੋ ਹੈ ਯਾਰ, ਯੋਲੋ ਹੈ, ਖੁਸ਼ੀ ਹੈ ਬਈ, ਸਾਗ ਵਾਲਾ ਖਾਓ ਬਈ,
0: ਜਿੱਦਾਂ ਖੁਸ਼ੀ ਮਿਲਦੀ ਹੈ ਨਾ,
1: ਜੈਸੇ ਖੁਸ਼ੀ ਮਿਲੇ।
0: ਹਾਂ, ਤੁਸੀਂ ਤਾਂ ਕਹਿ ਰਹੇ ਵੀ ਸਾਗ ਜਿਹੜਾ ਉਹ ਕਮਰਸ਼ੀਅਲਾਈਜ਼ ਉਸ ਤਰੀਕੇ ਦੇ ਨਾਲ ਨਹੀਂ ਹੋਇਆ।
1: ਹਾਂ ਨਹੀਂ, ਕਰੋ ਕਰੋ,
0: ਹੈ ਨਾ, ਉਹਨੂੰ ਸਾਗ ਨੂੰ ਮਤਲਬ ਆਪਾਂ ਪਹੁੰਚਾਉਣਾ ਵਾ ਵਰਲਡ ਲੈਵਲ ਦੇ ਉੱਤੇ। ਤੇ ਕਹਿੰਦੇ ਕਿ ਵੀਰ ਜੀ ਪੀਜ਼ਾ ਵੀ ਕਿਹਾ। ਅੱਛਾ, ਪੀਜ਼ਾ ਮੈਂ ਕਿਹਾ? ਚਲੋ ਮੈਂ ਕਿਹਾ, ਮੈਂ ਯਾਰ ਬੜੀ ਲਵਾਂ ਫੇਰ, ਮੈਨੂੰ ਕਿਉਂ ਲੱਗਾ ਵੀ ਰਾਜਮਾ ਹੀ ਕਹਿ ਲੈਣੇ। ਕਹਿੰਦੇ ਕੱਲ ਦਾ ਡਿਨਰ ਵਾਜ ਰਾਜਮਾ ਵਿਦ ਚਾਵਲ ਪਾਪੜ ਐਂਡ ਪੀਜ਼ਾ ਸਾਂ। ਪਿਆਜ ਪਿਆਜ ਪਿਆਜ, ਤੁਸੀਂ ਮੇਰੀਆਂ ਅੱਖਾਂ ਪਿਆਜ ਵੇਖ ਰਹੀਆਂ,
1: ਤੁਹਾਡਾ ਮਨ ਪੀਜ਼ੇ ਦਾ ਕਰ ਰਿਹਾ,
0: ਜ਼ਬਾਨ ਮੇਰੀ ਪੀਜ਼ਾ ਬੋਲੀ ਜਾਂਦੀ।
1: ਲੈਟਸ ਹੈਵ ਸਮ ਗੁੱਡ ਵੁੱਡ ਫਾਇਰ ਪੀਜ਼ਾ।
0: ਵੁੱਡ ਫਾਇਰ ਪੀਜ਼ਾ, ਓ ਯੇ, ਗੁੱਡ ਆਈਡੀਆ ਬ੍ਰੋ,
1: ਗੁੱਡ ਆਈਡੀਆ ਬ੍ਰਾ
0: ਰੇਡੀਓ। ਹਾਂਜੀ, ਤੇ ਧੰਨਵਾਦ ਤੁਹਾਡਾ, ਆਸ ਕਰਦੇ ਹਾਂ ਕਿ ਅੱਜ ਦੀ ਗੱਲਬਾਤ ਤੁਸੀਂ ਪਸੰਦ ਕੀਤੀ ਹੋਏਗੀ। ਇਹ ਜ਼ਿੰਦਗੀ ਦੇ ਉਹ ਫਲਸਫੇ ਨੇ ਜਿੱਥੇ ਹਰ ਵਾਰ ਤੇ ਨਹੀਂ ਪਰ ਜਿੱਥੇ ਕਿਤੇ ਲੋੜ ਪੈਂਦੀ ਉੱਥੇ ਸਾਡੇ ਕੰਮ ਜ਼ਰੂਰ ਆ ਜਾਂਦੇ ਨੇ। ਕਈ ਵਾਰ ਆਪਾਂ ਨਾ, ਸਾਡੇ ਕੋਲ ਸਮਾਂ ਨਹੀਂ ਹੁੰਦਾ ਅਸਲ ਦੇ ਵਿੱਚ, ਆਪਾਂ ਸਾਰੇ ਬਹੁਤ ਇੱਕ ਦੂਸਰੇ ਤੋਂ ਵੱਧ ਕੇ ਇੱਕ ਦੂਸਰੇ ਕੋਲ ਪੁਆਇੰਟਸ ਨੇ, ਕਿਸੇ ਕੋਲ ਬੋਲਣ ਦਾ ਸਮਾਂ ਨਹੀਂ, ਕਿਸੇ ਕੋਲ ਦੱਸਣ ਦਾ ਨਹੀਂ, ਕਿਸੇ ਕੋਲ ਪੜ੍ਹਨ ਦਾ ਨਹੀਂ, ਪਰ ਆਪਾਂ ਇੰਨੇ ਕੁ ਜ਼ਿਆਦਾ ਬਿਜ਼ੀ ਹਾਂ ਵੀ ਆਪਾਂ ਇਹਨਾਂ ਵਿਸ਼ਿਆਂ ਦੇ ਉੱਤੇ ਨਾ ਇੰਨੀ ਡੂੰਘਾਈ ਦੇ ਨਾਲ ਆਪਣੇ ਆਪ 'ਚ ਵੀ ਨਹੀਂ ਸੋਚ ਪਾਉਂਦੇ ਅਤੇ ਨਾ ਹੀ ਸੁਣ ਪਾਉਂਦੇ ਹਾਂ, ਦੱਸ ਪਾਉਂਦੇ ਹਾਂ। ਇਹ ਨਹੀਂ ਆ ਵੀ ਆਪਾਂ ਤੁਹਾਨੂੰ ਕੁਛ ਨਵਾਂ ਦੱਸ ਰਹੇ ਹਾਂ, ਸਾਰਾ ਕੁਛ ਪਹਿਲਾਂ ਹੀ ਪਤਾ ਵਾ ਸਾਨੂੰ, ਤੁਹਾਨੂੰ ਸਾਡੇ ਤੋਂ ਹੋਰ ਬਿਹਤਰ ਪਤਾ ਵਾ, ਆਪਣੇ ਆਪਣੇ ਕਹਿ ਲਓ ਵੀ ਕੰਮ ਦੇ ਹਿਸਾਬ ਨਾਲ, ਆਪਣੀ ਆਪਣੀ ਸਮਾਂ ਸਥਾਨ ਪ੍ਰਸਥਿਤੀ ਦੇ ਹਿਸਾਬ ਦੇ ਨਾਲ, ਸੁਭਾਅ ਦੇ ਹਿਸਾਬ ਦੇ ਨਾਲ, ਹਰ ਇੱਕ ਦੇ ਲਈ ਸੱਚਾਈ ਕੁਛ ਅਲੱਗ ਆ, ਪਰ ਫਿਰ ਵੀ ਜਦੋਂ ਆਪਾਂ ਉਹਨੂੰ ਇੱਦਾਂ ਡਿਸਕਸ ਕਰ ਲੈਂਦੇ ਹਾਂ ਨਾ, ਤੇ ਫਿਰ ਸਾਨੂੰ ਲੱਗਦਾ ਵੀ ਉਹ ਲੜੀ ਜਿਹੜੀ ਆ ਉਹ ਅੱਗੇ ਤੁਰ ਪਈ ਆ, ਕੁਛ ਨਾ ਕੁਛ ਤੇ ਕਲੀਅਰ ਹੁੰਦਾ ਵਾ, ਈਵਨ ਸਾਡਾ ਬੋਲ ਕੇ ਬੜਾ ਕੁਛ ਕਲੀਅਰ ਹੋ ਜਾਂਦਾ।
1: ਰਿਵੀਜ਼ਨ ਹੋ ਗਈ ਕਹਿ ਲੋ ਇੱਕ ਹਿਸਾਬ ਦੀ,
0: ਰਿਵੀਜ਼ਨ ਹੋ ਗਈ, ਯੋਲੋ ਦੀ ਰਿਵੀਜ਼ਨ ਹੋ ਗਈ, ਯੋਲੋ ਨਹੀਂ ਭੁੱਲਦਾ ਹੁਣ। ਤੇ ਧੰਨਵਾਦ, ਤੇ ਹੁਣ ਲੈਂਦੇ ਤੁਹਾਡੇ ਕੋਲ ਇਜਾਜ਼ਤ
1: ਜੀ।
0: ਹੱਸਦੇ ਖੇਡਦੇ ਚੜ੍ਹਦੀ ਕਲਾ ਚ ਰਹੋ, ਜ਼ਿੰਦਗੀ ਦਾ ਆਨੰਦ ਰਹੋ, ਪਰ ਜ਼ਿੰਦਗੀ ਦਾ ਆਨੰਦ ਲੈਣ ਦਾ ਮਤਲਬ ਪਹਿਲਾਂ ਆਪਾਂ ਵੇਖੀਏ ਵੀ ਕੀ ਆ।
1: ਯੈਸ,
0: ਜ਼ਿੰਦਗੀ ਦਾ ਆਨੰਦ ਲੈਣ ਦਾ ਮਤਲਬ ਕਿਤੇ ਇਹ ਤੇ ਨਹੀਂ ਆ ਵੀ ਆਪਾਂ ਆਪਣੇ ਆਪ ਨੂੰ ਤੰਗ ਕਰ ਰਹੇ ਹਾਂ, ਆਪਣੇ ਸਿਰ ਤੇ ਬੋਝ ਚਾੜ ਰਹੇ ਹਾਂ, ਐਵੇਂ ਨਜਾਇਜ਼ ਹੀ ਆਪਣੇ ਆਪ ਨੂੰ ਖਪਾ ਰਹੇ ਹਾਂ ਸਰੀਰਕ ਤੌਰ ਦੇ ਉੱਤੇ, ਪੈਸੇ ਦੇ ਤੌਰ ਦੇ ਉੱਤੇ, ਮਾਨਸਿਕ ਤੌਰ ਦੇ ਉੱਤੇ। ਆਨੰਦ ਲੈਣ ਦਾ ਵੀ ਮਤਲਬ ਪਹਿਲਾਂ ਸਾਨੂੰ ਸਮਝਣਾ ਪਊਗਾ, ਆਪਾਂ ਇੰਨਾ ਕਹਿ ਕੇ ਨਹੀਂ ਸਿਰਫ ਛੱਡ ਸਕਦੇ ਵੀ ਆਨੰਦ ਲਓ, ਖੁਸ਼ ਰਹੋ। ਖੁਸ਼ ਕਿੱਦਾਂ ਰਹਿਣਾ, ਉਹ ਖੁਸ਼ੀ ਤੁਹਾਨੂੰ ਜੇ ਲੱਗਦੀ ਹੋਵੇ ਵੀ ਮੇਰੇ ਇੰਨੇ ਪੈਸੇ ਖਰਚ ਕੇ ਮੈਨੂੰ ਖੁਸ਼ੀ ਮਿਲ ਜੂਗੀ, ਉਹ ਉਹ ਉਹ ਟਾਈਮ ਬੀਂਗ 'ਤੇ ਤੁਹਾਨੂੰ ਮਿਲ ਗਈ, ਪਰ ਉਸ ਤੋਂ ਬਾਅਦ ਹੋਰ ਵੱਡਾ ਬਰਡਨ ਬਣ ਗਈ ਦੈਨ ਵਟ। ਦੂਸਰਾ ਪਾਸਾ ਆਪਾਂ ਜ਼ਰੂਰ ਉਹਦਾ ਸੋਚ ਲਿਆ ਕਰੀਏ ਕਿ ਜਿਹਨੂੰ ਆਪਾਂ ਅੱਜ ਖੁਸ਼ੀ ਕਹਿ ਰਹੇ ਹਾਂ ਉਹ ਲੌਂਗ ਟਰਮ ਆ ਜਾਂ ਫਿਰ ਸ਼ੋਰਟ ਟਰਮ ਹੈ। ਜਿਹੜੀਆਂ ਛੋਟੀਆਂ ਛੋਟੀਆਂ ਖੁਸ਼ੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਨਾ, ਉਹਦਾ ਇਹ ਮਤਲਬ ਮੇਲੇ ਗਏ ਹੋ ਤੁਸੀਂ, ਉੱਥੇ ਫ੍ਰੀ ਦਾ ਪਹਿਨ ਦੇਤਾ ਤੁਹਾਨੂੰ ਕਿਸੇ ਨੇ, ਇਹ ਤਾਂ ਵੇਖੋ ਕੁਛ ਨਹੀਂ ਲੈਣਾ ਦੇਣਾ ਕੋਈ, ਤੁਹਾਨੂੰ ਬਾਅਦ 'ਚ ਥੋੜ੍ਹੀ ਰਿਗਰੈਟ ਥੋੜ੍ਹੀ ਹੈ ਕੋਈ, ਅੱਜ 'ਚ ਤੁਹਾਨੂੰ ਖੁਸ਼ੀ ਮਿਲ ਗਈ ਆ, ਕੱਲ੍ਹ ਨੂੰ ਜੇ ਨਹੀਂ ਵੀ ਤੁਹਾਨੂੰ ਪੈਨ ਚੰਗਾ ਲੱਗਾ ਤੁਸੀਂ ਸੁੱਟ ਵੀ ਦਿੱਤਾ, ਕੋਈ ਦੁੱਖ ਥੋੜ੍ਹੀ ਹੈ। ਨਿੱਕੀਆਂ ਖੁਸ਼ੀਆਂ ਨੇ, ਅਤੇ ਉਹੀ ਫਿਰ ਜਾਂਦੇ ਜਾਂਦੇ ਜਿਹੜਾ ਵੀ ਕੋਈ ਮਿਲਦਾ ਉਹਨੂੰ ਹੱਸ ਕੇ ਬੁਲਾ ਲਿਆ ਕਰੋ, ਜਿਹੜਾ ਵੀ ਕੋਈ ਮਿਲਦਾ ਉਹਨੂੰ ਤੁਸੀਂ ਹੈਲੋ ਹਾਏ ਉਹਦਾ ਸੁੱਖ ਦੁੱਖ ਪੁੱਛ ਲਿਆ ਕਰੋ। ਗੁਆਂਢ ਕਿਸੇ ਨੂੰ ਲੋੜ ਆ, ਉਹਨੂੰ ਮੰਨ ਲਓ ਕੌਲੀ ਸਬਜ਼ੀ ਵੱਧ ਬਣਾ ਤੀ ਉਹਨੂੰ ਦੇ ਤੀ, ਉਹਦੇ ਨਾਲੋਂ ਵੱਧ ਤੁਹਾਨੂੰ ਖੁਸ਼ੀ ਹੋਣੀ ਵੇਖ।
1: ਸਹੀ ਗੱਲ ਆ,
0: ਹੈ ਨਾ। ਤੋ ਇੱਕ ਦੂਸਰੇ ਦਾ ਆਸਰਾ ਬਣਨ ਦੇ ਵਿੱਚ, ਇਨਸਾਨ ਦਾ ਇਨਸਾਨ ਦੇ ਕੰਮ ਆਉਣ ਦੇ ਵਿੱਚ ਜੋ ਲੁਤਫ ਜਾਂ ਜੋ ਜ਼ਿੰਦਗੀ ਦਾ ਨਜ਼ਾਰਾ ਜਾਂ ਖੁਸ਼ੀ ਮਿਲਦੀ ਆ, ਉਹ ਖੁਸ਼ੀ ਤੁਹਾਨੂੰ ਬਹੁਤ ਮਹਿੰਗੀ ਗੱਡੀ ਲੈ ਕੇ ਨਹੀਂ ਮਿਲਣੀ,
1: ਜ਼ਰੂਰੀ ਨਹੀਂ ਹੈ। ਸਹੀ ਗੱਲ ਆ,
0: ਜੇ ਮਿਲੂਗੀ ਤਾਂ ਉਹ ਟਾਈਮਲੀ ਹੋਊਗੀ, ਹੈ ਨਾ। ਤੁਸੀਂ ਭਾਵੇਂ ਜੇ ਅਫੋਰਡ ਵੀ ਕਰਦੇ ਹੋ ਅਤੇ ਉਸ ਤੋਂ ਬਾਅਦ ਵੀ ਤੁਹਾਡੀ ਹੋਰ ਫਿਰ ਵੱਡੀ ਵੱਲ ਨੂੰ ਆਪਾਂ ਤੁਰ ਪਾਂਗੇ।
1: ਹਾਂ, ਕਹਿੰਦੇ ਨਾ ਹੈਪੀਨੈਸ ਇਜ਼ ਨੋਟ ਅ ਸਟੇਟ ਓਨਲੀ ਸਟੇਟ ਆਫ ਮਾਈਂਡ, ਇਟ ਇਜ਼ ਆਲਸੋ ਅ ਚੋਇਸ। ਹਾਂ, ਸੋ ਹੈਪੀਨੈਸ ਚੂਜ਼ ਵੀ ਕਰਨੀ ਪੈਂਦੀ ਹੈ।
0: ਹਾਂ,
1: ਤੇ ਉਹਨੂੰ ਆਪਣੀ ਲਾਈਫ ਦਾ ਹਿੱਸਾ ਬਣਾਉਣਾ ਪੈਂਦਾ।
0: ਬਸ ਕਈ ਵਾਰੀ ਆਪਾਂ ਤੁਰੇ ਤੁਰੇ ਜਾਂਦੇ, ਮੰਨ ਲਓ ਗੁਰੂ ਘਰ ਗਏ, ਉੱਥੇ ਕਿਸੇ ਬਜ਼ੁਰਗ ਨਾਲ ਗੱਲਾਂ ਕਰ ਲਈਆਂ, ਕਿੰਨੀ ਖੁਸ਼ੀ ਮਿਲਦੀ ਸਾਨੂੰ।
1: ਬਿਲਕੁਲ,
0: ਉਹ ਬਜ਼ੁਰਗ ਤੁਹਾਨੂੰ ਜਦੋਂ ਦੁਆਵਾਂ ਦਿੰਦੇ ਆ ਤੁਹਾਨੂੰ ਕਿੰਨੀ ਖੁਸ਼ੀ ਮਿਲਦੀ ਹੈ। ਇੱਦਾਂ ਦੀਆਂ ਖੁਸ਼ੀਆਂ ਜਿਨ੍ਹਾਂ ਨੂੰ ਆਪਾਂ ਨਿਗਲੈਕਟ ਕਰਨਾ ਸ਼ੁਰੂ ਕਰਤਾ, ਜਿਨ੍ਹਾਂ ਨੂੰ ਆਪਾਂ ਹੁਣ ਬਹੁਤੀ ਅਹਿਮੀਅਤ ਨਹੀਂ ਆਪਾਂ ਦਿੰਦੇ
1: ਜੀ,
0: ਉਹਦੇ ਨਾਲ ਬੈਰੀਅਰ ਵੀ ਟੁੱਟੇ ਨੇ। ਉਹ ਬੱਚਿਆਂ ਦੇ ਨਾਲ ਵੀ ਗੱਲਾਂ ਕਰੀਏ ਤਾਂ ਵੀ ਮਿਲ ਜਾਏ। ਸਵੇਰੇ ਆਪਾਂ ਲਾਫਟਰ ਥੈਰੇਪੀ ਕਰਦੇ, ਕਿੰਨੀ ਖੁਸ਼ੀ ਮਿਲਦੀ ਹੈ। ਕੋਈ ਜਾਂਦਾ ਥੋੜ੍ਹੀ ਸਾਡਾ।
1: ਸਹੀ ਗੱਲ ਹੈ, ਬਿਲਕੁਲ ਸਹੀ ਗੱਲ
0: ਹੈ। ਕੋਈ ਪੈਸਾ ਥੋੜ੍ਹੀ ਲੱਗਦਾ ਸਾਡਾ, ਹੈ ਨਾ। ਇੱਕ ਖਿੱਚ ਹੁੰਦੀ ਹੈ ਵੀ ਆਪਾਂ ਜਾ ਕੇ ਫਿਰ ਉਹਨਾਂ ਕੋਲ ਗੱਲਾਂ
1: ਸੁਣਨੀਆਂ,
0: ਨਿੱਕੀਆਂ ਨਿੱਕੀਆਂ ਨਿੱਕੀਆਂ ਨਿੱਕੀਆਂ ਸੁਣਨੀਆਂ, ਇਹ ਖੁਸ਼ੀਆਂ। ਪਰ ਜੇ ਸਾਡੇ ਕੋਲ ਟਾਈਮ ਹੀ ਨਹੀਂ ਆ ਵੀ ਆਪਾਂ ਉਹ ਗੱਲ ਕਰ ਹੀ ਨਹੀਂ ਪਾ ਰਹੇ, ਬੱਚੇ ਸਾਡੇ ਘਰ ਬੈਠੇ ਆ, ਅਸੀਂ ਰੇਡੀਓ 'ਤੇ ਸੁਣ ਕੇ ਹੱਸਦੇ ਹਾਂ।
1: ਸਹੀ ਬਾਤ
0: ਹੈ, ਇਹ ਇਹ ਸਾਡੀ ਰਿਐਲਿਟੀ ਆ ਅੱਜ ਦੀ ਜ਼ਿੰਦਗੀ ਦੀ, ਸਾਰਿਆਂ ਦੀ ਆ, ਇਕੱਲਿਆਂ ਦੀ ਨਹੀਂ। ਤੁਸੀਂ ਫੀਲ ਨਹੀਂ ਕਰਨਾ, ਕੋਸ਼ਿਸ਼ ਕਰਨੀ ਵੀ ਹੌਲੀ ਹੌਲੀ ਆਪਾਂ ਕਿਸੇ ਨਾ ਕਿਸੇ ਤਰੀਕੇ ਨਾਲ ਮੈਨੇਜ ਕਰੀਏ ਅਤੇ ਹੁਣ ਲੈਂਦੇ ਹਾਂ ਇਜਾਜ਼ਤ, ਕਿਉਂਕਿ ਸਿਆਣੀਆਂ ਗੱਲਾਂ ਦਾ ਕੋਈ ਅੰਤ ਨਹੀਂ ਹੁੰਦਾ। ਇਹ ਲੱਸੀ 'ਚ ਪਾਣੀ ਆ
1: ਜੀ ਜੀ ਜੀ,
0: ਬਸ ਮਤਲਬ ਹੱਸ ਲਿਆ ਕਰੋ ਜਦੋਂ ਵੀ ਟਾਈਮ ਮਿਲੇ, ਪਰ ਕਿਸੇ ਸਹੀ ਗੱਲ 'ਤੇ। ਪਾਗਲ ਵੀ ਕਹਿੰਦੇ ਨੇ ਲੋਕ।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.
3: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
4: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
3: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ ਹਾਪਰਸ ਕ੍ਰੋਸਿੰਗ, ਵੈਰੀ ਬੀ ਟੋਯੋਟਾ ਦ ਸਮਾਰਟ ਚੋਇਸ। ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
5: ਉਹ ਜੋ ਹੁਕਮ ਮੇਰੀ ਸਰਕਾਰ।
3: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
5: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ,
3: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
5: ਆਹੋ ਜੀ ਆਹੋ,
3: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
6: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
7: ਦੇਖੋ ਸੱਚ ਬਤਾ ਦੋ।
8: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
6: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
9: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
10: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
9: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
10: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਤੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।
11: ਜ਼ਰਾ ਹੌਲੀ।

0: ਰੇਡੀਓ ਹਾਂਜੀ 1674 ਐਮ ਆਸ ਕਰਦੇ ਹਾਂ ਕਿ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਏਗਾ। ਗਾਣਾ ਤੁਸੀਂ ਇੰਜੋਏ ਕਰ ਰਹੇ ਸੀ ਬੀਰ ਸਿੰਘ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਗਾਣਾ ਤੁਸੀਂ ਇੰਜੋਏ ਕੀਤਾ ਸ਼ੈਰੀ ਮਾਨ ਦੀ ਆਵਾਜ਼ ਦੇ ਵਿੱਚ, ਅਤੇ ਉਸ ਤੋਂ ਪਹਿਲਾਂ ਤੁਸੀਂ ਗਾਣਾ ਇੰਜੋਏ ਕੀਤਾ ਸੀ ਨਵੀ ਬਾਵਾ ਦੀ ਆਵਾਜ਼ ਦੇ ਵਿੱਚ, ਜਿਹੜੇ ਕਿ ਸਾਡੇ ਮੈਲਬਨ ਦੇ ਲੋਕਲ ਸਟਾਰ ਨੇ, ਅਤੇ ਕਿਆ ਸੋਹਣੇ ਅਰਥ ਭਰਪੂਰ ਗਾਣੇ ਇਹਨਾਂ ਨੇ ਬੋਲੇ ਨੇ, ਅਤੇ ਜਿਹੜੇ ਲਿਖਣ ਵਾਲੇ ਨੇ ਉਹਨਾਂ ਨੂੰ ਵੀ ਦੁਆਵਾਂ, ਉਹਨਾਂ ਨੂੰ ਵੀ ਸਲਾਮ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਇੰਜੋਏ ਕੀਤੇ ਹੋਣਗੇ, ਤੁਹਾਨੂੰ ਵੀ ਵਧੀਆ ਲੱਗੇ ਹੋਣਗੇ। ਜੇ ਵਧੀਆ ਲੱਗੇ ਤਾਂ ਤੁਸੀਂ ਮੈਸੇਜ ਕਰਕੇ ਜ਼ਰੂਰ ਦੱਸ ਦਿਆ ਕਰੋ, ਕੋਈ ਕਹਾਣੀ, ਕੋਈ ਬੋਲ ਸਾਡੇ ਵਧੀਆ ਲੱਗੇ, ਕੋਈ ਪ੍ਰੋਗਰਾਮ ਵਧੀਆ ਲੱਗੇ, ਅਤੇ ਆਪਣੀ ਫੀਡਬੈਕ ਮੈਸੇਜ ਦੇ ਜ਼ਰੀਏ ਤੁਸੀਂ ਭਾਵੇਂ ਅੰਗੂਠਾ ਹੀ ਭੇਜ ਦਿਆ ਕਰੋ, ਭੱਜੇ ਭੱਜੇ ਮੌਜੀ 'ਤੇ, ਕਿਉਂਕਿ ਸਾਨੂੰ ਪਤਾ ਲੱਗਣਾ ਬਹੁਤ ਜ਼ਰੂਰੀ ਆ ਕਿ ਕਿਹੜੇ ਟਾਈਮ ਦੇ ਉੱਤੇ ਕੀ ਤੁਸੀਂ ਸੁਣਨਾ ਜ਼ਿਆਦਾ ਵਧੀਆ ਤੁਸੀਂ ਪਸੰਦ ਕਰ ਰਹੇ ਹੋ। ਮੈਂ ਰਣਜੋਤ ਸਿੰਘ, ਅਤੇ ਮੇਰੇ ਨਾਲ ਨੇ ਡਾਕਟਰ ਪ੍ਰੀਤਿੰਦਰ ਗਰੇਵਾਲ।
1: ਜੀ ਰਣਜੋਤ, ਤੁਹਾਨੂੰ ਅਤੇ ਸਾਡੇ ਸਾਰੇ ਸੁਣਨ ਵਾਲਿਆਂ ਨੂੰ, ਹਾਂਜੀ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਆਖਦੇ ਹਾਂ, ਅਤੇ ਪ੍ਰੋਗਰਾਮ ਦੇ ਇਸ ਹਿੱਸੇ 'ਚ ਗੱਲਾਂ ਬਾਤਾਂ ਤੁਹਾਡੇ ਨਾਲ ਹੋਣਗੀਆਂ। ਮੈਨੂੰ ਸਾਰਾ ਹਫ਼ਤਾ ਹੀ ਇੰਤਜ਼ਾਰ ਰਹਿੰਦਾ ਕਿ ਕਾਦੋ ਦਿਨ ਆਵੇ ਕਿ ਆਪਾਂ ਦੁਤਰਫਾ ਗੱਲਬਾਤ ਨੂੰ ਸ਼ੁਰੂ ਕਰੀਏ, ਇੱਕ ਦੂਜੇ ਨੂੰ ਵਿਚਾਰ ਜਾਣੀਏ, ਕੁਛ ਕਹੀਏ, ਕੁਛ ਸੁਣੀਏ। ਅਤੇ ਪ੍ਰੋਗਰਾਮ ਦੇ ਸ਼ੁਰੂ 'ਚ ਮੈਂ ਦੱਸਦਾ, ਜਿਹੜੀ ਗੱਲ ਹੁਣੇ ਰਣਜੋਤ ਹੁਣਾਂ ਨੇ ਕਹੀ, ਤਿੰਨ ਗੀਤ ਸੀਗੇ, ਤਿੰਨੇ ਹੀ ਹੈ ਨਾ ਬੜੇ ਰੂਹ ਦੇ ਕਰੀਬ, ਕਿਉਂਕਿ ਕਈ ਲੋਕਾਂ ਦੀ ਕਲਮ 'ਚ ਹੀ ਜਾਦੂ ਆ, ਅਤੇ ਗਾਉਣ ਵਾਲਾ ਫਿਰ ਸੋਨੇ 'ਤੇ ਸੁਹਾਗਾ ਹੋ ਜਾਂਦਾ, ਬਾਕੀ ਗੂਠਾ ਅਤੇ ਠੇਂਗਾ ਨਾਲ ਨਾਲ ਚੱਲਦੇ ਆ, ਕੁਛ ਸੁਣੀਏ ਕੁਛ ਕਹੀਏ। ਅਤੇ ਮੈਂ ਇੱਥੇ ਰਣਜੋਤ ਹੁਣਾਂ ਨੂੰ ਵੀ ਵਧਾਈ ਦਿੰਦਾ ਕਿ ਰੇਡੀਓ ਹਾਂਜੀ ਦਾ ਮਾਧਿਅਮ ਸਦਾ ਹੀ ਅਰਥ ਭਰਪੂਰ ਗਾਣਿਆਂ ਨੂੰ ਐਨ ਖੱਬੇ ਹੱਥ ਦਾ ਸਲੂਟ ਮਾਰਦਾ ਰਿਹਾ, ਅਤੇ ਅੱਜ ਵੀ ਕੁਛ ਉਸ ਕਿਸਮ ਦਾ ਰੰਗ। ਮੈਂ ਸੋਚਿਆ ਸੀ ਕੁਛ ਟੌਪਿਕ 'ਤੇ ਪੜੂੰਗਾ, ਪਰ ਮੈਂ ਗਾਣਿਆਂ 'ਚ ਹੀ ਇੰਨਾ ਮਸਤ ਹੋ ਗਿਆ, ਮੈਂ ਕਿਹਾ ਯਾਰ ਪਹਿਲਾਂ ਗਾਣੇ ਸੁਣੀਏ, ਬਾਕੀ ਗੱਲਾਂ ਬਾਅਦ 'ਚੋਂ।
0: ਨਹੀਂ ਸਹੀ ਗੱਲ, ਮੈਂ ਖੁਦ ਜਿਹੜੀ ਚੀਜ਼ ਤੁਸੀਂ ਸਫ਼ਰ ਕੀਤੀ ਆ, ਸਫ਼ਰ 'ਤੇ ਨਹੀਂ ਲਾਹਾ ਹੀ ਲੈਣਾ ਹੁੰਦਾ ਆਪਾਂ ਸਮੇਂ ਦਾ, ਜਾਂ ਕੁਛ ਆਸ ਪਾਸ ਹੋ ਰਿਹਾ ਉਹਨੂੰ ਸੁਣਨ ਦਾ ਜਾਂ ਵੇਖਣ ਦਾ, ਅਤੇ ਉਹ ਲਾਹਾ ਮੈਂ ਵੀ ਲਿਆ, ਅਤੇ ਆਸ ਕਰਦੇ ਹਾਂ ਕਿ ਤੁਸੀਂ ਵੀ ਜ਼ਰੂਰ ਲਿਆ ਹੋਊਗਾ। ਕਈ ਵਾਰੀ ਇਹ ਹੁੰਦਾ ਕਿ ਜਿੱਦਾਂ ਇਹਦੇ ਤੋਂ ਨਾ ਇੱਕ ਚੀਜ਼ ਹੋਰ ਪੱਕੀ ਹੋ ਜਾਂਦੀ ਆ ਕਿ ਜਦੋਂ ਆਪਾਂ ਇੱਕ ਕੋਈ ਚੰਗੀ ਚੀਜ਼ ਵੱਲ ਵੇਖਦੇ ਹਾਂ, ਲੱਭਦੇ ਹਾਂ, ਸੁਣਦੇ ਹਾਂ, ਸਰਚ ਕਰਦੇ ਹਾਂ, ਅਤੇ ਉਹ ਜਦੋਂ ਤੁਸੀਂ ਚਲਾਉਂਦੇ ਤਾਂ ਉਹਦੇ ਨਾਲ ਲੱਗਦੀਆਂ ਮਿਲਦੀਆਂ, ਫਿਰ ਐਲਗੋਰਿਦਮ ਤੁਹਾਨੂੰ ਸੁਝਾਉਂਦਾ,
1: ਔਰਾ ਪੇਸ਼ ਕਰਨ ਲੱਗ
0: ਜਾਂਦਾ। ਸੋ ਇਹੋ ਹੀ ਲਗਭਗ ਜ਼ਿੰਦਗੀ ਦਾ ਵੀ ਇਹੋ ਹੀ ਆ, ਅਤੇ ਕਿਸੇ ਚੰਗੇ ਬੰਦੇ ਨੂੰ ਤੁਸੀਂ ਆਵਾਜ਼ ਮਾਰੋ, ਅਤੇ ਉਹਦੇ ਨਾਲ ਜਿਹੜਾ ਕੋਈ ਆਇਆ ਹੋਊਗਾ ਉਹ ਵੀ ਚੰਗਾ ਹੀ ਹੋਊਗਾ। ਇਹ ਨਹੀਂ ਹੋ ਸਕਦਾ ਵੀ ਕੋਈ ਤੁਸੀਂ ਚੰਗੇ ਬੰਦੇ ਨੂੰ ਆਵਾਜ਼ ਮਾਰੀ ਕਿਸੇ ਵਧੀਆ ਵਿਚਾਰਾਂ ਵਾਲੇ ਬੰਦੇ ਨੂੰ, ਤਾਂ ਉਹਦੇ ਨਾਲ ਕੋਈ ਐਵੇਂ ਹੀ ਉੱਠ ਕੇ ਆ ਗਿਆ ਹੋਊਗਾ ਉਹਦੇ ਸਾਹਮਣੇ। ਆਪਾਂ ਕਈ ਵਾਰੀ ਤੁਸੀਂ ਨੋਟ ਕੀਤਾ ਨਾ, ਆਪਾਂ ਕਿਸੇ ਬੰਦੇ ਨੂੰ ਇੱਕ ਨੂੰ ਜਾਣਦੇ ਹੁੰਦੇ ਹਾਂ, ਮੰਨ ਲਓ ਮੈਂ ਤੁਹਾਨੂੰ ਜਾਣਦਾ ਅਤੇ ਤੁਹਾਡੇ ਨਾਲ ਅੱਜ ਉੱਦਾਂ ਹੀ ਕੋਈ ਆ ਜੇ, ਅਤੇ ਮੈਂ ਤੁਹਾਡੇ ਨਾਲ ਉਸੇ ਰਵੱਈਏ 'ਚ ਹੀ ਗੱਲ ਕਰੂੰਗਾ ਜਿਹਦੇ ਨਾਲ ਆਪਾਂ ਪਹਿਲਾਂ ਜਿੱਦਾਂ ਕਰ ਰਹੇ ਹੁੰਦੇ ਹਾਂ, ਇਹ ਚੀਜ਼ ਦੀ ਫਿਕਰ ਕੀਤੇ ਬਿਨਾਂ ਵੀ ਲਾਗੇ ਉਹ ਦੂਸਰਾ ਵੀ ਸੁਣ ਲਿਆ, ਭਾਵੇਂ ਕੋਈ ਸੀਕ੍ਰੇਟ ਵੀ ਗੱਲ, ਮੰਨ ਲਓ ਕੋਈ ਭਾਵੇਂ ਕੋਈ ਹੋਵੇ ਵੀ ਕੰਟਰੋਵਰਸ਼ੀਅਲ ਉੱਦਾਂ ਦੀ, ਸਾਡਾ ਦਿਮਾਗ ਆਪਣੇ ਆਪ ਆਟੋਮੈਟਿਕਲੀ ਇਹ ਚੀਜ਼ ਮੰਨ ਲੈਂਦਾ ਵਾ ਵੀ ਇਹਦੇ ਨਾਲ ਜਿਹੜਾ ਆਇਆ ਵਾ ਉਹਦੇ ਨਾਲ ਵੀ ਗੱਲ ਸਾਡੀ ਸੁਰੱਖਿਅਤ ਆ, ਜਦਕਿ ਕਈ ਵਾਰੀ ਨਹੀਂ ਵੀ ਹੁੰਦੀ, ਪਰ ਫਿਰ ਵੀ ਆਪਾਂ ਇਸੇ ਤਰੀਕੇ ਦੇ ਨਾਲ ਹੀ ਚੱਲਦੇ ਹਾਂ। ਇੱਦਾਂ ਹੀ ਗਾਣੇ ਆ, ਆਪਾਂ ਇੱਕ ਪਾਸੇ ਨੂੰ ਚੰਗੇ ਪਾਸੇ ਨੂੰ ਆਪਾਂ ਹੱਥ ਮਾਰ ਲਈਏ ਅਤੇ ਉੱਧਰ ਨੂੰ ਤੁਰੀ ਜਾਂਦੀ ਆ ਗੱਲ,
1: ਕੋਈ ਸ਼ੱਕ ਨਹੀਂ।
0: ਇਸ ਕਰਕੇ ਚੰਗੀਆਂ ਚੰਗੀਆਂ ਗੱਲਾਂ, ਚੰਗਾ ਚੰਗਾ ਸੁਣਨਾ, ਚੰਗਾ ਚੰਗਾ ਵੇਖਣਾ, ਚੰਗਾ ਚੰਗਾ ਸਾਥ, ਚੰਗੇ ਚੰਗੇ ਕੰਮ, ਇਹ ਸਾਰਾ ਕੁਛ ਆਪਣੀ ਜ਼ਿੰਦਗੀ ਦੇ ਵਿੱਚ ਸਾਨੂੰ ਹੁਣ ਇਸ ਟਾਈਮ ਦੇ ਉੱਤੇ ਜਾਂ ਫਿਰ ਤੁਹਾਨੂੰ ਕਿਸੇ ਨਾ ਕਿਸੇ ਮੋੜ ਦੇ ਉੱਤੇ ਜਾ ਕੇ ਜ਼ਰੂਰ ਇਹਦੇ ਉੱਤੇ ਸੋਚ ਵਿਚਾਰ ਕਰਨਾ ਪਊਗਾ। ਜੇ ਤੁਹਾਨੂੰ ਹਾਲੇ ਇਹਨਾਂ ਚੀਜ਼ਾਂ ਦੀ ਜ਼ਰੂਰਤ ਨਹੀਂ ਮਹਿਸੂਸ ਹੁੰਦੀ ਤਾਂ ਤੁਸੀਂ ਬੜੇ ਕਰਮਾਂ ਵਾਲੇ ਹੋ, ਪਰ ਜਿੱਦਾਂ ਜਿੱਦਾਂ ਤੁਸੀਂ ਹੌਲੀ ਹੌਲੀ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅੱਗੇ ਵਧੋਗੇ ਉੱਦਾਂ ਉੱਦਾਂ ਤੁਹਾਨੂੰ ਇਹਨਾਂ ਚੀਜ਼ਾਂ ਦੀ ਲੋੜ ਪਊਗੀ।
1: ਜੀ ਰੇਡੀਓ ਤੋਂ ਮੈਨੂੰ ਇੱਕ ਰਣਜੋਤ ਇਹ ਚੀਜ਼ ਜ਼ਰੂਰ ਸਿੱਖਣ ਨੂੰ ਮਿਲੀ ਆ, ਕਈ ਵਾਰ ਜਦ ਤੁਸੀਂ ਦੂਜਿਆਂ ਨਾਲ ਗੱਲਾਂ ਕਰਦੇ ਹੁੰਦੇ ਹੋ, ਅਸਲ 'ਚ ਆਪਣੇ ਆਪਣੇ ਹੀ ਗੱਲਾਂ ਕਰ ਰਹੇ ਹੁੰਦੇ ਹੋ।
0: ਉਹ ਹੁੰਦੀਆਂ ਹੀ ਆਪਣੀਆਂ ਗੱਲਾਂ ਵੈਸੇ,
1: ਅਤੇ ਮੈਂ ਉਹ ਕੱਲ੍ਹ ਦੱਸ ਤਾਹਿਰਾ ਸਰਾ ਦਾ ਇੱਕ ਬੜਾ ਖੂਬਸੂਰਤ ਕਵਿਤਾ ਅਤੇ ਗਜ਼ਲ ਸੀਗੀ, ਉਹਦੇ ਚਾਂਦਕ ਬੋਲ ਸਾਂਝੇ ਕਰਦਾ, ਉਹਦੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਹੋ ਜਾਣਾ ਮੈਂ ਕਿੱਥੋਂ ਬੋਲਦਾ। ਉਹ ਲਿਖਦੀ, ਸ਼ੀਸ਼ੇ ਅੱਗੇ ਬੈਠੀ ਹਾਂ, ਆਪਣੇ ਅੱਗੇ ਬੈਠੀ ਹਾਂ, ਅੰਦਰੋਂ ਕੁੰਡੀ ਵੱਜੀ ਏ, ਬੂਹੇ ਅੱਗੇ ਬੈਠੀ ਹਾਂ, ਖਲਕਤ ਵੇਖੀ ਜਾਂਦੀ ਏ, ਤੇਰੇ ਅੱਗੇ ਬੈਠੀ ਹਾਂ, ਰਾਂਝੇ ਚੂਰੀ ਮੰਗੀ ਏ, ਬੇਬੇ ਅੱਗੇ ਬੈਠੀ ਹਾਂ, ਵੇਖੋ ਕਿੰਨੀ ਸੋਹਣੀ ਆ, ਸੋਹਣੇ ਅੱਗੇ ਬੈਠੀ ਹਾਂ, ਕਦੀ ਕਪਾਹਾਂ ਖਿੜਨਗੀਆਂ, ਮੈਂ ਚਰਖੇ ਅੱਗੇ ਬੈਠੀ।
0: ਵਾਹ ਜੀ ਵਾਹ, ਵਾਹ ਜੀ ਵਾਹ, ਵਾਹ ਜੀ ਵਾਹ।
1: ਹੈ ਤਾਂ ਇਹੀ, ਬੈਠੇ ਤਾਂ ਸ਼ੀਸ਼ੇ ਮੂਹਰੇ ਹੀ ਆ,
0: ਕਿੱਥੋਂ ਕਿੱਥੋਂ ਕਿੱਥੇ ਜੋੜ ਕੇ ਚੁੱਕ ਕੇ, ਤੇ ਕਿੱਥੇ ਵੇਖ ਲਓ ਇੱਕ ਸ਼ਾਇਰ ਕਿੱਥੇ ਜਾ ਕੇ ਗੱਲ ਜੋੜ ਦਿੰਦਾ।
1: ਕੋਈ ਸ਼ੱਕ ਉਹਦੇ ਅਰਥ ਕਮਾਲ ਹੀ ਆ ਜੀ ਇਹ
0: ਨਾ। ਮੈਂ ਮਤਲਬ ਕਈ ਵਾਰੀ ਵੇਖਦਾ ਕਿ ਜਿਹੜੀਆਂ ਚੀਜ਼ਾਂ ਆਪਾਂ ਪੜ੍ਹਦੇ ਹਾਂ ਉਹਦੇ ਵਿੱਚੋਂ ਤੁਸੀਂ ਇੱਕ ਵਾਰੀ ਪੜ੍ਹਦੇ ਹੋ ਤਾਂ ਕੋਈ ਹੋਰ ਅਰਥ ਤੁਹਾਨੂੰ ਲੱਭਦਾ, ਦੂਸਰੀ ਵਾਰੀ ਪੜ੍ਹਦੇ ਹੋ ਤਾਂ ਹੋਰ, ਸੁਣਦੇ ਹੋ ਤਾਂ ਹੋਰ। ਅਤੇ ਮੈਨੂੰ ਤਾਂ ਕਈ ਵਾਰੀ ਇੱਦਾਂ ਵੀ ਮਹਿਸੂਸ ਹੁੰਦਾ ਵੀ ਜਿਹੜਾ ਲਿਖਣ ਵਾਲਾ ਵੀ ਆ ਨਾ, ਉਹ ਵੀ ਮੁੜ ਕੇ ਹਾਂਜੀ ਹਾਂਜੀ ਕਰ ਦਿੰਦਾ ਵਿਆਖਿਆ ਦੇ ਉੱਤੇ, ਪਰ ਮੈਨੂੰ ਲੱਗਦਾ ਵਾ ਵੀ ਉਹਨੇ ਵੀ ਸ਼ਾਇਦ ਇੰਨਾ ਨਹੀਂ ਸੋਚਿਆ ਹੁੰਦਾ ਵੀ ਇਹਦੇ ਇੱਧਰ ਇੱਧਰ ਇੱਧਰ ਅਤੇ ਆਹ ਵੀ ਅਰਥ ਇਹਦੇ ਨਿਕਲਣੇ, ਕਿਉਂਕਿ ਕਈ ਵਾਰੀ ਆਪਾਂ ਜਦੋਂ ਕਈ ਰਾਈਟਰਾਂ ਨਾਲ ਗੱਲ ਕਰਦੇ ਹਾਂ ਨਾ ਅਤੇ ਉਹ ਆਫ ਦਾ ਟਰੈਕ ਸਾਨੂੰ ਇਹ ਚੀਜ਼ ਦੱਸ ਵੀ ਦਿੰਦੇ, ਜਾਂ ਮਾੜੇ ਮੋਟੇ ਚਲੋ ਆਪਾਂ ਵੀ ਜਦੋਂ ਕਿਤੇ ਸਮਾਂ ਮਿਲੇ ਜਦੋਂ ਝਰੀਟਾਂ ਮਾਰਦੇ ਹਾਂ ਅਤੇ ਕੋਈ ਉਹਦੀ ਜਦੋਂ ਵਿਆਖਿਆ ਕਰਕੇ ਦੱਸਦਾ ਤਾਂ ਪਤਾ ਹੁੰਦਾ ਵਾ ਤੁਹਾਡੇ ਮਨ ਨੂੰ ਵੀ ਮੈਂ ਇਸ ਮਕਸਦ ਨਾਲ ਜਾਂ ਆਹ ਵਿਚਾਰ ਨਹੀਂ ਜਦੋਂ ਮੈਂ ਲਿਖੀ, ਫਿਰ ਵੀ ਵੇਖ ਲਓ ਉਹਦੇ ਕਿੰਨੇ ਸਾਰੇ ਰੂਪ ਨਿਕਲਦੇ।
1: ਜਿਹੜੀਆਂ ਕੋਮਲ ਕਲਾਵਾਂ ਨੇ, ਆਰਟ ਐਂਡ ਕਲਚਰ ਆ, ਇੱਦਾਂ ਦੀਆਂ ਗੱਲਾਂ ਤੁਸੀਂ ਜਿਹੜੇ ਫੋਟੋ ਬਣਾਉਣ ਵਾਲੇ ਤਸਵੀਰ ਸਾਜ਼ ਨੇ ਉਹਨਾਂ ਤੋਂ ਵੀ ਸੁਣੋਗੇ ਕਿ ਮੈਂ ਇਹ ਸੋਚ ਕੇ ਨਹੀਂ ਸੀ ਬਣਾਈ, ਪਰ ਹੁਣ ਜਦ ਮੈਂ ਇਹਨੂੰ ਡੂੰਘਾਈ 'ਚ ਜਾ ਕੇ ਸੋਚਿਆ, ਕਿਉਂਕਿ ਜਿਸ ਫਰੇਮ 'ਚ ਬੈਠੇ ਹੁੰਦੇ ਹੋ, ਜਿਸ ਅਵਸਥਾ 'ਚ ਬੈਠੇ ਹੁੰਦੇ ਹੋ, ਬੰਦਾ ਉਸ ਕਿਸਮ ਦੀ ਗੱਲ ਕਰਦਾ, ਪਰ ਜਦ ਕਿਸੇ ਹੋਰ ਅਵਸਥਾ 'ਚ ਹੁੰਦਾ ਫਿਰ ਉਹ ਹੋਰ ਢੰਗ ਨਾਲ ਸੋਚਦਾ, ਬੰਦਾ ਕਹਿੰਦਾ ਹਾਂ ਗੱਲ ਤਾਂ ਆਹ ਵੀ ਸਹੀ ਹੈ, ਜਾਂ ਮੈਂ ਉਦੋਂ ਜਿਹੜੀ ਇਹ ਚੀਜ਼ ਬਣਾਈ ਇਹ ਉਹਦੇ 'ਤੇ ਜ਼ਿਆਦਾ ਨਹੀਂ ਠੋਕਦੀ, ਇਹ ਅਸਲ 'ਚ ਆਹ ਚੀਜ਼ 'ਤੇ ਜ਼ਿਆਦਾ ਠੋਕਦੀ ਆ, ਇਹ ਮੇਰਾ ਖਿਆਲ ਆ, ਉਲਝਣ ਹੈ ਇਹ ਮਨੁੱਖੀ ਦਿਮਾਗ ਦੀ।
0: ਹਾਂ, ਜਾਂ ਫਿਰ ਇੱਦਾਂ ਵੀ ਹੁੰਦਾ ਕਿ ਤੁਸੀਂ ਮੰਨ ਲਓ ਜਿੱਦਾਂ ਦੀ ਤੁਸੀਂ ਅਵਸਥਾ 'ਚ ਹੋ, ਤੁਸੀਂ ਕੁਛ ਵੀ ਸੁਣਦੇ ਹੋ, ਕੁਛ ਵੀ ਵਹਿੰਦੇ ਹੋ, ਤੁਸੀਂ ਉਸ ਪਾਸੇ ਨੂੰ ਉਹਨੂੰ ਜੋੜ ਕੇ ਵੇਖ ਲੈਂਦੇ ਹੋ।
1: ਇਹ ਵੀ ਆ ਮੈਨੀਫੈਸਟੇਸ਼ਨ ਦੀਆਂ ਗੱਲਾਂ ਨੇ ਜਿਹੜੀਆਂ, ਹੈ ਨਾ, ਤੁਸੀਂ ਸੁਣਦੇ ਸਮਝਦੇ ਕੀ ਹੋ, ਕੀ ਗੱਲ ਕਰਦੇ ਹੋ। ਹੁਣ ਇੱਕ ਦਰਖਤ ਥੱਲੇ ਉਹ ਹੈ ਨਹੀਂ ਸੀ ਸਾਧੂ ਬੈਠਾ ਸੀ, ਅਤੇ ਇੱਕ ਹੈਗਾ ਸੀ ਅਤੇ ਬੰਦਾ ਦੂਜਾ ਜਿਹੜਾ ਘਰੋਂ ਲੜ ਕੇ ਆਇਆ, ਅਤੇ ਉਹ ਹਵਾ ਚੱਲੀ ਅਤੇ ਹੈ ਨਾ ਇੱਕ ਮਿਊਜ਼ੀਸ਼ੀਅਨ ਉਹ ਸੋਚਦਾ ਵੀ ਸਾਧੂ ਰੂਪੀ, ਹੈ ਨਾ, ਅਤੇ ਉਹ ਕਹਿੰਦਾ ਯਾਰ ਕਿਆ ਸੋਹਣੀ ਕਾਦਰ ਦੀ ਕੁਦਰਤ ਦੀ ਕਿਆ ਸੋਹਣੀ ਆਵਾਜ਼ ਆ, ਹੈ ਨਾ, ਐਡੀ ਤਾਂ ਕੋਈ ਸਾਜ਼ ਵੀ ਨਹੀਂ ਵਜਾ ਸਕਦਾ ਜਿਹੜੀ ਹੈ, ਪੱਤਿਆਂ ਦੀ ਖਿਲਖੜਾ, ਨਦੀ ਦਾ ਕਲਕਲਾ, ਪਾਣੀ ਦਾ ਵਗਣਾ, ਝਰਨੇ ਦਾ ਡਿੱਗਣਾ। ਅਤੇ ਜਿਹੜਾ ਹੁਣ ਘਰੋਂ ਘਰ ਵਾਲੀ ਨਾਲ ਲੜਕੇ ਆਇਆ ਉਹ ਰੌਲਾ ਪਾਉਂਦਾ, ਉਹ ਕਹਿੰਦਾ ਯਾਰ ਦੱਸ ਸਾਲੇ ਪੱਤੇ ਵੀ ਲੜੀ ਜਾਂਦੇ, ਦਰਖਤ ਵੀ ਲੜੀ ਜਾਂਦੇ, ਟਾਹਣੀਆਂ ਟਾਹਣੀਆਂ 'ਚ ਵੱਜੀ ਜਾਂਦੀਆਂ, ਪਾਣੀ ਪੱਥਰਾਂ 'ਤੇ ਵੱਜੀ ਜਾਂਦਾ, ਸਾਰੀ ਖਲਕਤ ਦਾ ਹੀ ਬੇੜਾ ਗਰਕ ਹੋਇਆ।
0: ਕੀ ਸੁੱਜਦਾ ਇਹਦੇ 'ਚ, ਨਹੀਂ ਹੁੰਦਾ ਇੱਦਾਂ।
1: ਇੱਕ ਤਰਖਾਣਾ ਦਾ ਮੁੰਡਾ ਬੈਠਾ, ਉਹ ਕਹਿੰਦਾ ਯਾਰ ਤਣਾ ਕਿੱਡਾ ਮੋਟਾ, ਇਹਦੀ ਕੁਰਸੀ ਬਣਾਈਏ ਤੇ ਕਿਆ ਬਾਤ ਹੈ। ਇੱਕ ਮਿਊਜ਼ੀਸ਼ੀਅਨ ਬੈਠਾ ਕਹਿੰਦਾ ਯਾਰ ਇਹਦੀ ਰਬਾਬ ਬਣੇ ਤਾਂ ਕਿਆ ਬਾਤ ਹੈ। ਤੇ ਇੱਕ ਸਾਧੂ ਬੈਠਾ ਪੱਤਾ ਡਿੱਗਿਆ, ਕਹਿੰਦਾ ਬਸ ਆਹੀ ਜ਼ਿੰਦਗੀ ਹੈ, ਮੁੜਕੁੜ ਮਿੱਟੀ ਹੋ ਜਾਣਾ। ਸੋ ਕਿਸ ਫਰੇਮ 'ਚ ਬੈਠੇ ਹੋ, ਕਿਸ ਅਵਸਥਾ 'ਚ ਬੈਠੇ ਹੋ, ਉਸ ਕਿਸਮ ਦੀਆਂ ਗੱਲਾਂ ਉਸ ਕਿਸਮ ਦੇ ਫੁਰਨੇ ਫੁਰਨ ਲੱਗ ਜਾਂਦੇ।
0: ਹਰ ਇੱਕ ਦਾ ਆਪਣਾ ਆਪਣਾ ਨਜ਼ਰੀਆ, ਸ਼ਾਇਦ ਇਹੋ ਹੀ ਇੱਕ ਨਜ਼ਰੀਆ ਜਿਹਦੇ ਕਰਕੇ ਨਾ ਜਿਹੜਾ ਪੀੜ੍ਹੀ ਦਾ ਪਾੜਾ ਵਾ, ਜਿਹੜਾ ਸਾਡੇ ਬਜ਼ੁਰਗਾਂ ਦੇ ਨਾਲ ਸਾਡਾ ਤਾਲਮੇਲ ਆ, ਜਾਂ ਫਿਰ ਬੱਚਿਆਂ ਦਾ ਮਾਂ ਪਿਓ ਦੇ ਨਾਲ, ਉਹਨਾਂ ਦਾ ਆਪਣੇ ਮਾਂ ਪਿਓ ਦੇ ਨਾਲ, ਦਾਦੇ ਦਾ ਪੋਤੇ ਦੇ ਨਾਲ, ਸ਼ਾਇਦ ਇਹੋ ਹੀ ਆ, ਕਿਉਂਕਿ ਉਹ ਅਲੱਗ ਜਗ੍ਹਾ ਤੋਂ ਬਹਿ ਕੇ ਦੁਨੀਆ ਵੇਖ ਰਹੇ ਆ, ਉਸੇ ਸਿਚੁਏਸ਼ਨ ਨੂੰ ਕਿਸੇ ਅਲੱਗ ਨਜ਼ਰੀਏ ਨਾਲ ਵੇਖ ਰਹੇ ਆ, ਬੱਚਾ ਜਾਂ ਫਿਰ ਨੌਜਵਾਨ ਕਿਸੇ ਹੋਰ ਐਂਗਲ ਤੋਂ ਵੇਖ ਰਿਹਾ, ਉਹ ਆਪਣੀ ਉਸ ਭੱਜ ਨੱਠ ਦੇ ਵਿੱਚ ਆ ਜਿੱਦਾਂ ਤੁਸੀਂ ਕਿਹਾ, ਅਤੇ ਦੂਸਰਾ ਇਸ ਟਾਈਮ ਠਹਿਰਾਅ ਦੇ ਵਿੱਚ ਆ। ਹੋ ਸਕਦਾ ਕਿਸੇ ਇੱਕ ਸਮੇਂ ਉਹਨੂੰ ਵੀ ਉਹ ਖੜਖੜ ਸੁਣੀ ਹੋਵੇ, ਉਹਨੂੰ ਵੀ ਉਹ ਖਲਾਰਾ ਜਿਹਾ ਰੌਲਾ ਰੱਪਾ ਜਿਹਾ ਲੱਗਾ ਹੋਵੇ, ਅਤੇ ਉਹ ਇਹ ਚੀਜ਼ ਦੱਸਣਾ ਚਾਹੁੰਦਾ ਹੋਵੇ ਵੀ ਕਾਕਾ ਇਹ ਗਾਂਹ ਜਾ ਕੇ ਤੈਨੂੰ ਸਮਝ ਲੱਗ ਜਾਣੀ ਹੈ, ਹੈਗਾ ਇਹ ਰੌਲਾ ਰੱਪਾ ਹੀ ਆ। ਪਰ ਇਹ ਆ ਕਿ ਜਦੋਂ ਜੋ ਜਿਹਦੇ ਉੱਤੇ ਬੀਤ ਰਿਹਾ ਨਾ ਉਦੋਂ ਉਹਨੇ ਸਮਝਿਆ ਸੀ ਨਾ ਅੱਜ ਉਹਨੇ ਸਮਝਣਾ,
1: ਉਹ ਹੈ ਨਾ ਕਵੀ ਸਾਸ ਵੀ ਬਹੂ ਵਾਲਾ ਹੀ ਕੋਨਸੈਪਟ ਆ ਜਾਂਦਾ। ਪਰ ਦੂਜੀ ਗੱਲ ਇਹ ਆ, ਉਹ ਮੁੰਡਾ ਦਰਖਤ ਵੱਢਦਾ ਸੀ, ਹੈ ਨਾ, ਕੁਹਾੜਾ ਖੁੰਡਾ ਸੀ, ਸਵੇਰ ਦਾ ਲੱਗਿਆ ਹੋਇਆ ਸੀ, ਅਤੇ ਕੋਲ ਦੀ ਬਜ਼ੁਰਗ ਲੰਘਿਆ, ਕਹਿੰਦਾ ਕਾਕਾ ਕੁਹਾੜਾ ਤਿੱਖਾ ਕਰ ਲਾ, ਇਹ ਤਾਂ ਦੋ ਮਾਰੀਆਂ ਤੇ ਦਰਖਤ ਨੇ ਹੋ ਜਾਣਾ। ਬਾਪੂ ਕਹਿੰਦਾ ਇੰਨਾ ਟਾਈਮ ਕਿਹਦੇ ਕੋਲ, ਉਹ ਕਹਿੰਦਾ ਜਵਾਨੀ 'ਚ ਪੁੱਤ ਮੈਂ ਵੀ ਤੂੰ ਹੀ ਸੀ,
0: ਤੈਨੂੰ ਕੀ ਪਤਾ,
1: ਅਸੀਂ ਵੀ ਤੁਸੀਂ ਹੋਈ ਹਾਂ। ਅੱਗੇ ਬਾਬਾ ਕੁੱਬ ਪਿਆ, ਬਾਬਾ ਕਮਾਣ ਕਿੱਥੋਂ ਮਿਲੀ, ਕਹਿੰਦਾ 20 ਸਾਲ ਖੜ ਤੈਨੂੰ ਵੀ ਫ੍ਰੀ 'ਚ ਹੀ ਮਿਲਣੀ,
0: ਤੈਨੂੰ ਵੀ ਮਿਲਣੀ, ਵੇਖੀ ਤੈਨੂੰ ਹੋਰ ਵਧੀਆ ਮਿਲੂਗੀ।
1: ਇਸ ਲਈ ਕਿਸ ਫਰੇਮ 'ਚੋਂ ਕਿਸ ਅਵਸਥਾ 'ਚੋਂ ਹੈ ਨਾ ਉਹ ਡਿਪੈਂਡ ਕਰਦਾ।
0: ਮੈਂ ਨਾ ਅੱਜ ਸਵੇਰੇ ਜਿੱਦਾਂ ਤੁਸੀਂ ਸ਼ਾਇਦ ਆਉਂਦੇ ਆ ਸੁਣੀ ਹੋਵੇ ਕਹਾਣੀ, ਜਾਂ ਜਿਹੜੇ ਸਰੋਤਿਆਂ ਨੇ ਸੁਣੀ ਆ, ਅਤੇ ਮੈਂ ਸਵੇਰੇ ਉਹ ਕਹਾਣੀ ਸੁਣਾ ਕੇ ਅਤੇ ਮੈਂ ਗੱਲ ਵੀ ਕਰ ਰਿਹਾ ਸੀ। ਮੈਂ ਉਹ ਕਹਾਣੀ ਮੈਂ ਪਹਿਲਾਂ ਵੀ ਪੜ੍ਹੀ ਆ 2-3 ਵਾਰੀ, ਮੈਨੂੰ ਵੈਸੇ ਹੀ ਵਧੀਆ ਲੱਗਦੀ ਉਸ ਮੁੰਡੇ ਦੀ ਮਾਸੂਮੀਅਤ, ਉਹਦੀ ਜਿਹੜੀ ਉਹ ਲਵ ਸਟੋਰੀ ਆ, ਛੋਟੀ ਜਿਹੀ ਲਵ ਸਟੋਰੀ ਆ, ਪਰ ਉਹ ਚਲੋ ਐਨੀਵੇ ਮੈਂ ਉਹ ਪਹਿਲਾਂ ਤੱਕ ਉਹਨੂੰ ਲਵ ਸਟੋਰੀ ਵਜੋਂ ਹੀ ਪੜ੍ਹਿਆ ਮੈਂ, ਵੀ ਇੱਕ ਨਿੱਕੀ ਜਿਹੀ ਲਵ ਸਟੋਰੀ ਆ, ਕਿੱਡੀ ਵਧੀਆ ਲਿਖੀ ਆ ਟੋਲਸਟੋਏ ਨੇ, ਹੈ ਨਾ, ਕਿ ਆਮ ਆਮ ਆਮ ਬੰਦੇ ਦੀ ਅਤੇ ਹਰ ਇੱਕ ਬੰਦੇ ਦੀ ਉਹ ਕਹਾਣੀ ਹੋਊਗੀ, ਗਰੀਬ ਬੰਦੇ ਦੀਆਂ ਕਦੀ ਕਹਾਣੀਆਂ ਐਵੇਂ ਥੋੜ੍ਹੀ ਮਸ਼ਹੂਰ ਹੋ ਜਾਂਦੀਆਂ, ਉਹ ਤਾਂ ਕਹਾਣੀਆਂ ਦੇ ਵਿੱਚ ਕਹਾਣੀਆਂ ਆਉਣ ਅਤੇ ਫਿਰ ਕਿਤੇ ਜਾ ਕੇ ਉਹ ਵੀ ਕਿਤੇ ਫੈਂਟਾ ਫੁੰਟਾ ਲਾ ਕੇ
1: ਸੁਪਨੇ
0: ਸੁਪਨੇ 'ਚ। ਪਰ ਮੈਨੂੰ ਕਦੀ ਇੱਦਾਂ ਦਾ ਮਹਿਸੂਸ ਨਹੀਂ ਹੋਇਆ ਕਿ, ਕਿਉਂਕਿ ਉਹਦੇ ਵਿੱਚ ਉਹ ਕਹਾਣੀਆਂ ਪੜ੍ਹ ਪੜ੍ਹ ਕੇ ਅਤੇ ਫਿਰ ਉਹ ਸਵੇਰ ਦੇ ਜਿਹੜੇ ਸਮੇਂ 'ਚ ਫਿੱਟ ਬਹਿੰਦੀਆਂ ਨਾ, ਅਤੇ ਉਹ ਵਾਲੀਆਂ ਸੁਣਾਉਣੀਆਂ ਹੁੰਦੀਆਂ, ਅਤੇ ਮੈਂ ਬੜੀ ਵਾਰੀ ਜਿਹੜਾ ਉਹ ਇੱਕ ਦੋ ਵਾਰੀ ਜਦੋਂ ਪੜ੍ਹੀ ਤਾਂ ਮੈਨੂੰ ਇੱਦਾਂ ਮਹਿਸੂਸ ਨਹੀਂ ਹੋਇਆ ਕਦੇ ਵੀ ਇਹ ਸਵੇਰੇ ਫਿੱਟ ਹੋ ਸਕਦੀ ਹੈ ਨਾ ਸਵੇਰ ਦੇ ਸਮੇਂ ਦੇ ਵਿੱਚ, ਕਿਉਂਕਿ ਲਵ ਸਟੋਰੀ ਹੈ। ਪਰ ਪਤਾ ਨਹੀਂ ਕਿਉਂ ਮੈਂ ਜਦੋਂ ਹੁਣ ਜਦੋਂ ਮੈਂ ਪੜ੍ਹੀ ਮੈਂ ਇੱਕ ਦੋ ਦਿਨ ਪਹਿਲਾਂ, ਤੇ ਮੈਨੂੰ ਉਹਦਾ ਲਾਸਟ ਜਿਹੜਾ ਵਾ ਉਹ ਮੈਨੂੰ ਪਹਿਲਾਂ ਮੈਂ ਕਦੀ ਧਿਆਨ ਹੀ ਨਹੀਂ ਦਿੱਤਾ, ਮੈਂ ਪਹਿਲਾਂ ਉਹਦੀ ਹੋਰ ਚੀਜ਼ਾਂ ਮੈਂ ਵੇਂਦਾ ਰਿਹਾ। ਸੋ ਜਿਨ੍ਹਾਂ ਨੇ ਕਹਾਣੀ ਸੁਣੀ ਆ, ਜੇ ਨਹੀਂ ਸੁਣੀ ਤਾਂ ਤੁਸੀਂ ਸੁਣ ਲਿਓ। ਅਤੇ ਉਹਦੇ ਵਿੱਚ ਜਿਹੜਾ ਉਹਦਾ ਲਾਸਟ ਸੀਗਾ ਉਹ ਸ਼ਾਇਦ ਮੈਂ ਬੜਾ ਸਧਾਰਨ ਜਿਹਾ ਮੈਂ ਹਰ ਵਾਰੀ ਉਹਨੂੰ ਪੜ੍ਹਦਾ ਰਿਹਾ, ਮੈਂ ਸਮਝਦਾ ਰਿਹਾ, ਪਰ ਜਦੋਂ ਮੈਂ ਹੁਣ ਉਹਨੂੰ ਪੜ੍ਹਿਆ ਤਾਂ ਮੈਨੂੰ ਇਹ ਤਾਂ ਲੱਗਾ ਵੀ ਯਾਰ ਕਿੱਡੀ ਕਿੱਡੀ ਸ਼ਾਨਦਾਰ ਮੌਤ ਹੈ ਉਸ ਬੰਦੇ ਦੀ। ਮਤਲਬ ਉਹ ਡਿੱਗਦਾ ਵਾ, ਹੱਸੂ ਹੱਸੂ ਕਰਦਾ ਚਿਹਰਾ ਵਾ, ਅਤੇ ਉਹਨੂੰ ਇਸ ਤਰੀਕੇ ਦੇ ਨਾਲ ਉਹ ਬਿਆਨ ਕਰਦਾ ਵੀ ਉਹਦੇ ਚਿਹਰੇ 'ਤੇ ਕੋਈ ਕਿਸੇ ਪ੍ਰਤੀ ਕੋਈ ਸ਼ਿਕਾਇਤ ਹੀ ਨਹੀਂ ਆ। ਅਤੇ ਉਹ ਸ਼ਿਕਾਇਤ ਸ਼ਾਇਦ ਇਸ ਕਰਕੇ ਨਹੀਂ ਆ ਕਿਉਂਕਿ ਉਹਨੇ ਜਿਉਂਦੇ ਜੀ ਵੀ ਆਪਣੀ ਜ਼ਿੰਦਗੀ 'ਚ ਕਦੀ ਕਿਸੇ ਦੇ ਨਾਲ ਕੋਈ ਸ਼ਿਕਾਇਤ ਕੀਤੀ ਨਹੀਂ। ਇਹ ਆਖਰੀ ਮੌਕੇ 'ਤੇ ਥੋੜ੍ਹੀ ਸਾਡੇ ਸੁਭਾਅ 'ਚ ਆ ਸਕਦੀ ਚੀਜ਼, ਇਹ ਤਾਂ ਆਪਾਂ ਸ਼ੁਰੂ 'ਚ ਲਿਆਵਾਂਗੇ ਫਿਰ ਹੀ ਉਦੋਂ ਆਊਗੀ ਨਾ, ਜਿਹੜੀ ਚੀਜ਼ ਆਪਾਂ ਸਿੱਖੀ ਨਹੀਂ, ਜਿਹੜੀ ਆਪਾਂ ਪੜ੍ਹੀ ਨਹੀਂ। ਆਪਾਂ ਇੱਦਾਂ ਥੋੜ੍ਹੀ ਕਹਿ ਸਕਦੇ ਹਾਂ ਹੁਣ ਆਪਾਂ ਇਹ ਤਾਂ ਸੁਣ ਲੈਂਦੇ ਹਾਂ ਵੀ ਆਖਰੀ ਸਮੇਂ 'ਚ ਰੱਬ ਰੱਬ ਕਰੋ, ਰੱਬ ਦਾ ਨਾਂ ਲਓ,
1: ਹੱਡ ਗੋਡੇ ਦੁਖਦੇ ਆ,
0: ਹੈ ਨਾ। ਪਰ ਜੇ ਉਹ ਸਾਡੇ ਪਹਿਲਾਂ ਹੀ ਅਭਿਆਸ ਨਹੀਂ ਆ ਤਾਂ ਫਿਰ ਉਹ ਆਖਰੀ ਸਮੇਂ ਥੋੜ੍ਹੀ ਆਜੂਗਾ,
1: ਨਾਲੇ ਫਿਰ ਮੂੰਹ ਤੋਂ ਜਜਣੀ ਹੋਈ ਨਹੀਂ ਉਹ,
0: ਉਹ ਤੈਨੂੰ ਚਾਜੀ ਨਹੀਂ ਨਾ।
1: ਉਹੀ ਹੈ ਨਾ, ਉਹ ਮੈਂ ਉਹ ਇਰਫਾਨ ਵਾਰਸ ਦਾ ਇੱਕ ਜਿਹੜਾ ਸ਼ੇਰ ਨਹੀਂ ਹੈ, ਅੱਖ ਦੇ ਗਮ ਦਾ ਕੀ ਕੀਤਾ ਈ, ਏਸ ਛਮ ਛਮ ਦਾ ਕੀ ਕੀਤਾ ਈ, ਰੱਬਾ ਇੱਕ ਦੁਆ ਕੀਤੀ ਸੀ, ਮੇਰੇ ਕੰਮ ਦਾ ਕੀ ਕੀਤਾ।
0: ਹੁਣ
1: ਜਿਹਦੀ ਤਾਂ ਰੱਬ ਨਾਲ ਆੜੀ ਆ ਉਹ ਇਹ ਕਹਿ ਸਕਦਾ, ਤੇ ਜਿਹੜਾ ਪ੍ਰਟੈਂਡ ਕਰ ਰਿਹਾ ਹਨਾ ਬੁੱਢੇ ਬਾਰੇ ਆ ਕੇ ਕਹਿ ਲਓ ਜਾਂ ਕਹਿ ਲਓ ਆਖਰੀ ਸਮੇਂ ਆ ਕੇ ਕਹਿ ਲਓ, ਉਹ ਗੱਲ ਜਚਣੀ ਨਹੀਂ,
0: ਉਹ ਨਹੀਂ ਜਚਣੀ। ਜੇ ਜਚਣੀ ਅਗਲੇ ਨੂੰ ਸੁਣ ਕੇ ਨਹੀਂ ਮਜ਼ਾ ਆਉਣਾ, ਤੁਸੀਂ ਭਾਵੇਂ ਅੰਦਰੋਂ ਹੀ ਕਹਿ ਰਹੇ ਹੋ ਪਰ ਉਹਨੂੰ ਇਹ ਲੱਗਣਾ ਵੀ ਇਹ ਤਾਂ ਸਾਰੀ ਉਮਰ ਇੱਦਾਂ ਦਾ ਹੀ, ਇਹਦੀ ਨਹੀਂ
1: ਜਵਾਨੀ ਵੇਲੇ ਲੁੱਟੇ ਬਾਣੀਏ ਤੇ ਬੁੱਢੇ ਬਾਰੇ ਰੱਬ ਦੀ ਭਗਤਣੀ ਹੋਈ, ਉਹ ਜਿਹੜੀਆਂ ਚੀਜ਼ਾਂ ਬਣੀਆਂ ਹੋਈਆਂ ਨਾ ਉਹ ਕਿਤੇ ਰੱਬ ਕਿਤੇ ਜਾਣਦਾ ਨਹੀਂ।
0: ਰੱਬ ਨੂੰ ਵੀ ਪਤਾ ਜਾਣਾ, ਰੱਬ ਸਭ ਜਾਣਦਾ। ਸੋ ਖੈਰ ਜਦੋਂ ਆਪਾਂ ਵੇਖ ਲਓ ਇਹ ਅਸਰ ਹੁੰਦਾ ਵਾ ਜਦੋਂ ਆਪਾਂ ਸੋਹਣੀਆਂ ਚੀਜ਼ਾਂ ਸੁਣਦੇ ਹਾਂ, ਆਪਾਂ ਗਾਣੇ ਸੋਹਣੇ ਸੋਹਣੇ ਸੁਣੇ ਹਾਂ ਤੇ ਫਿਰ ਗੱਲਬਾਤ ਜਿਹੜੀ ਆ ਉਹ ਇਸ ਪਾਸੇ ਨੂੰ ਤੁਰੀ ਹੈ। ਤੇ ਇਹ ਗੱਲਬਾਤ ਸ਼ਾਇਦ ਹਰ ਇੱਕ ਦੀ ਇਹ ਮੈਂ ਕਈ ਵਾਰੀ ਇਹ ਵੀ ਵੇਖਦਾ ਵੀ ਇਹ ਗੱਲਾਂ ਬਾਤਾਂ ਇੱਦਾਂ ਦੀਆਂ ਨੇ ਵੀ ਕੋਈ 10 ਜਣੇ ਬੈਠੇ ਹੋਣ ਤੇ ਭਾਵੇਂ ਉਹ 10 ਦਿਨ ਗੱਲਾਂ ਕਰਦੇ ਰਹਿਣ।
1: ਸਹੀ ਆ, ਤੇ ਕਈ ਲੋਕ ਕਹਿੰਦੇ ਹੁੰਦੇ ਯਾਰ ਆਹ ਹੈ ਤਾਂ ਮੇਰੇ ਦਿਲ ਦੀ ਵੇਦਨਾ ਭਾਵਨਾ ਇਹੀ ਆ ਪਰ ਮੈਨੂੰ ਤੁਹਾਡੇ ਵਾਂਗੂ ਕਹਿਣੀ ਨਹੀਂ ਆਉਂਦੀ, ਹੈ ਨਾ। ਕਈ ਲੋਕ ਇਹ ਕਹਿ ਕੇ ਚੁੱਪ ਕਰ ਜਾਂਦੇ
0: ਤੇ ਕਈ ਫਿਰ ਜਿਹੜੇ ਰਾਈਟਰ ਨੇ ਉਹ ਉਹਦੇ ਵਿੱਚੋਂ ਉਹਨੂੰ ਇਸ ਤਰੀਕੇ ਦੇ ਨਾਲ ਉਹਨੂੰ ਉਹਦੀ ਛੰਦਬੰਦੀ ਉਹਦੀ ਤੁਕਬੰਦੀ ਕਰ ਦਿੰਦੇ ਆ ਵੀ ਉਹ ਬੰਦਾ ਸੋਚਦਾ ਵੀ ਯਾਰ ਕਹਿ ਤੇ ਅਸੀਂ ਦਿੱਤੀ ਸੀ ਮਨ 'ਚ ਵੀ ਆਈ ਪਰ
1: ਇਹਨੂੰ ਕਿਵੇਂ ਪਤਾ ਲੱਗਿਆ
0: ਨਾ ਇਸ ਤਰੀਕੇ। ਫਿਰ ਜਿਹੜਾ ਪੇਂਟਰ ਆ ਉਹ ਉਹਨੂੰ ਹੋ ਸਕਦਾ ਪੇਂਟਿੰਗ ਦੇ ਵਿੱਚ ਉਸ ਚੀਜ਼ ਨੂੰ ਵਿਖਾ ਦੇ ਤੇ ਬਾਕੀ ਇਹ ਸੋਚਣ ਵੀ ਯਾਰ ਇਹ ਮਤਲਬ ਇਹ ਅਸੀਂ ਨਹੀਂ ਹਾਂ ਇਹ ਕਰ ਸਕਦੇ। ਸੋ ਜਿਹਦੀ ਜਿਹਦੀ ਜੋ ਜੋ ਵਿਸ਼ੇਸ਼ਤਾ ਆ ਉਹ ਉਸ ਸਾਡੇ ਇਸ ਸਮਾਜ ਦੇ ਵਿੱਚ ਆਪਣਾ ਆਪਣਾ ਉਸ ਤਰੀਕੇ ਦੇ ਨਾਲ ਯੋਗਦਾਨ ਪਾ ਰਿਹਾ ਅਤੇ ਉਹਨੂੰ ਵੇਖ ਕੇ ਜੇ ਆਪਾਂ ਉਹਦੀ ਸਰਾਹਨਾ ਕਰਦੇ ਹਾਂ ਜਿਹਨੂੰ ਚੰਗਾ ਲੱਗਦਾ ਵਾ ਉਸੀ ਨੂੰ ਚੰਗਾ ਕਹਿੰਦੇ ਹਾਂ, ਕੋਈ ਹੁਣ ਤਾਈ ਦੇਖੇ ਤਾਂ ਆਪਾਂ ਕਹਿ ਦਿੰਦੇ ਹਾਂ ਵੀ ਹਾਂ ਇਹਦੇ ਵਿੱਚ ਇੱਥੇ ਜੇ ਆਹ ਇੱਦਾਂ ਦਾ ਫਰਕ ਆ। ਪਰ ਅੱਜ ਕੱਲ੍ਹ ਆਪਾਂ ਵੇਖਦੇ ਹਾਂ ਵੀ ਮਾਹੌਲ ਚਾਲ ਇੱਦਾਂ ਦਾ ਜੇ ਕਿਸੇ ਨੂੰ ਨਹੀਂ ਵੀ ਪਤਾ ਤਾਂ ਉਹ ਸਿਰਫ ਐਵੇਂ ਨੁਕਸ ਕੱਢਣ ਦੇ ਲਈ ਵੀ ਨੁਕਸ ਕੱਢ ਦਿੰਦਾ।
1: ਸਹੀ ਆ।
0: ਸੋ ਇੱਦਾਂ ਦਾ ਬਹੁਤ ਕੁਛ ਆਪਾਂ ਆਸ ਪਾਸ ਆਪਣੇ ਵੇਖਦੇ ਹਾਂ ਜਿਹੜਾ ਸਾਨੂੰ ਥੋੜ੍ਹਾ ਥੋੜ੍ਹਾ ਵਿਚਲਿਤ ਕਰਦਾ, ਥੋੜ੍ਹਾ ਜਿਹਾ ਸਾਨੂੰ ਲੱਗਦਾ ਵਾ ਵੀ ਆਹ ਇੱਦਾਂ ਨਹੀਂ ਸੀ ਹੋਣਾ ਚਾਹੀਦਾ, ਪਰ ਜੋ ਹੋਣਾ ਉਹ ਤਾਂ ਹੋਣਾ।
1: ਕਈ ਗੱਲਾਂ ਕਹਿਣ ਲਈ ਕਹੀਆਂ ਜਾਂਦੀਆਂ, ਜਿਵੇਂ ਆਪਾਂ ਕਿਸੇ ਕਲਾਕਾਰ ਦੀ ਰੇਡੀਓ ਟੀਵੀ ਆਰਟਿਸਟ ਦੀ ਇੰਟਰਵਿਊ ਕਰਦੇ ਹਾਂ ਤਾਂ ਹੈ ਨਾ ਕਈ ਗੱਲਾਂ ਪੁੱਛਣ ਲਈ ਪੁੱਛੀਆਂ ਜਾਂਦੀਆਂ, ਅਸਲ 'ਚ ਉਹ ਇੱਕ ਗਿਣਤੀ ਮਿਣਤੀ ਖਾਕਾ ਜਿਹਾ ਹੀ ਬਣਾਇਆ ਹੁੰਦਾ, ਹੁਣ ਊੜੇ ਦੀ ਜਗ੍ਹਾ ਓਮਕਾਰ ਲਿਖਣਾ ਆਉਂਦਾ ਹੈ ਨਾ, ਪਰ ਉਹ ਜਿਹੜਾ ਕੱਚੀ ਪੈਨਸਲ ਨਾਲ ਘਾੜ ਕੇ ਜੇ ਊੜਾ ਲਿਖਿਆ ਹੁੰਦਾ ਉਹ 'ਚ ਕੁਛ ਕ੍ਰੀਏਟ ਕਰਨਾ ਹੁੰਦਾ ਕੁਛ, ਤਾਂ ਕਿ ਉਹ ਗੁਣੀਏ ਜੇ 'ਚ ਰਹਿ ਕੇ ਸਹਿੰਦੇ ਸਹਿੰਦੇ ਇਹਨੂੰ ਗੱਲਾਂ 'ਚ ਲਾ ਕੇ ਇਹਨੂੰ ਉਸ ਫਰੇਮ 'ਚ ਲੈ ਆਵਾਂ ਅਤੇ ਹੌਲੀ ਕੁ ਦੇਣੇ ਫਿਰ ਉਹ ਪੁੱਛ ਲਾਂ ਜੋ ਮੈਂ ਪੁੱਛਣਾ। ਪਰ ਜਿਹੜੇ ਇੱਦਾਂ ਨਹੀਂ ਕਰਦੇ ਉਹਨਾਂ ਦੀਆਂ ਇੰਟਰਵਿਊਜ਼ ਪਰ ਤੁਹਾਨੂੰ ਸੋਹਣੀਆਂ ਨਹੀਂ ਲੱਗਦੀਆਂ, ਕਿਉਂਕਿ ਬੰਦਾ ਕਹਿੰਦਾ ਆਹ ਫਲਾਣੇ ਨੇ ਪੁੱਛੀ ਸੀ ਆਉਣ ਵਾਲੀ ਦੱਸੋ ਜੀ, ਨਾ ਕੋਈ ਨਵਾਂ ਟਰੈਕ, ਕੋਈ ਨਵੀਂ ਕਿਹੜੀ ਟੀ ਵੀ ਫਿਲਮ ਆ ਰਹੀ ਹੈ, ਫਲਾਨਾ ਆ ਰਿਹਾ, ਧਮਕਾਨਾ ਆ ਰਿਹਾ, ਇਸ ਫਿਲਮ ਬਾਰੇ ਫਿਲਮ ਵਿੱਚ ਕੀ ਨਵਾਂ ਹੈ, ਹੈ ਨਾ। ਉਹ ਮਤਲਬ ਜਿਹੜਾ ਸੁਣਨ ਵਾਲਾ ਉਹ ਕਹਿੰਦਾ ਇਹ ਤਾਂ ਚੱਲ ਪਤਾ ਹੀ ਆ ਵੀ ਇਹਨਾਂ ਨੇ ਪੁੱਛਣਾ ਹੀ ਇਹਨਾਂ ਦਾ ਕੰਮ ਆ, ਪਰ ਅਸਲ 'ਚ ਕ੍ਰੀਏਟਿਵਿਟੀ ਕ੍ਰੀਏਟਿਵ ਕੰਮ ਜਿਹੜਾ ਵਿੱਚ ਹੈ ਨਾ ਆਪਾਂ ਕੁਛ ਕੱਢਦੇ ਹਾਂ ਉਹ ਉਦੋਂ ਨਿਕਲਣਾ ਜਦ ਉਹ ਤੋਂ ਹਟ ਕੇ ਕੁਛ ਪੁੱਛਿਆ ਜਾਣਾ ਜਿਹੜੀ ਚੀਜ਼ ਸਾਡੇ ਸੁਣਨ ਵਾਲੇ ਸੁਣਨਾ ਚਾਹੁੰਦੇ ਆ।
0: ਸਹੀ ਗੱਲ ਹੈ। ਸੋ ਉੱਥੇ ਸੁਣਨ ਵਾਲਿਆਂ ਦਾ ਵੀ ਇੱਦਾਂ ਹੀ ਆ, ਜਿੱਦਾਂ ਆਪਾਂ ਸ਼ੁਰੂ 'ਚ ਗੱਲ ਕੀਤੀ ਸੀ ਉਹ ਵੀ ਸ਼ਾਇਦ ਇੱਦਾਂ ਹੀ ਆ ਵੀ ਜਿਹਨੂੰ ਜਿਹੜਾ ਜਿੱਥੇ ਜੋ ਚੰਗਾ ਲੱਗਦਾ ਉਹ ਉੱਥੇ ਵੇਖ ਲੈਂਦਾ, ਉਹ ਉੱਥੇ ਸੁਣ ਲੈਂਦਾ, ਉਸ ਪਰਿਵਾਰ ਦਾ ਉਹ ਹਿੱਸਾ ਬਣ ਜਾਂਦਾ। ਅਤੇ ਜਿਹੜੀਆਂ ਚੀਜ਼ਾਂ ਜਿਹਦੇ ਮਤਲਬ ਦੀਆਂ ਨਹੀਂ ਆ, ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਚੰਗਾ ਇਨਸਾਨ ਨਹੀਂ ਆ ਜਾਂ ਦੁਨੀਆਂ 'ਤੇ ਉਹਦੀ ਥਾਂ ਹੀ ਨਹੀਂ ਆ,
1: ਉਹਦੀ ਕੋਈ ਹੋਰ ਥਾਂ ਹੈ। ਚੋਰ ਡਾਕੂ ਚਾਰ ਇਕੱਠੇ ਹੋ ਗਏ, ਕਹਿੰਦਾ ਦੇਖਿਆ ਲਾਈਕ ਮਾਈਂਡਡ ਬੰਦੇ ਇਕੱਠੇ ਹੋ ਗਏ ਕੁਛ
0: ਕ੍ਰੀਏਟ ਕਰਨਗੇ ਕੁਛ।
1: ਸੋ ਦੁਪਹਿਰ ਮਤਲਬ ਹਨਾ ਉਹ ਜਿਹਾ ਨੂੰ ਉਹ ਜਿਹਾ ਹੀ ਹਨਾ, ਉਹ ਉੱਠਦੇ ਗੱਲ ਟੱਲੀ ਨਹੀਂ ਸੀ, ਮੁੰਡਾ ਪੁੱਤ ਮਾਵਾਂ ਆ ਕੇ ਜਾਂਦਾ ਕਹਿੰਦੀ ਪੁੱਤ ਇਹ ਜਾਂਦੇ ਗੱਲ 'ਚ ਇਹ ਜਿਹਾ ਕੁਛ ਹੀ ਹੁੰਦਾ। ਸੋ ਇਹਨੂੰ ਭਾਵਾਂ ਚੰਗੇ ਪਾਸੇ ਲਾ ਕੇ ਦੇਖ ਲਓ, ਭਾਵਾਂ ਦੂਜੇ ਪਾਸੇ ਲਾ ਕੇ ਦੇਖ ਲਓ, ਹਨਾ ਪੜ੍ਹਿਆਂ ਲਿਖਿਆਂ ਦੀਆਂ ਸੰਗਤਾਂ, ਪੜ੍ਹਿਆਂ ਲਿਖਿਆਂ ਦੀਆਂ ਡਾਕਟਰਾਂ ਦੀਆਂ ਡਾਕਟਰਾਂ ਨਾੜੀਆਂ। ਸੋ ਜਿਹੜਾ ਮਨੁੱਖੀ ਸੁਭਾਅ ਆ, ਮਨੁੱਖੀ ਦਿਮਾਗ ਆ, ਜਾਂ ਮਨੁੱਖੀ ਦਿਮਾਗ ਦੀ ਬਣਤਰ ਅਤੇ ਵਿਕਾਸ ਆ, ਆਪਣੇ ਵਰਗਿਆਂ ਨੂੰ ਇਹ ਲੱਭ ਲੈਂਦਾ ਅਤੇ ਆਪਣੇ ਵਰਗੀਆਂ ਗੱਲਾਂ ਕਰਨ ਵਾਲੇ ਇਹਨੂੰ ਚੰਗੇ ਲੱਗਣ ਲੱਗ ਜਾਂਦੇ ਆ, ਜਾਂ ਉਹ ਗੱਲਾਂ ਜੋ ਚੰਗੀਆਂ ਲੱਗਦੀਆਂ ਹੁੰਦੀਆਂ ਪਰ ਆਪਣੇ ਨਹੀਂ ਕਰ ਰਹੇ ਹੁੰਦੇ ਅਤੇ ਕੋਈ ਹੋਰ ਕਰ ਰਿਹਾ ਹੁੰਦਾ ਤਾਂ ਇਹ ਉਹਦਾ ਆਪਣਾ ਬਣ ਜਾਂਦਾ, ਹੈਨਾ। ਇਹ ਮਨੁੱਖੀ ਸੁਭਾਅ ਤੁਹਾਨੂੰ ਉੱਧਰ ਨੂੰ ਲੈ ਕੇ ਜਾਂਦਾ। ਇਹ ਸੋਸ਼ੀਓਲੋਜੀ ਦੇ ਕਦੇ ਕਿਸੇ ਪ੍ਰੋਫੈਸਰ ਨਾਲ ਵੀ ਇੰਟਰਵਿਊ ਕਰੀਏ, ਕਿਤੇ ਆਪਾਂ ਇਹਨਾਂ ਸਿੱਧੇ ਗੇੜਾ ਕਰੀ ਜਾਈਏ।
0: ਸਹੀ ਗੱਲ ਹੈ ਵੈਸੇ, ਹੈਨਾ। ਫਿਰ ਹੋਰ ਵਧੀਆ ਜਾਣਾ,
1: ਪ੍ਰੋਫੈਸਰ ਭੱਟੀ ਆ ਉਹ, ਉਹਨਾਂ ਦੀਆਂ ਇੰਟਰਵਿਊਜ਼ ਅੱਜ ਕੱਲ੍ਹ ਕਾਫੀ ਨੇ ਇਸ ਟੋਪਿਕ 'ਤੇ ਨਾ, ਉਹ ਕਾਫੀ ਖੁੱਲ੍ਹ ਕੇ ਬੋਲਦੇ।
0: ਓਕੇ,
1: ਪਟਿਆਲਾ ਯੂਨੀਵਰਸਿਟੀ ਵਾਲੇ।
0: ਗੱਲ ਇਹੋ ਹੀ ਆ ਵੀ ਬਹੁਤੇ ਬੰਦੇ ਨਾ ਖੁੱਲ੍ਹ ਕੇ ਬੋਲਦੇ ਨਹੀਂ ਆ, ਕਿਉਂਕਿ ਖੁੱਲ੍ਹ ਕੇ ਬੋਲਣਾ ਸਾਨੂੰ ਅਲਾਊਡ ਹੀ ਨਹੀਂ ਆ। ਖੁੱਲ੍ਹ ਕੇ ਬੋਲਣ ਦਾ ਮਤਲਬ ਇਹ ਆ ਕਿ ਤੁਸੀਂ ਆਪਾਂ ਵੇਖਿਆ ਬਹੁਤ ਸੱਜਣੇ ਜਿਹੜੇ ਨੇ ਉਹ ਰਿਟਾਇਰਮੈਂਟ ਤੋਂ ਬਾਅਦ ਖੁੱਲ੍ਹ ਕੇ ਬੋਲਦੇ ਨੇ, ਉਦੋਂ ਕਿਤਾਬ ਲਿਖ ਦਿੰਦੇ ਆ। ਇਹਦਾ ਮਤਲਬ ਇਹ ਕਿ ਆਪਾਂ ਹੁਣ ਜਿਹੜੀ ਆਪਾਂ ਜਰਨੀ ਦੇ ਵਿੱਚ ਹਾਂ, ਜਦੋਂ ਕਹਿੰਦੇ ਨੇ ਕਿ ਇਨਸਾਨ ਦੇ ਵਿੱਚ ਸਭ ਤੋਂ ਵੱਧ ਐਨਰਜੀ ਹੁੰਦੀ ਆ, ਜਾਂ ਫਿਰ ਉਹ ਸਭ ਤੋਂ ਵੱਧ ਕ੍ਰੀਏਟਿਵ ਹੁੰਦਾ ਵਾ, ਉਹਦੇ ਹੱਡਾਂ ਪੈਰਾਂ ਦੇ ਵਿੱਚ ਜਿੰਨਾ ਚਿਰ ਜਾਨ ਹੁੰਦੀ ਆ, ਜਾਂ ਜਿੰਨਾ ਚਿਰ ਉਹ ਕੰਮ ਦੇ ਵਿੱਚ ਆ, ਨੌਕਰੀ ਦੇ ਵਿੱਚ ਆ, ਉਹ ਵਰਕਿੰਗ ਜਿਹੜਾ ਉਹਦਾ ਸਪੈਮ ਹੈ ਉਹਦੇ ਵਿੱਚ ਆ, ਅਤੇ ਉਹਨਾਂ ਚਿਰ ਤੱਕ ਇਹਦਾ ਮਤਲਬ ਉਹ ਡਰ ਡਰ ਕੇ ਕੱਢ ਦਿੰਦਾ। ਫਿਰ
1: ਡਰ ਕੇ ਵੀ ਉਹਦੇ ਆਲੇ ਦੁਆਲੇ ਗ੍ਰਸਤ ਦਾ ਖਲਾਰਾ ਬਹੁਤ ਆ। ਬੱਚੇ ਥੋੜ੍ਹੇ ਵੱਡੇ ਹੋ ਜਾਣ, ਥੋੜ੍ਹਾ ਐਂ ਹੋ ਜੇ, ਥੋੜ੍ਹਾ ਜਿਹਾ ਫਾਈਨੈਂਸ਼ਲੀ ਸਟੇਬਲ ਹੋ ਜਾਈਏ, ਇਹ ਜਿਹੜੀਆਂ ਚੀਜ਼ਾਂ ਨੇ ਨਾ, ਇਹ ਤਕਰੀਬਨ 18 ਸਾਲ ਤੋਂ ਲੈ ਕੇ 48-50-52 ਸਾਲ ਤੱਕ ਚੱਲਦੀਆਂ ਰਹਿੰਦੀਆਂ। ਫਿਰ ਬੰਦੇ ਨੂੰ ਲੱਗਦਾ ਯਾਰ ਹੁਣ ਮਾੜੇ ਜਿਹੇ ਸੌਖੇ ਹੋਏ ਹਾਂ, ਹੁਣ ਦਿਲ ਦੇ ਵਲਵਲੇ, ਦਿਲ ਦੇ ਹਾਵ ਭਾਵ ਕਿਸੇ ਕਿਤਾਬ ਰੂਪੀ ਕੱਢੇ ਜਾਣ, ਜਾਂ ਇਹ ਜਿਹੜੀ ਮੈਂ ਗੱਲ ਕੀਤੀ ਹੈ ਤਾਂ ਯਾਰ ਮੇਰੇ ਟੱਬਰ ਦੇ ਤਾਂ ਸਮਝਦੇ ਹੀ ਨਹੀਂ, ਇਹਨਾਂ ਨੂੰ ਤਾਂ ਉਸ ਗੱਲ ਦੀ ਸਮਝ ਹੀ ਹੈ ਨਹੀਂ, ਤਾਂ ਇਹ ਗੱਲ ਮੈਂ ਕਿਸੇ ਹੋਰ ਨੂੰ ਸੁਣਾਵਾਂ। ਅਤੇ ਪਾਤਰ ਸਾਹਿਬ ਨਹੀਂ ਸੀ ਲਿਖਦੇ ਵੀ, ਹੈ ਨਾ, ਵੀ ਮੁੰਡਾ ਮੇਰਾ ਕਿੱਡਾ ਭੋਲਾ, ਮਾਂ ਮੇਰੀ ਕਹਿੰਦੀ ਆ ਬਈ ਮਾਂ ਦੇ ਹੁੰਦੇ ਆ ਦੁੱਖ ਕਾਗਜ਼ਾਂ ਨੂੰ ਦੱਸਦਾ। ਪਾਤਰ ਸਾਹਿਬ ਦੀ ਕਵਿਤਾ 'ਚ ਇਹ ਲਿਖਿਆ ਹੋਇਆ ਵੀ ਜਦੋਂ ਬੰਦਾ ਆਪਣਾ ਦਿਲ ਰੋਂਦਾ ਨਾ ਵੀ ਮੈਨੂੰ ਹੋਰ ਕੋਈ ਸੁਣਨ ਵਾਲਾ ਹੁਣ ਬਚਿਆ ਹੀ ਨਹੀਂ, ਤਾਂ ਮੈਂ ਕਿਉਂ ਨਾ ਕਿਤਾਬ ਲਿਖਾਂ। ਇਸ ਲਈ ਜਾਂ ਕਹਿ ਲਓ ਆਪਣੀ ਜ਼ਿੰਦਗੀ ਦੇ ਤਜ਼ਰਬੇ ਜੋ ਹੁੰਦੇ ਆ ਉਹ ਬਹੁਤ ਸਮਾਂ ਲੈ ਕੇ ਹੁੰਦੇ ਆ, ਫਿਰ ਉਹ ਬੰਦਾ ਪਕਿਆਈ 'ਚ ਚਲਿਆ ਜਾਂਦਾ ਵੀ ਹਾਂ ਯਾਰ ਮਨੁੱਖੀ ਸੁਭਾਅ ਇੱਦਾਂ, ਹਾਂ ਯਾਰ ਇਹ ਇੱਦਾਂ ਹੋਇਆ, ਹੋ ਸਕਦਾ ਇਹ ਮੇਰੀ ਆਪਣੀ ਸੋਚ ਦੀ ਜ਼ਲਤ ਹੋਵੇ ਕਿ ਮੈਂ ਹਨਾ ਸ਼ੀਸ਼ੇ 'ਤੇ ਮੈਲ ਹੋਵੇ ਅਤੇ ਮੈਂ ਦੁਨੀਆ 'ਚ ਨੁਕਸ ਕੱਢੀ ਗਿਆ ਤਮਾਮ ਉਮਰ, ਅਸਲ 'ਚ ਮੈਨੂੰ ਆਪਣਾ ਸੁਭਾਅ ਬਦਲਣ ਦੀ ਲੋੜ ਸੀ। ਇਹ ਚੀਜ਼ਾਂ ਫਿਰ ਮੁੜ ਕੇ 50-55-60 ਸਾਲ ਜਦ ਬੰਦੇ ਨੂੰ ਆਉਂਦੀਆਂ, ਇਸੇ ਕਰਕੇ ਜ਼ਿਆਦਾ ਜਿਹੜੇ ਕਵੀ ਸ਼ਾਇਰ ਆਰਟਿਸਟ ਨੇ ਤੁਸੀਂ ਦੇਖੋਗੇ ਉਸ ਉਮਰੇ ਜ਼ਿਆਦਾ, ਕਿਉਂਕਿ ਬੰਦੇ ਨੂੰ ਲੱਗਦਾ ਵੀ ਮੈਂ ਤਾਂ ਊਈ ਯਾਰ ਹੋਰ ਹੀ ਪਾਸੇ ਭੱਜਿਆ ਫਿਰਦਾ ਰਿਹਾ, ਤਮਾਮ ਉਮਰ ਪੈਸੇ ਪੂਹੇ ਜੋੜਦਾ ਰਿਹਾ, ਅਸਲ 'ਚ ਖੁਸ਼ੀ ਤਾਂ ਪੈਸੇ ਨਾਲ ਨਹੀਂ ਸੀ, ਜਾਂ ਖੁਸ਼ੀ ਇਸ ਚੀਜ਼ ਨਾਲ ਸੀ, ਖੁਸ਼ੀ ਪ੍ਰੋਫੈਸ਼ਨਲ ਲੈਵਲ 'ਤੇ ਮੈਂ ਹੁਣ ਡਾਇਰੈਕਟਰ ਵੀ ਬਣ ਗਿਆ ਤਾਂ ਵੀ ਫਿਟੇ ਮੂਈ ਹਾਂ, ਘਰ ਵਾਲੀ ਤਾਂ ਮੈਨੂੰ ਫੇਰ ਨਹੀਂ ਪੁੱਛਦੀ, ਹੈ ਨਾ, ਬਾਪੂ ਕਹਿੰਦਾ ਨਿਆਣੇ ਤਾਂ ਫੇਰ ਨਹੀਂ ਰੋਟੀ ਦਿੰਦੇ, ਦਾਲ 'ਚ ਫੇਰ ਨਹੀਂ ਘਿਓ ਪਾਉਂਦੇ, ਹੁਣ ਡਾਕਟਰ ਨੇ ਮਨਾ ਕਰਤਾ। ਜਿਉਂ ਜਿਉਂ ਜ਼ਿੰਦਗੀ ਦਾ ਸੱਚ ਪਤਾ ਲੱਗਦਾ, ਜਾਨੂੰ ਕਈ ਇਹ ਕਹਿੰਦੇ ਆ ਹੁਣ ਟੂ ਲੇਟ ਆ, ਕਈ ਕਹਿੰਦੇ ਆ ਨਹੀਂ ਯਾਰ ਹੁਣ ਸਮਾਂ, ਹੁਣ ਲਿਖਿਆ ਜਾਵੇ, ਹੁਣ ਬੋਲਿਆ ਜਾਏ। ਇਸੇ ਲਈ ਜਿੱਡੇ ਸਿਆਣੇ ਲੋਕ ਆ ਜਾਂ ਜਿਹੜੇ ਲੋਕਾਂ ਦੇ ਤੁਸੀਂ ਤਜ਼ਰਬੇ ਸੁਣੋਗੇ, ਹਰਪਾਲ ਪੰਨੂ ਹੋਣੀ ਹੋ ਗਏ, ਉਹ ਗੱਲ ਇੰਨੀ ਟਿਕਾ ਕੇ ਸਹਿਜ ਮਤੇ ਨਾਲ ਰੱਖਦੇ ਆ ਵੀ ਐਨ ਪਾਰੇ ਵਾਂਗੂ ਘੁਲ ਘੁਲ ਪੈਂਦੀਆਂ ਚੀਜ਼ਾਂ। ਇਹੀ ਕੋਈ ਯੰਗ ਬੰਦਾ, ਯੰਗ ਬੰਦੇ ਦੀ ਵਾਈਬ੍ਰੈਂਟ ਐਨਰਜੀ, ਉਹ ਯਾਰ ਐਂ ਕਿਉਂ ਨਹੀਂ ਕਰਦੇ, ਓਂ ਕਿਉਂ ਨਹੀਂ ਹੁੰਦਾ, ਇਹ ਦੇਸ਼ ਨੂੰ ਬਦਲਣ ਦੀ ਲੋੜ ਆ, ਉਹ ਯੰਗ ਬੰਦੇ ਦੇ ਮੂੰਹੇ ਸੋਹਣੀਆਂ ਲੱਗਦੀਆਂ। ਕੋਈ ਇੱਦਾਂ ਬਜ਼ੁਰਗ ਕਹੇ ਤਾਂ ਉਹਦੇ ਮੂੰਹ ਜਚਣੀ ਨਹੀਂ।
0: ਹਰ ਇੱਕ ਉਮਰ ਦੇ ਪੜਾਅ ਦੇ ਵਿੱਚ ਅਲੱਗ ਅਲੱਗ ਸਮੇਂ ਦੇ ਉੱਤੇ ਅਲੱਗ ਅਲੱਗ ਚੀਜ਼ਾਂ ਹੀ ਸੋਭਦੀਆਂ ਨੇ, ਤੇ ਸਮੇਂ ਨਾਲ ਜੇ ਨਹੀਂ ਬੰਦਾ ਬਦਲਦਾ ਤਾਂ ਉਹ ਵੀ ਬੁਰਾ ਲੱਗਦਾ।
1: ਐਕਸਪੀਰੀਅੰਸਡ ਡਾਕਟਰ ਤੇ ਹਨਾ ਯੰਗ ਵਕੀਲ, ਇਹ ਦੋਨੋਂ
0: ਕਾਮਯਾਬ,
1: ਦੋਨਾਂ ਨੂੰ ਉਹਨਾਂ ਉਹਨਾਂ ਚੀਜ਼ਾਂ ਦੀ ਅਹਿਮੀਅਤ ਆ ਨਾ।
0: ਸੋ ਧੰਨਵਾਦ ਜੀ ਤੁਹਾਡਾ, ਮਿਹਰਬਾਨੀ, ਆਸ ਕਰਦੇ ਕਿ ਤੁਸੀਂ ਗੱਲਾਂ ਬਾਤਾਂ ਸਾਡੀਆਂ ਸਹਿਮਤੀ ਜਿਤਾ ਰਹੇ ਹੋ ਗਏ, ਨਹੀਂ ਵੀ ਜਿਤਾ ਰਹੇ ਤਾਂ ਤੁਸੀਂ ਲਿਖ ਸਕਦੇ ਹੋ, ਤੁਸੀਂ ਭੇਜ ਸਕਦੇ ਹੋ। ਅਤੇ ਸਿਮਰਨ ਜੀ ਕਹਿੰਦੇ ਨੇ ਕਿ ਸਤਿ ਸ਼੍ਰੀ ਅਕਾਲ, ਡਿਫੀਕਲਟ ਡਰਾਈਵਿੰਗ ਕੰਡੀਸ਼ਨ, ਇਹ ਤਾਂ ਮੈਨੂੰ ਲੱਗਦਾ ਸਵੇਰ ਦਾ ਹੀ ਮੈਸੇਜ, ਪਰ ਹੁਣ ਇਹ ਕਹਿੰਦੇ ਨੇ ਕਿ ਥੈਂਕ ਯੂ ਫੋਰ ਪਲੇਇੰਗ ਬੀਰ ਸਿੰਘ ਸੌਂਗ, ਅਤੇ ਬੜੀ ਵੱਖਰੀ ਐਨਰਜੀ ਅੱਜ ਦੇ ਸੌਂਗ ਦੀ, ਥੈਂਕ ਯੂ ਜੀ, ਅਤੇ ਘੈਂਟ ਸੌਂਗ ਅਤੇ ਘੈਂਟ ਸ਼ੋਅ 'ਤੇ ਮੈਸੇਜ ਕਰਦੇ ਨੇ ਸਾਨੂੰ ਸੰਧੂ ਸਿੰਘ ਜੀ। ਜੱਸੋਵਾਲ ਸਾਹਿਬ ਕਹਿੰਦੇ ਨੇ ਕਿ ਓਕੇ ਰਿਪੋਰਟ ਹੋ ਗਿਆ, ਅੰਗੂਠਾ ਵੀ ਹੋ ਗਿਆ, ਸਤਿ ਸ਼੍ਰੀ ਅਕਾਲ ਵੀ ਹੋ ਗਈ, ਅਤੇ
1: ਠੇਂਗਾ ਤਾਂ ਨਹੀਂ,
0: ਐਂ ਵੀ ਹੋ ਗਿਆ, ਹੈ
1: ਠੇਂਗਾ ਨਾ ਹੋਵੇ, ਕਈ ਵਾਰ ਅੰਗੂਠਾ ਠੇਂਗੇ ਵਰਗਾ ਵੀ ਹੁੰਦਾ,
0: ਠੇਂਗਾ ਨਹੀਂ ਆ
1: ਜਸਵਾ ਸਾਹਿਬ ਹੈ ਬਹੁਤ ਪਿਆਰ ਭੇਜਦੇ
0: ਤੇ ਬਲਜੀਤ ਫਰਵਾਲੀ ਜੀ ਕਹਿੰਦੇ ਕਿ ਦੋਵੇਂ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਹਮੇਸ਼ਾ ਵਾਂਗ ਅੱਜ ਦੀ ਗੱਲਬਾਤ ਵੀ ਘੈਂਟ ਹੀ ਆ ਤੇ ਨਾਲ
1: ਕਿਸੇ ਦਿਨ ਬਲਜੀਤ ਉਹਨਾਂ ਨੂੰ ਵੀ ਔਨ ਏਅਰ ਕਰਨਾ ਆਪਾਂ ਇਹ ਵੀ ਬਹੁਤ ਸੋਹਣੀ ਆ ਮਿੰਨੀ ਕਹਾਣੀਆਂ ਛੋਟੀਆਂ ਛੋਟੀਆਂ ਇਹਨਾਂ ਨੇ ਕਿਤਾਬ ਵੀ ਛਪਾਈ ਆ ਤੇ
0: ਮਿੰਨੀ ਮਿੰਨੀ ਜਾ ਹੈ ਮਿੰਨੀ ਮਿੰਨੀ ਸਾਰਾ ਕੁਝ ਵਧੀਆ ਹੁੰਦਾ
1: ਦਿਲ ਕਰਵਾ ਲਿਆ ਚੋਰੀ ਨਿੰਮਾ ਨਿੰਮਾ ਹੱਸਦੀ ਨੇ ਕਈ ਕਹਾਣੀਆਂ ਵੀ ਇਦਾਂ ਹੀ ਹੁੰਦੀਆਂ ਨਿੰਮੀਆਂ ਨਿੰਮੀਆਂ ਮਿੰਨੀਆਂ ਮਿੰਨੀਆਂ
0: ਮਿੰਨੀ ਕਹਾਣੀ ਲਿਖਣੀ ਇਹ ਸਗੋਂ ਹੋਰ ਵੀ ਔਖਾ ਆ ਇੱਕ ਹੋਰ ਔਖੀ ਕਲਾ ਵਾ ਸਿਮਰਨ ਜੀ ਸੋਰੀ ਸਿਮਰਨ ਜੀ ਕਹਿੰਦੇ ਨੇ ਕਿ ਜਿੰਨਾ ਤੁਸੀਂ ਆਪਣੀ ਮਾਂ ਅੱਛਾ ਇਹ ਪੁਰਾਣਾ ਮੈਸੇਜ ਸੋਰੀ ਮੈਂ ਪੁਰਾਣੇ ਘੁਮਾਈ ਜਾਂਦੇ ਅੱਜ ਕਹਿੰਦੇ ਕਿ ਤੁਸੀਂ ਜਿਹੜੀ ਪਹਿਲਾਂ ਕਵਿਤਾ ਪੜ੍ਹੀ ਸੀ ਉਹਦੇ ਰਾਈਟਰ ਦਾ ਨਾਂ ਦੱਸ ਦਿਓ ਤਾਹਿਰਾ ਸਰਾਂ ਦੀ ਪੜ੍ਹੀ ਸੀ ਮੇਰੇ ਖਿਆਲ
1: ਹਾਂਜੀ ਤਾਹਿਰਾ ਸਰਾਂ
0: ਤਾਹਿਰਾ ਸਰਾਂ ਇਹ ਪਾਕਿਸਤਾਨੀ ਪੰਜਾਬ ਦੇ ਪੰਜਾਬੀ ਦੇ ਬੜੇ ਪਿਆਰੇ
1: ਇਹ ਲੇਖਿਕਾ
0: ਨੇ
1: ਖੁੱਲੀਆਂ ਨੇ ਛੱਤਾਂ ਬਦਲੀ ਜਾਂਦੇ ਹੋ ਦਿਲ ਬਦਲਣ ਦਾ ਵਾਅਦਾ ਸੀ ਨਜ਼ਰਾਂ ਬਦਲੀ ਜਾਂਦੇ ਹੋ ਇਹ ਕਿਹੜੀ ਤਬਦੀਲੀ ਏ ਸ਼ਕਲਾਂ ਬਦਲੀ ਜਾਂਦੇ ਹੋ ਹੱਦ ਏ ਬੇਤਬਾਰੀ ਦੀ ਉਹ ਭਾਈ ਪੱਗਾਂ ਬਦਲੀ ਜਾਂਦੇ ਹੋ ਮੇਰੇ ਜੇਠ ਦੀਆਂ ਦਸਤਾਰਾਂ ਦੇ ਰੰਗ ਬਦਲਦੇ
0: ਹਾਂ ਨਹੀਂ ਬਹੁਤ ਸੋਹਣਾ ਜੀ ਬੜੇ ਵਧੀਆ ਇੱਕ ਇਹਨਾਂ ਦਾ ਹਸਬੈਂਡ ਵਾਈਫ ਦੇ ਉੱਤੇ ਵੀ ਬੜਾ ਘੈਂਟ ਜਿਹਾ ਤੇ ਸਭ ਤੋਂ ਪਹਿਲਾਂ ਉਹੀ ਮਸ਼ਹੂਰ ਹੋਇਆ ਸੀ ਤੇ ਉਹੀ ਤੁਸੀਂ ਸੁਣਿਆ ਹੋਊਗਾ ਤੇ ਜੇਕਰ ਤੁਸੀਂ ਇਹਨਾਂ ਦੀ ਕਿਤਾਬ ਤੁਸੀਂ ਪੰਜਾਬੀ ਦੇ ਵਿੱਚ ਪੰਜਾਬੀ ਤੇ ਮਤਲਬ ਚਲੋ ਇਹ ਲਿਖਦੇ ਹੀ ਨੇ ਗੁਰਮੁਖੀ ਦੇ ਵਿੱਚ ਅਨੁਵਾਦਿਤ ਵੀ ਇਹਨਾਂ ਦੀਆਂ ਕਿਤਾਬਾਂ ਨੇ ਵੈਸੇ ਤੇ ਸ਼ਾਹਮੁਖੀ ਦੇ ਵਿੱਚ ਲਿਖਦੇ ਨੇ ਤੇ ਉਹ ਤੁਸੀਂ kitabwala.com.au ਦੇ ਉੱਤੇ ਤੁਸੀਂ ਸੰਪਰਕ ਕਰਿਓ ਤੇ ਇਹਨਾਂ ਦੀ ਕਿਤਾਬ ਤੁਹਾਨੂੰ ਮਿਲ ਜੂਗੀ
1: ਇੰਗਲਿਸ਼ ਵਿੱਚ ਲੱਲੇ ਦੇ ਪੈਰ ਚ ਬਿੰਦੀ ਹੈ ਨੀ ਤਾਂ ਤੁਹਾਨੂੰ ਕਿਤਾਬ ਵਾਲਾ ਡੋਟ ਕੋਮ ਕਿਹਾ ਅਸਲ ਚ ਕਿਤਾਬ ਵਾਲਾ ਡੋਟ ਕੋਮ ਅੰਗਰੇਜ਼ੀ ਸਪੈਲਿੰਗ ਗਲਤ ਨਾ ਲੇ ਐਲ ਐਚ ਪਾ ਦੇ
0: ਅੰਗਰੇਜ਼ੀ ਚ ਵਿੱਚ ਇੱਦਾਂ ਹਾਂਜੀ ਸੋ ਕਿਤਾਬ ਵਾਲਾ ਡੋਟ ਕੋਮ ਡੋਟ ਏਯੂ ਦੇ ਉੱਤੇ ਤੁਸੀਂ ਜਾ ਕੇ ਤੇ ਤਾਹਿਰਾ ਸਰਾਂ ਦੀ ਕਿਤਾਬ ਲੈ ਲਓ ਉਹਦੇ ਵਿੱਚ ਤੁਹਾਨੂੰ ਬੜੀਆਂ ਸੋਹਣੀਆਂ ਸੋਹਣੀਆਂ ਤੁਹਾਨੂੰ ਹੋਰ ਵੀ ਮਿਲ ਜਾਣਗੀਆਂ ਤੁਹਾਨੂੰ
1: ਵਿਸ਼ਾਲ ਵਿਜੇ ਬਾਬ
0: ਵਿਸ਼ਾਲ ਵਿਜੇ ਸਿੰਘ ਖਹਿਰਾ
1: ਸੁਣਦੇ ਰਹੋ
0: ਰੇਡੀਓ ਹਾਂਜੀ 1674 AM
2: ਦਿਸ ਸਟੇਸ਼ਨ ਇਜ਼ ਨਾਓ ਦੀ ਅਲਟੀਮੇਟ ਪਾਵਰ ਇਨ ਦੀ ਯੂਨੀਵਰਸ ਰੇਡੀਓ ਹਾਂਜੀ 1674 AM

0: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
1: ਉਹ ਜੋ ਹੁਕਮ ਮੇਰੀ ਸਰਕਾਰ।
0: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
1: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
0: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੁਐਲਰੀ, ਡਾਇਮੰਡ ਜੁਐਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
1: ਆਹੋ ਜੀ ਆਹੋ,
0: ਅਕਸ਼ਰਾ ਜੁਐਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
2: ਸਤਿ ਅਕਾਲ, ਮੈਂ ਹਾਂ ਜੀ ਸ਼ੇਰ ਗਿੱਲ ਤੇ ਤੁਸੀਂ ਸੁਣ ਰਹੇ ਹੋ ਰੇਡੀਓ ਹਾਂਜੀ 1674 AM।
3: ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 June 2026 ਵੀਰਵਾਰ ਦਾ ਦਿਨ, ਭਾਰਤ, ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਨਿਊਜ਼ ਬੁਲੇਟਿਨ ਲੈ ਕੇ ਹੋਏ ਹਾਜ਼ਰ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਈਰਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਤੋਂ ਰੋਕਣ ਦੇ ਲਈ ਅਮਰੀਕੀ ਪਾਰਲੀਮੈਂਟ ਦੇ ਵਿੱਚ ਦੇ ਹੇਠਲੇ ਸਦਨ, ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਵਾਇਆ। ਇਹ ਪ੍ਰਸਤਾਵ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਪਾਸ ਹੋਇਆ। ਅਜਿਹਾ ਇਸ ਕਰਕੇ ਸੰਭਵ ਹੋ ਸਕਿਆ ਜਦੋਂ 4 ਰਿਪਬਲਿਕਨ ਪਾਰਲੀਮੈਂਟੇਰੀਅਨਸ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇ ਦਿੱਤਾ, ਯਾਨੀ ਕਿ ਟਰੰਪ ਤੋਂ ਉਲਟ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਅਮਰੀਕੀ ਪਾਰਲੀਮੈਂਟ ਦੇ ਵਿੱਚ ਜੰਗ ਨੂੰ ਲੈ ਕੇ ਅਸਹਿਮਤੀ ਦਾ ਅਜਿਹਾ ਜਨਤਕ ਪ੍ਰਦਰਸ਼ਨ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਖਿਲਾਫ ਅਮਰੀਕਾ ਨੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜੰਗ ਸ਼ੁਰੂ ਕੀਤੀ ਸੀ। ਇਹ ਚੌਥੀ ਵਾਰ ਹੈ ਜਦੋਂ ਹਾਊਸ ਨੇ ਟਰੰਪ ਦੀ ਜੰਗ ਨੂੰ ਲੈ ਕੇ ਜਿਹੜੀਆਂ ਤਾਕਤਾਂ ਨੇ ਉਸ ਦੇ ਉੱਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਹਨਾਂ ਸ਼ਕਤੀਆਂ ਦੇ ਨਾਲ ਪਾਰਲੀਮੈਂਟ ਤੋਂ ਪਹਿਲਾਂ ਕਦੇ ਮਨਜ਼ੂਰੀ ਲਈ ਹੀ ਨਹੀਂ ਸੀ ਹਾਊਸ ਦੇ ਇਸ ਪ੍ਰਸਤਾਵ ਨੂੰ। ਹਾਲੇ ਵੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਬੇਸ਼ੱਕ ਇਹ ਪ੍ਰਸਤਾਵ ਸੈਨੇਟ ਦੇ ਵਿੱਚ ਪਾਸ ਹੋ ਵੀ ਜਾਵੇ, ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਈਰਾਨ ਦੇ ਖਿਲਾਫ ਫੌਜੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇਗਾ। ਟਰੰਪ ਇਸ ਪ੍ਰਸਤਾਵ ਦੇ ਉੱਤੇ ਵੀਟੋ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੱਦ ਕਰਨ ਦੇ ਲਈ ਦੋਹਾਂ ਪਾਰਲੀਮੈਂਟੇਰੀਅਨ, ਦੋਹਾਂ ਜਿਹੜੇ ਸਦਨ ਨੇ ਪਾਰਲੀਮੈਂਟ ਦੇ, ਉੱਥੋਂ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਵਿੱਚ 2/3 ਬਹੁਮਤ ਦੀ ਲੋੜ ਪਏਗੀ। ਸੈਨੇਟ ਦੇ ਵਿੱਚ ਸੈਨੇਟ ਨੇ ਮਈ ਮਹੀਨੇ 'ਚ ਇਸੇ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਅੱਗੇ ਵਧਾਇਆ ਸੀ। 7 ਪਿਛਲੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਹ ਪ੍ਰਸਤਾਵ ਹੁਣ ਅੱਗੇ ਵਧਿਆ, ਪਰ ਹਾਲੇ ਵੀ ਪੂਰੇ ਸਦਨ ਦੇ ਵਿੱਚ ਵੋਟਿੰਗ ਹੋਣੀ ਬਾਕੀ ਹੈ। ਉੱਥੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਨੇ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਇੱਕ ਸ਼ਰਤ ਇਹ ਹੈ ਕਿ ਹਿਜਬੁੱਲਾ ਨੂੰ ਆਪਣੇ ਹਮਲੇ ਪੂਰੀ ਤਰ੍ਹਾਂ ਦੇ ਨਾਲ ਰੋਕਣੇ ਹੋਣਗੇ। ਇਹ ਸਹਿਮਤੀ ਅਜਿਹੇ ਸਮੇਂ 'ਚ ਬਣੀ ਹੈ ਜਦੋਂ ਬੁੱਧਵਾਰ ਦੇ ਦਿਨ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਘੱਟੋ ਘੱਟ 9 ਲੋਕ ਮਾਰੇ ਗਏ ਸੀ ਅਤੇ ਹਿਜਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਉੱਤੇ ਰਾਕੇਟ ਹਮਲੇ ਕੀਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਸੰਬੰਧਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਦੋਹੇ ਸਰਕਾਰਾਂ ਨੂੰ ਤੈਅ ਕਰਨਾ ਹੋਏਗਾ। ਕਿਸੇ ਵੀ ਇੱਕ ਦੇਸ਼ ਜਾਂ ਨਾਨ ਸਟੇਟ ਐਕਟਰ ਦੀ ਤਰਫ ਤੋਂ ਲੈਬਨਾਨ ਦੇ ਭਵਿੱਖ ਨੂੰ ਬੰਧਕ ਬਣਾਉਣ ਨੂੰ ਲੈ ਕੇ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਅਕਸਰ ਇਹ ਕਹਿੰਦਾ ਹੈ ਕਿ ਹਿਜਬੁੱਲਾ, ਜਿਹੜਾ ਕਿ ਇਜ਼ਰਾਈਲ ਦੇ ਮੁਤਾਬਕ ਇੱਕ ਦਹਿਸ਼ਤਗਰਦੀ ਸੰਗਠਨ ਹੈ, ਪਰ ਲੈਬਨਾਨ ਦੇ ਵਿੱਚ ਹਿਜਬੁੱਲਾ ਇੱਕ ਸਿਆਸੀ ਜਮਾਤ ਹੈ, ਤਾਂ ਇਜ਼ਰਾਈਲ ਦੇ ਮੁਤਾਬਕ ਹਿਜਬੁੱਲਾ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਉੱਤੇ ਗੱਲ ਨਹੀਂ ਹੋ ਸਕਦੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਮਲੇ ਹਿਜਬੁੱਲਾ ਦਾ ਨਾਂ ਲੈ ਕੇ ਹੀ ਇਜ਼ਰਾਈਲ ਦੀ ਤਰਫ ਤੋਂ ਲੈਬਨਾਨ ਦੇ ਉੱਤੇ ਕੀਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਦੱਖਣੀ ਲੈਬਨਾਨ ਦੇ ਵਿੱਚ। ਇਸ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਸ਼ਾਮਲ ਹੈ ਕਿ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਇਲਾਕਿਆਂ ਦੇ ਉੱਤੇ ਕੰਟਰੋਲ ਲੈ ਰੱਖਿਆ, ਉੱਥੋਂ ਇਜ਼ਰਾਈਲ ਤਾਂ ਪਿੱਛੇ ਹਟ ਜਾਏਗਾ, ਪਰ ਹਿਜਬੁੱਲਾ ਦੇ ਲੜਾਕਿਆਂ ਨੂੰ ਵੀ ਹਟਾਉਣਾ ਹੋਏਗਾ। ਇਹ ਇਲਾਕਾ ਲਿਟਾਨੀ ਨਦੀ ਦੀ ਸਰਹੱਦ ਤੋਂ ਲੈ ਕੇ ਉੱਤਰ ਤੱਕ ਫੈਲਿਆ ਹੋਇਆ, ਇਸ ਨੂੰ ਸਾਊਥ ਲਿਟਾਨੀ ਸੈਕਟਰ ਵੀ ਕਹਿ ਲਿਆ ਜਾਂਦਾ ਹੈ। ਦੱਸ ਦਈਏ ਕਿ ਸੀਜ਼ਫਾਇਰ ਦਾ ਸਮਝੌਤਾ ਸੋਮਵਾਰ ਦੇ ਦਿਨ ਹੋਈ ਇੱਕ ਛੋਟੀ ਜੀ ਸੀਜ਼ਫਾਇਰ ਸਹਿਮਤੀ, ਯਾਨੀ ਕਿ ਬਹੁਤ ਛੋਟਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ, ਸਿਰੇ ਨਹੀਂ ਚੜ੍ਹ ਸਕਿਆ ਸੀ, ਖੈਰ ਉਹ ਵੱਖਰੀ ਗੱਲ ਹੈ। ਪਰ ਲੈਬਨਾਨ ਨੇ ਕਿਹਾ ਸੀ ਕਿ ਇਸ ਸਹਿਮਤੀ ਦੇ ਤਹਿਤ ਇਜ਼ਰਾਈਲ ਬੈਰੂਤ ਦੇ ਉੱਤੇ ਬੰਬਾਰੀ ਨਹੀਂ ਕਰੇਗਾ, ਜਿਸ ਦੇ ਬਦਲੇ ਹਿਜਬੁੱਲਾ ਇਜ਼ਰਾਈਲ ਦੇ ਉੱਤੇ ਹਮਲਾ ਰੋਕੇਗਾ। ਦੋਹਾਂ ਦੇਸ਼ਾਂ ਨੇ ਹੁਣ 22 ਜੂਨ ਨੂੰ ਦੁਬਾਰਾ ਮੁਲਾਕਾਤ ਕਰਨੀ ਹੈ ਤਾਂ ਕਿ ਇੱਕ ਵਿਆਪਕ ਸਮਝੌਤੇ ਦੇ ਉੱਤੇ ਪਹੁੰਚਿਆ ਜਾ ਸਕੇ। ਹਿਜ਼ਬੁੱਲਾ ਨੇ ਹਾਲੇ ਤੱਕ ਇਸ ਐਲਾਨ ਦੇ ਉੱਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਅਗਲੀ ਖਬਰ ਕਿਊਬਾ ਦੇ ਨਾਲ ਜੁੜੀ ਹੋਈ, ਜਿੱਥੇ ਕਿਊਬਾ ਦੇ ਵਿੱਚ 6 ਜੂਨ ਤੋਂ ਵੀਜ਼ਾ ਅਤੇ ਮਾਸਟਰ ਕਾਰਡ ਦੇ ਜ਼ਰੀਏ ਹੋਣ ਵਾਲੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ। ਕਿਊਬਾ ਸੈਂਟਰਲ ਬੈਂਕ ਨੇ 3 ਜੂਨ ਨੂੰ ਇਹ ਐਲਾਨ ਕੀਤਾ ਸੀ। ਬੈਂਕ ਨੇ ਇਸ ਦੇ ਪਿੱਛੇ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜ਼ਿੰਮੇਦਾਰ ਦੱਸਿਆ। ਦੱਸ ਦਈਏ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿਊਬਾ ਦੇ ਨਾਲ ਆਪਣੇ ਸੰਬੰਧ ਤੋੜ ਲਏ ਨੇ। ਇਸ ਦਰਮਿਆਨ ਕਿਊਬਾ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਲੈਣ ਦੇਣ ਦੀ ਪ੍ਰੋਸੈਸਿੰਗ ਸੰਭਾਲਣ ਵਾਲੇ ਇੱਕ ਵਿਦੇਸ਼ੀ ਪਾਰਟਨਰ ਨੇ ਵੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਨੇ। ਇਸੇ ਦੇ ਚੱਲਦਿਆਂ ਹੋਇਆਂ ਜਿਹੜਾ ਕਿਊਬਾ ਦੀ ਅਰਥ ਵਿਵਸਥਾ ਨੂੰ ਅਮਰੀਕਾ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਿਹਾ। ਅਸਲ 'ਚ ਟਰੰਪ ਪ੍ਰਸ਼ਾਸਨ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ, ਕਿਉਂਕਿ ਕਿਊਬਾ ਦੀ ਸਰਕਾਰ ਟਰੰਪ ਦੇ ਹਰ ਇੱਕ ਗੱਲ ਨੂੰ ਨਹੀਂ ਮੰਨਦੀ। ਇਸੇ ਕਰਕੇ ਕਿਊਬਾ ਦੀ ਟੂਰਿਸਟ ਇੰਡਸਟਰੀ ਪਹਿਲਾਂ ਬਰਬਾਦ ਕੀਤੀ ਗਈ ਅਤੇ ਹੁਣ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਇਤਿਹਾਸਕ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਟਰੰਪ ਦਾ ਦੋਸ਼ ਹੈ ਜਾਂ ਇੰਝ ਕਹਿ ਲਈਏ ਕਿ ਅਮਰੀਕਾ ਇਹ ਕਹਿੰਦਾ ਹੈ ਕਿ ਗੇਸਾ ਦੇ ਵਿੱਚ ਜਿਹੜਾ ਸੈਰ ਸਪਾਟਾ ਹੈ, ਵਿੱਤੀ ਲੈਣ ਦੇਣ ਅਤੇ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਜਿਹੜੇ ਰੈਮਿਟੈਂਸ ਨੇ, ਉਹ ਸਾਰੇ ਲੌਜਿਸਟਿਕਸ ਜਿਹੜੇ ਵੀ ਦੇਸ਼ ਕਿਊਬਾ ਦੇ ਨਾਲ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ, ਜੇਕਰ ਉਹ ਕਿਊਬਾ ਦੇ ਨਾਲ ਇਸ ਕਿਸਮ ਦੇ ਸੰਬੰਧ ਜਾਰੀ ਰੱਖਦੇ ਨੇ ਤਾਂ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਦਿੱਲੀ ਤੋਂ, ਜਿੱਥੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਫਲੋਰਿਸ਼ ਸਟੇ B&B ਨਾਮ ਦੇ ਇੱਕ ਹੋਟਲ 'ਚ ਅੱਗ ਲੱਗਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਲਵੀਆ ਨਗਰ ਸਥਿਤ ਫਲੋਰਿਸ਼ ਸਟੇ B&B ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ 'ਤੇ ਪਹੁੰਚੇ, ਬਚਾਅ ਕਰਮੀ ਪਹੁੰਚੇ, ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੇ ਨਾਲ ਕੁਝ ਘੰਟਿਆਂ ਬਾਅਦ ਅੱਗ 'ਤੇ ਸਫਲਤਾਪੂਰਵਕ ਕਾਬੂ ਤਾਂ ਪਾ ਲਿਆ ਗਿਆ। 40 ਵਿਅਕਤੀਆਂ ਨੂੰ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ, ਪਰ ਮਾੜੀ ਖਬਰ ਇਹ ਰਹੀ ਕਿ ਇਸ ਘਟਨਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਬਚਾਅ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਘਟਨਾ ਦੇ ਵਿੱਚ ਜਲਣ ਵਾਲੇ ਵਿਅਕਤੀਆਂ ਨੂੰ ਮੈਕਸ ਹਸਪਤਾਲ ਸਾਕੇਤ ਲਿਜਾਇਆ ਗਿਆ। ਦੱਸ ਦਈਏ ਕਿ 39 ਜਿਹੜੇ ਮਰੀਜ਼ ਉੱਥੇ ਲਿਜਾਏ ਗਏ ਸੀ ਉਹਨਾਂ 'ਚੋਂ ਪਹਿਲਾਂ ਹੀ 18 ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕਈਆਂ ਦੀ ਮੌਤ ਹੁੰਦੀ ਗਈ, ਕਿਉਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ, ਅੱਗ ਦੇ ਨਾਲ ਜਲ ਗਏ ਸੀ, 3rd degree ਬਰਨ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਲਾਜ ਦੇ ਖਾਤਰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਦਿੱਲੀ ਸਰਕਾਰ ਦੀ ਤਰਫ ਤੋਂ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੱਖਣੀ ਦਿੱਲੀ ਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਿਲਡਿੰਗ ਦੇ ਨੀਚੇ ਕੋਈ ਰੈਸਟੋਰੈਂਟ ਚੱਲ ਰਿਹਾ ਸੀ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ, ਪਰ ਇਹ ਸੰਭਾਵਨਾ ਹੈ ਕਿ ਰੈਸਟੋਰੈਂਟ ਦੀ ਵਜ੍ਹਾ ਦੇ ਚੱਲਦਿਆਂ ਹੀ ਬਿਲਡਿੰਗ ਦੇ ਵਿੱਚ ਅੱਗ ਵਧੀ ਹੋਵੇ। ਇਸ ਦੇ ਸਟੀਕ ਅੰਦਾਜ਼ੇ ਹਾਲੇ ਲਗਾਏ ਜਾਣਗੇ। ਇੱਥੇ ਇਹ ਵੀ ਦੱਸ ਦਈਏ ਕਿ ਇਸ ਦਰਮਿਆਨ ਜਿਹੜਾ ਦਿੱਲੀ ਦੇ ਵਿੱਚ ਕੈਟਸ ਐਂਬੂਲੈਂਸ ਸੇਵਾ, ਦਿੱਲੀ ਪੁਲਿਸ, ਫਾਇਰ ਬ੍ਰਿਗੇਡ, DDMA ਅਤੇ ਐਮਰਜੈਂਸੀ ਸੇਵਾਵਾਂ ਮੌਕੇ ਦੇ ਉੱਤੇ ਅੱਜ ਦੇ ਦਿਨ ਵੀ ਉੱਥੇ ਸਾਰੀ ਮਦਦ ਪਹੁੰਚਾ ਰਹੀਆਂ ਨੇ। OSM CBSE ਦੇ ਵਿੱਚੋਂ ਪੜ੍ਹੇ ਹੋਣਗੇ ਤਾਂ ਪਤਾ ਹੋਏਗਾ ਆਂਸਰ ਸ਼ੀਟ ਕੀ ਹੁੰਦੀ ਹੈ। 1 ਮਹੀਨੇ ਪਹਿਲਾਂ ਤੱਕ ਜੈਨਜ਼ੀ ਦੇ ਲਈ ਇਸ ਸ਼ਬਦ ਦਾ ਮਤਲਬ OSM ਸ਼ਾਰਟ ਦੇ ਵਿੱਚ ਜਦੋਂ ਮੈਸੇਜ ਲਿਖਦੇ ਹੁੰਦੇ ਸੀ ਤਾਂ ਔਸਮ ਵੀ ਹੁੰਦਾ ਹੋਏਗਾ, ਪਰ ਹੁਣ CBSE ਨੇ ਸਹੀ ਪੜ੍ਹਨੇ ਪਾ ਦਿੱਤਾ। ਜਾਂ ਇੰਝ ਕਹਿ ਲਈਏ ਕਿ ਬੱਚਿਆਂ ਨੇ ਹੀ CBSE ਨੂੰ ਪੜ੍ਹਨੇ ਪਾ ਦਿੱਤਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ 12ਵੀਂ ਦੇ ਨਤੀਜਿਆਂ ਦੇ ਵਿੱਚ ਕਈ ਵਿਦਿਆਰਥੀਆਂ ਨੇ OSM ਨੂੰ ਲੈ ਕੇ ਸਵਾਲ ਚੁੱਕੇ ਸੀ। ਔਨ ਸਕਰੀਨ ਮਾਰਕਿੰਗ ਸਿਸਟਮ OSM ਇੱਕ ਡਿਜੀਟਲ ਮੁਲਾਂਕਣ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ CBSE ਨੇ 12ਵੀਂ ਦੀ ਆਂਸਰ ਸ਼ੀਟਸ ਜਾਂਚਣ ਦੇ ਲਈ ਇਸਤੇਮਾਲ ਕੀਤੀ ਸੀ। ਬੋਰਡ ਨੇ ਕਿਹਾ ਹੈ ਕਿ ਇਸ ਦਾ ਮਕਸਦ ਕਾਪੀ ਦੀ ਜਾਂਚ ਨੂੰ ਤੇਜ਼ ਕਰਨਾ ਸੀ ਅਤੇ ਗਲਤੀਆਂ ਨੂੰ ਘੱਟ ਕਰਨਾ ਸੀ, ਪਰ ਗਲਤੀਆਂ ਤਾਂ ਕਿਤੇ ਵਧੇਰੇ ਹੋ ਗਈਆਂ। OSM ਨੂੰ ਲੈ ਕੇ ਵਿਵਾਦ ਉਸ ਵਕਤ ਵੱਧ ਗਿਆ ਜਦੋਂ ਕਰੀਬ 4 ਲੱਖ ਵਿਦਿਆਰਥੀਆਂ ਨੇ CBSE ਤੋਂ ਆਪਣੀਆਂ ਸਕੈਂਡ ਕਾਪੀਆਂ ਮੰਗ ਲਈਆਂ ਨੇ। ਸਟੂਡੈਂਟਸ ਨੇ ਦੋਸ਼ ਮੜਿਆ ਹੈ ਕਿ ਕਈ ਕਾਪੀਆਂ ਧੁੰਦਲੀਆਂ ਨੇ, ਬਲੈਕ ਹੋ ਚੁੱਕੀਆਂ ਨੇ, ਜਾਂ ਉਹਨਾਂ ਦੇ ਨਾਂ ਤੱਕ ਬਦਲ ਦਿੱਤੇ ਗਏ ਨੇ, ਯਾਨੀ ਕਿ ਉਹਨਾਂ ਦੀ ਆਨਸਰ ਸ਼ੀਟ ਸੀ ਨਹੀਂ ਉਹ। ਮਾਮਲੇ ਨੇ ਤੂਲ ਫੜਿਆ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਹੈ। ਇਸ ਦਰਮਿਆਨ ਵਿਦਿਆਰਥੀਆਂ ਨੇ CBSE ਤੋਂ ਆਪਣੀ ਜਵਾਬ ਤਲਬੀ ਕੀਤੀ ਹੈ। ਭਾਰਤ ਦੇ ਅਲੱਗ ਅਲੱਗ ਵੱਡੇ TV ਚੈਨਲਾਂ ਦੇ ਉੱਤੇ ਹੋ ਸਕਦਾ ਕਿ ਖਬਰਾਂ ਗਾਇਬ ਹੋਣ, ਨਦਾਰਦ ਹੋਣ, ਪਰ ਇਹ ਖਬਰ ਹੈ ਜ਼ਰੂਰ ਕਿ ਕਰੋੜਾਂ ਵਿਦਿਆਰਥੀ ਇਸ ਵਕਤ ਉਸ ਪ੍ਰਣਾਲੀ ਦੇ ਉੱਤੇ, ਉਸ ਸਿਸਟਮ ਦੇ ਉੱਤੇ ਹੀ ਭਰੋਸਾ ਨਹੀਂ ਕਰ ਰਹੇ ਜਿਸ ਦੇ ਤਹਿਤ ਉਹ ਪੜ੍ਹਾਈ ਹਾਸਲ ਕਰ ਰਹੇ ਨੇ ਜਾਂ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਤੇ ਮਹਾਰਾਸ਼ਟਰ ਤੋਂ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਰੇ ਆਟੋ ਰਿਕਸ਼ਾ ਤੇ ਟੈਕਸੀ ਡਰਾਈਵਰਸ ਨੂੰ ਮਰਾਠੀ ਸਿੱਖਣ ਦੇ ਲਈ ਹੁਣ 15 ਅਗਸਤ ਤੱਕ ਦਾ ਸਮਾਂ ਦਿੱਤਾ। ਇਸ ਪਹਿਲ ਦੇ ਤਹਿਤ ਗੈਰ ਮਰਾਠੀ ਭਾਸ਼ੀ ਡਰਾਈਵਰਸ ਨੂੰ ਮਰਾਠੀ ਸਿਖਾਉਣ ਦੇ ਲਈ ਕੋਂਕਣ ਮਰਾਠੀ ਸਾਹਿਤ ਸਭਾ ਤੇ ਮਹਾਰਾਸ਼ਟਰ ਰਾਜ ਸਾਹਿਤ ਸੰਸਕ੍ਰਿਤੀ ਮੰਡਲ ਤੇ ਮੁੰਬਈ ਮਰਾਠੀ ਸਾਹਿਤ ਵਰਗੀਆਂ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਚਾਲਕਾਂ ਤੇ ਯਾਤਰੀਆਂ ਦੇ ਦਰਮਿਆਨ ਸੰਵਾਦ ਨੂੰ ਆਸਾਨ ਬਣਾਉਣਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਹੈ। ਮੁੰਬਈ ਮਹਾਨਗਰ ਦੇ ਵਿੱਚ ਕੁੱਲ 59 ਸਬ ਡਿਵੀਜ਼ਨਸ ਨੇ RTOs ਜਿਨ੍ਹਾਂ ਦੇ ਅੰਡਰ ਆਉਂਦੇ ਨੇ। ਆਟੋ ਤੇ ਟੈਕਸੀ ਚਾਲਕਾਂ ਨੂੰ 4 ਦਿਨ ਮਰਾਠੀ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਦੇ ਲਈ ਡਰਾਈਵਰਸ ਨੂੰ ਰੋਜ਼ 1 ਘੰਟਾ ਨਿਕਲਣਾ ਹੋਏਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 4th ਦਿਨ ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਡਰਾਈਵਰ ਤਾਂ ਇਸ ਪ੍ਰੀਖਿਆ 'ਚ ਸਫਲ ਹੋ ਜਾਂਦੇ ਨੇ, ਯਾਨੀ ਮਰਾਠੀ ਸਿੱਖਣ 'ਚ, ਉਹਨਾਂ ਨੂੰ ਤਾਂ ਸਰਟੀਫਿਕੇਟ ਮਿਲਣਗੇ। ਸਰਕਾਰ ਇਸ ਨੂੰ, ਇਸ ਸਰਟੀਫਿਕੇਟ ਨੂੰ ਮਗਰੋਂ RTO ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਵੀ ਕਹੇਗੀ ਅਤੇ ਫਿਰ ਇਸ ਦੇ ਤਹਿਤ ਉਹਨਾਂ ਦੇ ਪਰਮਿਟ ਜਿਹੜੇ ਨੇ ਚੱਲਦੇ ਰਹਿਣਗੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਵਾਏ ਉਹ ਟੈਕਸੀ ਦਾ ਫਿਰ ਕਾਰੋਬਾਰ ਕਰਨਾ ਭੁੱਲ ਜਾਣ। ਆਓ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਆਸਟ੍ਰੇਲੀਆ ਦੀ ਆਈਡੀਓਲੋਜੀਕਲ ਡਿਸਐਗਰੀਮੈਂਟ ਹੋ ਸਕਦਾ ਹੈ, ਯਾਨੀ ਕਿ ਵਿਚਾਰਕ ਤੌਰ ਦੇ ਉੱਤੇ ਮਤਭੇਦ ਅਮਰੀਕਾ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਆਸਟ੍ਰੇਲੀਆ ਦਾ ਹੋ ਸਕਦਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਅਮਰੀਕਾ ਦੇ ਤਾਜ਼ਾ ਫੈਸਲੇ ਦੇ ਨਾਲ ਵੀ ਗਿਲਾ। ਅਮਰੀਕਾ ਨੇ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ 12.5% ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕਾ ਦੇ ਇਸ ਟੈਰਿਫ ਨੂੰ ਇੱਕ ਫੋਰਸਡ ਸਲੇਵਰੀ ਵੀ ਕਿਹਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਸਟ੍ਰੇਲੀਆ ਅਮਰੀਕਾ ਜਿਵੇਂ ਸੋਚਦਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਰਾਜਦੂਤ ਨੇ ਜੋਏ ਹਾਕੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ ਜਾਂ ਜੇ ਉਹਨਾਂ ਨੂੰ ਲੱਗਦਾ ਹੈ ਜਾਂ ਉਹ ਇਹ ਗੱਲ ਦਿਮਾਗ 'ਚ ਬਿਠਾਈ ਬੈਠੇ ਨੇ ਕਿ ਟੈਰਿਫ ਹੀ ਅਮਰੀਕਾ ਨੂੰ ਬਚਾ ਸਕਦੇ ਨੇ। ਹਾਲਾਂਕਿ ਦੁਨੀਆ ਦੇ ਦੂਜਿਆਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਚੰਗੇ ਭਾਈਵਾਲ ਦੇਸ਼ ਨੇ ਜਿਵੇਂ ਕੈਨੇਡਾ, ਬਰਤਾਨੀਆ, ਇਹਨਾਂ ਨੇ ਵੀ ਵਿਰੋਧ ਕੀਤਾ। ਭਾਰਤ, ਪਾਕਿਸਤਾਨ ਦੇ ਉੱਤੇ ਵੀ ਅਮਰੀਕਾ ਨੇ ਇਸੇ ਕਿਸਮ ਦੇ ਨਾਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅੱਜ ਦਾ ਦਿਨ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੜਾ ਅਹਿਮ ਦਿਨ, ਕਿਉਂਕਿ ਅੱਜ ਉਹ ਵਿਵਾਦਿਤ ਬਦਲਾਅ ਹੋਣ ਜਾ ਰਹੇ ਨੇ ਟੈਕਸੇਸ਼ਨ ਸਿਸਟਮ ਦੇ ਵਿੱਚ, ਜਿਸ ਦੇ ਉੱਤੇ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫੈਡਰਲ ਬਜਟ ਪੇਸ਼ ਕਰਦਿਆਂ ਹੋਇਆਂ ਜਿਮ ਚਾਮਸ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਕੁਝ ਜਿਹੜੇ ਅਮੀਰ ਲੋਕ ਨੇ ਉਹਨਾਂ ਤੋਂ ਟੈਕਸ ਵਧੇਰੇ ਵਸੂਲਿਆ ਜਾ ਸਕੇ ਅਤੇ ਆਸਟ੍ਰੇਲੀਅਨ ਸਿਸਟਮ ਨੂੰ ਚੱਲਦਾ ਰੱਖਿਆ ਜਾ ਸਕੇ। ਇਹਨਾਂ ਦੇ ਵਿੱਚੋਂ ਇੱਕ ਕੈਪੀਟਲ ਗੇਨਸ ਟੈਕਸ ਹੈ। ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਦਾ ਪ੍ਰਸਤਾਵ ਅੱਜ ਦੇ ਦਿਨ ਪਾਰਲੀਮੈਂਟ 'ਚ ਲਿਆਂਦਾ ਜਾਣਾ। ਅੱਜ ਪਹਿਲਾਂ ਟ੍ਰੈਜਰ ਜਿਮ ਚਾਮਸ ਇਸ ਪ੍ਰਸਤਾਵ ਨੂੰ ਪਾਰਲੀਮੈਂਟ 'ਚ ਲਿਆਉਣਗੇ ਹੇਠਲੇ ਸਦਨ ਦੇ ਅੰਦਰ, ਮਗਰੋਂ ਉੱਪਰਲੇ ਸਦਨ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਹੈ। ਪਰ ਇਸ ਦਰਮਿਆਨ CGT ਦੇ ਨਾਲ ਨਾਲ ਨੈਗੇਟਿਵ ਗੇਅਰਿੰਗ ਅਤੇ ਇੱਕ ਜਿਹੜਾ WATO ਜਿਹਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਿਹਾ ਜਾ ਰਿਹਾ, $250 ਦੀ ਇੱਕ ਵਾਰ ਦੇਣੀ ਹੈ ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਨੇ ਉਹ, ਅਤੇ ਇੱਕ ਚੌਥਾ ਇੱਕ ਹੋਰ ਬਿੱਲ ਵੀ ਹੈ, ਉਹ ਸੀ ਲੇਬਰ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਕਿ ਜਿਹੜੀ ਸਟੈਂਡਰਡ ਟੈਕਸ ਡਿਡਕਸ਼ਨ ਹੈ ਉਸ ਦੇ ਵਿੱਚ $1,000 ਦੇ ਇੱਕ ਮੁਸ਼ਤ ਤੁਹਾਨੂੰ ਇੱਕ ਛੋਟ ਦਿੱਤੀ ਜਾਏਗੀ। ਉਹ ਵੀ ਬਿੱਲ ਜਿਹੜੇ ਨੇ ਇਹ ਤਿੰਨੇ ਚਾਰੇ ਬਿੱਲ ਇਕੱਠੇ ਲਿਆਂਦੇ ਜਾਣਗੇ। ਜਿਮ ਚਾਮਸ ਦਾ ਕਹਿਣਾ ਹੈ ਕਿ ਅੱਜ ਇਹਨਾਂ ਬਿੱਲਾਂ ਨੂੰ ਲਿਆਉਣ ਦਾ मकसद पहलां भी असीं दस चुके हैं, पर इहदे तीन मेन ऑब्जेक्टिव दसे जा रहे हैं। एक, आस्ट्रेलियन वर्कर दे उत्ते लगे जाण वाले टैक्स दे विच कटौती होवे। दूसरा जिहड़ा है, इहदे नाल लोक पहली बार जिहड़े घर खरीदण जा रहे ने उहनां दी पहुँच आसान हो सके, ते नाल दी नाल जिहड़ी इंडैक्सेशन है वह इस करके अप्लाई की गई है ताकि जिहड़े लोक जदी पुश्ती अमीर ने उहनां नूं भी इस दायरे दे विच लिआंदा जा सके। इंज ना होवे कि पहली बार घर खरीदण वालिआं दे उत्ते ही किश्तां दा बोझ वधदा रहे। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਦੇ ਲਈ ਮਾਫ ਕਰਨਾ ਵੈਸਟਰਨ ਸਿਡਨੀ ਦੇ ਲਈ ਇਸ ਬਜਟ ਦੇ ਵਿੱਚ ਕੁਝ ਬਹੁਤਾ ਸਰਕਾਰ ਨੇ ਰੱਖਿਆ ਨਹੀਂ ਸੀ, ਇਸ ਕਰਕੇ ਹੁਣ ਵੈਸਟਰਨ ਸਿਡਨੀ ਤੋਂ ਇੱਕ ਇੱਕ ਕਰਕੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਸਿਡਨੀ ਤੋਂ ਜਿਹੜੇ ਇੰਡੀਪੈਂਡੈਂਟ ਐਮ ਪੀਜ਼ ਨੇ ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਫੈਡਰਲ ਬਜਟ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਇਹ ਕਿਹਾ ਜਾਏਗਾ ਕਿ ਵੈਸਟਰਨ ਸਿਡਨੀ ਦਾ ਬਣਦਾ ਹੱਕ ਦਿੱਤਾ ਜਾ ਸਕੇ। ਸਿਡਨੀ ਦੀ ਬਹੁਤ ਵੱਡੀ ਆਬਾਦੀ ਇਸ ਪੱਛਮੀ ਸਿਡਨੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ, ਪਰ ਇਨਫਰਾਸਟ੍ਰਕਚਰ ਪਲਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਮੀਆਂ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਨੌਰਦਰਨ ਰੋਡ ਅਪਗ੍ਰੇਡ ਹੋਈ ਹੈ, ਹਾਲਾਂਕਿ ਉਸ ਦਾ ਵਿਸਤਾਰ ਕੀਤਾ ਜਾਣਾ ਹੈ ਰਿਚਮੰਡ ਤੱਕ, ਉਸ ਦੇ ਪ੍ਰਸਤਾਵ ਦੀ ਗੱਲ। ਇਸ ਤੋਂ ਇਲਾਵਾ M7 M12 ਇੰਟਰਚੇਂਜ ਅਗਲੇ ਕੁਝ ਹਫ਼ਤਿਆਂ 'ਚ ਖੁੱਲ੍ਹਤਾ ਜਾਣਾ ਹੈ, ਕਿਉਂਕਿ ਨਵਾਂ ਜਿਹੜਾ ਹਵਾਈ ਅੱਡਾ ਸਿਡਨੀ ਨੂੰ ਮਿਲਿਆ, ਨੈਨਸੀ ਬਰਡ ਵਾਲਟਨ ਏਅਰਪੋਰਟ ਜਾਂ ਵੈਸਟਰਨ ਸਿਡਨੀ ਏਅਰਪੋਰਟ ਵੀ ਇਹਨੂੰ ਕਿਹਾ ਜਾ ਸਕਦਾ, ਉਸ ਦੇ ਉੱਤੇ ਇਹ ਨਵਾਂ ਹਾਈਵੇ ਜਿਹੜਾ ਚੱਲਦਾ ਹੋਏਗਾ। ਔਰ ਸਰਕਾਰ ਦੀ ਤਰਫ ਤੋਂ 10-year ਪਲਾਨ ਹੈ ਜਿਹੜਾ, ਉਸ ਦੇ ਤਹਿਤ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਘਰ ਨਵੇਂ ਉਸਰਨਗੇ ਉਹਨਾਂ ਦੇ ਲਈ ਸਕੂਲ, ਹਸਪਤਾਲ, ਇਹ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫਿਲਹਾਲ ਮਿਸ ਨਜ਼ਰ ਆਉਂਦੇ ਨੇ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਇਬੋਲਾ ਜਿਹੜੀ ਕਿ ਇੱਕ ਘਾਤਕ ਬਿਮਾਰੀ ਹੈ ਸੈਂਟਰਲ ਅਫਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸਨੇ ਆਪਣਾ ਕਹਿਰ ਬਰਪਾਇਆ। ਵਰਲਡ ਹੈਲਥ ਔਰਗਨਾਈਜੇਸ਼ਨ ਦੀ ਤਰਫ ਤੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਇਹ ਬਿਮਾਰੀ ਬੜੀ ਛੇਤੀ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੁੰਦੇ ਹੋਏ ਯੁਗਾਂਡਾ ਅਤੇ ਅਲੱਗ ਅਲੱਗ ਦੇਸ਼ਾਂ 'ਚ ਫੈਲ ਰਹੀ ਹੈ, ਆਸਟ੍ਰੇਲੀਆ ਨੇ ਕੌਮਾਂਤਰੀ ਭਾਈਚਾਰੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ। $5 million ਇਸ ਬਿਮਾਰੀ ਦੇ ਗਲੋਬਲ ਰਿਸਪੋਂਸ ਦੇ ਉੱਤੇ ਕੰਮ ਕਰਨ ਦੇ ਖਾਤਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕਮਿਟਮੈਂਟ ਦੇ ਉੱਤੇ ਕਈ ਸਾਰੇ ਦੇਸ਼ ਜਿਹੜੇ ਨੇ ਉਹ ਨਿਰਭਰ ਕਰਦੇ ਨੇ। ਆਸਟ੍ਰੇਲੀਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਹੈਲਥ ਸਿਕਿਉਰਿਟੀ ਦੀ ਇੱਕ ਉਮੀਦ ਰੱਖਦਾ, ਇੱਕ ਤਵੱਕੋ ਰੱਖਦਾ। ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵਧੀ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। RBA ਦੇ ਸੰਕੇਤ ਦੇ ਨਾਲ ਜੁੜੀ ਖਬਰ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਸੁਸਤੀ ਦੇ ਦੌਰ ਦੀ ਹਾਲੇ ਸ਼ੁਰੂਆਤ ਹੋਈ ਹੈ, ਪਰ ਬੇਹੱਦ ਮਾੜਾ ਦੌਰ ਆਉਣ ਵਾਲਾ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਸੇਵਿੰਗਸ ਨੇ ਉਹਨਾਂ ਨੂੰ ਆਪਣੇ ਰੇਨੀ ਡੇ ਦੇ ਲਈ ਬਚਾ ਕੇ ਰੱਖੋ ਤਾਂ ਕਿ ਕਿਤੇ ਫਿਰ ਇਹ ਹਾਲਾਤ ਨਾ ਹੋਣ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇੱਕ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ। 7 ਗਰੋਸਰੀ ਆਈਟਮਸ ਐਸੀਆਂ ਨੇ ਜਿਹੜੀਆਂ ਪਿਛਲੇ 4 ਸਾਲਾਂ ਦੇ ਅੰਦਰ ਡਬਲ ਪ੍ਰਾਈਸ ਦੇ ਉੱਤੇ ਹੁਣ ਵਿਕਣ ਲੱਗ ਪਈਆਂ ਨੇ। ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਦਾਹਰਣ ਦੇ ਤੌਰ ਦੇ ਉੱਤੇ ਜਿਹੜਾ ਓਲਿਵ ਓਇਲ ਹੈ ਉਹ $12 to $14 ਦੀ 1 liter ਦੀ ਬੋਟਲ ਸੁਪਰ ਮਾਰਕੀਟਸ ਦੇ ਵਿੱਚੋਂ ਮਿਲ ਜਾਂਦੀ ਸੀ, ਹੁਣ ਉਹੀ $24 to $28 ਤੱਕ ਦੀ ਮਿਲ ਰਹੀ ਹੈ। ਓਲਿਵ ਓਇਲ ਦੀਆਂ ਕੀਮਤਾਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਅੰਦਰ 70% ਇਜ਼ਾਫਾ ਹੋਇਆ ਦੱਸਿਆ ਗਿਆ। ਇਸੇ ਤਰੀਕੇ ਦੇ ਨਾਲ ਬਿਸਕਿਟਸ, ਚਿਪਸ, ਇਹ ਜਿਹੜੇ ਸਨੈਕਸ ਨੇ ਉਦਾਹਰਣ ਦੇ ਤੌਰ 'ਤੇ ਆਰਡਨਰ ਟਿਮ ਟੈਮਸ, ਇਹਨਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ। ਟਿਮ ਟੈਮ $2.5 ਦੇ ਸੀ, ਹੁਣ $5 to $7 ਦੇ ਨੇ ਪਿਛਲੇ 4 ਸਾਲਾਂ ਦੇ ਫਰਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਮਿਥ ਦੇ ਚਿਪਸ ਜਿਹੜੇ $3.5 to $4 ਦੇ ਸੀ, 175 gram ਦਾ ਬੈਗ ਇੱਕ ਮੰਨ ਕੇ ਚੱਲੋ 2022 'ਚ, ਉਹ ਹੁਣ $5 to $6 ਤੱਕ ਦਾ ਵਿਕ ਰਿਹਾ। ਆਂਡਿਆਂ ਦੀਆਂ ਕੀਮਤਾਂ ਵਧੀਆਂ ਨੇ, ਹਾਲਾਂਕਿ ਏਵੀਅਨ ਫਲੂ 2024 'ਚ ਆਸਟ੍ਰੇਲੀਆ ਆਇਆ ਸੀ ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਵਿਕਟੋਰੀਆ NSW ACT ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲਗਭਗ 18 lakh ਮੁਰਗੀਆਂ ਕਤਲ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਗਿਆ ਅਤੇ ਹੁਣ ਦੁੱਗਣੀਆਂ ਕੀਮਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ। ਚੋਕਲੇਟਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਏ ਨੇ, ਕੌਫੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਡੈਰੀ ਦੀ ਜੇ ਗੱਲ ਕਰੀਏ ਤਾਂ ਦੁੱਧ ਅਤੇ ਚੀਜ਼ ਦੋਹਾਂ ਦੀਆਂ ਕੀਮਤਾਂ 'ਚ ਪਿਛਲੇ 4 ਸਾਲਾਂ ਦੇ ਅੰਦਰ ਲਗਭਗ ਦੁੱਗਣੇ ਵਰਗਾ ਵਾਧਾ ਹੋਇਆ। ਦੁੱਧ ਉਦਾਹਰਣ ਦੇ ਤੌਰ 'ਤੇ 2 ਲੀਟਰ ਦਾ ਜਿਹੜਾ ਹੋਮ ਬ੍ਰੈਂਡ ਤੁਹਾਨੂੰ ਸਕੋਲਜ਼ ਜਾਂ ਵੂਲਵਰਸ ਤੋਂ ਮਿਲ ਜਾਂਦਾ ਸੀ $2.60 ਤੱਕ ਦਾ, ਉਹ ਹੁਣ $3.50 ਤੋਂ ਉੱਪਰ ਤੱਕ ਦਾ ਵੀ ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਚੀਜ਼ ਦੀਆਂ ਕੀਮਤਾਂ, ਮੀਟ ਦੀਆਂ ਕੀਮਤਾਂ ਅਤੇ ਰੋਜ਼ਾਨਾ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਧੀਆਂ ਨੇ। ਜਾਂਦਿਆਂ ਦੇ ਖੇਡ ਜਗਤ ਦੇ ਨਾਲ ਜੁੜੀ ਖਬਰ, ਅੱਜ ਲਾਹੌਰ ਦੇ ਵਿੱਚ 3rd ਇੱਕ ਦਿਨਾ ਮੈਚ ਜਿਹੜਾ ਡੇ ਐਂਡ ਨਾਈਟ ਖੇਡਿਆ ਜਾਣਾ, ਪਾਕਿਸਤਾਨ ਬਨਾਮ ਆਸਟ੍ਰੇਲੀਆ ਹੋਏਗਾ। ਦੱਸਦੀ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਪਹੁੰਚੀ ਹੋਈ ਹੈ। ਰਾਵਲਪਿੰਡੀ 'ਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਪਾਕਿਸਤਾਨ ਨੇ 5 ਵਿਕਟਾਂ ਦੇ ਨਾਲ ਫਰਕ ਨਾਲ ਜਿੱਤ ਲਿਆ ਸੀ। ਦੂਜੇ ਮੈਚ ਨੂੰ ਜਿਹੜਾ ਲਾਹੌਰ ਦੇ ਵਿੱਚ ਹੀ ਹੋਇਆ ਸੀ, ਉਸ ਨੂੰ ਆਸਟ੍ਰੇਲੀਆ ਨੇ 41 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਹੁਣ ਇਹ 3rd ਇੱਕ ਦਿਨਾ ਮੈਚ ਜਿਹੜਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਅੱਜ ਦੇ ਦਿਨ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
4: Is now the ultimate power in the universe. Radio Haji 16748.

0: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
1: देखो सच बता दो।
2: मैं झूठ नहीं बोल रही, मैनु सच्ची कुछ नहीं पता।
0: स्टारिंग एमी विर्क, रूपी गिल अते हिम्मत संधु। पंजाबी फिल्म चढ़दी कला रिलीज़ होवेगी 29 मई नु तुहाडे नेड़ले सिनेमा घरां विच।
3: रेडियो हांजी सुन रहे समूह श्रोतियां नूं वाहिगुरु जी का खालसा वाहिगुरु जी की फतेह। मैं दीदार सिंह, जिवें तुसीं सारे जानते हो कि असी जून 1984 ईस्वी दे विच वापरे हुए घल्लूघारे दे इतिहास नूं आप जी दे नाल सांझा कर रहे हां। 1, 2 ते 3 जून दीआं घटनावां आप जी दे नाल पिछले दिनी सांझियां कीतियां। 4 जून 1984 नूं जो भी दरबार साहिब कंपलैक्स के अंदर होया, क्योंकि इसे दिन तो ही लगभग सारा दिन गोलीबारी जिहड़ी है वो चलती रही। टैंकां तोपां ते मशीन गन्नां दे नाल सचखंड श्री हरिमंदर साहिब श्री अकाल तख्त साहिब ते हमले हुंदे रहे। 3 जून नूं साहिब श्री गुरु अर्जन देव महाराज जी का शहीदी दिहाड़ा मनाने के लिए बेअंत संगतां सचखंड श्री हरिमंदर साहिब विखे आईयां होईयां सन। जदों शाम नूं फिर दोबारा करफ्यू का ऐलान किया जाता तो संगतां घर जाण दी बजाए सगों सचखंड श्री हरिमंदर साहिब के अंदर ही घिरियां रह गईयां। 4 जून अमृत वेले श्री अकाल तख्त साहिब विखे श्री गुरु ग्रंथ साहिब महाराज जी का प्रकाश ज्ञानी प्रीतम सिंह जी के वलों किया गया। उस तो उपरंत सचखंड श्री हरिमंदर साहब विखे गुरु साहब जी का प्रकाश करने के लिए बेअंत संगतां बड़े प्रेम के नाल पालकी साहब की सेवा करदियां हन। इस संगत दे विच जनरल सुबेग सिंह जी ने भी अज सेवा निभाई। पालकी ज्यों ही सचखंड श्री हरिमंदर साहब विखे पहुंची, गुरु ग्रंथ साहिब महाराज जी का प्रकाश ज्ञानी पूरन सिंह जी के वलों किया गया। मुखवाक की सेवा उन्होंने वलों की गई। प्रकाश तो बाद जदों संगतां हरिमंदर साहब तो वापस आउंदिया दर्शनी ड्योड़ी तक पहुँचदियां ने, उस समय ही लगभग 4:30 ते एक गोला श्री अकाल तख्त साहब जी के उपरले गुंबद नूं आके वजदा है। ये गोला वजन दे नाल श्री अकाल तख्त साहब जी की इमारत दियां किंकरियां उड के श्री अकाल तख्त साहब जी के सामने जो वेड़ा है उत्थे आ जांदियां ने। वापस जा रही संगत दे विच जनरल सुबेग सिंह जी भी शामिल सन। जदों ये बंब आ के श्री अकाल तख्त साहब दे आ के लगदा है ते भाई सुबेग सिंह जी नूं बहुता समा नहीं लग्या जदों उन्होंने समझ लिया सी कि भारतीय फौज दे वल्लों श्री अकाल तख्त साहब ते हमला कर दिता गया है। इस तरह अमृत वेले तो ही जो भारतीय फौज दे वल्लों कीता गया हमला लगभग सारा दिन ही चलता रहा। 4 जून 1984 ईस्वी वाले दिन जिथे भारतीय फौज दे वल्लों छोटियां बंदूकों के नाल हमले किए गए, उत्थे ही टैंकां तोपां ते मशीन गन्नां दे नाल भी श्री हरिमंदर साहिब श्री अकाल तख्त साहब ते हमले किए गए। श्री अकाल तख्त साहब के अंदर हाजिर संत ज्ञानी जरनैल सिंह जी ते उन्हां दे नाल जिन्ने भी सिंह सन उन्होंने भाई जनरल सुबेग सिंह जी दे वल्लों जिहड़ी मोर्चाबंदी की गई सी उन्हां मोर्चियां नूं बड़ी फुरती दे नाल संभालिया। ज्ञानी जरनैल सिंह जी दे वल्लों भाई रिशपाल सिंह पीए, भाई अमरीक सिंह, भाई राम सिंह जी नूं ਇਹ ਬਚਨ ਕੀਤੇ ਗਏ ਕਿ ਜਿੰਨਾ ਵੀ ਸਿੰਘਾਂ ਦੀ ਰਿਹਾਇਸ਼ ਦਰਬਾਰ ਸਾਹਿਬ ਵਿਖੇ ਹੈ ਜਾਂ ਸਰਾਵਾਂ ਦੇ ਵਿੱਚ ਹੈ ਉਹਨਾਂ ਨੂੰ ਇਹ ਅਪੀਲ ਕੀਤੀ ਜਾਵੇ ਕਿ ਉਹ ਆਪਣੀਆਂ ਬੀਬੀਆਂ ਅਤੇ ਬੱਚਿਆਂ ਨੂੰ ਸੁਰੱਖਿਅਤ ਜਗ੍ਹਾ 'ਤੇ ਪਹੁੰਚਾਉਣ। ਕੁਝ ਕੁ ਸਿੰਘ ਆਪਣੇ ਪਰਿਵਾਰਾਂ ਨੂੰ ਸਿੰਘ ਸਾਹਿਬ ਗਿਆਨੀ ਦਲੀਪ ਸਿੰਘ ਜੀ ਜਿਹੜੇ ਮੰਜੀ ਸਾਹਿਬ ਦੇ ਕਥਾਵਾਚਕ ਨੇ ਉਹਨਾਂ ਦੇ ਘਰ, ਗਿਆਨੀ ਪ੍ਰੀਤਮ ਸਿੰਘ ਦੇ ਘਰ, ਗਿਆਨੀ ਪੂਰਨ ਸਿੰਘ ਦੇ ਘਰ ਪਹੁੰਚਾ ਕੇ ਆਉਂਦੇ ਨੇ, ਪਰ ਕੁਝ ਬੀਬੀਆਂ ਨੇ ਜਾਣ ਤੋਂ ਇਨਕਾਰ ਕਰ ਦਿੱਤਾ ਅਤੇ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਹੀ ਉਹਨਾਂ ਨੇ ਵੀ ਸ਼ਹਾਦਤ ਦੇ ਜਾਮ ਪੀਤੇ। ਸਮਾਂ ਬਤੀਤ ਹੋਇਆ ਜਿੱਥੇ ਇੱਕ ਪਾਸੇ ਗੁਰੂ ਕੇ ਲਾਲ ਭਾਰਤੀ ਫੌਜ ਦੇ ਨਾਲ ਜੂਝਣ ਦੇ ਲਈ ਤਿਆਰੀਆਂ ਕਰ ਰਹੇ ਸਨ, ਉੱਥੇ ਹੀ ਦੂਜੇ ਪਾਸੇ ਭਾਰਤੀ ਫੌਜ ਦੇ ਵੱਡੇ ਆਗੂ ਕੁਲਦੀਪ ਬਰਾੜ, ਸੁੰਦਰ ਜੀ, ਰਣਜੀਤ ਦਿਆਲ ਵਰਗੇ ਜਿਹੜੇ ਲੈਫਟੀਨੈਂਟ ਜਨਰਲ ਉੱਥੇ ਨੇ, ਉਹ ਇਹ ਸੋਚ ਰਹੇ ਨੇ ਕਿ ਕੁਝ ਕੁ ਸਮੇਂ ਦੇ ਵਿੱਚ ਹੀ ਅਸੀਂ ਸ੍ਰੀ ਅਕਾਲ ਤਖਤ ਸਾਹਿਬ 'ਤੇ ਹਮਲਾ ਕਰਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਜਿੰਨੇ ਵੀ ਸਾਥੀ ਨੇ ਉਹਨਾਂ ਨੂੰ ਜਾਂ ਤਾਂ ਗ੍ਰਿਫਤਾਰ ਕਰ ਲਵਾਂਗੇ ਜਾਂ ਫਿਰ ਜਿਹੜਾ ਹੈ ਉਹ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਣਗੇ। ਕੁਝ ਕੁ ਸਿਪਾਹੀਆਂ ਦੇ ਵੱਲੋਂ ਇਹਨਾਂ ਵੱਡੇ ਆਗੂਆਂ ਨੂੰ ਬੇਨਤੀ ਵੀ ਕੀਤੀ ਗਈ ਕਿ ਕੱਲ੍ਹ ਤੋਂ ਜਿਹੜੀਆਂ ਸੰਗਤਾਂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਦੇ ਕੰਪਲੈਕਸ ਦੇ ਅੰਦਰ ਰਹਿ ਗਈਆਂ ਨੇ ਉਹਨਾਂ ਸੰਗਤਾਂ ਨੂੰ ਬਾਹਰ ਜਾਣ ਦਾ ਮੌਕਾ ਦਿੱਤਾ ਜਾਵੇ। ਪਰ ਕੁਲਦੀਪ ਬਰਾੜ ਦੇ ਵੱਲੋਂ ਇਹ ਆਖਿਆ ਗਿਆ ਕਿ ਜਦੋਂ ਤੋਪਾਂ ਦੀ ਗੜਗੜਾਹਟ ਹੋਵੇਗੀ ਅਤੇ ਵੱਡੇ ਗੋਲੇ ਜਾ ਕੇ ਕੰਪਲੈਕਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਨੂੰ ਵੱਜਣਗੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੇ ਅੰਦਰ ਜਿੰਨੇ ਵੀ ਸਿੰਘ ਨੇ ਉਹ ਆਪਣੇ ਆਪ ਹੀ ਆਤਮ ਸਮਰਪਣ ਕਰ ਦੇਣਗੇ। ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਗਿਆਨੀ ਜਰਨੈਲ ਸਿੰਘ ਜੀ, ਭਾਈ ਅਮਰੀਕ ਸਿੰਘ, ਜਨਰਲ ਸੁਬੇਗ ਸਿੰਘ ਵਰਗੇ ਗੁਰੂ ਕੇ ਸਿੱਖ ਆਪਣੀਆਂ ਜਾਨਾਂ 'ਤੇ ਵਾਰ ਦੇਣਗੇ ਪਰ ਕਦੇ ਵੀ ਆਤਮ ਸਮਰਪਣ ਨਹੀਂ ਕਰਨਗੇ। ਸੋ ਇਸ ਪ੍ਰਕਾਰ ਭਾਰਤੀ ਫੌਜ ਦੇ ਵੱਲੋਂ ਵੀ ਆਪਣੀ ਮੋਰਚਾਬੰਦੀ ਦੀ ਦੇਖ ਰੇਖ ਦੁਬਾਰਾ ਤੋਂ ਕੀਤੀ ਗਈ ਅਤੇ ਜਿਹੜੀਆਂ ਵੱਡੀਆਂ ਇਮਾਰਤਾਂ ਦੇ ਉੱਪਰ ਗੁਰੂ ਕੇ ਸਿੰਘਾਂ ਨੇ ਮੋਰਚਾਬੰਦੀ ਕੀਤੀ ਹੋਈ ਸੀ, 1 ਤਰੀਕ ਨੂੰ ਜਦੋਂ ਗੋਲੀਬਾਰੀ ਹੁੰਦੀ ਹੈ ਜਿਸ ਵਿੱਚ ਭਾਈ ਮਹਿੰਗਾ ਸਿੰਘ ਜੀ ਦੀ ਸ਼ਹਾਦਤ ਹੁੰਦੀ ਹੈ, ਉਹਨਾਂ ਉੱਚੀਆਂ ਇਮਾਰਤਾਂ ਤੋਂ ਹੇਠਾਂ ਵਾਲੀਆਂ ਮੰਜ਼ਲਾਂ ਸਨ ਜਿਹੜੀਆਂ, ਉਹਨਾਂ ਮੰਜ਼ਲਾਂ ਦੇ ਵਿੱਚ ਦੁਬਾਰਾ ਤੋਂ ਸਿੰਘਾਂ ਦੇ ਵੱਲੋਂ ਮੋਰਚਾਬੰਦੀ ਕੀਤੀ ਜਾਂਦੀ ਹੈ ਜਿਸ ਦੀ ਅਗਵਾਈ ਜਨਰਲ ਸ਼ੁਬੇਗ ਸਿੰਘ ਜੀ ਕਰ ਰਹੇ ਸਨ। ਇਸੇ ਤਰ੍ਹਾਂ ਹੀ ਸਾਰਾ ਦਿਨ ਬਤੀਤ ਹੋ ਗਿਆ, ਭਾਰਤੀ ਫੌਜ ਦੇ ਵੱਲੋਂ ਗੋਲੀਬਾਰੀ ਜਿਹੜੀ ਹੈ ਉਹ ਲਗਾਤਾਰ ਜਾਰੀ ਰਹਿੰਦੀ ਹੈ। ਸ਼ਾਮ ਦੇ ਵੇਲੇ ਜਦੋਂ ਰਹਿਰਾਸ ਦਾ ਸਮਾਂ ਹੋਇਆ ਅਤੇ ਗਿਆਨੀ ਜਰਨੈਲ ਸਿੰਘ ਜੀ ਦੇ ਵੱਲੋਂ ਭਾਈ ਮੁਖਤਿਆਰ ਸਿੰਘ ਮੁਖੀ ਨੂੰ ਇਹ ਆਖਿਆ ਜਾਂਦਾ ਹੈ ਕਿ ਤੁਸੀਂ ਸੋਧਰ ਦੀ ਚੌਂਕੀ ਅਤੇ ਜੋ ਰਹਿਰਾਸ ਸਾਹਿਬ ਦਾ ਪਾਠ ਹੈ ਉਸ ਦੀ ਸੇਵਾ ਨਿਭਾਓਗੇ। ਇਹ ਸਾਰਾ ਕੁਝ ਸੁਣ ਕੇ ਸਿੰਘ ਜਦੋਂ ਹੈਰਾਨ ਰਹਿ ਜਾਂਦੇ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਅਤੇ ਸੰਤਾਂ ਨੂੰ ਸਵਾਲ ਕਰਦੇ ਨੇ ਕਿ ਇੱਕ ਪਾਸੇ ਤਾਂ ਭਾਰਤੀ ਫੌਜ ਨੇ ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਨੂੰ ਘੇਰਾ ਪਾਇਆ ਹੋਇਆ ਹੈ, ਇਸ ਤਰ੍ਹਾਂ ਦੀ ਹਾਲਤ ਹੈ ਅਤੇ ਤੁਸੀਂ ਸਾਨੂੰ ਪਾਠ ਕਰਨ ਲਈ ਕਹਿ ਰਹੇ ਹੋ। ਉਸ ਸਮੇਂ ਫਿਰ ਗਿਆਨੀ ਜਰਨੈਲ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਆਖਿਆ ਸੀ ਕਿ ਜਦੋਂ ਸਰਸਾ ਨਦੀ ਦੇ ਉੱਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮੁਗਲ ਹਕੂਮਤ ਦੇ ਵੱਲੋਂ ਘੇਰਾ ਪਾਇਆ ਗਿਆ ਜਾਂ ਉਹਨਾਂ ਦਾ ਪਿੱਛਾ ਕੀਤਾ ਗਿਆ ਸੀ ਅਤੇ ਸਰਸਾ ਦੇ ਕੰਢੇ 'ਤੇ ਵੀ ਗੁਰੂ ਸਾਹਿਬ ਜੀ ਨੇ ਮਰਿਆਦਾ ਨੂੰ ਉਸੇ ਤਰ੍ਹਾਂ ਬਰਕਰਾਰ ਰੱਖਿਆ ਸੀ, ਇਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਜੋ ਮਰਿਆਦਾ ਹੈ ਉਹ ਉਸੇ ਤਰ੍ਹਾਂ ਜਾਰੀ ਰਹਿਣੀ ਚਾਹੀਦੀ ਹੈ। ਐਸੇ ਬਚਨ ਸੁਣ ਕੇ ਸਿੱਖ ਬੜੇ ਨਿਡਰ ਅਤੇ ਬੇਖੌਫ ਹੋ ਕੇ ਜਿੱਥੇ ਗੁਰੂ ਕੀ ਬਾਣੀ ਪੜ੍ਹਦੇ ਨੇ ਉੱਥੇ ਹੀ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰ ਕੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਅੰਦਰ ਅਰਦਾਸ ਬੇਨਤੀ ਕਰਦੇ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਸ਼ਹਾਦਤ ਦਾ ਜਾਮ ਪੀ ਕੇ ਆਪਣੇ ਜੀਵਨ ਨੂੰ ਸਫਲ ਕਰ ਸਕਣ। ਸੋ ਇਸ ਤਰ੍ਹਾਂ 4 ਜੂਨ 1984 ਈਸਵੀ ਵਾਲੇ ਦਿਨ ਸਵੇਰੇ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਤੱਕ ਜੋ ਹੈ ਉਹ ਗੋਲੀਬਾਰੀ ਹੁੰਦੀ ਰਹੀ। ਸ਼ਾਮ ਨੂੰ ਦੁਬਾਰਾ ਐਲਾਨ ਹੁੰਦਾ ਹੈ ਕਿ ਹੁਣ 36 ਘੰਟਿਆਂ ਦਾ ਜਿਹੜਾ ਉਹ ਕਰਫਿਊ ਲਗਾ ਦਿੱਤਾ ਗਿਆ। ਕੁਝ ਕੁ ਲੇਖਕ ਲਿਖਦੇ ਨੇ ਕਿ ਕਰਫਿਊ ਦੇ ਵਿੱਚ ਢਿੱਲ ਵੀ ਦਿੱਤੀ ਗਈ ਅਤੇ ਕੁਝ ਸੰਗਤਾਂ ਜਿਹੜੀਆਂ ਉਹ ਬਾਹਰ ਵੀ ਚਲੀਆਂ ਗਈਆਂ, ਪਰ ਜਿਹੜੇ ਜਿਹੜੇ ਵੀ ਸ਼ਰਧਾਲੂ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਤੋਂ ਬਾਹਰ ਗਏ ਉਹਨਾਂ ਦੇ ਨਾਲ ਭਾਰਤੀ ਫੌਜ ਦੇ ਵੱਲੋਂ ਬੜੀ ਬਦਸਲੂਕੀ ਕੀਤੀ ਗਈ, 9 ਜਵਾਨਾਂ ਨੂੰ ਗ੍ਰਿਫਤਾਰ ਵੀ ਕੀਤਾ ਗਿਆ ਅਤੇ ਹੋਰ ਅਨੇਕਾਂ ਤਰ੍ਹਾਂ ਦੇ ਤਸ਼ੱਦਦ ਜਿਹੜੇ ਨੇ ਉਹ ਉਹਨਾਂ ਦੇ ਨਾਲ ਕੀਤੇ ਗਏ। ਇਸ ਤਰ੍ਹਾਂ 4 ਜੂਨ 1984 ਦਾ ਦਿਨ ਬਤੀਤ ਹੁੰਦਾ ਹੈ। ਹਰਿਮੰਦਰ ਸਾਹਿਬ ਦੇ ਕੰਪਲੈਕਸ ਨੂੰ 4 ਜੂਨ ਦੇ ਦਿਨ ਪਾਣੀ ਦੀ ਸਪਲਾਈ ਅਤੇ ਬਿਜਲੀ ਦੀ ਸਪਲਾਈ ਤੋਂ ਜਿਹੜਾ ਹੈ ਉਹ ਵੱਖ ਕਰ ਦਿੱਤਾ ਜਾਂਦਾ ਹੈ। ਕੰਪਲੈਕਸ ਦੇ ਅੰਦਰ ਨਾ ਤਾਂ ਪਾਣੀ ਆ ਰਿਹਾ ਸੀ ਅਤੇ ਨਾ ਹੀ ਬਿਜਲੀ ਆ ਰਹੀ ਸੀ। ਇਸ ਤਰ੍ਹਾਂ ਦੇ ਹਾਲਾਤ 4 ਜੂਨ 1984 ਈਸਵੀ ਨੂੰ ਹੋ ਗਏ ਸਨ। ਸੋ ਉਮੀਦ ਕਰਾਂਗੇ ਕਿ ਆਪ ਸਭ ਸਰੋਤੇ ਇਸੇ ਪ੍ਰਕਾਰ ਹੀ ਇਸ ਲੜੀ ਦੇ ਨਾਲ ਜੁੜੇ ਰਹੋਗੇ ਤਾਂ ਜੋ ਅਸੀਂ ਜੂਨ 1984 ਈਸਵੀ ਦੇ ਵਿੱਚ ਵਾਪਰੇ ਹੋਏ ਘੱਲੂਘਾਰੇ ਤੋਂ ਜਾਣੂ ਹੋ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਘੁਲਘਾਰੀ ਉੱਤੇ ਵੇਲ ਬੂਟੀਆਂ, ਮਿੱਤਰਾਂ ਦੇ ਚਾਦਰੇ ਤੇ ਪਾ ਦੇ ਮੋਰੀ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ।

0: ਦੋਸਤੋ, ਮੈਂ ਤੁਹਾਡਾ ਆਪਣਾ ਕਰਮਜੀਤ ਅਨਮੋਲ ਤੇ ਤੁਸੀਂ ਸੁਣਦੇ ਰਹੋ ਹਾਂਜੀ ਰੇਡੀਓ। ਹੈਂਜੀ ਹਾਂਜੀ ਰੇਡੀਓ ਸੁਣਦੇ ਰਹੋ ਤੁਸੀਂ 1674 AM
1: ਰੇਡੀਓ। ਹਾਂਜੀ 1674 AM।
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲੋ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀਸ ਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮ, ਪੂਜਾ ਆਈਟਮ, ਸਭ ਕੁਝ ਹੁਣ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਰਫੀਲਡ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।
4: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
5: ਦੇਖੋ ਸੱਚ ਬਤਾ ਦੋ।
6: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
4: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।

ਸਤਿ ਸ਼੍ਰੀ ਅਕਾਲ, ਆਦਾਬ, ਸਲਾਮ, ਨਮਸਤੇ। ਮੈਂ ਤੁਹਾਡੀ ਦੋਸਤ ਜਾਸਮਨ। ਅੱਜ ਮੈਂ ਤੁਹਾਨੂੰ ਕਿਸੇ ਕਵੀ ਦੀਆਂ ਕਵਿਤਾਵਾਂ ਨਹੀਂ, ਬਲਕਿ ਇੱਕ ਕਹਾਣੀਕਾਰਾਂ ਦੀਆਂ ਕਹਾਣੀਆਂ ਸੁਣਾਵਾਂਗੀ। ਦਲੀਪ ਕੌਰ ਟਿਵਾਣਾ ਜੀ। ਅੱਜ ਮੈਂ ਤੁਹਾਨੂੰ ਦਲੀਪ ਕੌਰ ਟਿਵਾਣਾ ਜੀ ਦੀਆਂ ਲਿਖੀਆਂ ਹੋਈਆਂ ਕਹਾਣੀਆਂ ਸੁਣਾਵਾਂਗੀ, ਪਰ ਉਸ ਤੋਂ ਪਹਿਲਾਂ ਤੁਹਾਨੂੰ ਉਹਨਾਂ ਦੀ ਕਥਾ ਯਾਤਰਾ ਸੁਣਾਵਾਂਗੀ। ਕਥਾ ਯਾਤਰਾ ਜੋ ਕਿ ਦਲੀਪ ਕੌਰ ਟਿਵਾਣਾ ਜੀ ਨੇ ਖੁਦ ਲਿਖੀ ਹੋਈ ਹੈ। ਉਹ ਲਿਖਦੇ ਨੇ, ਬਚਪਨ ਵਿੱਚ ਗੁੱਡੀਆਂ ਪਟੋਲਿਆਂ ਨਾਲ ਖੇਡਦੀਆਂ ਕੁੜੀਆਂ ਆਪੇ ਉਹਨਾਂ ਦੀ ਗੁੱਡੀਆਂ ਦੇ ਕਾਜਰ ਚਾ ਲੈਂਦੀਆਂ ਨੇ। ਸੁਹਾਗ ਗਾਉਂਦੀਆਂ, ਡੋਲੀ ਬਿਠਾਉਂਦੀਆਂ ਉਹਨਾਂ ਦੀਆਂ ਸਾਰੀਆਂ ਰਸਮਾਂ ਵਿੱਚੋਂ ਲੰਘ ਜਾਂਦੀਆਂ ਹਨ, ਜਿਨ੍ਹਾਂ ਵਿੱਚੋਂ ਦੀ ਉਹਨਾਂ ਨੇ ਆਪ ਸੱਚੀ ਮੁੱਚੀ ਲੰਘਣਾ ਹੁੰਦਾ ਹੈ। ਫਿਰ ਉਹਨਾਂ ਗੁੱਡੀਆਂ ਵਿੱਚੋਂ ਕੋਈ ਗੁੱਡੀ ਮਰ ਜਾਂਦੀ ਹੈ। ਰੋਂਦੀਆਂ, ਕੁਰਲਾਉਂਦੀਆਂ, ਸਿਆਪਾ ਕਰਦੀਆਂ ਉਹ ਗੁੱਡੀ ਫੂਕਣ ਤੁਰ ਪੈਂਦੀਆਂ ਨੇ ਤੇ ਵੈਣ ਪਾਉਂਦੀਆਂ ਨੇ, ਹੈ ਹੈ ਧੀਏ ਮੋਰਨੀਏ, ਤੇਰੇ ਗੱਜ ਗੱਜ ਲੰਬੇ ਵਾਲ ਨੀ ਧੀਏ ਮੋਰਨੀਏ। ਕੁਛ ਇਹੋ ਜਿਹਾ ਹੀ ਮੇਰਾ ਰਿਸ਼ਤਾ ਮੇਰੀਆਂ ਕਹਾਣੀਆਂ ਨਾਲ ਸੀ, ਤੇਰੇ ਗੱਜ ਗੱਜ ਲੰਮੇ ਵਾਲ ਨੀ ਧੀਏ ਮੋਰਨੀਏ। ਆਖਦਿਆਂ ਮੈਨੂੰ ਲੱਗਦਾ ਹੈ ਜਿਵੇਂ ਉਹ ਸਭ ਗੁੱਡੇ ਗੁੱਡੀਆਂ ਦੀ ਖੇਡ ਹੀ ਸੀ। ਨਹੀਂ ਤਾਂ ਜਦੋਂ ਮੈਂ ਜ਼ਰਾ ਕੁ ਵੱਡੀ ਹੋਈ ਉਸ ਖੇਡ ਤੋਂ ਦੂਰ ਕਿਉਂ ਚਲੀ ਗਈ। ਉਸ ਉਮਰੇ ਸੱਚ ਤੇ ਛਲ, ਸੱਚ ਤੇ ਸੁਪਨੇ ਵਿਚਕਾਰਲੀ ਲਕੀਰ ਦੀ ਏਡੀ ਪਹਿਚਾਣ ਨਹੀਂ ਹੁੰਦੀ। ਪ੍ਰਿੰਸੀਪਲ ਤੇਜਾ ਸਿੰਘ ਨੇ ਜਦੋਂ ਇੱਕ ਕਹਾਣੀ ਬਾਰੇ ਆਖਿਆ, ਇਹ ਏਡੀ ਵਧੀਆ ਨਹੀਂ, ਤਾਂ ਮੇਰਾ ਜਵਾਬ ਸੀ, ਕਹਾਣੀ ਤਾਂ ਵਧੀਆ ਹੀ ਹੈ ਪਰ ਤੁਹਾਨੂੰ ਸਮਝ ਨਹੀਂ ਲੱਗੀ। ਅਜਿਹੇ ਬੇਬੁਨਿਆਦ ਜਿਹੇ ਵਿਸ਼ਵਾਸ ਸਦਕਾ ਹੀ ਮੈਂ ਕਹਾਣੀਆਂ ਲਿਖਦੀ ਵੀ ਰਹੀ, ਕਹਾਣੀਆਂ ਛਪਦੀਆਂ ਵੀ ਰਹੀਆਂ ਤੇ ਲੋਕ ਪੜ੍ਹਦੇ ਵੀ ਰਹੇ। ਝੂਠੀਆਂ, ਸੱਚੀਆਂ, ਮਾੜੀਆਂ ਮੋਟੀਆਂ ਤਾਰੀਫਾਂ ਜਿਹੀਆਂ ਵੀ ਹੋਣ ਲੱਗ ਪਈਆਂ, ਪਰ ਇਹਨਾਂ ਗੱਲਾਂ ਦਾ ਮੈਨੂੰ ਤਰਵਾਸ ਕੋਈ ਨਹੀਂ ਸੀ। ਇਸ ਲਈ ਨਾ ਕਿਸੇ ਨੂੰ ਕਦੀ ਕਿਸੇ ਕਿਤਾਬ ਦੀ ਭੂਮਿਕਾ ਲਿਖਣ ਲਈ ਆਖਿਆ ਤੇ ਨਾ ਕੋਈ ਕਿਤਾਬ ਕਿਧਰੇ ਰਿਵਿਊ ਲਈ ਭੇਜੀ। ਸਾਧਨਾ ਕਹਾਣੀ ਸੰਗ੍ਰਹਿ ਨੂੰ ਜਦੋਂ ਇਨਾਮ ਲਈ ਚੁਣ ਲਿਆ ਗਿਆ ਤਾਂ ਮੈਨੂੰ ਲੱਗਿਆ ਕਹਾਣੀਆਂ ਇੰਨੀਆਂ ਵਧੀਆ ਨਹੀਂ, ਪਰ ਚੋਣ ਕਰਨ ਵਾਲਿਆਂ ਨੂੰ ਸ਼ਾਇਦ ਸਮਝ ਨਹੀਂ ਲੱਗੀਆਂ। ਇਸ ਮੌਕੇ ਉੱਪਰ ਲੋਕਾਂ ਨੇ ਪੁੱਛਣਾ ਸ਼ੁਰੂ ਕਰ ਦਿੱਤਾ, ਮੈਂ ਕਹਾਣੀ ਕਿਵੇਂ ਲਿਖਦੀ ਹਾਂ, ਕਿਉਂ ਲਿਖਦੀ ਹਾਂ। ਲੱਗਿਆ ਕਾਗਜ਼ ਕਲਮ ਲੈਂਦੀ ਹਾਂ ਤੇ ਲਿਖ ਲੈਂਦੀ ਹਾਂ, ਹੋਰ ਕੀ। ਕਿਉਂ ਲਿਖਦੀ ਹਾਂ? ਲੱਗਿਆ ਮੈਂ ਕਿੱਥੇ ਲਿਖਦੀ ਹਾਂ, ਕਹਾਣੀ ਮੇਰੇ ਕੋਲੋਂ ਲਿਖਵਾ ਲੈਂਦੀ ਏ।

ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਰੂਸੀ ਲੋਕਾਂ ਨੂੰ ਉਹਨਾਂ ਦਾ ਆਪਣਾ ਆਪ ਲੱਭ ਕੇ ਦਿੱਤਾ। ਮੈਂ ਸੋਚਿਆ ਮੈਂ ਆਪਣੀਆਂ ਕਹਾਣੀਆਂ ਰਾਹੀਂ ਕੀ ਲੱਭਣ ਦੀ ਕੋਸ਼ਿਸ਼ ਕਰਦੀ ਹਾਂ, ਆਪਣਾ ਆਪਾ ਕਿਹੜਾ ਆਪਾ? ਇਹ ਭੁਲੇਖਾ ਨਾ ਮੈਨੂੰ ਸਿਰਫ ਮੈਨੂੰ ਸਗੋਂ ਦੂਜਿਆਂ ਨੂੰ ਲੱਗਿਆ। ਇਸੇ ਕਾਰਨ ਇੱਕ ਵਾਰੀ ਲੇਖਕ ਕਿਸਮ ਦੇ ਦੋ ਬੰਦੇ ਸਾਡੇ ਘਰੇ ਆਏ ਤੇ ਆਖਣ ਲੱਗੇ, ਅਸੀਂ ਤੁਹਾਡੀ ਮਾਸੀ ਕਹਾਣੀ ਪੜ੍ਹੀਏ, ਸਾਨੂੰ ਤੁਹਾਡੇ ਨਾਲ ਹਮਦਰਦੀ ਹੋ ਗਈ ਏ। ਮੈਂ ਪੁੱਛਿਆ, ਜਿਸ ਦੀ ਆਪਣੀ ਮਾਂ ਨਾ ਮਰੀ ਹੋਵੇ ਉਹ ਨਹੀਂ ਇਹੋ ਜਿਹੀ ਕਹਾਣੀ ਲਿਖ ਸਕਦਾ। ਰੱਬ ਦੇ ਵਾਸਤੇ ਕਹਾਣੀ ਦੀ ਖਾਤਰ ਮੇਰੀ ਮਾਂ ਨੂੰ ਨਾ ਮਾਰੋ, ਮੇਰੀਆਂ ਤਾਂ ਦੋ ਦੋ ਮਾਵਾਂ ਜਿਉਂਦੀਆਂ ਨੇ। ਸਵਾਲ ਸੀ, ਜੇ ਮੈਂ ਆਪਣੀ ਨਹੀਂ ਤਾਂ ਫਿਰ ਕਿਹਦੀ ਗੱਲ ਕਰਦੀ ਏ, ਕਿਹੜੀਆਂ ਗੱਲਾਂ ਕਰਦੀਆਂ ਨੇ ਮੇਰੀਆਂ ਕਹਾਣੀਆਂ? ਉਹਨਾਂ ਹੀ ਦਿਨਾਂ ਵਿੱਚ ਮੈਂ ਕਿਧਰੇ ਪੜ੍ਹਿਆ ਸੀ, ਐਵਰੀ ਹਿਊਮਨ ਬੀਂਗ ਇਜ਼ ਅ ਲਿਮਿਟਿਡ ਮੈਨੀਫੈਸਟੇਸ਼ਨ ਆਫ ਦ ਅਨਲਿਮਿਟਿਡ ਸੈਲਫ। ਇਸੇ ਲਈ ਇਹ ਕਹਾਣੀਆਂ ਮੇਰੀਆਂ ਹੋ ਕੇ ਵੀ ਮੇਰੀਆਂ ਨਹੀਂ ਸਨ ਤੇ ਮੇਰੀਆਂ ਨਾ ਹੋ ਕੇ ਵੀ ਮੇਰੀਆਂ ਸਨ। ਗੱਲ ਸਪਸ਼ਟ ਕਰੋਗੇ? ਕਿਸੇ ਨੇ ਪੁੱਛਿਆ। ਸੁਣੋ, ਜਦੋਂ ਕੋਈ ਮਰਦਾ ਹੈ, ਮਰਨ ਵਾਲੇ ਦੇ ਨਾਲ ਜਿੰਨਾ ਜਿੰਨਾ ਕਿਸੇ ਦਾ ਰਿਸ਼ਤਾ ਹੁੰਦਾ ਹੈ ਉਹਨਾਂ ਉਹਨਾਂ ਉਹਦੇ ਨਾਲ ਮਰਦਾ ਵੀ ਹੈ ਤੇ ਉਹਨਾਂ ਉਹਨਾਂ ਉਹਦੇ ਨਾਲ ਸਿਵੇ ਵਿੱਚ ਜਲਦਾ ਵੀ ਹੈ। ਮਰਨ ਵਾਲਾ ਤਾਂ ਸਿਵੇ ਤੱਕ ਪਹੁੰਚ ਕੇ ਆਪਣੀ ਕਹਾਣੀ ਮੁਕਾ ਜਾਂਦਾ ਏ, ਪਰ ਪਿੱਛੇ ਰਹਿਣ ਵਾਲਿਆਂ ਲਈ ਜਿਉਂਦੇ ਰਹਿਣ ਅਤੇ ਜਿਉਣ ਦੀ ਰੁਟੀਨ ਨਿਭਾਉਣ ਦੀ ਵੀ ਮਜਬੂਰੀ ਹੁੰਦੀ ਏ। ਸੋ ਗੱਲ ਸਵੈ ਜਾਂ ਪਰ ਦੀ ਨਹੀਂ ਹੁੰਦੀ, ਗੱਲ ਸਵੈ ਜਾਂ ਪਰ ਨਾਲ ਰਿਸ਼ਤੇ ਦੀ ਹੁੰਦੀ ਏ। ਆਖਦੇ ਨੇ ਦੂਸਰੇ ਵਿਸ਼ਵ ਯੁੱਧ ਵੇਲੇ ਵਰਜੀਨੀਆ ਵੁਲਫ ਇੰਨੇ ਡਿਪਰੈਸ਼ਨ ਵਿੱਚ ਚਲੀ ਗਈ ਕਿ ਉਸਨੇ ਸਮੁੰਦਰ ਵਿੱਚ ਡੁੱਬ ਕੇ ਆਤਮਘਾਤ ਕਰ ਲਿਆ। ਯੁੱਧ ਤਾਂ ਸਭ ਲਈ ਸੀ, ਪਰ ਯੁੱਧ ਨਾਲ ਰਿਸ਼ਤਾ ਸਭ ਦਾ ਇੱਕੋ ਜਿਹਾ ਨਹੀਂ ਸੀ। ਕਈ ਵਾਰੀ ਪੁੱਛਿਆ ਗਿਆ ਕਿ ਮੈਂ ਆਪਣੀਆਂ ਕਹਾਣੀਆਂ ਵਿੱਚ ਕੀ ਆਖਣਾ ਚਾਹਿਆ ਏ। ਮੇਰੇ ਲਈ ਸਮੱਸਿਆ ਇਹੀ ਹੈ ਕਿ ਸਵੈ ਦਾ ਸਵੈ ਨਾਲ ਤੇ ਸਵੈ ਦਾ ਦ੍ਰਿਸ਼ਟੀ ਨਾਲ ਰਿਸ਼ਤਾ ਮੋਹ ਪਿੱਛਿਆ ਤੰਦਰੁਸਤ ਤੇ ਖੂਬਸੂਰਤ ਹੋਵੇ, ਪਰ ਨੇਵਾ ਚਾਹੁਣ ਨਾਲ ਤਾਂ ਸਭ ਕੁਛ ਨਹੀਂ ਹੋ ਜਾਂਦਾ। ਡਾਕਟਰ ਰੋਸ਼ਨ ਲਾਲ ਅਹੂਜਾ ਨੇ ਇਸੇ ਸੰਬੰਧ ਵਿੱਚ ਇੱਕ ਵਾਰੀ ਆਖਿਆ ਸੀ, ਬੀਬੀ ਦੁਨੀਆ ਤੈਂ ਤਾਂ ਨਹੀਂ ਬਣਾਈ ਕਿ ਤੇਰੀ ਮਰਜ਼ੀ ਦੀ ਹੋਵੇ। ਜਦੋਂ ਮੈਂ ਇਹ ਕਹਾਣੀਆਂ ਰਚੀਆਂ ਸਨ ਉਦੋਂ ਸਵੈ ਤੇ ਦ੍ਰਿਸ਼ਟੀ ਦੇ ਮੂਲ ਤੱਤਾਂ ਤੋਂ ਮੂਲ ਵਿਰੋਧਾਂ ਦੀ ਪਹਿਚਾਣ ਸਿਰਫ ਦੁਮੇਲ ਤੱਕ ਦੀ ਹੀ ਸੀ। ਇਸੇ ਕਾਰਨ ਉਸ ਦੁਮੇਲ ਨੂੰ ਦੁਮੇਲ ਨੂੰ ਹੀ ਆਖਰੀ ਮੰਜ਼ਿਲ ਮਿਥ ਲਿਆ ਸੀ। ਇਸੇ ਕਾਰਨ ਇਹ ਕਹਾਣੀਆਂ ਸਿਰਫ ਸਫ਼ਰ ਦੀਆਂ ਕਹਾਣੀਆਂ ਨੇ। ਮਾਂ ਨੂੰ ਕਿਸੇ ਨੇ ਆਖਿਆ, ਕਿੱਡੀ ਕਮਾਲ ਦੀ ਗੱਲ ਏ ਬੀ ਜੀ, ਤੁਹਾਡੀ ਧੀ ਕਹਾਣੀਆਂ ਲਿਖ ਲੈਂਦੀ ਏ। ਅਕਲ ਤਾਂ ਬਥੇਰੀ ਸੀ ਜੇ ਕਿਸੇ ਚੱਜ ਦੇ ਪਾਸੇ ਲਾਉਂਦੀ, ਬੇਜੀ ਨੇ ਸਹਿਜ ਸਵਾਈ ਆਖਿਆ ਸੀ। ਉਦੋਂ ਮੈਨੂੰ ਬੇਜੀ ਦੀ ਗੱਲ ਸਮਝ ਨਹੀਂ ਸੀ ਲੱਗੀ, ਪਰ ਹੁਣ ਲੱਗਦਾ ਏ ਕਿ ਸ਼ਾਇਦ ਉਹ ਠੀਕ ਹੀ ਆਖਦੇ ਸਨ। ਮੇਰੇ ਕੋਲੋਂ ਕਈ ਵਾਰੀ ਪੁੱਛਿਆ ਜਾਂਦਾ ਹੈ ਕਿ ਮੇਰੀ ਸਭ ਤੋਂ ਚੰਗੀ ਕਹਾਣੀ ਕਿਹੜੀ ਹੈ, ਤੇ ਮੈਨੂੰ ਲੱਗਦਾ ਏ ਉਹ ਮੈਂ ਅਜੇ ਲਿਖਣੀ ਹੈ। ਕਦੋਂ ਲਿਖਣੀ ਏ? ਕਹਾਣੀਆਂ ਲਿਖਣੀਆਂ ਤਾਂ ਤਕਰੀਬਨ ਤੁਸੀਂ ਛੱਡ ਹੀ ਦਿੱਤੀਆਂ ਹਨ। ਇੱਕ ਹੋਰ ਸਵਾਲ ਜੋ ਮੇਰੇ ਕੋਲੋਂ ਅਕਸਰ ਪੁੱਛਿਆ ਜਾਂਦਾ ਹੈ ਕਿ ਮੈਂ ਕਹਾਣੀਆਂ ਛੱਡ ਕੇ ਨਾਵਲ ਕਿਉਂ ਲਿਖਣ ਲੱਗ ਪਈ। ਕਹਾਣੀ ਲਿਖ ਕੇ ਲੱਗਦਾ ਸੀ ਜੋ ਆਖਣਾ ਸੀ ਅਜੇ ਆਖਿਆ ਨਹੀਂ ਗਿਆ। ਲੇਖਕਾ ਹੋਣਾ ਕਿਵੇਂ ਦਾ ਲੱਗਦਾ ਹੈ ਤੁਹਾਨੂੰ, ਮੈਨੂੰ ਅਕਸਰ ਲੋਕ ਪੁੱਛਦੇ ਨੇ। ਸੱਚ ਦੱਸਾਂ, ਮੈਨੂੰ ਕਦੇ ਯਾਦ ਹੀ ਨਹੀਂ ਰਹਿੰਦਾ ਕਿ ਮੈਂ ਲੇਖਕਾ ਹਾਂ। ਉਂਝ ਵੀ ਲੇਖਕਾ ਮੈਂ ਸਿਰਫ ਉਹਨਾਂ ਪਲਾਂ ਵਿੱਚ ਹੁੰਦੀ ਹਾਂ ਜਦੋਂ ਕੁਝ ਲਿਖ ਰਹੀ ਹੋਵਾਂ।
अगों पिछों तां मैं अपनी रचना पढ़ के कई वार हैरान

ਗੱਲ ਕਰ ਰਹੇ ਸੀ ਅਸੀਂ ਦਲੀਪ ਕੌਰ ਟਿਵਾਣਾ ਜੀ ਦੀ ਕਥਾ ਯਾਤਰਾ ਦੀ, ਤੇ ਹੁਣ ਉਹਨਾਂ ਦੀ ਇੱਕ ਕਹਾਣੀ ਇੱਕ ਰਾਤ। ਤੂੰ ਮੇਰੇ ਕੋਲੋਂ ਕਿਹੜੇ ਜਨਮਾਂ ਦਾ ਬਦਲਾ ਲਿਆ ਏ ਪਾਪੀਆ, ਮੈਨੂੰ ਇਹਨਾਂ ਕਸਾਈਆਂ ਦੇ ਵੱਸ ਪਾ ਕੇ ਆਪ ਰਾਹੀ ਹੋ ਗਿਆ ਏ। ਕਿਉਂ ਤੈਨੂੰ ਖਿਆਲ ਨਹੀਂ ਆਇਆ ਕਿ ਮੈਂ ਤਾਂ ਅਜੇ ਤੈਨੂੰ ਰੱਜ ਕੇ ਵੇਖਿਆ ਵੀ ਨਹੀਂ ਸੀ। ਮੇਰੀ ਪਹਿਲੀ ਰਾਤ ਹੀ ਆਖਰੀ ਰਾਤ ਕਿਉਂ ਬਣ ਗਈ? ਤੇਰੀ ਮਾਂ ਕਹਿੰਦੀ ਏ ਮੈਂ ਡੈਣ ਆ, ਮੈਂ ਕੁਲੱਖਣੀ ਪੁੱਠ ਪੈਰੀ ਹਾਂ ਜਿਸ ਨੇ ਆਉਂਦਿਆਂ ਹੀ ਉਸਦਾ ਪੁੱਤਰ ਖਾ ਲਿਆ। ਮੈਨੂੰ ਦੱਸ ਤਾਂ ਜਾ ਉਹਨੂੰ ਕੀ ਜਵਾਬ ਦਿਆਂ? ਬੁੱਢੀਆਂ ਅੱਖਾਂ ਵਿੱਚ ਗਿਲਾ ਮੈਥੋਂ ਤੱਕਿਆ ਨਹੀਂ ਜਾਂਦਾ, ਬੁੱਢੀਆਂ ਅੱਖਾਂ ਵਿੱਚ ਨਫ਼ਰਤ ਮੈਥੋਂ ਸਹਾਰੀ ਨਹੀਂ ਜਾਂਦੀ। ਤੇ ਮੈਂ ਚਾਹੁੰਦੀ ਹਾਂ ਹੁਣੇ ਧਰਤੀ ਵੇਲ ਦੇ ਦੇਵੇ ਤੇ ਮੈਂ ਨਿੱਗਰ ਜਾਵਾਂ। ਤੇਰੇ ਥਾਂ ਮੈਂ ਕਿਉਂ ਨਹੀਂ ਮਰ ਗਈ? ਸਭ ਸੁਖੀ ਰਹਿੰਦੇ, ਮੇਰੇ ਮਾਪੇ ਵੀ ਕਹਿੰਦੇ ਕਿ ਇਦੂ ਤਾਂ ਸਾਡੀ ਧੀ ਮਰ ਜਾਂਦੀ, ਆਪਣੀ ਨੂੰ ਰੋ ਧੋ ਕੇ ਘਰ ਤਾਂ ਬਹਿ ਜਾਂਦੇ। ਮੈਨੂੰ ਰਹਿ ਰਹਿ ਕੇ ਖਿਆਲ ਪਿਆ ਆਉਂਦਾ ਏ ਕਿ ਮਰਨ ਵੇਲੇ ਜ਼ਰੂਰ ਤੈਨੂੰ ਮੇਰਾ ਖਿਆਲ ਆਇਆ ਹੋਵੇਗਾ, ਤੂੰ ਜ਼ਰੂਰ ਮੈਨੂੰ ਯਾਦ ਕੀਤਾ ਹੋਵੇਗਾ, ਤੈਨੂੰ ਜ਼ਰੂਰ ਮੇਰਾ ਫਿਕਰ ਲੱਗਿਆ ਹੋਵੇਗਾ। ਤਦੇ ਤਾਂ ਤੂੰ ਆਪਣੇ ਛੋਟੇ ਭਾਈ ਨੂੰ ਕੋਲ ਸੱਦ ਕੇ ਆਖਿਆ ਸੀ ਨਾ, ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ। ਖਬਰੇ ਤੈਂ ਹੋਰ ਕੀ ਆਖਣਾ ਸੀ, ਜਿਹੜਾ ਨਿਗੂਣੀ ਸ਼ਰਮ ਦੇ ਮਾਰੇ ਤੇਰੀਆਂ ਅੱਖਾਂ ਵਿੱਚ ਡੁਲਕਦਾ ਰਿਹਾ। ਪਰ ਮੈਂ ਤੈਨੂੰ ਦੱਸਦੀ ਹਾਂ ਕਿ ਤੇਰਾ ਭਾਈ ਤੇਰਾ ਕਹਿਣਾ ਕਦੋਂ ਦਾ ਭੁੱਲ ਚੁੱਕਾ ਏ। ਉਹ ਮੈਨੂੰ ਬੜੀ ਵਾਰੀ ਕੁੱਟਦਾ ਰਹਿੰਦਾ ਏ, ਸ਼ਾਇਦ ਇਸ ਕਰਕੇ ਕਿ ਮੈਂ ਉਸਨੂੰ ਆਪਣੇ ਪਿਆਰ ਨਾਲ ਮੋਹ ਨਹੀਂ ਸਕੀ। ਮੇਰਾ ਪਿਆਰ ਤਾਂ ਸਾਰਾ ਤੂੰ ਲੈ ਕੇ ਰਾਹੀ ਹੋ ਗਿਆ ਏ, ਭਲਾ ਮੈਂ ਉਸਨੂੰ ਕੀ ਦਿੰਦੀ? ਮੇਰੇ ਪ੍ਰੀਤਮ, ਔਰਤ ਜ਼ਿੰਦਗੀ ਵਿੱਚ ਸਿਰਫ ਇੱਕੋ ਵਾਰੀ ਪਿਆਰ ਕਰਦੀ ਹੈ ਤੇ ਉਸੇ ਵਾਰ ਆਪਣਾ ਸਭ ਕੁਝ ਤੇ ਛੱਡਦੀ ਏ। ਜਦੋਂ ਵੀ ਤੇਰਾ ਭਾਈ ਮੈਨੂੰ ਮਾਰਦਾ ਏ, ਮੈਨੂੰ ਇਹ ਲਫ਼ਜ਼ ਤੇਰੇ ਯਾਦ ਕਰਕੇ ਕਿ ਵੀਰ ਸੰਮੀ ਨੂੰ ਚੰਗੀ ਤਰ੍ਹਾਂ ਰੱਖੀ, ਬੜਾ ਹੀ ਰੋਣਾ ਆਉਂਦਾ ਏ। ਤੇ ਫਿਰ ਮੇਰਾ ਦਿਲ ਕਰਦਾ ਏ ਕਿ ਤੂੰ ਕਿਤੇ ਹੁਣੇ ਕਿੱਧਰੋਂ ਆ ਜਾਵੇਂ ਤੇ ਆ ਕੇ ਪੁੱਛੇ ਸੰਮੀ ਤੂੰ ਰੋਂਦੀ ਕਿਉਂ ਏ, ਆ ਕੇ ਮੈਨੂੰ ਵੀ ਨਾਲ ਲੈ ਚੱਲੇ ਜਿੱਥੇ ਤੂੰ ਰਹਿੰਦਾ ਏ। ਪਰ ਲੱਖ ਕੋਸ਼ਿਸ਼ ਕਰਨ ਤੇ ਵੀ ਚੰਗੀ ਤਰ੍ਹਾਂ ਯਾਦ ਨਹੀਂ ਆਉਂਦਾ, ਤੂੰ ਕਿਹੋ ਜਿਹਾ ਸੈਂ, ਤੇਰੇ ਨੈਣ ਨਕਸ਼ ਕਿਹਦੇ ਵਰਗੇ ਸਨ? ਬਸ ਇੰਨਾ ਹੀ ਯਾਦ ਏ ਕਿ ਇੱਕ ਰਾਤ ਤੂੰ ਮੇਰੇ ਕੋਲ ਆਇਆ ਸੈਂ, ਤੂੰ ਮੇਰੇ ਵੱਲ ਤੱਕਿਆ ਸੀ ਤੇ ਮੈਨੂੰ ਬੜਾ ਹੀ ਮਿੱਠਾ ਮਿੱਠਾ ਜਿਹਾ ਕੁਝ ਆਖਿਆ ਸੀ। ਉਦੋਂ ਮੈਨੂੰ ਬੜੀ ਸ਼ਰਮ ਆਈ ਸੀ, ਮੈਂ ਬੜਾ ਘਬਰਾਈ ਸੀ, ਬਸ ਮਾੜਾ ਜਿਹਾ ਤੈਨੂੰ ਦੇਖਿਆ ਸੀ। ਮੈਨੂੰ ਯਾਦ ਏ ਤੂੰ ਮੈਨੂੰ ਬੜਾ ਹੀ ਸੋਹਣਾ ਲੱਗਿਆ ਸੈਂ, ਪਰ ਅੱਜ ਬਾਰ ਬਾਰ ਸੋਚਣ ਤੇ ਵੀ ਯਾਦ ਨਹੀਂ ਆ ਰਿਹਾ ਕਿ ਤੂੰ ਮੈਨੂੰ ਕੀ ਆਖਿਆ ਸੀ ਤੇ ਤੂੰ ਮੈਨੂੰ ਕਿਹਦੇ ਵਰਗਾ ਲੱਗਿਆ ਸੈਂ। ਬਸ ਇੰਨਾ ਕੁ ਯਾਦ ਏ ਕਿ ਉਸ ਵੇਲੇ ਮੈਂ ਬਹੁਤ ਖੁਸ਼ ਸਾਂ ਤੇ ਇਸੇ ਕਰਕੇ ਅੱਜ ਜਦੋਂ ਤੇਰੀ ਸ਼ਕਲ ਭੁੱਲ ਗਈ ਏ, ਤੇਰੇ ਨਕਸ਼ ਭੁੱਲ ਗਏ ਨੇ, ਫਿਰ ਵੀ ਮੈਨੂੰ ਯਾਦ ਏ ਉਹ ਰਾਤ ਤੇ ਉਸ ਰਾਤ ਦੇ ਹਨੇਰੇ ਵਿੱਚ ਖੜੋਤਾ ਤੇਰਾ ਧੁੰਦਲਾ ਆਕਾਰ। ਮੈਂ ਨੇੜੇ ਰਹਿ ਕੇ ਤੈਨੂੰ ਤੱਕਿਆ ਨਹੀਂ ਸੀ, ਜਾਣਿਆ ਨਹੀਂ ਸੀ, ਇਸੇ ਕਰਕੇ ਤਾਂ ਕਈ ਵਾਰੀ ਆਖ ਲੈਂਦੀ ਹਾਂ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ, ਜਿਹੜਾ ਸ਼ਰਾਬ ਪੀ ਕੇ ਸਭ ਦੇ ਸਾਹਮਣੇ ਮੈਨੂੰ ਗੰਦੀਆਂ ਗੰਦੀਆਂ ਗਾਲਾਂ ਕੱਢਣ ਲੱਗ ਜਾਂਦਾ ਏ, ਕੁੱਟਣ ਲੱਗ ਜਾਂਦਾ ਏ ਜਿਵੇਂ ਮੈਂ ਕੋਈ ਡੰਗਰ ਪਸ਼ੂ ਹੋਵਾਂ। ਫਿਰ ਸੋਚਦੀ ਹਾਂ
शायद तू भी अपने भाई वांग ही आख्या करदा कि जनानी ता रहिंदी छित्तर लोट खा के आ। शायद शायद तू भी इन्ना ही बुरा हुंदा। एदा ता भरा सी ना, पर तेनू सच दसा मैं तेरी बाबत इयों कदे नहीं सोचिया। मैनू ता याद है बस ओ दिन ओ पल जदों मैं अपनी मामी दे पेकी पहली वार तू मैनू देखिया सी ते झट ही कह दिता सी मामी जे साक लियाना है ते इसे कुड़ी दा लिया दे। ते मैं शर्म दी मारी उत्थों नस आई सां, पर जदों तू मैनू अपने पिंड नू आ रिया सै मैं लुक के चुबारे दी बारी विच किन्ना चिर तेरे जांदे दी पिठ देखती रही। उदों जिंदगी ने कोई गीत गाया सी ते उस गीत दियां भटक दियां सुरां अजे तीक मैनू खो पौंदियां ने, ते मैनू तू अज वी याद है एक गीत दी शकल वांग, एक दर्द दी शकल विच। एक बार रोटी तो देर हो जाण तो जदों तेरे भाई ने मैनू मारिया सी उस दिन पहलों ही मेरे पेट विच बहुत दर्द हो रहा सी। उस दिन पता नहीं मेरे दिल विच की आई ते मैं तेरे सिवे ते जाके बड़ा ही रोई। उस दिन तेरी मां नू भी पता नहीं क्यों तरस आ गया ते वो आप भी बड़ा रोई ते उसने तेरे भाई नू भी चिड़किया क्या निज होणिया गऊ ते तीवी दा की मारना होया जिन्हें अगों हाथी नहीं चुकना। देखता किवें पतपुतली वर की बहू नू तू रोल छड़िया है कित्ते तेरे कसाई दे वस पै गई। वो जिंदा रहिंदा तां उहने कदी इहनू पंग भी नहीं लगनी देनी सी। ਵਿਆਹ ਤੋਂ ਪਹਿਲਾਂ ਹੀ ਆਖਿਆ ਕਰਦਾ ਸੀ ਲੋਕਾਂ ਦੀਆਂ ਬੁੜੀਆਂ ਵਾਂਗ ਜੇ ਤੂੰ ਮਾਂ ਉਸ ਨਾਲ ਲੜਨ ਲੱਗ ਪਈ ਨਾ ਤੇ ਮੈਂ ਅੱਡ ਹੋ ਜੂੰਗਾ। ਹੁਣ ਵਿਚਾਰੀ ਨਿਕਰਮਣ ਦਾ ਦਿਲ ਹੀ ਪੁੱਛਿਆ ਜਾਣਦਾ ਏ ਤੇ ਚੰਦਰਿਆ ਇਹਨੂੰ ਕੀ ਮਾਰਨਾ ਹੋਇਆ, ਇਹ ਤਾਂ ਰੱਬ ਦੀ ਮਾਰੀ ਹੋਈ ਏ ਕਿਸੇ ਵੇਲੇ ਦੀ ਆਹ ਵਿੱਚੋਂ ਨਿਕਲ ਜੂਗੀ। ਇਹਦੇ ਵਰਗੀ ਨਿਦਰੀ ਨੂੰ ਤਾਂ ਸਗੋਂ ਹੋਰ ਵੀ ਚੰਗੂ ਰੱਖਣਾ ਚਾਹੀਦਾ ਏ। ते उस दिन तेरा भरा भी रो पिया ते मेरा रोना भी उदन ठल्ले ही ना। तेरी मां ने मुड़ सिवे ते जानो मैनू रोकिया ते समझाया धीए मरे किसे दे मित नहीं हुंदे, सिव्या विच की पिया है ओ ता सगों साडा वैरी सी जो किसे पिछले जन्म दा वैर लैके तुर गया। कि सच कहिंदी सी तेरी मां कि तू सचमुच मेरा वैरी सैं, कि तेनू मैं कदी याद नहीं आंदी, कि सचमुच तू मैनू भुल गया है। हां याद रखन दा भला फायदा भी की है, जिंदगी दे किसे मोड़ ते असी अचानक मिले सा ते उसे मोड़ ते असी अचानक विछड़ गए सा। फिर मैं सोचदी हाँ नाल तुरदे साथी नू भुल के विछड़े राहे लई भटकना भला किधर दी सियाणा पे। पर फिर भी पता नहीं क्यों तेरियां गल्लां करनियां तेरे बाबत सोचना मैनू चंगा चंगा लगता है ते हर वेले दिल करदा रहिंदा है कि कोई तेरे कोलों आके दसे सम्मी तू उसनू याद है। ओ कहिंदा सी की कहिंदा सै तू, ए मैं नहीं सुनना चाहुंदी। शायद तू कहिंदा होवेगा मैं इत्थे सुखी हाँ, सम्मी नू कहीं बेवकूफ ना बने मैनू भुल के सुखी रहे। नहीं नहीं बस मैं ए नहीं सुनना चाहुंदी, मेथों बगैर तू सुखी है। मैं ता बस यही सुनना चाहुंदी हाँ कि कोई आके दसे सम्मी ओ तेनू बहुत याद करदा है, जदों तेरा भाई मैनू मारदा है ना कि तू तड़फ नहीं उठदा, कि तेरा दिल नहीं करदा कि तू मैनू बचा लें।
ਮੇਰੀਆਂ ਸੱਟਾਂ ਨੂੰ ਪਲੋਸ ਪਲੋਸ ਕੇ ਸਾਰੀ ਪੀੜ ਹਟਾ ਦੇਵੇਂ, ਮੇਰੀਆਂ ਅੱਖਾਂ ਵਿੱਚ ਤੱਕ ਕੇ ਸਾਰਾ ਗਮ ਭੁਲਾ ਦੇਵੇਂ। ਫਿਰ ਸੋਚਦੀ ਹਾਂ ਸ਼ਾਇਦ ਤੂੰ ਵੀ ਮੈਨੂੰ ਇਹੋ ਹੀ ਕੁੱਟਿਆ ਕਰਦਾ। ਔਰਤ ਨੂੰ ਕੁੱਟਣਾ ਆਦਮੀ ਲਈ ਮਾਮੂਲੀ ਗੱਲ ਹੈ ਨਾ। ਮੇਰਾ ਬਾਪ ਵੀ ਮੇਰੀ ਮਾਂ ਨੂੰ ਐਵੇਂ ਹੀ ਮਾਰਦਾ ਹੁੰਦਾ ਸੀ ਤੇ ਮੇਰੀਆਂ ਉਦੋਂ ਡਾਢਾਂ ਨਿਕਲ ਜਾਂਦੀਆਂ ਸਨ। ਸ਼ਾਇਦ ਮੇਰੀ ਮਾਂ ਦੀ ਮਾਂ ਨੂੰ ਵੀ ਇਹੋ ਹੀ ਕੁੱਟ ਪੈਂਦੀ ਹੋਵੇ। ਮੈਂ ਬਥੇਰਾ ਸੋਚਦੀ ਹਾਂ ਕਿ ਤੈਨੂੰ ਨਾ ਯਾਦ ਕਰਾਂ, ਪਰ ਤੂੰ ਮੈਨੂੰ ਭੁੱਲਦਾ ਹੀ ਨਹੀਂ। ਦਿਲ ਹਰ ਵੇਲੇ ਪੁੱਛਿਆ ਬੁੱਝਿਆ ਰਹਿੰਦਾ ਏ। ਤੇਰੀ ਮਾਂ ਨੇ ਬਥੇਰੀ ਵਾਰੀ ਆਖਣਾ, ਕੁੜੇ ਬਹੂ ਜਿਹੜੀ ਹੋ ਗਈ ਹੁਣ ਹੋ ਗਈ, ਹੁਣ ਤਾਂ ਮੇਰੇ ਪੁੱਤ ਦੇ ਸ਼ਗਨ ਮਨਾਇਆ ਕਰ ਤੇ ਰੰਗਦਾਰ ਲੀੜੇ ਪਾਇਆ ਕਰ। ਪਰ ਮੇਰੀ ਤਾਂ ਕਦੇ ਵੱਡੀ ਰੂਹ ਨਹੀਂ ਕਰਦੀ। ਇੱਕ ਦਿਨ ਦੀ ਗੱਲ ਏ, ਖਬਰ ਨਹੀਂ ਮੇਰੇ ਦਿਲ ਵਿੱਚ ਕੀ ਆਈ ਕਿ ਮੇਰਾ ਪਿਆਜੀ ਸੂਟ ਪਾਉਣ ਨੂੰ ਜੀ ਕੀਤਾ। ਸ਼ਾਇਦ ਇਸ ਕਰਕੇ ਕਿ ਜਦੋਂ ਤੂੰ ਪਹਿਲੀ ਵਾਰੀ ਸਾਡੇ ਪਿੰਡ ਆਇਆ ਸੈਂ ਤਾਂ ਤੇਰੇ ਪਿਆਜੀ ਸਾਫਾ ਬੰਨਿਆ ਹੋਇਆ ਸੀ। ਮੈਂ ਡਰਦੀ ਡਰਦੀ ਨੇ ਤੇਰੇ ਭਾਈ ਨੂੰ ਪਿਆਜੀ ਸੂਟ ਲਿਆ ਕੇ ਦੇਣ ਲਈ ਗਿਆ, ਪਰ ਉਹ ਝਿੜਕ ਕੇ ਬੋਲਿਆ, ਪੈਸੇ ਤੇਰੇ ਪਿਓ ਕੋਲੋਂ ਆਉਣਗੇ। ਜਿੱਦਣ ਦਾ ਜੀਤ ਮਰਿਆ ਏ ਇੱਥੇ ਮਾਮਲਾ ਭਰਨ ਦਾ ਫਿਕਰ ਪਿਆ ਰਹਿੰਦਾ ਏ ਤੇ ਤੈਨੂੰ ਸੂਟਾਂ ਦੀ ਪਈ ਹੋਈ ਏ। ਤੀਵੀਆਂ ਨੂੰ ਤਾਂ ਬਸ ਟੂਮਾਂ ਕੱਪੜਿਆਂ ਤੋਂ ਬਿਨਾਂ ਤੇ ਕੋਈ ਹੋਰ ਗੱਲ ਹੀ ਨਹੀਂ ਹੈਗੀ। ਤੁਸੀਂ ਸਾਰੇ ਆਦਮੀ ਕਿਉਂ ਇਹੋ ਜਿਹੇ ਹੁੰਦੇ ਹੋ? ਮੇਰਾ ਬਾਪ ਵੀ ਮੇਰੀ ਮਾਂ ਨੂੰ ਇਉਂ ਹੀ ਕਿਹਾ ਕਰਦਾ ਸੀ ਤੇ ਸ਼ਾਇਦ ਮੇਰੀ ਮਾਂ ਦਾ ਬਾਪ ਵੀ ਇਉਂ ਹੀ ਕਹਿੰਦਾ ਹੋਵੇ। ਪਤਾ ਨਹੀਂ ਫਿਰ ਵੀ ਮੈਨੂੰ ਕਿਉਂ ਲੱਗਿਆ ਕਿ ਜੇ ਤੂੰ ਜਿਉਂਦਾ ਹੁੰਦਾ ਭਾਵੇਂ ਕਿੰਨਾ ਹੀ ਗਰੀਬ ਕਿਉਂ ਨਾ ਹੁੰਦਾ, ਤੂੰ ਸ਼ਹਿਰ ਜਾਂਦਿਆਂ ਜ਼ਰੂਰ ਮੈਥੋਂ ਪੁੱਛਿਆ ਕਰਨਾ ਸੀ, ਸੰਮੀ ਦੱਸ ਤੇਰੇ ਲਈ ਕੀ ਲਿਆਵਾਂ। ਪਰ ਖਬਰੇ ਤੂੰ ਵੀ ਆਪਣੇ ਭਾਈ ਵਰਗਾ ਹੀ ਹੁੰਦਾ। ਭਾਵੇਂ ਉਸ ਸ਼ਗਨਾ ਭਰੀ ਰਾਤ ਵਿੱਚ ਖੜਾ ਤੇਰਾ ਧੁੰਦਲਾ ਆਕਾਰ ਭੈੜਾ ਮੈਨੂੰ ਕਦੇ ਨਹੀਂ ਲੱਗਦਾ। ਸੱਚ ਤੈਨੂੰ ਦੱਸਾਂ, ਥੋੜੇ ਦਿਨ ਹੋਏ ਮੈਂ ਨਿੱਕੀ ਦੇ ਵਿਆਹ ਤੇ ਉਹੀ ਆਪਣੇ ਵਿਆਹ ਵਾਲਾ ਸੂਟ ਪਾਇਆ ਸੀ। ਸਵਾਰ ਕੇ ਵਾਲ ਵਾਹੇ ਤੇ ਜਦੋਂ ਮੈਂ ਆਪਣਾ ਮੂੰਹ ਸ਼ੀਸ਼ੇ ਵਿੱਚ ਦੇਖਿਆ ਤਾਂ ਇੱਕ ਸਰੂਰ ਜਿਹਾ ਆ ਗਿਆ। ਮੇਰਾ ਦਿਲ ਕੀਤਾ ਕਿ ਕਿੱਧਰੋਂ ਤੂੰ ਆ ਜਾਵੇਂ ਤੇ ਅੱਜ ਦੇਖੇ ਕਿ ਮੈਂ ਕਿੱਡੀ ਸੋਹਣੀ ਆ ਤੇ ਤੂੰ ਜ਼ਰੂਰ ਜ਼ਰੂਰ। ਪਰ ਕੀ ਪਤਾ ਏ, ਤੂੰ ਵੀ ਤਾਂ ਉਸੇ ਭਰਾ ਦਾ ਸੈਂ ਜਿਹੜਾ ਕਹਿੰਦਾ ਸੀ ਐਵੇਂ ਨਹੀਂ ਬਣ ਥਣ ਕੇ ਲੋਕਾਂ ਦੀਆਂ ਨਜ਼ਰਾਂ ਵਿੱਚ ਚੜੀਦਾ। ਫਿਰ ਵੀ ਮੈਨੂੰ ਤੂੰ ਬਹੁਤ ਯਾਦ ਆਇਆ। ਕਿੱਡੀ ਬੇਵਕੂਫਾ ਨਾ ਮੈਂ। ਠੀਕ ਆ, ਠੀਕ ਹੀ ਤਾਂ ਕਹਿੰਦੀ ਸੀ ਤੇਰੀ ਮਾਂ ਕਿ ਤੂੰ ਤਾਂ ਮੇਰਾ ਕੋਈ ਪਿਛਲੇ ਜਨਮ ਦਾ ਵੈਰੀ ਸੀ ਜਿਹੜਾ ਸਾਰੀ ਉਮਰ ਦਾ ਝੋਰਾ ਲਾ ਕੇ ਕਿਧਰੇ ਤੁਰ ਗਿਆ ਏ। ਖਬਰੇ ਉੱਥੇ ਤੂੰ ਸੁਖੀ ਵੱਸ ਰਿਹਾ ਹੋਏ। ਖਬਰੇ ਤੂੰ ਕੌਣ ਸੈਂ, ਕਿਹੋ ਜਿਹਾ ਸੈਂ? ਖਬਰੇ ਤੂੰ ਕਿੱਧਰ ਚਲਾ ਗਿਆ ਏ? ਬਸ ਇਹੀ ਮੈਨੂੰ ਪਤਾ ਏ ਕਿ ਤੂੰ ਕਦੇ ਨਹੀਂ ਆਉਣਾ, ਤੇਰੇ ਬੋਲ ਮੈਂ ਕਦੇ ਨਹੀਂ ਸੁਣਨੇ। ਪਰ ਫਿਰ ਵੀ ਮੈਂ ਤੈਨੂੰ ਉਡੀਕਦੀ ਰਹਿੰਦੀ ਹਾਂ, ਭਾਲਦੀ ਰਹਿੰਦੀ ਹਾਂ। ਤੇਰੇ ਵਿੱਚੋਂ ਮੈਂ ਕਿਸੇ ਖੁਸ਼ੀ ਦੀ ਰੇਖਾ ਉੱਗੜਦੀ ਤੱਕੀ ਸੀ, ਜ਼ਿੰਦਗੀ ਦਾ ਕੋਈ ਗੀਤ ਗੂੰਜਦਾ ਸੁਣਿਆ ਸੀ ਤੇ ਅੱਜ ਦੀਆਂ ਚੋਪਾਂ ਭਰੀ ਜ਼ਿੰਦਗੀ ਤੋਂ ਦੂਰ ਨੱਸ ਜਾਣ ਲਈ ਮੈਂ ਤੇਰਾ ਸਾਥ ਭਾਲਦੀ ਹਾਂ। ਪਰ ਨਹੀਂ, ਜੇ ਮੈਂ ਬਹੁਤ ਸੁਖੀ ਵੀ ਹੁੰਦੀ ਤੂੰ ਤਾਂ ਮੈਨੂੰ ਫਿਰ ਵੀ ਯਾਦ ਆਇਆ ਕਰਨਾ ਸੀ, ਕਿਉਂਕਿ ਇੱਕ ਰਾਤ ਮੈਂ ਤੈਨੂੰ ਕਿਵੇਂ ਦੱਸਾਂ ਕਿ ਤੇਰੇ ਨਾਲ ਮੇਰੀ ਇੱਕੋ ਰਾਤ ਦੀ ਸਾਂਝ ਨੇ ਮੇਰੀਆਂ ਸਭ ਰਾਤਾਂ ਵੀਰਾਨ ਕਰ ਦਿੱਤੀਆਂ ਨੇ ਤੇ ਅੱਜ ਵੀ ਜਦੋਂ ਮੈਨੂੰ ਯਾਦ ਨਹੀਂ ਕਿ ਤੂੰ ਕਿਹੋ ਜਿਹਾ ਸੈਂ, ਤੇਰੇ ਨਕਸ਼ ਕਿਹੋ ਜਿਹੇ ਸਨ ਤੇ ਇਹ ਵੀ ਯਾਦ ਨਹੀਂ ਕਿ ਉਸ ਰਾਤ ਤੂੰ ਮੈਨੂੰ ਕੀ ਆਖਿਆ ਸੀ, ਤੂੰ ਮੈਨੂੰ ਕਿਵੇਂ ਬੁਲਾਇਆ ਸੀ,
तू मैनू याद है ते मैनू याद है ओ रात। काड़ करके वज्जी चपेड़ ने सम्मी नू चुकन्नी कर दिता। उसने देखा कि सूरज ढल के आथण ते आथण तो मुड़ रात हो गई है। चुल्ले ते पई दाल सड़ चुकी सी। चौण्यों आई गऊ वच्छे नू चुंगा के सन्नी खाण जा लगी सी। आटे वाली परात कुत्तियां ने चट चट के साफ कर दित्ती सी। पर ओ अपने मर चुके पति दा सोनी महीवाल दा किस्सा हाथ च फड़ी उंदी पई पता नहीं कदों दी बैठी सोची जा रही सी। ये साली सारा दिन अखां सुजाई रख दिए, कोई आमदा हो इनू पिछला याद, निकल जा मेरे घरों। डिडरिया वांग झाकदी सम्मी नू दो चार धक्के धौले मार के उसके हुण वाले पति ने बूहों बार कढ के पार अड़ा लिया। ओ भी एक रात सी ते ए भी एक रात सी। बंद बूहे अगे गोडियां विच सिर दई रोंदी सम्मी ने सोचिया।

ਦਲੀਪ ਕੌਰ ਟਿਵਾਣਾ ਜੀ ਦੀ ਇੱਕ ਹੋਰ ਕਹਾਣੀ ਦੀ ਸਾਂਝ ਪਾਵਾਂਗੀ। ਇਸ ਕਹਾਣੀ ਦਾ ਨਾਮ ਹੈ ਕੌਣ ਦਿਲਾਂ ਦੀਆਂ ਜਾਣੀ। ਵੀਰਾ 2 ਸਾਲ ਵਿੱਚ ਇਸੇ ਦਫ਼ਤਰ ਵਿੱਚ ਕੰਮ ਕਰ ਰਹੀ ਸੀ। ਖਾਮੋਸ਼ ਗੰਭੀਰ ਵੀਰਾ ਦੇ ਵਕਤ ਸਿਰ ਦਫ਼ਤਰ ਆਉਂਦੀ ਤੇ ਸਾਰਾ ਦਿਨ ਕੰਮ ਲੱਗੀ ਰਹਿੰਦੀ, ਕਦੇ ਨਿਗਾਹ ਚੁੱਕ ਕੇ ਆਲੇ ਦੁਆਲੇ ਨਾ ਤੱਕਦੀ। ਲੋਕ ਉਸਦਾ ਧਿਆਨ ਖਿੱਚਣ ਲਈ ਕਈ ਵਾਰੀ ਉੱਚੀ ਉੱਚੀ ਹੱਸਦੇ ਗੱਲਾਂ ਕਰਦੇ, ਪਰ ਉਹ ਅਹਿਲ ਅਡੋਲ ਆਪਣੇ ਕੰਮ ਲੱਗੀ ਰਹਿੰਦੀ। ਆਥਣ ਨੂੰ ਘਰ ਜਾਣ ਤੋਂ ਪਿੱਛੋਂ ਕਦੇ ਕਿਸੇ ਨੇ ਉਸਨੂੰ ਬਾਹਰ ਨਹੀਂ ਦੇਖਿਆ ਸੀ, ਕਦੇ ਕਿਸੇ ਨੇ ਉਸਨੂੰ ਬਾਜ਼ਾਰ ਸਿਨੇਮਾ ਵਿੱਚ ਨਹੀਂ ਦੇਖਿਆ। ਕਿਸੇ ਦੇ ਘਰ ਜਾਂਦੀ ਉਹ ਨਹੀਂ ਸੀ, ਉਹਦੇ ਘਰ ਵੀ ਕਦੇ ਕੋਈ ਜਾਂਦਾ ਨਹੀਂ ਤੱਕਿਆ ਸੀ। ਇਕੱਲੀ ਬੈਠੀ ਉਹ ਢੇਰਾਂ ਦੇ ਢੇਰ ਕਿਤਾਬਾਂ ਪੜ੍ਹਦੀ ਰਹਿੰਦੀ, ਕਦੇ ਤਸਵੀਰਾਂ ਬਣਾਉਣ ਲੱਗ ਜਾਂਦੀ, ਜਾਂ ਧਾਗਿਆਂ ਨਾਲ ਸਿਰਹਾਣਿਆਂ ਮੇਜ਼ਪੋਸ਼ਾਂ ਤੇ ਬੇਲ ਬੂਟੇ ਕੱਢਦੀ ਰਹਿੰਦੀ। ਦਫ਼ਤਰ ਉਹ ਜਦੋਂ ਜਾਂਦੀ ਸਾਦੇ ਜਿਹੇ ਕੱਪੜਿਆਂ ਵਿੱਚ, ਸਾਊ ਜਿਹਾ ਉਹਦਾ ਮੂੰਹ ਗੁਸਤਾਖ ਤੋਂ ਗੁਸਤਾਖ ਨਜ਼ਰਾਂ ਨੂੰ ਵੀ ਖਾਮੋਸ਼ ਕਰ ਦਿੰਦਾ। ਕਦੇ ਹੱਸਦੀ ਉਹ ਕਿਸੇ ਨੇ ਨਿਤੱਕੀ ਨਹੀਂ ਸੀ, ਕਦੇ ਰੋਈ ਉਹ ਹੈ ਹੀ ਨਹੀਂ ਸੀ। ਉਸਦੇ ਜਾਣੂ ਪਹਿਚਾਣੂ ਦੱਸਦੇ, ਬੜੀ ਸਲੀਕੇ ਵਾਲੀ ਕੁੜੀਏ, ਬੜੀ ਸੱਭਿਅ ਕੁੜੀਏ। ਉਹਦੀ ਸੰਨਿਆਸਣਾ ਵਾਲੀ ਜ਼ਿੰਦਗੀ ਦਾ ਇੱਕ ਰਾਤ ਸੀ। ਬਚਪਨ ਵਿੱਚ ਉਹਦਾ ਵਿਆਹ ਹੋਇਆ, ਬਰਾਤ ਵਾਪਸ ਜਾ ਰਹੀ ਸੀ ਕਿ ਮੋਟਰ ਟਰੱਕ ਨਾਲ ਟਕਰਾ ਗਈ, ਦੁਲਹਾ ਮਰ ਗਿਆ, ਪਰ ਵੀਰਾਂ ਨੂੰ ਕੋਈ ਬਹੁਤੀਆਂ ਸੱਟਾਂ ਨਹੀਂ ਲੱਗੀਆਂ। ਚੰਦਰੀ ਨਹਿਸ਼ ਤੇ ਕੁਲੱਖਣੀ ਆਖ ਡੋਲੀ ਰਾਹ ਚੋਂ ਹੀ ਮੋੜ ਦਿੱਤੀ ਗਈ, ਰੰਗਲੇ ਕੱਪੜੇ ਉੱਤਰ ਗਏ, ਮਹਿੰਦੀ ਰੰਗੇ ਹੱਥਾਂ ਉੱਤੇ ਘੋਰ ਕਾਲਖ ਪਸਰ ਗਈ। ਪਮੱਤਰੀ ਉਹ ਤੱਕਦੀ, ਇਹ ਕੀ ਹੋ ਗਿਆ। ਹੌਲੀ ਹੌਲੀ ਉਸਨੂੰ ਆਪਣੀ ਜ਼ਿੰਦਗੀ ਦੀ ਦਸ਼ਾ ਦਾ ਅਨੁਭਵ ਹੋਣ ਲੱਗਿਆ। ਬਚਪਨ ਵਿਸਰ ਗਿਆ ਤੇ ਉਸਨੇ ਕਿਤਾਬਾਂ ਚੁੱਕ ਲਈਆਂ, ਮੁੜ ਸਕੂਲ ਜਾਣ ਲੱਗ ਪਈ, ਸਕੂਲ ਤੋਂ ਕਾਲਜ ਆ ਗਿਆ ਤੇ ਪੜ੍ਹ ਕੇ ਉਹ ਨੌਕਰ ਹੋ ਗਈ। ਜ਼ਿੰਦਗੀ ਦੀ ਕੋਈ ਖੁਸ਼ੀ ਉਸਨੇ ਤੱਕੀ ਨਹੀਂ ਸੀ, ਜ਼ਿੰਦਗੀ ਦੀ ਕੋਈ ਆਸ ਉਸ ਲਈ ਬਚੀ ਨਹੀਂ ਸੀ, ਫਿਰ ਵੀ ਉਹ ਜੀ ਰਹੀ ਸੀ। ਕਈ ਵਾਰ ਉਹ ਸੋਚਦੀ, ਮੈਂ ਕਾਹਦੇ ਲਈ ਜੀ ਰਹੀ ਸੀ। ਪਰ ਫਿਰ ਉਸਨੂੰ ਯਾਦ ਆ ਜਾਂਦਾ, ਜਿਵਤੂ ਰਾਖੇ ਤੈ ਰਹਿਣਾ। ਇਸ ਤੁਕ ਨੂੰ ਉਹ ਮਨ ਵਿੱਚ ਕਈ ਵਾਰ ਦੁਹਰਾਉਂਦੀ ਤੇ ਸ਼ਾਂਤੀ ਜਿਹੀ ਅਨੁਭਵ ਕਰਦੀ। ਉਮਰ ਭਾਵੇਂ ਅਜੇ ਛੋਟੀ ਸੀ, ਪਰ ਇੱਕ ਠਰੰਮਾ ਉਹਦੇ ਸੁਭਾਅ, ਉਹਦੀਆਂ ਆਦਤਾਂ ਅਤੇ ਉਹਦੀ ਬੋਲਚਾਲ ਵਿੱਚ ਆ ਗਿਆ ਸੀ। ਜ਼ਿੰਦਗੀ ਦਾ ਰੋਮਾਂਸ ਉਸ ਲਈ ਇੱਕ ਹਾਸੋ ਹੁਣੀ ਗੱਲ ਬਣ ਕੇ ਰਹਿ ਗਿਆ ਸੀ। ਫਿਰ ਇੱਕ ਦਿਨ ਆਇਆ, ਦਫ਼ਤਰ ਵਿੱਚ ਕੁਝ ਬਦਲੀਆਂ ਹੋਈਆਂ, ਕੁਝ ਬੰਦੇ ਗਏ ਤੇ ਕੁਝ ਆਏ। ਆਉਣ ਵਾਲਿਆਂ ਵਿੱਚ ਇੱਕ ਮੂੰਹ ਅਜਿਹਾ ਸੀ ਜਿਸ ਨੂੰ ਉਹਨੇ ਤੱਕਿਆ ਤੇ ਬਸ ਤੱਕਦੀ ਰਹਿ ਗਈ। ਫਿਰ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ, ਮੁੜ ਉਸਨੇ ਉਤਾਂਹ ਨਾ ਤੱਕਿਆ। ਪਰ ਝੁਕੀਆਂ ਪਲਕਾਂ ਅੱਗੇ ਵੀ ਹਰਜੀਤ ਦੀ ਮਿੱਠੀ ਜਿਹੀ ਸ਼ਕਲ ਮੁੜ ਮੁੜ ਆੜ ਖਲੋਂਦੀ। ਉਹਦੀ ਆਵਾਜ਼ ਸੁਣ ਕੇ ਟਾਈਪ ਕਰਦੀਆਂ ਉਹਦੀਆਂ ਉਂਗਲਾਂ ਕੰਬ ਜਾਂਦੀਆਂ ਤੇ ਲਫ਼ਜ਼ ਭੁੱਲ ਭੁੱਲ ਜਾਂਦੇ। ਜਦੋਂ ਕਦੇ ਉਹ ਕੋਲੋਂ ਦੀ ਲੰਘਦਾ, ਉਹ ਨੀਵੀਂ ਪਾਈ ਰੱਖਦੀ, ਪਰ ਦਿਲ ਉਹਦੇ ਦੀ ਧੜਕਣ ਹਰਜੀਤ ਦੇ ਕਦਮ ਚਾਪ ਨੂੰ ਵੱਲ ਵੱਲ ਜਾਂਦੀ। ਵੀਰਾਂ ਨੂੰ ਲੱਗਿਆ ਜਿਵੇਂ ਹਰਜੀਤ ਦੀਆਂ ਝੀਲਾਂ ਵਰਗੀਆਂ ਮੋਟੀਆਂ ਮੋਟੀਆਂ ਅੱਖਾਂ ਵਿੱਚ ਉਹਦੀ ਸਾਰੀ ਦੀ ਸਾਰੀ ਆਤਮਾ ਡੁੱਬ ਗਈ ਹੁੰਦੀ ਏ, ਤੇ ਉਹਨੂੰ ਖਿਆਲ ਆ ਕੇ ਇਹ ਖਿਆਲ ਕਰਕੇ ਹੀ ਉਸਨੂੰ ਇੱਕ ਕੰਬਣੀ ਜਿਹੀ ਆ ਜਾਂਦੀ। ਉਹ ਬੜਾ ਹੀ ਘਬਰਾਈ, ਉਹਨੂੰ ਆਪਣੇ ਆਪ ਕੋਲੋਂ ਡਰ ਆਉਣ ਲੱਗਿਆ। ਉਹ ਆਪਣੇ ਆਪ ਨੂੰ ਕੋਸਣ ਲੱਗੀ ਕਿ ਆਖਿਰ ਇਹ ਸਭ ਕਿਉਂ, ਉਹ ਆਪਣੇ ਆਪ ਕੋਲੋਂ ਪੁੱਛਦੀ। ਹੁਣ ਉਹਨੂੰ ਆਪਣੇ
ਪਤੀ ਦੇ ਅਣਦੇਖੇ ਮੂੰਹ ਦਾ ਖਿਆਲ ਆਇਆ। ਜੇ ਕਦੇ ਤੂੰ ਜਾਣ ਸਕਦੋਂ ਕਿ ਔਰਤ ਸਹਾਰਾ ਢੂੰਡਦੀ ਏ, ਮੈਂ ਕਿਵੇਂ ਜੀਵਾਂ, ਉਹ ਸੋਚਦੀ। ਕੋਈ ਹੋਵੇ ਜਿਹਦੇ ਲਈ ਮੈਂ ਘਰ ਸਜਾਵਾਂ, ਰੋਟੀ ਪਕਾਵਾਂ ਤੇ ਪਤਾ ਨਹੀਂ ਕੀ ਕੁਛ। ਬੌਧਿਕ ਸਾਹਿਤ ਅਤੇ ਧਾਰਮਿਕ ਸਾਹਿਤ ਹੁਣ ਉਸਨੂੰ ਵਿਚਾਰ ਨਹੀਂ ਸੀ ਸਕਦੇ। ਪੂਜਾ ਪਾਠ ਵਿੱਚ ਉਹਦਾ ਮਨ ਉੱਖੜ ਉੱਖੜ ਜਾਂਦਾ ਤੇ ਉਹਦਾ ਦਿਲ ਕਰਦਾ ਕਿ ਕਿੱਧਰੇ ਰੋਹੀ ਚੜ ਜਾਵੇ ਜਾਂ ਆਪਣੀ ਕੁਝ ਮਾਰ ਲਈ, ਜਾਂ ਫਿਰ ਉਹੋ ਜਿਹੀਆਂ ਕਿਤਾਬਾਂ ਪੜ੍ਹਦੀ ਰਹੀ ਜਿਨ੍ਹਾਂ ਵਿੱਚ ਦੁੱਖਾਂ ਦਰਦਾਂ ਦੀਆਂ ਹੀ ਗੱਲਾਂ ਕੀਤੀਆਂ ਹੋਣ। ਪਹਿਲਾਂ ਵਰਗੀ ਸ਼ਾਂਤੀ ਵੀ ਹੁਣ ਉਹਦੇ ਚਿਹਰੇ 'ਚ ਨਹੀਂ ਦਿਸਦੀ ਸੀ, ਸਗੋਂ ਇਉਂ ਲੱਗਦਾ ਸੀ ਜਿਵੇਂ ਭੀੜ ਦੀ ਪਹਿਚਾਣ ਨਾਲ ਉਸਦੇ ਨਕਸ਼ ਵੀ ਪੰਗਰ ਗਏ ਹੋਣ। ਫਿਰ ਇੱਕ ਦਿਨ ਨਵਾਂ ਆਇਆ ਉਹ ਬੰਦਾ ਕੋਈ ਕਾਗਜ਼ ਟਾਈਪ ਕਰਾਉਣ ਲਈ ਉਹਦੇ ਕੋਲ ਆਇਆ। ਉਹਦੇ ਮੂੰਹ ਵੱਲ ਤੱਕਦਿਆਂ ਉਸਨੂੰ ਸਾਰੀ ਦੁਨੀਆ ਵਿਸਰ ਗਈ, ਆਲਾ ਦੁਆਲਾ ਵਿਸਰ ਗਿਆ, ਆਪਣਾ ਆਪ ਵਿਸਰ ਗਿਆ ਤੇ ਉਹਨੂੰ ਸੁਣਾਈ ਹੀ ਨਾ ਦਿੱਤਾ ਕਿ ਉਹ ਕੀ ਆਖ ਰਿਹਾ ਏ। ਜਦੋਂ ਉਹ ਚਲਾ ਗਿਆ ਉਹ ਹੈਰਾਨ ਸੋਚ ਰਹੀ ਸੀ ਕਿ ਮੇਰੇ ਕੋਲੋਂ ਕੀ ਕੰਮ ਆਇਆ ਸੀ। ਰੋਣ ਹੋਈ ਉਹ ਬੜੀ ਹੀ ਸੋਹਣੀ ਦਿਖ ਰਹੀ ਸੀ, ਜਿਵੇਂ ਪੱਥਰ ਦੀ ਮੂਰਤੀ ਵਿੱਚ ਕਿਸੇ ਨੇ ਜੀਵਨ ਰੋਂ ਭਰ ਦਿੱਤੀ ਹੋਵੇ। ਦਫ਼ਤਰ ਉਹ ਅੱਗੇ ਵੀ ਵਕਤ ਸਿਰ ਪਹੁੰਚ ਜਾਂਦੀ ਸੀ, ਪਰ ਹੁਣ ਜਿਵੇਂ ਦਫ਼ਤਰ ਜਾਣ ਦੇ ਵਕਤ ਨੂੰ ਉਹ ਉਡੀਕਦੀ ਰਹਿੰਦੀ। ਕਈ ਵਾਰ ਤਾਂ ਕਾਫ਼ੀ ਚਿਰ ਪਹਿਲਾਂ ਹੀ ਦਫ਼ਤਰ ਪਹੁੰਚ ਜਾਂਦੀ। ਕੱਪੜੇ ਅੱਗੇ ਵੀ ਉਹ ਮਾੜੇ ਨਹੀਂ ਸੀ ਪਾਉਂਦੀ, ਪਰ ਹੁਣ ਉਹਨਾਂ ਦੀ ਬਣਤਰ ਅਤੇ ਰੰਗਾਂ ਦਾ ਖਾਸ ਖਿਆਲ ਰੱਖਿਆ ਹੁੰਦਾ ਅਤੇ ਕਈ ਵਾਰ ਤਾਂ ਉਹਦਾ ਦਿਲ ਕਰਦਾ ਕਿ ਵਿਆਹੀਆਂ ਹੋਈਆਂ ਵਰਗੇ ਨਾ ਸਹੀ, ਉਹ ਕੁਆਰੀਆਂ ਕੁੜੀਆਂ ਵਰਗੇ ਹੀ ਗੂੜੇ ਰੰਗਾਂ ਦੇ ਕੱਪੜੇ ਪਾ ਲਏ। ਬਿੰਦੀ ਤਾਂ ਉਹਨੇ ਕਈ ਵਾਰ ਲਾ ਕੇ ਮਿਟਾ ਛੱਡਣੀ। ਲੰਮੇ ਲੰਮੇ ਵਾਲਾਂ ਵਿੱਚ ਹੁਣ ਕਈ ਵਾਰ ਉਹ ਫੁੱਲ ਵੀ ਲਗਾ ਲੈਂਦੀ, ਪਰ ਫਿਰ ਵੀ ਕਿਸੇ ਸ਼ੋਖੀ ਦਾ ਪ੍ਰਭਾਵ ਉਹਦੇ 'ਤੇ ਨਹੀਂ ਪਿਆ। ਚਿਹਰੇ ਉਹਦੇ ਤੋਂ ਅਜੇ ਵੀ ਇੱਕ ਕੁਆਰੀ ਹਯਾ ਟਪਕਦੀ ਰਹਿੰਦੀ। ਇੱਕ ਦਿਨ ਨਾਲ ਦੇ ਕਮਰੇ ਵਿੱਚ ਬੈਠੇ ਦਫ਼ਤਰ ਦੇ ਕੁਝ ਬੰਦੇ ਚਾਹ ਪੀ ਰਹੇ ਸਨ। ਉਹਨੇ ਸੁਣਿਆ ਕਿ ਉਹਦਾ ਨਾਂ ਲੈ ਕੇ ਉਹਨਾਂ ਨੇ ਕੋਈ ਕੋਝਾ ਜਿਹਾ ਮਖੌਲ ਕੀਤਾ। ਉਹ ਵਿਅੰਗ ਨਾਲ ਮੁਸਕੁਰਾਈ ਕਿ ਕੁੱਲੀ ਗੁੱਲੀ ਦੇ ਗਧੀ ਗੇੜੇ ਵਿੱਚ ਫਾਥੇ ਇਹ ਲੋਕ ਜ਼ਿੰਦਗੀ ਦੀਆਂ ਬਰੀਕੀਆਂ, ਕੋਮਲਤਾਵਾਂ, ਡੂੰਘਾਈਆਂ ਤੇ ਧੁਰ ਅੰਤਰ ਆਤਮਾ ਦੇ ਸੋਚਾਂ ਤੋਂ ਅਣਜਾਣ ਭਲਾ ਕੋਚੇ ਲੋਕ ਮਖੌਲ ਨਹੀਂ ਕਰਨਗੇ ਤੇ ਹੋਰ ਕੀ ਕਰਨਗੇ। ਪਰ ਜਦੋਂ ਕਮਰੇ ਤੋਂ ਬਾਹਰ ਆਉਂਦਿਆਂ ਹੀ ਉਹਨਾਂ ਵਿੱਚ ਹਰਜੀਤ ਵੀ ਦੇਖਿਆ ਤੇ ਉਹਦਾ ਮੂੰਹ ਇਕਦਮ ਲੈ ਗਿਆ। ਉਸ ਦਿਨ ਉਹ ਕੰਮ ਨਾ ਕਰ ਸਕੀ ਤੇ ਘਰ ਆ ਗਈ। ਪਤਾ ਨਹੀਂ ਕਿਉਂ ਅੱਜ ਉਸਦਾ ਰੱਜ ਕੇ ਰੋਣ ਨੂੰ ਦਿਲ ਕੀਤਾ। ਭਾਵੇਂ ਦੋ ਬੋਲ ਵੀ ਉਸਨੇ ਕਦੀ ਹਰਜੀਤ ਨਾਲ ਸਾਂਝੇ ਨਹੀਂ ਸਨ ਕੀਤੇ, ਫਿਰ ਵੀ ਉਸਨੂੰ ਵਿਸ਼ਵਾਸ ਸੀ ਕਿ ਉਹ ਉਹਦੇ ਲਈ ਇੰਜ ਨਹੀਂ ਸੋਚ ਸਕਦਾ। ਰਾਤ ਵੀ ਸਾਰੀ ਦੀ ਸਾਰੀ ਉਸਨੇ ਪਾਸੇ ਪਰਤਦਿਆਂ ਅੱਖਾਂ ਥਾਣੀ ਲੰਘਾ ਛੱਡੀ ਤੇ ਉਹਦੇ ਸਾਰੇ ਜਿਸਮ ਵਿੱਚੋਂ ਤਰਾਟਾਂ ਉੱਠ ਰਹੀਆਂ ਸਨ। ਉਸਦਾ ਦਿਲ ਕਰੇ ਕਿ ਸਾਹਮਣੇ ਪਹਾੜ ਦੀ ਬਰਫ਼ ਲੱਦੀ ਕਿਸੇ ਚੋਟੀ ਤੋਂ ਕਿਸੇ ਡੂੰਘੀ ਖੱਡ ਵਿੱਚ ਛਲਾਂਗ ਲਗਾ ਦੇਵੇ। ਜਿਵ ਤੂੰ ਰੱਖੇ ਤਿਵ ਰਹਿਣਾ ਦੇ ਲਫ਼ਜ਼ ਵੀ ਅੱਜ ਸ਼ਾਂਤੀ ਨਹੀਂ ਦੇ ਰਹੇ ਸਨ। ਉਹ ਸੋਚ ਰਹੀ ਸੀ ਕਿ ਜੇ ਤੂੰ ਆਪਣੀ ਮਰਜ਼ੀ ਅਨੁਸਾਰ ਹੀ ਰੱਖਣਾ ਹੈਗਾ ਏ ਤੇ ਸਾਨੂੰ ਆਪਣੀ ਚੋਣ ਪਸੰਦੀ ਲਈ ਦਿਮਾਗ ਤੇ ਦਿਲ ਕਿਉਂ ਦਿੰਨਾ ਏ। ਸਾਰੀ ਦੀ ਸਾਰੀ ਰਾਤ ਹਰਜੀਤ ਉਸਦੀ ਕਲਪਨਾ ਵਿੱਚ ਘੁੰਮਦਾ ਰਿਹਾ, ਜਿਵੇਂ ਕਹਿੰਦਾ ਹੋਵੇ, ਮੈਂ ਤੇਰਾ ਕੌਣ ਆ ਜੋ ਤੂੰ ਮੇਰੇ ਲਈ ਇੰਜ ਸੋਚ ਰਹੀ ਏ। ਚੱਲੀਏ, ਪਰ ਸ਼ਾਮਿਆਂ ਨਾਲ ਮੋਹ ਨਹੀਂ ਪਾਈਦਾ, ਇਹ ਸਥਾਈ ਨਹੀਂ ਹੁੰਦੇ। ਤੈਨੂੰ ਉੱਥੇ ਹੀ ਖੜੋਤੀ ਨੂੰ ਛੱਡ ਕੇ ਅਗਾਂਹ ਤੁਰਾ ਜਾਣਾ ਹੋਇਆ। ਵਾਰ ਵਾਰ ਵੀਰਾਂ ਦੀਆਂ ਮੋਟੀਆਂ ਮੋਟੀਆਂ ਅੱਖਾਂ ਕੰਢਿਆਂ 'ਤੇ ਕਿਰਪਾ ਆਉਂਦੀਆਂ ਤੇ ਉਹ ਸੋਚਦੀ, ਮੈਂ ਜਾਣਦੀ ਹਾਂ ਜ਼ਿੰਦਗੀ ਦੇ ਹਰ ਖੁਸ਼ੀ ਮੇਰੇ ਲਈ ਵਰਚੇਤੇ ਤੇ ਪਰ ਕੁਝ ਵੀ ਤਾਂ ਮੈਂ ਤੇਰੇ ਕੋਲੋਂ ਨਹੀਂ ਮੰਗਦੀ।
बस एक झूठी जही तसल्ली ढूंढती हाँ कि मैं अकारथ ही नहीं जी रही, अपने आप नूं धोखा दे लेना चाहनी हाँ। खैर तेरे ते मेरे मैनू कोई गिला नहीं, क्योंकि दफ्तर विच बैठी टाइप ते दबा दब उंगलियां चलाउंदी एक मशीन वर्गी कुड़ी तो वध तू मैनू नहीं जानदा। मैं अनेकां रातां दी एकांत विच तेरा मूँह चितरिया, उनू अपनियां औखां दसियां, उनू उलांभे दित्ते, उहदे ते निखोरे कीते, उहदे नाल निक्कियां निक्कियां मिठियां मिठियां गल्लां कीतियां ते डूंगियां सांझां पा लईआं। ते तैनू तां इसदा कोई चित चेता भी नहीं हो सकता, इसे करके अज मखौल करन वालियां विच तैनू भी देख के मैनू इहों लगा जिवें कोई चीज़ मैनू लूंदी लंघ गई होवे। फिर उन्हों ख्याल आया, कहिंदे ने ना दिलां नू दिलां दे राह हुंदे ने, किसे नू इत्थे याद करो ते कोहां दूर बैठे नू छिक्कां आउण लग पैंदियां ने। ते तूं तां खैर कि तैनू कदे भी मेरा ख्याल नहीं आउंदा। इंज ही दिन महीने लंघते गए, बेध्याने ही उसदे बोलां विच, उहदी चाल विच, उसदियां हरकतां विच ते उसदी तकनी विच एक मिठापन आ गया सी। फिर एक दिन किसी ने दस्या कि हरजीत बीमार है। ਉਹ ਡਾਢੀ ਕਲਵਲ ਹੋਈ, ਕੋਈ ਉਸਦੀ ਗੱਲ ਕਰਦਾ ਉਹ ਉੜ ਉੜ ਕੇ ਸੁਣਦੀ, ਪਰ ਕਿਸੇ ਕੋਲੋਂ ਉਹ ਉਹਦਾ ਹਾਲ ਪੁੱਛੇ ਇੰਨੀ ਹਿੰਮਤ ਨਾ ਪਈ। ਦਿਨ ਟਲਿਆ ਤੇ ਥੋੜ੍ਹੇ ਹਨੇਰੇ ਹੋਏ, ਉਹ ਹਰਜੀਤ ਦੇ ਘਰ ਵੱਲ ਗਈ, ਪਰ ਕੋਲ ਜਾ ਕੇ ਮੁੜ ਮੁੜ ਉਹ ਬੂਹੇ ਵੱਲ ਤੱਕਦੀ, ਰੁਕਦੇ ਰੁਕਦੇ ਕਦਮਾਂ ਨਾਲ ਉੱਪਰ ਤਾਈ ਤੇ ਸਾਰੀ ਰਾਤ ਉਹਨੇ ਤਰਲੋ ਮੱਛੀ ਹੁੰਦਿਆਂ ਆਪਣੇ ਰੱਬ ਨੂੰ ਧਿਆਉਂਦਿਆਂ ਲੰਘਾ ਛੱਡੀ। ਤਿੰਨ ਚਾਰ ਦਿਨਾਂ ਮਗਰੋਂ ਜਦੋਂ ਹਰਜੀਤ ਦਫ਼ਤਰ ਆਇਆ, ਉਹਦੀਆਂ ਅੱਖਾਂ ਝੱਲੀਆਂ ਹੋ ਉੱਠੀਆਂ, ਉਹਦੀ ਖੁਸ਼ੀ ਦਾ ਪਾਰਾਵਾਰ ਨਹੀਂ ਸੀ। ਉਹਦੀਆਂ ਸੋਚਾਂ ਨੂੰ ਹੁਣ ਕੋਈ ਕੰਮ ਲੱਭ ਪਿਆ ਸੀ, ਉਹਦੀ ਜੀਵਨ ਰੌਂ ਪਰਤ ਪਈ ਸੀ। ਇਸ ਕਲਪਨਿਕ ਦੁਨੀਆ ਸਾਹਮਣੇ ਉਹਨੂੰ ਆਪਣੀ ਯਥਾਰਥਕ ਜ਼ਿੰਦਗੀ ਹੇਚ ਲੱਗਦੀ ਸੀ। ਉਹ ਹੁਣ ਰਾਤ ਨੂੰ ਉਡੀਕਦੀ ਰਹਿੰਦੀ, ਜਿਹੜੀ ਮਿੱਠੇ ਸੁਪਨੇ ਉਹਦੀਆਂ ਅੱਖਾਂ ਵਿੱਚ ਬਿਖੇਰ ਜਾਂਦੀ, ਤੇ ਉਹਨੇ ਸੁਪਨਿਆਂ ਦਾ ਸਹਾਰਾ ਦਫ਼ਤਰ ਵਾਲਾ ਅਣਜਾਣ ਤੇ ਬੇਵਾਸਤਾ ਮੂੰਹ ਉਹਦਾ ਆਪਣਾ ਬਣ ਕੇ ਉਹਦੀ ਕਲਪਨਾ ਵਿੱਚ ਘੁੰਮਦਾ ਰਹਿੰਦਾ। ਫਿਰ ਇੱਕ ਦਿਨ ਆਇਆ ਕਿ ਦਫ਼ਤਰ ਵਿੱਚ ਅਚਾਨਕ ਸ਼ੋਰ ਮੱਚ ਗਿਆ ਕਿ ਹਰਜੀਤ ਨੂੰ ਪੁਲਿਸ ਫੜ ਕੇ ਲੈ ਗਈਏ। ਕਹਿੰਦੇ ਉਹਨੇ ਇੱਕ ਰਾਤ ਵਿੱਚ ਹੀ ਤਿੰਨ ਖੂਨ ਕਰ ਦਿੱਤੇ ਨੇ, ਪਿਸਤੌਲ ਤੇ ਖੂਨ ਨਾਲ ਲਿਬੜੇ ਕੱਪੜੇ ਉਹਦੇ ਕਮਰੇ ਵਿੱਚੋਂ ਮਿਲ ਗਏ ਹਨ। ਵੀਰਾਂ ਨੂੰ ਤਾਂ ਜਿਵੇਂ ਆਪਣੇ ਕੰਨਾਂ ਤੇ ਅਤਬਾਰ ਹੀ ਨਾ ਰਿਹਾ ਹੋਵੇ, ਉਹ ਸੋਚਦੀ। ਇੱਡੇ ਕੋਮਲ ਜੇ ਨਕਸ਼ਾਂ ਵਾਲਾ, ਇੱਡੇ ਨਿੱਘੇ ਨਿੱਘੇ ਬੋਲਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਹੋ ਸਕਦਾ ਏ? ਕਿਸੇ ਦੀ ਮੇਢੀ ਵਿੱਚ ਤਾਰੇ ਗੁੰਦਣ ਵਾਲਾ ਹੱਥ ਭਲਾ ਕਿਸੇ ਤੇ ਗੋਲੀਆਂ ਕਿਵੇਂ ਦਾਗ ਸਕੇ ਹੋਣਗੇ? ਨਹੀਂ ਨਹੀਂ, ਹਰਜੀਤ ਕਾਤਲ ਨਹੀਂ ਹੋ ਸਕਦਾ। ਹੇਠਲੀਆਂ ਕਚਹਿਰੀਆਂ ਵਿੱਚ ਮੁਕੱਦਮਾ ਉਸਦੇ ਵਿਰੁੱਧ ਤੁਰਦਾ ਰਿਹਾ ਤੇ ਤਿੰਨ ਮਹੀਨਿਆਂ ਪਿੱਛੋਂ ਸੈਸ਼ਨ ਜੱਜ ਪਾਸ ਜਾ ਪੁੱਜਾ। ਇਹ ਤਿੰਨ ਮਹੀਨੇ ਵੀਰਾਂ ਲਈ ਜੁਗਾਂ ਜੇਡੇ ਸਨ। ਉਹ ਉਸਦੇ ਮਨ ਚਾਹੇ ਮੂੰਹ ਲਈ ਤਰਸ ਗਈ ਸੀ। ਉਹਦੇ ਸੁਪਨਿਆਂ ਦਾ ਮੂੰਹ ਉਸਨੂੰ ਕਿਧਰੇ ਵੀ ਝੋਲਾ ਨਾ ਪੈਂਦਾ। ਉਹ ਉੱਡ ਕੇ ਉਸਦੇ ਕੋਲ ਪਹੁੰਚਣਾ ਚਾਹੁੰਦੀ, ਚਿਹਲ ਦੀਆਂ ਸਖ਼ਤ ਸਿੱਖਾਂ ਨਾਲ ਆਪਣਾ ਮੱਥਾ ਪਟਕ ਲੈਣ ਲਾ ਉਹਦਾ ਦਿਲ ਕਰਦਾ, ਪਰ ਉਹ ਤਾਂ ਉਹਦੇ ਮੁਕੱਦਮੇ ਦਾ ਫੈਸਲਾ ਵੀ ਲੋਕਾਂ ਤੋਂ ਉੜਦਾ ਉੜਦਾ ਹੀ ਸੁਣਦੀ ਸੀ। ਉਹਦਾ ਹਰਜੀਤ ਦੀ ਮਾਂ ਨੂੰ ਮਿਲਣ ਨੂੰ ਡਾਢਾ ਦਿਲ ਕਰਦਾ। ਕੋਈ ਆ ਕੇ ਕਹੇ ਕਿ ਹਰਜੀਤ ਬੇਕਸੂਰ ਏ, ਉਹ ਬੇਗੁਨਾਹ ਏ, ਉਹ ਸੋਚਦੀ। ਪਰ ਸਿਵਾਏ ਅਰਦਾਸਾਂ ਕਰਨ ਦੇ ਜਾਂ ਰੋ ਲੈਣ ਦੇ ਉਹ ਕੁਝ ਨਾ ਕਰ ਸਕਦੀ।
आखिर एक दिन ओ हौसला करके उसके घर चली गई। मां उस दिन उसने दसिया कि मैं हरजीत दे दफ्तर विच काम कर दिया। मां ओह दी पुब्बा मार के रो पई, पुत भला किनू प्यारे नहीं हुंदे। फिर वीरां दा पंगरिया मूह तक के उसदे हमदर्दी भरे बोल सुन के मां उस तों ओहदी तों दस्या गया कि असली कातल उसका जवाई है। पर भैन दा सुहाग कायम रखण लई हरजीत सब छुपा रहा है, पर देखी धीए गल ना करी किसे कोल। ओहदी मां ने डाढे तरले नाल आख्या। वीरां ने डूंगा सा भरिया। हरजीत दियां मिठियां मिठियां सुपनियां लद्दियां ते धूप आउंदियां निरशल अखां उसी कल्पना विच समर्थक हो के साकार हो गईयां। मैं कहिंदी सां ना कि हरजीत कातल नहीं हो सकता। इह सोच के उसनूं इक तसल्ली महसूस होई। सवेरे आखरी पेशी है। वकील तो भावें 2000 रुपया लैके दिल्ली तो सद्या है, पर वह कहिंदा है मुकदमे विच तेरे कोई तोर नहीं है, ते नाले दूजे पासे वाले भी बड़े पैसे वाले बंदे आ। मां उहदी ने दस्या ते वीरां डूंघियां सोचां विच डुब गई। इन्ने नूं एक मंगता उहदे घर अग्गे आ खलोता। माई तेरे बच्चे जिउंदे रहण। उहने अलख जगाई ते भावें हरजीत दी मां मंगत्यां ते अग्गे बड़ा खिजा करदी सी कि चंगे भले ये हट्टे कट्टे मंगण तुर पैंदे ने, पर अज झट ही उठ के आठा पौन चली गई। मौका देख वीरां ने सामने अलमारी विच्चों हरजीत दी एक फोटो, एक टाई ते एक पेन चुक के कोट दी जेब विच पा लई। फिर मां ओहदी दे घुट के गले मिल वह अपने घर तुर पई। अगले दिन कचहरी विच हरजीत का मुकदमा पेश होया। मां ओदी ने भावें बड़ा नामी वकील सद्या होया सी, पर फिर भी एक सहम सब दे दिलां ते सी। मूँह उड्डे हुए सन। हरजीत दे जाणू पहचाणू सब उत्थे पहुंचे हुए सन। ओहदा पीला मूँह सब नू तूहा पा रहा सी। मां दे अथरू थमदे नहीं सन। वीरां भी उत्थे पहुंच गई। ਉਹਨੂੰ ਦੇਖ ਕੇ ਲੋਕ ਹੈਰਾਨ ਤਾਂ ਹੋਏ, ਪਰ ਉਹਦੇ ਬਾਰੇ ਬਹੁਤਾ ਸੋਚਣ ਦੀ ਅੱਜ ਕਿਸੇ ਨੂੰ ਵੇਲ ਨਹੀਂ ਸੀ। ਮੁਕੱਦਮਾ ਸ਼ੁਰੂ ਹੋਇਆ, ਬਹਿਸ ਹੋਈ, ਵਕੀਲ ਚਪਟੇ, ਪਰ ਕੁਝ ਨਾ ਬਣਿਆ। ਜੱਜ ਨੇ ਮੌਤ ਦਾ ਹੁਕਮ ਸੁਣਾ ਕੇ ਕਲਮ ਤੋੜ ਦਿੱਤੀ, ਪਰ ਉਸੇ ਵੇਲੇ ਵੀਰਾਂ ਭੀੜ ਨੂੰ ਚੀੜਦੀ ਹੋਈ ਅੱਗੇ ਵਧੀ। ਹਰਜੀਤ ਨੇ ਉਹਦੇ ਵੱਲ ਤੱਕਿਆ। ਵੀਰਾਂ ਦਾ ਮੂੰਹ ਪੱਕ ਉੱਠਿਆ। ਉਹ ਗਵਾਹਾਂ ਦੇ ਕਟਹਿਰੇ ਵਿੱਚ ਪਹੁੰਚ ਗਈ। ਬੋਲੀ, ਜੱਜ ਸਾਹਿਬ, ਮੈਂ ਬੜਾ ਕੋਈ ਜ਼ਰੂਰੀ ਕੁਛ ਕਹਿਣਾ ਚਾਹੁੰਦੀ ਹਾਂ। ਮੁਜਰਮ ਹਰਜੀਤ ਬਾਬਤ ਚਿੱਟੇ ਕੱਪੜਿਆਂ ਵਿੱਚ ਮੂਰਤੀ ਜਹੀ ਦੇ ਲੁਭਾਉਣੇ ਚਿਹਰੇ ਵੱਲ ਤੱਕਦਿਆਂ ਜੱਜ ਨੇ ਪੁੱਛਿਆ। ਹਾਂ, ਉਹ ਠਰੰਮੇ ਨਾਲ ਬੋਲੀ। ਕਹੋ ਕਹੋ, ਜੱਜ ਨੇ ਕਿਹਾ ਤੇ ਸਾਰੀ ਕਚਹਿਰੀ ਵਿੱਚ ਮੌਤ ਵਰਗੀ ਖਾਮੋਸ਼ੀ ਪਸਰ ਗਈ। ਹਰਜੀਤ ਹੈਰਾਨ ਹੋਇਆ, ਉਹਦੇ ਮੂੰਹ ਵੱਲ ਤੱਕ ਰਿਹਾ ਸੀ। ਜੱਜ ਸਾਹਿਬ, ਕਾਤਲ ਇਹ ਨਹੀਂ, ਕਾਤਲ ਕੋਈ ਹੋਰ ਏ। ਪਰ ਇਸ ਦਾ ਸਬੂਤ? ਸਬੂਤ? ਸਬੂਤ ਇਹੀ ਏ ਕਿ ਜਿਸ ਰਾਤ ਤੇ ਕਤਲ ਹੋਏ ਹਰਜੀਤ ਮੇਰੇ ਘਰ ਸੀ। ਇੰਨਾ ਆਖ ਕੇ ਉਸਨੇ ਘਬਰਾ ਕੇ ਨਜ਼ਰਾਂ ਨੀਵੀਆਂ ਪਾ ਲਈਆਂ। ਪਰ ਸਵੇਰੇ ਪੁਲਿਸ ਨੇ ਇਸ ਨੂੰ ਇਸਦੇ ਆਪਣੇ ਬਿਸਤਰੇ ਵਿੱਚੋਂ ਗ੍ਰਿਫਤਾਰ ਕੀਤਾ ਏ। खून परे कपड़े भी इसे कमरे विच्चों मिले ने ते पिस्तौल भी, जज ने दलील दी। मैं सवेर दी गल नहीं करती जज साहब, रात दी गल करती हाँ। कतल रात नू 2 बजे हुए ते उस वेले ये मेरे घर सी। कपड़े? हाँ, ओ इसते नहीं सन। इसते कपड़ियां दा मेच देख लो, ओ जरूर वड्डे जां छोटे होणगे। ਕੱਪੜਿਆਂ ਦੀ ਮੁੜ ਸ਼ਨਾਖਤ ਕੀਤੀ ਗਈ। ਉਹ ਠੀਕ ਹੀ ਹਰਜੀਤ ਦੇ ਮਾਪਦੇ ਨਹੀਂ ਸਨ। ਪਰ ਇਹ ਉਸ ਰਾਤ ਤੇਰੇ ਘਰ ਕੀ ਕਰਨ ਗਿਆ ਸੀ? ਜੱਜ ਨੇ ਪੁੱਛਿਆ। ਇਹ ਸੁਣ ਕੇ ਵੀਰਾਂ ਦਾ ਰੰਗ ਉੱਡ ਗਿਆ, ਪਰ ਥਿੜਕਦੀ ਜ਼ਬਾਨ ਨਾਲ ਉਸਨੇ ਕਿਹਾ,
ਇਹਨੂੰ ਮੇਰੇ ਨਾਲ ਪਿਆਰ ਏ। ਅਸੀਂ ਕਿਵੇਂ ਮੰਨੀਏ ਕਿ ਠੀਕ ਉਸ ਰਾਹ ਤੇ ਤੇਰੇ ਘਰ ਸੀ? ਝੂਠ ਦੀ ਬਦਨਾਮੀ ਕਰਾਉਣ ਦਾ ਮੈਨੂੰ ਕੀ ਸ਼ੌਕ ਏ ਜੱਜ ਸਾਹਿਬ? ਉਹਨੇ ਤਲਖੀ ਨਾਲ ਆਖਿਆ ਕਿ ਇਹ ਕਾਫੀ ਨਹੀਂ ਕਿ ਮੈਂ ਖੁਦ ਕਹਿ ਰਹੀ ਹਾਂ ਕਿ ਉਸ ਰਾਹ ਤੇ ਮੇਰੇ ਘਰ ਸੁੱਤਾ ਸੀ ਤੇ ਸਵੇਰੇ ਮੂੰਹ ਹਨੇਰੇ ਹੀ ਉੱਠ ਕੇ ਚਲਾ ਗਿਆ ਸੀ। ਹਾਂ ਸੱਚ, ਉਸ ਦਿਨ ਇਸ ਦਾ ਪੈਨ ਟਾਈ ਮੇਰੇ ਘਰੇ ਹੀ ਪਏ ਹੋਏ ਨੇ, ਇੱਕ ਫੋਟੋ ਵੀ ਏ, ਪਰ ਉਹ ਤਾਂ ਇਹਨੇ ਮੈਨੂੰ ਬੜੀ ਦੇਰ ਦੀ ਦਿੱਤੀ ਹੋਈ ਏ। ਹਰਜੀਤ ਨੂੰ ਇਉਂ ਲੱਗਿਆ ਜਿਵੇਂ ਉਹ ਇੱਕ ਸੁਪਨਾ ਦੇਖ ਰਿਹਾ ਹੋਵੇ। ਸ਼ਾਇਦ ਮੈਨੂੰ ਫਾਂਸੀ ਚੜਾ ਦਿੱਤਾ ਗਿਆ ਏ ਤੇ ਇਹ ਮੌਤ ਤੋਂ ਮਗਰੋਂ ਦੀ ਦੁਨੀਆ ਏ। ਲੋਕੀ ਹੈਰਾਨ ਹੋਏ ਵੀਰਾਂ ਦੇ ਮੂੰਹ ਵੱਲ ਤੱਕ ਰਹੇ ਸਨ। ਜੱਜ ਸ਼ਸ਼ੋ ਪੰਜ ਵਿੱਚ ਪੈ ਗਿਆ। ਵੀਰਾਂ ਦੇ ਘਰੋਂ ਲਿਆਂਦੀ ਟਾਈ ਤੇ ਪੈਨ ਠੀਕ ਹੀ ਹਰਜੀਤ ਦੇ ਹੀ ਸਨ, ਪਰ ਮੁਜਰਮ ਨੇ ਇਸ ਬਾਰੇ ਤਾਂ ਕੁਝ ਵੀ ਨਹੀਂ ਦੱਸਿਆ। ਉਹ ਤਾਂ ਆਪਣਾ ਜੁਰਮ ਕਬੂਲ ਕਰ ਚੁੱਕਾ ਏ। ਜੱਜ ਨੇ ਵੀਰਾਂ ਨੂੰ ਸੰਬੋਧਨ ਕਰਕੇ ਕਿਹਾ, ਇਸੇ ਗੱਲ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਜੱਜ ਸਾਹਿਬ ਕਿ ਉਹ ਕਿੱਡਾ ਵਧੀਆ ਬੰਦਾ ਏ। ਮੈਨੂੰ ਬਦਨਾਮ ਹੁੰਦਿਆਂ ਦੇਖਣ ਦੀ ਥਾਂ ਉਹ ਆਪ ਮੌਤ ਕਬੂਲ ਕਰ ਲਿਆ ਏ। ਤੇ ਇਹੋ ਜਿਹੇ ਡੂੰਘੇ ਅਹਿਸਾਸਾਂ ਵਾਲਾ ਭਲਾ ਕਿਸੇ ਦਾ ਕਾਤਲ ਕਿਵੇਂ ਬਣ ਸਕਦਾ ਏ? ਵੀਰਾਂ ਦੇ ਚਿਹਰੇ ਦੇ ਪ੍ਰਭਾਵ, ਉਹਦੇ ਬੋਲਾਂ ਦੀ ਦ੍ਰਿੜਤਾ ਜੱਜ ਦੇ ਫੈਸਲੇ ਨੂੰ ਹਲੂਣ ਗਈ। ਉਹ ਕਿੰਨਾ ਚਿਰ ਬਾਕੀ ਦੇ ਜੱਜਾਂ ਨਾਲ ਸਲਾਹ ਮਸ਼ਵਰਾ ਕਰਦਾ ਰਿਹਾ ਤੇ ਅਖੀਰ ਫੈਸਲਾ ਸੁਣਾ ਦਿੱਤਾ ਗਿਆ ਕਿ ਹਰਜੀਤ ਬੇਕਸੂਰ ਏ। ਹਰਜੀਤ ਦੇ ਰਿਸ਼ਤੇਦਾਰ ਭੱਜ ਭੱਜ ਉਹਨੂੰ ਮਿਲਣ ਲੱਗੇ, ਦੋਸਤ ਮੁਬਾਰਕ ਦੇਣ ਲੱਗੇ ਤੇ ਮਾਂ ਮੁੜ ਮੁੜ ਉਹਦਾ ਮੱਥਾ ਚੁੰਮੇ। ਇਸੇ ਰੌਲੇ ਗੌਲੇ ਵਿੱਚ ਵੀਰਾਂ ਉੱਥੋਂ ਅਲੋਪ ਹੋ ਗਈ। ਸਾਰਿਆਂ ਤੋਂ ਵਿਹਲਾ ਹੋ ਜਾਣ ਤੇ ਹਰਜੀਤ ਨੂੰ ਵੀਰਾਂ ਦਾ ਮੂੰਹ ਚੇਤੇ ਆਇਆ ਤੇ ਸਤਿਕਾਰ ਨਾਲ ਉਹਦਾ ਮਨ ਚੁੱਕ ਗਿਆ। ਦਫ਼ਤਰ ਵਿੱਚ ਅਹਿਲ ਅਡੋਲ ਟਾਈਪ ਕਰਦੀ ਮੂਰਤੀ ਵਿੱਚ ਅੱਜ ਉਹਨੂੰ ਜਾਨ ਪੈ ਗਈ ਦਿਸੀ। ਉਹ ਉੱਡਦੇ ਕਦਮਾਂ ਨਾਲ ਉਹਦੇ ਘਰ ਵੱਲ ਤੁਰ ਪਿਆ। ਰਸਤੇ ਵਿੱਚ ਹੀ ਉਹਨੂੰ ਵੀਰਾਂ ਦਾ ਨੌਕਰ ਮਿਲ ਪਿਆ। ਮੈਂ ਤੁਹਾਡੇ ਵੱਲ ਹੀ ਜਾ ਰਿਹਾ ਸੀ, ਉਸਨੇ ਚਿੱਠੀ ਫੜਾਉਂਦਿਆਂ ਕਿਹਾ। ਹਰਜੀਤ ਨੇ ਚਿੱਠੀ ਖੋਲ੍ਹੀ ਤੇ ਲਿਖਿਆ ਸੀ, ਮੇਰੇ ਹਰੀ, ਮੈਂ ਤੇਰੇ ਕਿਸੇ ਕੰਮ ਆ ਸਕੀ ਹਾਂ, ਮੈਥੋਂ ਇਹ ਚਾਓ ਨਹੀਂ ਚੁੱਕਿਆ ਜਾਂਦਾ। ਅੱਜ ਮੈਨੂੰ ਆਪਣੇ ਆਪ ਤੇ ਨਾਜ਼ ਹੋ ਰਿਹਾ ਏ। ਦੇਖਣਾ, ਤੇਰੀ ਜ਼ਿੰਦਗੀ ਤਾਂ ਕਿੰਨੀ ਕੀਮਤੀ ਸੀ ਤੇ ਮੈਂ ਤਾਂ ਇੱਕ ਫਕੀਰਨੀ ਆ, ਜਿਸ ਦਾ ਨਾ ਕੋਈ ਰਾਹ ਏ ਨਾ ਰਹਿਬਰ, ਜਿਸ ਦੀ ਜ਼ਿੰਦਗੀ ਦਾ ਕੋਈ ਨਾ ਕੋਈ ਮੰਜ਼ਿਲ ਏ ਤੇ ਨਾ ਮਕਸਦ। ਮੈਂ ਜਾਣਦੀ ਹਾਂ ਕਿ ਤੂੰ ਮੇਰੇ ਕੋਲ ਆਏਗਾ ਬਦਲਾ ਚੁਕਾਉਣ ਲਈ, ਮੈਂ ਜੋ ਵੀ ਚਾਹਾਂ ਤੂੰ ਕਰਨ ਨੂੰ ਤਿਆਰ ਹੋਏਗਾ, ਪਰ ਕਿਸੇ ਅਹਿਸਥਾਨ ਥੱਲੇ ਤੂੰ ਮੇਰੇ ਲਈ ਕੁਝ ਕਰੇ ਇਹ ਮੈਨੂੰ ਮਨਜ਼ੂਰ ਨਹੀਂ। ਉਂਜ ਵੀ ਜੋ ਕੁਝ ਵੀ ਮੈਂ ਅੱਜ ਕੀਤਾ ਆਪਣੀ ਸੰਤੁਸ਼ਟਤਾ ਲਈ ਕੀਤਾ ਏ, ਨਹੀਂ ਤਾਂ ਮੈਨੂੰ ਕਿਹੜੀ ਮਜਬੂਰੀ ਸੀ ਤੇ ਨਾਲੇ ਕੌਣ ਕੋਈ ਕਿਸੇ ਲਈ ਕੁਝ ਕਰਦਾ ਏ। ਮੇਰੇ ਹਰੀ, ਤੂੰ ਖੁਸ਼ ਰਹਿ, ਭਰਪੂਰ ਜ਼ਿੰਦਗੀ ਜੀਓ, ਮੇਰੀਆਂ ਸ਼ੁਭ ਇਸ਼ਾਵਾਂ ਹਮੇਸ਼ਾ ਤੇਰੇ ਨਾਲ ਰਹਿਣਗੀਆਂ। ਰੱਬ ਕਰੇ ਤੈਨੂੰ ਕਦੀ ਤੱਤੀ ਵਾਹ ਨਾ ਲੱਗੇ ਤੇ ਮੈਂ ਹੁਣ ਜਾ ਰਹੀ ਹਾਂ। ਸ਼ੁਭ ਇਸ਼ਾਵਾਂ ਸਾਹਿਤ ਵੀਰਾਂ। ਤੇਰੀ ਬੀਬੀ ਕਿੱਥੇ ਜਾ ਰਹੀ ਏ? ਹਰਜੀਤ ਨੇ ਘਬਰਾ ਕੇ ਨੌਕਰ ਨੂੰ ਪੁੱਛਿਆ। ਕਿਤੇ ਨਹੀਂ ਜੀ, ਉਹਨੇ ਹੈਰਾਨ ਹੋ ਕੇ ਜਵਾਬ ਦਿੱਤਾ। ਅੱਛਾ, ਹਰਜੀਤ ਨੇ ਵੀਰਾਂ ਦੇ ਕਮਰੇ ਦੇ ਹਰੇ ਪਰਦਿਆਂ ਨੂੰ ਹਿਲਦਿਆਂ ਤੱਕਿਆ। ਉਹ ਪਰੀਆਂ ਵਰਗੀ ਵੀਰਾਂ ਚਿੱਟੀ ਬਰੀਕ ਜਿਹੀ ਸਾੜੀ ਬੰਨ ਕੇ ਲੰਮੇ ਲੰਮੇ ਵਾਲ ਖਿਲੇਰੀ ਸ਼ਾਇਦ ਉਸਦੀ ਉਡੀਕ ਵਿੱਚ ਬਾਹਰ ਨਿਕਲੀਏ, ਹਰਜੀਤ ਨੇ ਸੋਚਿਆ। ਉਹਦੇ ਕਦਮਾਂ ਵਿੱਚ ਤੇਜ਼ੀ ਆ ਗਈ। ਮੈਂ ਤੈਨੂੰ ਹੁਣ ਕਿੱਧਰੇ ਨਹੀਂ ਜਾਣ ਦਿਆਂਗਾ, ਉਸਨੇ ਮਨ ਵਿੱਚ ਹੀ ਸੋਚਿਆ। ਹਰੀ, ਮੈਂ ਆਈ। ਦੂਰੋਂ ਉਹਨੇ ਵੀਰਾਂ ਦੀ ਆਵਾਜ਼ ਸੁਣੀ। ਉਹ ਸਿੱਧੀ ਉਤਰਾਈ ਤੋਂ ਬੜੀ ਤੇਜ਼ੀ ਨਾਲ ਉਤਰ ਰਹੀ ਸੀ ਤੇ ਵੇਂਦਿਆਂ ਵੇਂਦਿਆਂ ਵੀਰਾਂ ਦੇ ਪੈਰ ਲੜਖੜਾ ਗਏ ਤੇ ਦੂਜੇ ਹੀ ਪਲ ਟੁੱਟੀ ਭੱਜੀ ਵੀਰਾਂ ਉਹਦੇ ਕਦਮਾਂ ਵਿੱਚ ਪਈ ਸੀ।
ਹਰਜੀਤ ਉਹਦੇ ਕੋਲ ਝੁਕਿਆ ਤੇ ਉਹਨੂੰ ਆਪਣੀਆਂ ਬਾਹਾਂ ਵਿੱਚ ਚੁੱਕ ਲਿਆ। ਜਾ ਛੇਤੀ ਡਾਕਟਰ, ਇੰਨੇ ਨੂੰ ਨੌਕਰ ਰੋਂਦਾ ਰੋਂਦਾ ਨੱਠ ਪਿਆ। ਵੀਰਾ ਨੇ ਅੱਖਾਂ ਖੋਲੀਆਂ, ਹਰਜੀਤ ਦੇ ਮੂੰਹ ਵੱਲ ਤੱਕਿਆ ਤੇ ਮੁਸਕੁਰਾਈ। ਫਿਰ ਇੱਕ ਪੀੜ ਉਹਦੇ ਨਕਸ਼ਾਂ ਤੇ ਫੈਲ ਗਈ ਤੇ ਹਰਜੀਤ ਦੇ ਗਲ ਲੱਗ ਕੇ ਉਸਨੇ ਅੱਖਾਂ ਮੀਟ ਲਈਆਂ ਤੇ ਮੁੜ ਕਦੇ ਨਾ ਖੁੱਲੀਆਂ।

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਹਦਾ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੀਆਂ ਸਪੀਕਰਾਂ ਤੇ ਉੱਚੀ ਉੱਚੀ ਬੁਲਾ ਹੁਣ ਸਾਡੀਆਂ ਰੇਡੀਓਆਂ ਤੇ ਉੱਚੀ ਉੱਚੀ ਬੁਲਾ ਸੈਡ ਸੌਂਗ ਚੱਲਦੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ।

0: ਇਹਦੇ ਲਈ ਸਾਡੇ ਨਾਲ ਬੱਚੇ ਆ ਚੁੱਕੇ ਨੇ ਤੇ ਜਿਨ੍ਹਾਂ ਦੀ ਕਾਲ ਕੱਟੀ ਗਈ ਉਹਨਾਂ ਦੇ ਕੋਲੋਂ ਮੈਂ ਮਾਫ਼ੀ ਚਾਹੁੰਦਾ। ਫਿਰ ਦੁਬਾਰਾ ਤੋਂ ਤੁਸੀਂ ਲਾ ਸਕਦੇ ਹੋ ਜੀ, ਕੋਈ ਮੇਰੇ ਵੱਲੋਂ ਕੋਈ ਪ੍ਰੋਬਲਮ ਜਾਂ ਉਹ ਮੈਂ ਕੁਛ ਕਹਿ ਨਹੀਂ ਸਕਦਾ, ਮੈਂ ਤੇ ਆਰਾਮ ਨਾਲ ਕਹਾਣੀ ਪੜ੍ਹ ਰਿਹਾ ਸੀ, ਮੇਰਾ ਤਾਂ ਕੋਈ ਕਸੂਰ ਨਹੀਂ ਆਪਣੇ ਆਪ ਹੀ ਕੁਛ ਹੋਇਆ
1: ਕੁਛ
0: ਤਾਂ। ਹਾਂਜੀ, ਤੇ ਨਹੀਂ ਆ ਹੀ ਗਏ ਸਾਰੇ ਵਾਪਸ, ਤੇ ਬਾਕੀਆਂ ਜਿਹੜੇ ਰਹਿ ਗਏ ਨੇ ਉਹਨਾਂ ਦੇ ਅੱਗੇ ਬੇਨਤੀ ਆ ਕਿ ਜਿੱਦਾਂ ਜਿੱਦਾਂ ਵਿਹਲੀਆਂ ਹੋਣਗੀਆਂ ਲਾਈਨਾਂ ਫਿਰ ਤੁਸੀਂ ਹੁਣ ਕਰਿਓ ਕਾਲ। ਤੇ ਮੰਨਤ ਫਤਿਹ, ਮੈਂ ਆਈ ਡੋਂਟ ਨੋ ਕਿਉਂ ਤੁਹਾਡੀ ਕਾਲ ਨਹੀਂ ਲੱਗ ਰਹੀ, ਬਾਕੀ ਤੇ ਸਾਰਿਆਂ ਦੀਆਂ ਲੱਗੀਆਂ ਨੇ ਪੁੱਤ, ਤੁਸੀਂ ਕਿਸੇ ਡਿਫਰੈਂਟ ਫੋਨ ਤੋਂ ਟਰਾਈ ਕਰ ਲਓ, ਹੋ ਸਕਦਾ ਤੁਹਾਡੇ ਵਾਲੇ ਪਾਸੋਂ ਅੱਜ ਨੁਕਸ ਹੋਵੇ ਕੋਈ। ਤੇ ਆਪਾਂ ਵੱਧਦੇ ਹਾਂ ਅੱਗੇ ਤੇ ਸੁਣਦੇ ਚੁਟਕਲੇ, ਤੇ ਮੇਰੇ ਨਾਲ ਅੱਜ ਪ੍ਰੋਗਰਾਮ ਦੇ ਵਿੱਚ ਨੇ ਕ੍ਰਿਸ਼ਨਾ ਭਾਰਦਵਾਜ। ਬ੍ਰਾਹਮਣਾਂ ਦੇ ਵਿੱਚ ਸਭ ਤੋਂ ਉੱਚ ਸ਼੍ਰੇਣੀ
1: ਜੀ ਜੀ
0: ਭਾਰਦਵਾਜ ਹੈ ਨਾ। ਮੇਰੀ ਨੌਲੇਜ ਇੰਨਾ ਕੁ ਆ ਹੀ ਗਿਆ, ਮੈਨੂੰ ਰੀਸੈਂਟਲੀ ਕੋਈ ਦੱਸ ਕੇ ਗਿਆ ਹੈ।
1: ਅੱਛਾ, ਕਿਆ ਬਾਤ ਹੈ। ਕਹਿੰਦੇ ਕਿ ਆਹ ਮੇਨ ਸਭ ਤੋਂ ਮਸ਼ਹੂਰ ਕਹਾਣੀ ਇਹ ਹੈ ਭਾਰਦਵਾਜ ਰਿਸ਼ੀ ਤੋਂ ਰਿਲੇਟਡ, ਕਿ ਉਹਨਾਂ ਨੇ ਦਕਸ਼ਿਣਾ ਦੇ ਅੰਦਰ ਲੰਕਾ ਹੀ ਮੰਗ ਲਿੱਤੀ ਸੀਗੀ। ਉਹਨਾਂ ਨੇ ਗ੍ਰਹਿ ਪ੍ਰਵੇਸ਼ ਦੀ ਪੂਜਾ ਕਰਾਈ ਸ਼ਿਵ ਪਾਰਵਤੀ ਤੋਂ, ਤੇ ਸ਼ਿਵ ਜੀ ਨੇ ਕਿਹਾ ਮੰਗੋ ਵਤਸ ਕਿਆ ਮੰਗ ਤੋਂ, ਬਹੁਤ ਵਧੀਆ, ਕਹਿੰਦੇ ਆ ਲੰਕਾ ਮੈਨੂੰ ਹੀ ਦੇ ਦਿਓ। ਫਿਰ ਉਹ ਸ਼ਿਵ ਜੀ ਨੇ ਕਿਹਾ ਗੋਪਾਰਤੀ ਮਾਤਾ ਨੂੰ ਕਿ ਮੈਂ ਤੈਨੂੰ ਕਹਿੰਦਾ ਸੀ ਨਾ ਕਿ ਅਸੀਂ ਕੈਲਾਸ਼ ਜੋਗੇ ਹਾਂ, ਅਸੀਂ ਕੈਲਾਸ਼ 'ਚ ਰਹਿਣਾ, ਕੋਈ ਨਾ ਕੋਈ ਅੜਚਨ ਆ ਜਾਣੀ ਹੈ। ਫਿਰ ਕਿਉਂਕਿ ਉਹ ਕਿਹਾ ਸੀਗਾ
0: ਮੰਗਲਾ ਜੋ ਮੰਗਣਾ,
1: ਬਚ ਕੇ ਰਹੋ।
0: ਇਹ ਵੀ ਚੀਜ਼ਾਂ ਸਾਨੂੰ ਧਿਆਨ 'ਚ ਰੱਖਣੀਆਂ ਪੈਂਦੀਆਂ। ਤੇ ਆਓ ਆਪਾਂ ਵੱਧਦੇ ਲਾਫਟਰ ਥੈਰੇਪੀ ਦੇ ਵਿੱਚ, ਤੇ ਸਾਡੇ ਨਾਲ ਸਭ ਤੋਂ ਪਹਿਲਾਂ ਸ਼੍ਰੇਆ। ਸਤਿ ਸ੍ਰੀ ਅਕਾਲ ਸ਼੍ਰੇਆ, ਅੱਜ ਤੁਸੀਂ ਸਭ ਤੋਂ ਪਹਿਲਾਂ ਜੇ ਸ਼੍ਰੇਆ ਵੀਰਾ ਤੁਸੀਂ ਆਉਂਦੇ ਰਹੋ, ਕੀ ਹਾਲ ਚਾਲ ਹੈ ਤੁਹਾਡਾ? ਸਤਿ ਸ੍ਰੀ ਅਕਾਲ
2: ਬਾਲੂ ਬਿੱਲੀ।
0: ਹਾਂਜੀ ਮੈਂ ਠੀਕ ਹਾਂ ਮਾਨੂ ਬਿੱਲੀ,
3: ਬੈਸਟ।
0: ਮੇਰੀਆਂ ਨੌਂਦਰਾਂ ਥੋੜੀਆਂ ਜਿਹੀਆਂ ਹੋਈਆਂ ਵਾ ਖਰਾਬ ਠੰਡ ਦੇ ਨਾਲ, ਵੈਸੇ ਮੈਂ ਠੀਕ ਹਾਂ। ਮੈਂ ਖੁਰਚ ਖੁਰਚ ਖੁਰਚ ਖੁਰਚ ਕਰ ਦਿੰਦੀ ਹਾਂ
3: ਸਾਰਾ ਟੇਬਲ
0: ਕਰ ਲੈਂਦੇ ਹੋ?
2: ਕੱਟ
0: ਕਰੋ। ਓਕੇ, ਤੁਹਾਡੇ ਨੇਲਸ ਠੀਕ ਹੈ? ਨੇਲਸ ਕੱਟ ਕੀਤੇ?
2: ਹਾਂਜੀ।
0: ਓਕੇ,
3: ਸਕੂਲ ਜਾਂਦੇ ਨਾ ਕਰਨੇ?
0: ਸਾਡੇ ਤੇ ਭਾਜ ਜਾਂਦੇ, ਚੈੱਕ ਕਰ ਲੈਂਦੇ ਹੁੰਦੇ ਸਾਡੇ।
2: ਚਾਹ ਪੀ ਲਈ?
0: ਹਾਂਜੀ ਚਾਹ ਪੀ ਲਈ ਭਾਜੀ,
3: ਚਾਹ ਚੂ ਪੀ ਲਈ।
0: ਹਾਂਜੀ ਚਾਹ ਪੀ ਲਈ ਵੀਰ ਜੀ, ਚਾਹ ਚਾਹ ਚੂ ਦੇ ਨਾਲ ਅਸੀਂ ਪਿੰਨੀ ਖਾਇਆ।
3: ਹਾਂ ਪਿੰਨੀ ਛਿੰਨੀ ਖਾ ਲਈ ਚਾਹ ਚੂ ਨਾਲ।
0: ਹਾਂਜੀ ਜੋ ਤੁਹਾਡਾ ਹੁਕਮ ਹੁੰਦਾ ਆਪਾਂ ਤੁਸੀਂ ਵੀ ਪਿੰਨੀ ਪੁੰਨੀ ਖਾਇਆ ਕਰੋ।
3: ਵੈਰੀ ਗੁੱਡ,
0: ਉਹ ਸਾਰੇ ਹੀ ਆ ਗਏ ਹੈ। ਬਾਏ ਬਾਏ ਮਾਨੂ ਬਿੱਲੀ, ਤੇ ਸ਼੍ਰੇਆ ਕਿੱਥੇ ਆ?
2: ਦੀਦੀ ਨਾਲ ਗੱਲ ਕਰੋ।
0: ਹਾਂਜੀ ਲਿਆਓ ਲਿਆਓ ਲਿਆਓ ਦੀਦੀ। ਸਤਿ ਸ੍ਰੀ ਅਕਾਲ
2: ਤੁਹਾਨੂੰ ਅੰਕਲ।
0: ਸਤਿ ਸ੍ਰੀ ਅਕਾਲ, ਕੀ ਹਾਲ ਆ?
2: ਠੀਕ ਹੈ।
0: ਠੰਡ ਲੱਗਦੀ ਆ?
2: ਨਹੀਂ।
0: ਵੈਰੀ ਗੁੱਡ,
2: ਅੱਜ ਪਜਾਮਾ ਡੇ ਆ।
0: ਓਏ ਅੱਜ ਪਜਾਮਾ ਡੇ ਆ? ਓਕੇ, ਮੈਨੂੰ ਲੱਗਾ ਅੱਜ ਥਰਸਡੇ ਆ।
3: ਉਹ ਵੀਰਾ ਗਲਤ ਸੁਣਾ ਗਿਆ ਹੈ ਡੇ ਆਫ ਦਾ ਵੀਕ। ਫਿਰ
0: ਪਜਾਮਾ ਡੇ,
2: ਪਜਾਮਾ ਡੇ ਸਕੂਲ ਦੇ, ਪਜਾਮਾ ਡੇ
0: ਤੇ ਕਾਦੇ ਤੋਂ ਬਾਅਦ ਚ ਆਉਂਦਾ? ਸੰਡੇ ਤੋਂ ਬਾਅਦ ਚ ਆਉਂਦਾ ਕਿ ਮੰਡੇ ਤੋਂ ਬਾਅਦ ਚ? ਮੇਰੇ
1: ਬਿਗ ਗਰਲ ਹੋ ਗਈ ਨਾ, ਬਿਗ ਗਰਲਸ ਦੇ ਸ਼ਾਇਦ

0: ਵੱਧ ਹੁੰਦਾ
1: ਥਰਸਡੇ ਨੂੰ ਪਜਾਮਾ ਡੇ ਹੁੰਦਾ
2: ਅੱਛਾ ਥਰਸਡੇ ਨੂੰ ਕਹਿੰਦੇ ਆ ਪਜਾਮਾ ਡੇ ਓਕੇ
1: ਕੱਲ ਛੁੱਟੀ ਹੈ
2: ਅੱਛਾ ਕੱਲ ਛੁੱਟੀ ਹੈ ਤੁਹਾਨੂੰ
3: ਓਕੇ ਵਾਹ ਬਾਈ
2: ਕੱਲ ਫਿਰ ਚੁਟਕਲੇ ਤੋਂ ਵੀ ਛੁੱਟੀ ਆ ਕੇ ਨਹੀਂ ਉੱਠ ਪੋਗੇ
3: ਹਾਲਾਂਕਿ
2: ਹੱਸ ਕੇ ਸਕੂਲ ਜਾਂਦੇ ਆ ਪਰ ਫਿਰ ਵੀ ਕੀ ਸੁਣਾਓਗੇ ਪੁੱਤੋ ਹੈਲੋ ਕਿ ਪਜਾਮਾ ਹੀ ਦੱਸਣਾ
3: ਬਸ
2: ਹਾਂਜੀ
1: January, February, March, April, May, June, July, August, September, October, November, December.
2: Amazing. ਅਲਤਾਫ ਰਜ਼ਾ
3: ਖਿਆਲ ਨੀ ਆ
2: ਰਿਹਾ ਖੂਨ ਜੂਨ ਆ ਗਈ ਸੀ ਪਤਾ ਨੀ ਕੀ ਉਹ ਬਾਤ
3: ਚਿੰਤਾ ਚਿਤਾ ਚਿਤਾ ਚਿੰਤਾ ਤਾਤਾ
2: ਅਰੇ ਉਹ ਸਾਲ ਔਰ ਤਾਂ ਇਹ ਸਾਲ ਔਰ ਹੈ ਸਮਥਿੰਗ ਸਮਥਿੰਗ ਚਲੋ ਅੱਜ ਅੱਜ ਅੱਜ ਸੁਣਾਂਗੇ ਗਾਣਾ ਆਪਾਂ ਨੈਕਸਟ ਆਪਾਂ ਚੱਲਦੇ ਹਾਂ ਤਾਜ ਵੱਲ ਨੂੰ ਸਤਿ ਸ੍ਰੀ ਅਕਾਲ ਤਾਜ ਤੁਸੀਂ ਆਉਣੇ ਰਹੋ
4: ਸਤਿ ਸ੍ਰੀ ਅਕਾਲ ਕ੍ਰਿਸ਼ਨਾ ਜੀ ਜੀ ਐਂਡ ਵੰਸ਼ੋਤ ਅੰਕਲ ਜੀ
2: ਸਤਿ ਸ੍ਰੀ ਅਕਾਲ ਕੀ ਹਾਲ ਹੈ
4: ਵਧੀਆ ਚੱਦ ਕੀ ਹਾਲ
2: ਹੈ ਬਹੁਤ ਵਧੀਆ ਬਹੁਤ ਵਧੀਆ ਤੁਸੀਂ ਸੁਣਾਓ ਕੀ ਲਿਆ ਕੇ ਆਏ ਹੋ ਅੱਜ ਬੁਜਾਰਤ ਓਕੇ ਓਕੇ ਹਾਂਜੀ ਸੁਣਾਓ ਫਿਰ
4: ਚਲਦਾ ਚਲਦਾ ਰੁਕ ਗਿਆ ਨਹੀਂ ਛੁਰੀ ਵੱਧਦੀ ਗਰਦਨ ਫਿਰ ਚੱਲਣ ਲੱਗਿਆ
2: ਹਾਂਜੀ
3: ਚਲਦਾ ਚਲਦਾ ਰੁਕ ਗਿਆ ਨਹੀਂ ਛੁਰੀ ਵਾਇਲੈਂਟ ਹੋ ਗਿਆ
2: ਸਾਨੂੰ ਪਹਿਲਾਂ ਨਾ ਸ਼ਾਰਟ ਕੋਰਸ ਕਰਨਾ ਪੈਣਾ ਪਹਿਲਾਂ ਬਾਜ਼ਾਰ ਤੋਂ ਪਹਿਲਾਂ ਹੈ ਕੀ ਇਹ ਸਮਝਣ ਲਈ ਹੈ ਨਾ
3: ਇਹ ਬੜਾ ਚੱਕਰ ਹੈ ਯਾਰ
2: ਹਾਂ ਫੇਰ ਦੱਸੋ ਫੇਰ
3: ਡਬਲ ਲੇਅਰ ਹੋ ਗਈ ਇਹ
4: ਚਲਦਾ ਚਲਦਾ ਰੁਕ ਗਿਆ ਲਈ ਛੁਰੀ ਵੱਧੀ ਗਰਦਨ ਫਿਰ ਚੱਲਣ ਲੱਗ ਗਿਆ
2: ਅੱਛਾ ਛੁਰੀ ਅੱਛਾ ਗਰਦਨ ਵੱਡੀ ਫੇਰ ਚੱਲ ਗਿਆ ਇਹ ਤਾਂ ਨਟਰਾਜ ਪੈਨਸਲ ਜਾਪਦੀ ਮੈਨੂੰ
3: ਓ ਵਾਹ ਕੀ ਬਾਤ ਹੈ
2: ਹੈ ਨਾ
3: ਸਹੀ ਹੈ
2: ਹਾਂਜੀ ਐਂਬਰ ਨਾ ਕਰਾ ਦੋ ਸਤਿ ਸ੍ਰੀ ਅਕਾਲ ਭੈਣਾ ਇੰਨੀ ਹੌਲੀ ਹੌਲੀ ਬੋਲਦੀ ਹੈ ਕੁੜੀਏ ਕੀ ਗੱਲ
3: ਸਤਿ ਸ੍ਰੀ ਅਕਾਲ
2: ਰੋਟੀ ਰਾਟੀ ਨੀ ਖਾਧੀ ਬੋਲੀਆਂ ਕਿੱਦਾਂ ਪਾਏਗੀ ਜੇ ਇੰਨੀ ਹੌਲੀ ਬੋਲੇਗੀ ਤੇ ਰੋਟੀ ਨੀ ਖਾਧੀ ਕੱਲ ਦੀ ਖਾਧੀ ਆ ਹੁਣ ਥੋੜੀ ਜੀ ਆਈ ਐਨਰਜੀ ਫਿਰ ਕੀ ਸੁਣਾਓਗੇ ਫਿਰ ਐਨਰਜੀ ਨਾ ਨਿੱਕੀ ਜੀ ਜੱਟੀ ਤੇ ਵਿੱਚ ਗੁਲਾਬੋ ਜੱਟੀ ਨਿੱਕੀ ਜੀ ਹੱਟੀ
1: ਵਿੱਚ ਗੁਲਾਬੋ ਜੱਟੀ
2: ਅੱਛਾ ਨਿੱਕੀ ਜੀ ਹੱਟੀ
3: ਵਿੱਚ ਗੁਲਾਬੋ
2: ਜੱਟੀ
3: ਜੱਟੀ
2: ਨਿੱਕੀ ਜੀ ਹੱਟੀ ਤੇ ਵਿੱਚ ਗੁਲਾਬੋ ਜੱਟੀ ਜਿੱਦਾਂ ਦੇ ਮੇਰੇ ਹਾਲਾਤ ਨੇ ਕੋਈ ਨੱਕ ਨੁੱਕ ਜਿਹਾ ਯਾਦ ਆਉਂਦਾ ਗੁਲਾਬੋ ਜੱਟੀ ਨੀ ਹੈ ਉਹਦੇ ਚ
3: ਗੁਲਾਬੋ ਜੱਟੀ ਤਾਂ ਨੀ ਹੋ ਸਕਦੀ ਬਈ
2: ਇਹ ਕੋਈ ਹੋਰ ਹੀ ਆ ਚੱਕਰ ਕੋਈ ਲੱਗਦਾ ਵੈਰੀ ਕਲੋਜ਼ ਆ
3: ਓ ਵਾਹ
2: ਫਿਰ ਥੋੜਾ ਜਿਹਾ ਠਾਂ ਆ ਜਾਂਦੇ ਮੂੰਹ ਤੇ ਨੀ ਹੈ ਕਿਤੇ
3: ਜੀਭ
2: ਹੈ ਜੀਭ ठंडे ठंडे जे वीर जी ने सवेरे सवेरे फेंट देने ही ना थोड़े जे हो जाने ही सही है ना अंबर सवेरे सवेरे खेड लेना है वीर जी ने शेड देना ही कल नू आना ओके मिस कर दे वीर जी नू ओके आउंदे ही लड़ोगे आउंदे ही टालियो वीर जी
3: ना हाँ है
2: ना हाँ जी थैंक यू थैंक यू थैंक यू कितना मिस कर दिया वही कुड़ी वीर जी नू थैंक यू ते नेक्स्ट नेक्स्ट साडे नाल आ युवराज सत श्री अकाल युवराज की हाल चाल ने ठंड बड़ी लगती है ना युवराज
3: टीम मंजूर सिंह हो गया
2: आवाज पुत ठीक कर लो थोड़ी जी ना ठंड ते वक्री गल आ फोन नू नहीं ठंड लगनी चाहिए बंदे नू जिनी मर्जी लग जाए
3: फोन
2: नू अज काम नहीं सूत्रा रहिंदा
1: फोन सही आ
2: हां फोन सही आ फोन सही आ की दया हो
1: एक चुटकुला
3: हां जी
1: हम एक बारी मैडम पूछ दिया भी हम दुनिया च किन्ने देश आ फिर पप्पू केंदा मैडम जी तुसी भी अपने बच्चे वाली गाली कर दियो दुनिया च एक ही ते देश है भारत बाकी ते विदेश है
3: गल ते ठीक है भाई मैडम उस दिन उन्हें पढ़ाया ही नहीं अगले दिन भी नहीं आई
2: हाँ
3: क्या कहते हैं काम ही खराब है भाई
2: निकल तुरे घरों के नहीं हले
1: निकल तो स्कूल ऑलमोस्ट पहुंच गया स्कूल
2: अच्छा ऑलमोस्ट पहुंच गया इतनी छेती
3: वेरी स्पीड यार पर इतना टाइम ही नहीं कुछ होया
1: नहीं
3: अच्छा
2: कितने बजे लगता स्कूल ताडा
1: 8:30
2: ओके
3: फिर तो रह गया थोड़ा ही टाइम
2: हां हैगा ले टाइम ते हैगा ले
3: 11 मिनट्स
2: मंकी बार करन जोगा हैगा टाइम
3: अच्छा
2: है ना ते की कर दे हुंदे जाके
1: जाके वैसे हुंदे दौड़ते जे स्प्लिट साइड हुंदा जे नहीं हुंदा ते फिर अपन अंदर जाके पढ़ाई कर दे जे स्प्लिट क्लास हुंदा और तक वॉक कर
2: ओके ओके की ने सुनाओगे फिर आज स्प्लिट क्लास च बैठ के
1: आज मैं एक बात
2: ओके
1: ठानेदार ठानेदार चक के मारया
2: ठानेदार ठानेदार चक के मारया
1: नहीं ठानेदार कंध नाल चक के मारया
2: अच्छा ठानेदार कंध नाल चक के मारया
3: ओके
1: हां जी
2: ओके मेनू एदा एक होर वर्जन आंदा है
3: अच्छा हां जी इरशाद करो
2: पीड़ियां गलियां पीड़े बाजार विचों निकला ठाणेदार चुक के मारिया कंध दे नाल
3: वाह वेरी गुड तुसी भी इनू होर लंबा कर दो
2: तुसी होर लंबा करो इनू
3: सो कोई शहर च चलिया शहर च पीड़ा बाजार चक के मारिया ठाणेदार
2: नहीं गलियां तो बाजार ओड़े ही रहंदे आ ठाणेदार ज्यादा मोटा हो जांदा
3: हां एदा ही है
2: हां ठानेदार नहीं रहे जिन्हां नूं चुक के कंध ना मार दीदा है ठानेदार जिथे ला दो उथे चंबड़ जांदा ठानेदार एआई हो गया हुण है ना
3: एआई हो गया
2: ਉਂਗਲਾਂ ਨਾ ਚੰਬੜ, ਥਾਣੇਦਾਰ ਉਂਗਲਾਂ ਨਾ ਚੰਬੜ ਜਾਂਦਾ ਨਾ।
3: ਮੈਨੂੰ ਲੱਗਦਾ ਸਾਨੂੰ ਵੀ ਸਪਲਿਟ ਕਲਾਸ ਲਾਣੀ ਚਾਹੀਦੀ ਤੁਹਾਡੇ ਨਾਲ, ਇਹ ਜ਼ਰੂਰੀ ਆ।
2: ਥੈਂਕ ਯੂ ਤੇਗ, ਇਹ ਤੇ ਜ਼ੁਕਾਮ ਹੀ ਆ, ਹੈਨਾ। ਠਾਣੇਦਾਰ ਸਾਹਿਬ ਥੈਂਕ ਯੂ ਤੇਗ,
1: ਥੈਂਕ ਯੂ, ਹੈਵ ਅ ਨਾਈਸ ਡੇ,
2: ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਨੇ ਮੰਨਤ ਤੇ ਫਤਿਹ। ਸਤਿ ਸ੍ਰੀ ਅਕਾਲ ਮੰਨਤ ਫਤਿਹ, ਕੀ ਹਾਲ ਤੁਹਾਡਾ? ਮੈਨੂੰ ਲੱਗਦਾ ਵਾ ਵੀ ਮੰਮਾ ਦਾ ਨਾ ਬੇਸਣ ਬਣਾਉਂਦਿਆਂ ਡਿੱਗ ਪਿਆ ਫੋਨ ਵਿੱਚ।
3: ਓਕੇ, ਅੱਛਾ,
2: ਹੈ ਹੈਲੋ,
1: ਹਾਂਜੀ,
2: ਮੈਨੂੰ ਲੱਗਦਾ ਵਾ ਵੀ ਬੇਸਣ ਬਣਾਉਂਦਿਆਂ ਡਿੱਗ ਪਿਆ ਮੰਮਾ ਦਾ ਫੋਨ ਵਿੱਚ।
3: ਓਕੇ,
2: ਨਹੀਂ ਫਿਰ ਫਤਿਹ ਨੇ ਕੋਈ ਸ਼ੈਤਾਨੀ ਕੀਤੀ ਹੋਣੀ ਆ।
1: ਨਹੀਂ, ਸੈਟਿੰਗ ਆਉਂਦੀਆਂ ਹੀ ਨਹੀਂ ਕਰਨੀਆਂ, ਬਸ ਉਹਨੂੰ ਟੱਚ ਆਈਡੀ ਆਉਂਦੀ ਆ ਕਰਨੀ ਤੇ ਵਾਲਪੇਪਰ ਚੇਂਜ ਕਰਨਾ ਹੁੰਦਾ, ਹੋਰ ਸੈਟਿੰਗ ਤਾਂ ਇਹਨੂੰ ਆਉਂਦੀ ਹੀ ਨਹੀਂ।
3: ਦੇਖੋ,
2: ਅੱਛਾ ਅੱਛਾ,
3: ਤੁਸੀਂ ਸਾਰਾ ਕੁਝ ਕਰ ਲੈਂਦੇ ਹੋ
2: ਯਾਰ? ਮੈਨੂੰ ਲੱਗਦਾ ਫਤਿਹ ਨੂੰ ਸਾਰਾ ਕੁਝ ਆਉਂਦਾ ਵਾ, ਵੱਡਾ ਹੋ ਗਿਆ ਉਹ। ਨਾਲ ਦੀ ਨਾਲ ਹੀ ਰਫੂ ਕਰ ਦਿੰਦੀ ਕੁੜੀ।
1: ਅੱਛਾ,
2: ਭੂਆ ਦੇ ਮੁੰਡੇ? ਕੌਣ ਭੂਆ ਦੇ ਮੁੰਡੇ? ਕਿਹੜੇ ਭੂਆ ਦੇ ਮੁੰਡੇ?
3: ਤੁਹਾਡੀ ਜਨਰੇਸ਼ਨ ਨੂੰ ਕਹਿੰਦੇ ਅਲਫਾ, ਅਲਫਾ ਜਨਰੇਸ਼ਨ, ਇੱਦਾਂ ਹੀ ਆ।
2: ਤੁਸੀਂ ਕਿਹੜੀ ਹੋ?
3: ਅੱਛਾ
2: ਅੱਛਾ, ਤੁਸੀਂ ਕਿਹੜੀ ਚੋ? ਬੇਟਾ ਚੋ?
1: ਨਹੀਂ, ਅਸੀਂ ਅਲਫਾ ਦੇ ਵਿੱਚੋਂ ਆ ਤੇ ਜਿਹੜੇ ਮੇਰੇ ਭੂਆ ਦੇ ਮੁੰਡੇ ਨੇ ਉਹ ਜਨਰੇਸ਼ਨ ਬੇਟਾ ਦੇ ਵਿੱਚ ਨੇ, ਜਿਹੜਾ ਹੁਣ ਹਜੇ ਵੀ ਚੱਲ ਰਿਹਾ।
2: ਤੇ ਫਤਿਹ, ਫਤਿਹ ਕਿੱਚੋਂ ਆ?
3: ਓਕੇ,
1: ਫਤਿਹ ਵੀ ਅਲਫਾ ਚੋਂ ਹੀ ਆ।
2: ਅੱਛਾ, ਤੁਸੀਂ ਦੋਵੇਂ ਅਲਫਾ ਚੋਂ?
3: ਠੀਕ ਹੈ ਭਾਈ,
2: ਓਕੇ ਓਕੇ ਓਕੇ।
3: ਅਲਫਾ ਵੈਸੇ ਨਾਮ ਵੀ ਵਧੀਆ।
2: ਹਾਂ, ਅਲਫਾ ਇੱਕ ਫਿਲਮ ਵੀ ਆਉਣ ਡਈ ਨਾ।
3: ਅੱਛਾ,
2: ਹਾਂ, ਚਲੋ ਸੁਣਾਓ, ਕੀ ਸੁਣਾਓਗੇ?
1: ਜਿਹੜਾ ਅਲਫਾ ਉਹ 2013 ਤੋਂ 2024 ਤੱਕ ਆ।
2: ਹਲੇ ਜਿਹੜੇ ਗਾਂ ਜੰਮਣੇ ਆ ਉਹ ਵੀ ਉਹਦੇ ਚ ਹੀ ਆ,
3: 39 ਤੱਕ। ਫਿਰ ਤਾਂ ਹੈ ਆਪਣੇ ਕੋਲ 13-14 ਸਾਲ। ਉਸ ਤੋਂ ਅਗਲਾ ਕੀ ਹੋਊਗਾ ਪਤਾ ਤੁਹਾਨੂੰ?
2: ਉਦੋਂ ਹੋਗਾ ਬੇਟੀ,
3: ਬੇਟਾ ਦਾ ਬੇਟੀ,
2: ਬੇਟੀ ਜਨਰੇਸ਼ਨ। ਹਾਂਜੀ
3: ਬੇਟੀ,
2: ਹਾਂਜੀ, ਕੀ ਸੁਣਾਓਗੇ?
1: ਅੱਜ ਮੈਂ ਸੁਣਾਉਂਗੀ ਇੱਕ ਚੁਟਕਲਾ।
2: ਹਾਂ ਹਾਂਜੀ।
1: ਇੱਕ ਵਾਰ ਹਾਥੀ ਦਾ ਗਧੇ ਨਾਲ ਰੱਬ ਦੇ ਰੰਗ ਪਿੱਛੇ ਬਹਿਸ ਹੋ ਜਾਂਦਾ ਤੇ ਹਾਥੀ ਕਹਿੰਦਾ ਕਿ ਰੱਬ ਨੀਲਾ ਹੁੰਦਾ ਵਾ ਤੇ ਜਿਹੜਾ ਗਧਾ ਹੁੰਦਾ ਉਹ ਕਹਿੰਦਾ ਕਿ ਲਾਲ ਆ ਤੇ ਦੋਵੇਂ ਫੈਸਲੇ ਦੇ ਲਈ ਸ਼ੇਰ ਕੋਲ ਜਾਂਦੇ ਆ ਤੇ ਸ਼ੇਰ ਕਹਿੰਦਾ ਕਿ ਜਿਹੜਾ ਹਾਥੀ ਆ ਉਹਨੂੰ ਦਸ ਕੋਲੇ ਕੋੜੇ ਫਾਂਸੀ ਦਿੱਤੀ,
2: ਦਸ ਕੋੜਿਆਂ ਦਾ ਸਜ਼ਾ।
1: ਤੇ ਫਿਰ ਹਾਥੀ ਕਹਿੰਦਾ ਹੈ ਮੈਂ ਤਾਂ ਸਹੀ ਸੀਗਾ ਤੇ ਫਿਰ ਸ਼ੇਰ ਕਹਿੰਦਾ ਤੂੰ ਤੂੰ ਫਿਰ ਤੈਨੂੰ ਪਤਾ ਕਿ ਇਹ ਗਧਾ ਵਾਸਤੇ ਤੂੰ ਇਹਦੇ ਨਾਲ ਕਿਉਂ ਬਹਿਸ ਕੀਤੀ?
2: ਇਹ ਕੁੜੀ ਇਸ ਕਰਕੇ ਆ,
3: ਇਸ ਕਰਕੇ ਬਈ ਗਧੇ ਨਾਲ ਕਿਉਂ ਬਹਿਸ ਕੀਤੀ?
2: ਅੱਜ ਤੇ ਚੁਟਕਲਾ ਵੀ ਸਿਆਣਾ ਸਿਆਣਾ ਜਿਹਾ ਹੁੰਦਾ,
3: ਸਿਆਣਾ ਚੁਟਕਲਾ।
2: ਹਾਂਜੀ, ਅੱਜ ਤੇ ਮੈਨੂੰ ਲੱਗਦਾ ਮੰਮੀ ਵਾਲਾ ਸ਼ਾਲ ਲੈ ਕੇ ਜਾਣ ਦੀ ਸੀ।
3: ਅੱਛਾ, ਬੱਲੇ ਪਾਵਰ ਦਾ ਸ਼ਾਲ ਦੇ ਅੰਦਰ ਹੈ।
2: ਹਾਂ ਲੱਗਦਾ ਹੈ ਮੈਨੂੰ,
3: ਸਿਆਣਾ ਪਾ ਲਈਆਂ ਪਾਵਰਾਂ।
2: ਹੁਣ ਇਹਨੂੰ ਪਤਾ ਜਰਾਬਾਂ ਵੀ ਆ ਜਾਂਦੀਆਂ ਮੰਮੀ ਵਾਲੀਆਂ ਵੱਡੇ ਹੋ ਗਏ ਪੈਰੇ ਦੇ।
3: ਓ ਵੈਰੀ ਗੁੱਡ, ਵੈਰੀ ਐਕਸਾਈਟਿੰਗ
2: ਹੈ ਨਾ ਮੰਨਤ?
1: ਜਰਾਬਾਂ ਕੀ ਅਸੀਂ ਤਾਂ ਸ਼ੂ ਸ਼ੇਅਰ ਕਰਦੇ ਆ।
2: ਵਾਹ, ਇੰਨੇ ਵੱਡੇ ਪੈਰ ਹੋ ਗਏ
1: ਨਿੱਕਾ।
2: ਯਾਰ ਤੁਸੀਂ ਬੜੇ ਯਾਰ, ਤੁਸੀਂ ਮੰਮੀਆਂ ਦੇ ਸਾਈਜ਼ ਵੀ ਯਾਦ ਕੀਤੇ ਆ। ਵਾਹ,
3: ਵੈਰੀ ਗੁੱਡ, ਵੈਰੀ
2: ਕਮਾਲ ਯਾਰ, ਏਡੇ ਤੁਸੀਂ
1: ਮੰਮਾ ਲਈ ਸ਼ੂ ਲੈ ਕੇ ਦਿੱਤੇ ਸੀ ਇੱਕ, ਤੇ ਮੰਮਾ ਦੇ ਆਏ ਸੀਗੇ ਪਰਫੈਕਟਲੀ।
2: ਵੈਰੀ ਨਾਈਸ ਫਤਿਹ,
3: ਵੈਰੀ ਗੁੱਡ ਚਿਲਡਰਨ,
2: ਤੁਸੀਂ ਤੇ ਸਾਰਾ ਕੁਛ ਹੀ ਜਾਣਦੇ ਹੋ ਮੰਮਾ ਬਾਰੇ।
1: ਅਸੀਂ ਗ੍ਰਿਫਟ ਵੀ ਜਾਣਾ ਵਾ।
2: ਵਾਹ,
3: ਓਏ ਹੋਏ,
2: ਇਹ ਮੇਲਿਆਂ ਤੇ ਤੇ ਜ਼ਰੂਰ ਜਾਂਦਾ ਫਤਿਹ ਸਿੰਘ।
3: ਵੈਰੀ ਗੁੱਡ,
1: ਹਾਂਜੀ
2: ਹਾਂ, ਫਤਿਹ ਨੂੰ ਭਾਈ ਮਿਲ ਲਓ, ਜਿਹੜੇ ਜਿੰਨਾ ਮੈਂ ਗ੍ਰਿਫਟ ਜਾਣਾ ਵਾ ਇਸ ਵੀਕਐਂਡ ਦੇ ਉੱਤੇ ਮੇਲੇ ਤੇ, ਤੇ ਉੱਥੇ ਫਤਿਹ ਹੁੰਦਾ। ਫਤਿਹ ਵੈਸੇ ਹਰ ਮੇਲੇ ਤੇ ਜਾਂਦਾ।
3: ਅੱਛਾ,
2: ਇਹਦੇ ਕੋਲ ਖੁੰਡਾ ਹੋਊਗਾ, ਕਾਲਾ ਇਹਨੇ ਕੁੜਤਾ ਪਜਾਮਾ ਪਾਇਆ ਹੋਊਗਾ।
3: ਹੈਂ, ਓ ਵੈਰੀ ਗੁੱਡ,
1: ਕੁੜਤਾ ਪਜਾਮਾ ਨਹੀਂ ਪਾਉਣਾ ਮੈਂ, ਟਰੈਕ ਸੂਟ ਪਾ ਕੇ ਆਣੇ ਆ।
2: ਹਾਂ ਠੰਡ ਆ ਨਾ,
3: ਠੰਡ
2: ਠੰਡ ਕਰਕੇ। ਹਾਂ ਪਰ ਫਤਿਹ ਪਛਾਣਿਆ ਜਾਊਗਾ ਤੂਰੋ ਹੀ।
1: ਮਨ ਦੀ ਦੀ ਜਾਂ ਪਾਪਾ ਤੇ ਮੰਮਾ ਮੈਂ ਵੀ ਕੁੜਤਾ ਸੂਟ ਪਾ ਕੇ ਆਉਣਗੇ ਜਾਂ ਕੁੜਤਾ ਪਜਾਮਾ ਪਾਪਾ।
2: ਓਕੇ ਚਲੋ,
1: ਇੱਕ ਦਿਨ ਮੰਮਾ
2: ਜਿਹੜਾ ਪੁੱਛੂਗਾ ਨਾ ਮੈਂ ਉਹਨੂੰ ਦੱਸ ਦੂੰਗਾ।
3: ਕਲਰ ਕਲਰ ਪਤਾ ਕਿਹੜਾ ਕਿ
1: ਨਹੀਂ? ਮੰਮਾ ਨੇ ਪੱਕਾ ਫਿਰੋਜ਼ ਹੀ ਪਾਉਣਾ ਜਾਂ ਗ੍ਰੀਨ ਤੇ ਯੈਲੋ, ਦੀਦੀ ਨੇ ਕਾਲਾ ਜਾਂ ਚਿੱਟਾ।
2: ਤੇ ਗੈਸ ਵਟ ਮੈਨੂੰ ਵੀ ਪਤਾ ਵਾ ਇੱਕ ਚੀਜ਼ ਮੰਮਾ ਦੀ, ਇੱਕ ਚੀਜ਼ ਮੈਨੂੰ ਵੀ ਪਤਾ ਮੰਮਾ ਦੀ, ਮੰਮਾ ਨੇ 7-8 ਨੰਬਰ ਦੀ ਜੁੱਤੀ ਪਾ ਕੇ ਜਾਣਾ।
3: ਹਾਂ ਵਾਹ, ਤੁਹਾਨੂੰ ਕਿੱਦਾਂ ਪਤਾ ਲੱਗਾ? ਵੈਰੀ ਗੁੱਡ ਯਾਰ, ਕੀ ਬਾਤ ਹੈ,
2: ਵੇਖਿਆ।
1: ਮੈਂ ਦੋ ਤਿੰਨ ਸਾਈਜ਼ ਦੇ ਸ਼ੂ ਪਾ ਕੇ ਆਣੇ
2: ਆ। ਹਾਂ
3: ਇਹ ਦੋ ਤਿੰਨ,
2: ਇੱਕ ਪੈਰ 'ਚ ਦੋ ਤੇ ਇੱਕ 'ਚ ਤਿੰਨ।
3: ਇਦਾਂ ਕਿਉਂ, ਪੰਜ ਸ਼ੂਜ਼ ਪਾ ਕੇ ਜਾਣੇ?
1: ਨਹੀਂ,
3: ਅੱਛਾ
1: ਮੇਰੇ 2 ਸਾਈਜ਼ ਹੁੰਦਾ ਜਾਂ ਮੇਰੇ 3 ਸਾਈਜ਼ ਹੁੰਦਾ।
3: ਅੱਛਾ, ਅੰਕਲ ਨਾ ਜਾਣ ਕੇ ਮੈਨੂੰ ਕਨਫਿਊਜ਼ ਕਰ ਦੇ।
1: ਦੋ ਸ਼ੂ ਨੇ ਜਿਹੜੇ ਪੋਲੋ ਦੇ ਨੇ, ਉਹ ਹੈਗੇ 3 ਸਾਈਜ਼ ਤੇ ਬਾਕੀ 2 ਸਾਈਜ਼।
2: ਓਕੇ, ਦੋ ਦਿਨ ਮੇਲਾ ਨਾ, ਇੱਕ ਦਿਨ 2 ਪਾਊਗਾ, ਇੱਕ ਦਿਨ 3। ਹਾਂਜੀ ਹਾਂਜੀ,
1: ਉਹ ਕਿਹੜੀ ਚੀਜ਼ ਨੇ? ਉਹ ਖੰਭ ਨਹੀਂ ਗਏ ਉਹਦੇ, ਫਿਰ ਵੀ ਉੱਡਦੀ ਆ ਨਾ ਉਹਦੇ ਅੱਖਾਂ, ਫਿਰ ਵੀ ਰੋਂਦੀ ਆ,
2: ਬੱਦਲ।
3: ਵੈਰੀ ਨਾਈਸ ਯਾਰ,
2: ਇਹ ਮੈਨੂੰ ਆਉਂਦਾ ਸੀ ਯਾਰ,
3: ਏਦਾਂ ਨੀ ਹੁੰਦਾ, ਆਉਂਦਾ ਸੀ ਤਾਂ ਦੱਸ ਦੇ ਸਹੀ ਕਿ ਨਹੀਂ?
2: ਮੈਨੂੰ ਏਡੀ ਛੇਤੀ ਨਹੀਂ ਹਾਰਨਾ ਚਾਹੀਦਾ। ਓ ਮਾਈ ਬੈਡ ਲੱਕ,
3: ਦੈਟਸ ਆਲਰਾਈਟ,
2: ਗੋਡ ਗਿਵ ਮੀ ਸਮ ਪਾਵਰ,
3: ਥਿੰਗਸ ਹੈਪਨ ਬ੍ਰੋ, ਇਟਸ ਫਾਈਨ,
2: ਰਿਟਰਨ 1 ਮਿੰਟ ਫਾਰਵਰਡ ਬੈਕਵਰਡ ਸਮਥਿੰਗ। ਥੈਂਕ ਯੂ ਫਤਿਹ, ਥੈਂਕ ਯੂ। ਤੇ ਨੈਕਸਟ ਸਾਡੇ ਨਾਲ ਕੌਣ ਆ? ਤੇ ਨੈਕਸਟ ਸਾਡੇ ਨਾਲ ਆ ਤਵਨੀਤ। ਸਤਿ ਸ਼੍ਰੀ ਅਕਾਲ ਤਵਨੀਤ।
1: ਸੱਚੀ
2: ਵਾਰੀ ਆ ਗਈ, ਸੱਚੀ ਆ ਗਈ। ਓਕੇ, ਕੀ ਸੁਣਾਓਗੇ ਫਿਰ?
1: ਕੱਲ ਜਦੋਂ ਮੈਂ ਐਥਲੈਟਿਕਸ ਗਏ ਸੀ, ਮੈਂ 3rd ਪਲੇਸ ਚ ਆਈ ਸੀ।
2: ਓਕੇ ਓਕੇ ਓਕੇ, ਤੁਸੀਂ ਤੇ ਕਮਾਲ ਹੀ ਕਰ ਦਿੰਦੇ ਹੋ।
3: क्या बताने
1: जी,
2: की सुनाऊं?
1: शॉर्टपुट आई सी थर्ड।
3: अच्छा शॉर्टपुट,
2: वाह
3: गुड, स्ट्रांग गर्ल।
2: तू ते बड़े इंटेलिजेंट हो, तू ते फिर सोने स्पोर्ट्स पर्सन भी हो।
1: हां जी,
2: ते की सुनाओगे फिर भज भज के?
1: एक बुजारत लाल सुई पोतली, मैं वेक वेक खुश होवा, हाथ लगा मैं पिटन लगी, हाय अम्मा मैं मोई।
3: हाय अम्मा मैं मोई,
2: हाँ
3: मोई मोई मोई मोई।
2: वो तो नहीं किते
3: ओही है मेरे साथ।
1: जीरा
2: धनिया।
3: मैं कहना तुसी बच्चे दासी दो अंकल ने थी सब्जी बनाने की सारी थी
2: सारी ते रेसिपी दास दी अब्बा होर
3: सारी रेसिपी हो गई
2: होर सब्जी च की मुड़ के कह
1: तुसी क्या मिर्च से ओ केरी मिर्च
3: लाल मिर्च
2: लाल मिर्च अच्छा ए भी अगे हैगा फर्क वाह वाह वाह मैं तू कुड़िए केड़ी शेखर सुमन तो घट है लियाओ वीर जी दरवाजे नाल लमक के ब्रश करन वाले वीर जी की हाल है
3: बल्ले है स्पाइडरमैन
1: अंकल जी ते वीर जी
2: सत श्री अकाल वीर जी दे विच बड़ी स्पेस पाई जे ਵਿੱਚ ਮੰਜਾ ਡਾਉਣਾ ਠੰਡ ਹੈ ਤਾਂ
3: ਯਾਰ ਥੋੜਾ ਸਲੋ ਚੱਲਦਾ ਕੰਮ ਸਮਝਿਆ ਹੱਦ ਹੈ ਤਿਆਰੀ ਸਕੂਲ ਦੀ
1: ਅੱਜ ਮੈਂ
2: ਦੋ ਪਾਈਆਂ ਅੱਜ ਤੇ ਪਾ ਤਿੰਨ ਵੀ ਪਾ ਲੈਣੀਆਂ ਚਾਹੀਦੀਆਂ ਸੀ ਕੀ ਸੁਣਾਓਗੇ ਫਿਰ ਦੋ ਜੈਕਟਾਂ ਪਾ ਕੇ बोली ठीक है बुझनी नहीं पैंदी
1: बारी बसी खतर गया सी लड्डू कपड़े तुंदी नू
2: अक मार गया डड्डू कपड़े तुंदी नू अक मार गया डड्डू
3: बले बले बले बले बले बले बले
1: अंकल जी
2: हां जी
1: वद्दी दीदी हाथ ते शू पा के मांस तले ते डांस करले।
2: अच्छा हाथ ते शू पा के डांस कर दिया।
3: हां ये तो मेरे वाले हाल है दीदी दे।
2: वाह
3: वेरी गुड
2: दीदी ते बड़ी इंटेलिजेंट है दीदी दे ते शूज टूटने ही नहीं है ता।
1: हां जी
2: वधिया फिर ते दीदी नु नवे नहीं लेने पेने
3: तुसी दीदी दे स्पोर्ट चड्डा करया करो।
2: सरदार जी सारे सीक्रेट ना दस दया करो घर दे
1: वक्त पाया साले का चबा लबली दी चाबी
2: हाय
3: गलत गल है डैडा क्यों इदा कर दे
2: वक्त ही पाया यार कर दे
3: गलत गल
2: सरदार जी
1: वक्त पाया
2: सरदार जी तू ही भी एक दिन पाया ही करना वक्त
3: दिन दूर नहीं
2: जदों ताडा ब्याह हो गया ना जदों ताडे बच्चे हो गए ना सरदार जी तू ही
1: भी मैं नहीं मैं नहीं करना
2: तू ही नहीं इदा करना के ब्याह नहीं करना
1: मैं नहीं करना
2: की ब्याह
3: नहीं ब्याह की वक्त नहीं पाना
1: हां जी
2: ब्याह नहीं करना
3: दोनों ही हां करती है
1: नहीं
2: के वक्त नहीं पाना अच्छा ਵਿਆਹ ਕਰਨਾ
3: ਵਾ ਵਿਆਹ ਤੇ ਕਰਨਾ
2: ਚਲੋ ਵਿਆਹ ਤੋਂ ਪਹਿਲਾਂ ਪੁੱਤ ਹਰ ਇੱਕ ਬੰਦੇ ਨੂੰ ਹਰ ਇੱਕ ਮੁੰਡੇ ਨੂੰ ਇਦਾਂ ਹੀ ਲੱਗਦਾ
3: ਕਿ ਮੈਂ ਵਕਤ ਨਹੀਂ
2: ਮੈਂ ਦੂਜਿਆਂ ਨੂੰ ਲੜਾਈ ਨਹੀਂ ਕਰਿਆ ਕਰਨੀ ਮੈਂ ਆਪਣੀ ਮੋਟੀ ਫੁੱਲਾਂ ਨੂੰ ਰੱਖੂੰਗਾ ਸਾਡੇ ਵਿੱਚ ਤੇ ਅੰਡਰਸਟੈਂਡਿੰਗ
3: ਬਹੁਤ ਅੰਡਰਸਟੈਂਡਿੰਗ
2: ਆ ਨਿੱਕੀਆਂ ਨਿੱਕੀਆਂ ਜੀਆਂ ਤੇ ਗੱਲਾਂ ਨੇ ਜਿਨ੍ਹਾਂ ਕਰਕੇ ਲੜਦੇ ਰਹਿੰਦੇ ਆ ਇਹ ਤੇ ਆਸਾਨੀ ਦੇ ਨਾਲ ਮੈਨੇਜ ਕੀਤੀਆਂ
3: ਜਾ ਸਕਦੀਆਂ ਮੈਂ ਸਭ ਸੰਭਾਲ ਲੈਣਾ ਬਈ ਇਹ ਤਾਂ ਕੁਝ ਹੈ ਹੀ ਨਹੀਂ
2: ਮੈਂ ਦੁਨੀਆ ਵੀ
3: ਇਹ ਐਵੇਂ ਕਮਲੇ ਰਮਲੇ ਹੋਏ ਫਿਰਦੇ ਸਾਨੂੰ
2: ਨਾਲ ਹਾਂਜੀ ਹਾਂਜੀ ਕਰੀ ਜਾਂਦੇ ਵੇ
4: ਛੋਟੀ ਦੀਦੀ ਨਾਲ ਗੱਲ ਕਰ ਲਓ
2: ਹਾਂਜੀ ਯਾਰ ਇੰਨੇ ਚਿਰ ਨੂੰ ਨਾ ਸਕੂਲ ਦੀ ਬੈਲ ਵੱਜ ਜਾਂਦੀ ਜਿੰਨੇ ਚਿਰ ਤੁਸੀਂ ਦੱਸਦੇ ਜੇ ਛੋਟੀ ਦੀਦੀ ਨਾਲ ਗੱਲ ਕਰ ਲੋ ਉਹਨੇ ਚਿਰ ਧੁੱਪ ਚੜ ਜਾਂਦੀ ਯਾਰ ਲਿਆਓ ਦੀਦੀ ਲਿਆਓ ਨਿੱਕੀ ਹਲੇ ਤੇ ਉਹਨੇ ਸਪੀਡ ਸੁੱਟਣੀ ਹੋਰ
4: ਸਸਰੀਕਾਲ
2: ਅੰਕਲ ਜੀ ਤੇ ਕੀ ਹਾਲ ਹੈ ਕੁੜੀਏ
3: ਠੀਕ ਹੈ
2: ਇੰਨੀ ਭੱਜ ਨੱਠ ਦੀ ਜ਼ਿੰਦਗੀ ਚ ਤੁਸੀਂ
3: ਤੁਸੀਂ ਚਿੱਲ ਕਰਦੇ ਹੋ ਵੈਰੀ ਗੁੱਡ ਨੈਵਰ ਚੇਂਜ ਇੱਦਾਂ ਹੀ ਰਹਿਣਾ ਦੁਨੀਆਂ ਦੀ ਗਤੀ ਬਹੁਤ ਤੇਜ਼ ਹੈ ਤੁਸੀਂ ਇਸ ਤਰ੍ਹਾਂ ਹੀ ਰਿਹਾ ਕਰੋ ਵੈਰੀ ਗੁੱਡ
2: ਹੈ ਹੈ ਨੀ ਕੁੜੀਏ
3: ਨਹੀਂ ਰੱਖਿਆ ਮੇਰੀ ਸਲਾਹ ਮੰਨ ਲਈ
2: ਹੈ ਨਾ
3: ਹਾਂ ਸਿਆਣੀ ਹੈ ਸਿਆਣੀ
2: ਵੈਰੀ ਵੈਰੀ ਨਾਈਸ ਹੈ ਨਾ
3: ਗੁੱਡ ਗੁੱਡ ਕਰ ਲਿਆ
2: ਥੈਂਕ ਯੂ ਕੀ ਸੁਣਾਓਗੇ ਅੱਜ
4: ਇੱਕ ਬੁਝਾਲਤ
2: ਹਾਂਜੀ ਸੁਣਾਓ
4: ਚਿੱਤ ਬੇ ਮਾਸੀ ਵਸੇ ਜਾਵਾ ਜਾਵਾ
2: ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ ਉੱਚੇ ਟਿੱਬੇ ਮਾਸੀ ਵਸੇ ਜਦ ਮੈਂ ਜਾਵਾਂ ਤੇ ਖਿੜ ਖਿੜ ਹੱਸੇ
3: ਇਹ ਪਿਛਲੇ ਹਫਤੇ ਵੀ ਇਹ ਮਾਸੀ ਜੀ ਆਏ ਨੀ ਸੀਗੇ ਇਹ ਵਾਲੇ ਮਾਸੀ ਵਾਲੀ ਕੀਤੀ ਸੀਗੀ
2: ਨਿਆਣੇ ਟ੍ਰਿਕ ਕਰਦੇ ਸਾਨੂੰ ਨਾ ਉਹ ਹੀ ਪਾ ਦਿੰਦੇ ਇਹਨਾਂ ਨੂੰ ਪਤਾ ਇਹਨਾਂ ਨੂੰ ਕਿਹੜਾ ਚੇਤਾ ਰਹਿਣਾ
3: ਸਹੀ ਗੱਲ ਸਹੀ ਗੱਲ
2: ਹੈ ਨਾ ਤਾਂ ਕਰਕੇ ਫਿਰ ਇਹ ਸਾਨੂੰ ਉਹੋ ਹੀ ਪਾ ਦਿੰਦੇ ਆ ਤੇ ਸਾਨੂੰ ਫੇਰ ਨੀ ਆਉਂਦੀ
3: ਸਹੀ ਗੱਲ ਮੈਂ ਤਾਂ ਇਹ ਸੋਚੀ ਪਿਛਲੀ ਵਾਰੀ ਤਾਂ ਮਾਸੀ ਰੋ ਰਹੀ ਸੀ ਕਿ ਇਹਦੇ ਅੰਦਰ ਹੱਸਦੀ ਪਈ ਹੈ ਇਦਾਂ ਦਾ ਹੀ ਸੀਗਾ ਕੁਛ ਮਿਕਸ
2: ਮੈਚ ਇਦਾਂ ਹੀ ਭੈਣਾਂ ਭੈਣਾਂ ਦਾ ਕੰਮ ਹੈ ਉਹਨੂੰ ਕੀ ਦੱਸ ਕੇ ਰੋ ਪੀਆਂ ਕੇ ਵੇਲੇ ਹੱਸ ਪਈਆਂ ਚੱਲ ਹਾਰ ਗਏ ਪੁੱਤ ਆਪਾਂ
3: ਬੁਰੇ ਤਰੀਕੇ ਨਾਲ ਹਾਰ ਗਏ
2: ਬੁਰੇ ਤਰੀਕੇ ਨਾਲ 10-0 ਨਾਲ ਹਾਰ ਗਏ ਅੱਛਾ ਕਪਾਹ ਮੈਨੂੰ ਲੱਗਦਾ ਹੀ ਵੀ ਹੈ ਕੁਛ ਇਦਾਂ ਦਾ ਹੀ ਆ ਮਾਸੀ ਮੈਨੂੰ ਲੱਗਦਾ ਵੀ ਤੇ ਮਾਸੀ ਨੂੰ ਟਾਈਮ ਨਾ ਦੱਸ ਦਿਓ ਸੁੰਡੀਆਂ ਸਾਡੀਆਂ ਬਹੁਤ ਪੈਂਦੀਆਂ ਸਪਰੇ ਮਾਰ ਦਿਓ ਮਾਸੀ ਨੂੰ ਹੈ ਅਜਲੀਨ ਥੈਂਕ ਯੂ ਬਤੂ ਥੈਂਕ ਯੂ
3: ਥੈਂਕ ਯੂ
2: ਜੇ ਮਾਸੀ ਫਿਰ ਕਪਾਹ ਆਇਆ ਤੇ ਮਾਸਰ ਤਾਂ ਬੜੇਵੇਂ ਹੀ ਹੋਇਆ ਥੈਂਕ ਯੂ ਪੁੱਤ ਰੌਣਕ ਲਾ ਦਿੰਦੇ ਤੁਸੀਂ ਤੇ ਥੈਂਕ ਯੂ ਤੇ ਨੈਕਸਟ ਸਾਡੇ ਨਾਲ ਆਸੀਸ ਕੌਰ
4: ਤੁਸੀਂ ਕਾਲਨ ਜੋ ਤਾਂ ਵੀ ਜੀ ਤੇ ਕ੍ਰਿਸ਼ਨਾ ਵੀ ਜੀ
2: ਸਤਿ ਸ੍ਰੀ ਅਕਾਲ ਕੀ ਹਾਲ ਹੈ ਕੁੜੀਏ
4: ਸਤਿ ਸ੍ਰੀ ਅਕਾਲ ਮੈਂ ਠੀਕ ਹਾਂ ਤੁਸੀਂ ਕਿਵੇਂ ਮੈਂ ਸੁਣੂ ਵੀ ਜੀ ਦੀ ਜਗ੍ਹਾ ਤੇ ਅੰਕਲ ਕਹਿੰਦਾ
2: ਓਹੋ
3: ਕੋਈ ਨਹੀਂ ਉਹ ਖੁਸ਼ ਹੋ ਗਏ ਸੀਗੇ ਤੁਸੀਂ
2: ਕੋਈ ਗੱਲ ਨਹੀਂ
4: ਮੈਂ ਕਹਿਣਾ ਹੁਣ ਮੈਂ ਤੁਹਾਨੂੰ ਕਿਹਾ ਸੀ ਵੀ ਜੀ ਮੈਂ ਅੰਕਲ ਕਹਿਣਾ ਸੀ ਕਿਉਂਕਿ ਮੈਂ ਮਜ਼ਾਕ ਕਰ ਰਹੀ
2: ਸੀ ਕਿੰਨਾ ਫਰਕ ਪੈਂਦਾ ਪੁੱਤ ਦੱਸ
3: ਕੋਈ ਫਰਕ ਨਹੀਂ ਪੈਂਦਾ
4: ਵੀ ਤੁਸੀਂ ਕਹਿੰਦੇ ਹੋ ਵੀ ਮੇਰਾ ਨਾਂ ਕਿਉਂ ਨਹੀਂ ਵੀ ਮੈਂ ਅੰਕਲ ਹੈ ਵੀ ਜੀ
2: ਕੋ ਬਹੁਤਾ ਫਰਕ ਥੋੜੀ ਆ ਕੁੜੀਏ ਇੱਕ ਪੁੜੀ ਦਾ ਫਰਕ ਆ ਗੋਦਰੇਜ ਦੀ ਇੱਕ ਪੁੜੀ ਦਾ ਸਿਰਫ ਫਰਕ ਆ ਅੰਕਲ ਤੋਂ ਵੀਰ ਜੀ ਤੱਕ
3: ਬੜੀ ਬੜੀ ਗੁੱਜੀ ਗੱਲ ਕਹਿਤੀ ਸਿੰਘ ਸਾਹਿਬ ਵੈਰੀ ਗੁੱਡ ਕੀ ਬਾਤ ਹੈ ਚਾਹ ਤੁਹਾਡੀ ਚ ਕੁਛ ਸੀ ਵੈਰੀ ਗੁੱਡ ਕੀ ਬਾਤ ਹੈ
2: ਹੈ ਕੀ ਕਿਹਾ
4: ਮੈਂ ਕਿਹਾ ਸੀ ਵੀ ਅੰਕਲ ਵੀਰ ਜੀ ਸੇਮ ਚੀਜ਼ ਹੈ
2: ਹਾਂ ਤਾਂ ਉਹ ਹੋਈ ਕੇ
3: ਆ ਨਹੀਂ ਸਗੋਂ ਵੀਰਾ ਜ਼ਿਆਦਾ ਵਧੀਆ ਲੱਗਦਾ
4: ਸਾਰੇ
3: ਸਕੂਲਾਂ ਚ ਹੀ ਹੈ
2: ਸੀਕ੍ਰੇਟ ਦੱਸਾਂ ਇੱਕ
4: ਅੱਛਾ
2: ਪਜਾਮਾ ਪਾ ਕੇ ਆ ਰਹੇ ਓਕੇ ਓਕੇ ਓਕੇ ਚਲੋ ਅੱਜ
4: ਇੱਕ ਜੇ ਥੋੜੇ ਜਿਹੇ ਬੱਚੇ ਕੋਲ ਜੀ ਨਹੀਂ ਕਰ ਰਿਹਾ ਪਜਾਮਾ ਪਾਉਣ ਲਈ ਫਿਰ ਹੀ ਯੂਨੀਫਾਰਮ ਪਾਉਣਗੇ ਨਹੀਂ ਤਾਂ
2: ਸਾਰੇ ਹਾਂ ਪਜਾਮਾ ਹੀ ਪਾਉਣਗੇ। ਅੱਜ ਤੇ ਵਧੀਆ ਵਾ, ਸੁੱਤੇ ਉੱਠੇ ਪਜਾਮੇ ਚ ਹੀ ਸੌਂਦਾ ਵਾ ਤੇ ਪਜਾਮੇ ਚ ਹੀ ਸਕੂਲ ਚਲ ਗਏ, ਅੱਖਾਂ ਧੋਤੀਆਂ ਬਸ।
3: ਅੱਛਾ ਨਹੀਂ, ਮੈਨੂੰ ਲੱਗਦਾ ਇਹਨੇ ਸਪੈਸ਼ਲ ਪਜਾਮਾ ਲਿਖਾ ਹੋਣਾ ਸਕੂਲ ਵਾਸਤੇ।
1: ਮੈਂ ਕੋਈ ਪਜਾਮਾ, ਮੈਂ ਰਾਤ ਨੂੰ ਕੋਈ ਪਜਾਮਾ ਨਹੀਂ ਪਾਇਆ ਸੀ।
2: ਅੱਛਾ ਤੁਸੀਂ ਚੇਂਜ ਕੀਤਾ? ਹੈ
3: ਗੁੱਡ,
2: ਅਸੀਂ ਤਾਂ ਆਪਣੇ ਹਿਸਾਬ ਨਾਲ ਦੱਸੀ ਜਾਂਦੇ ਹਾਂ।
1: ਮੈਨੂੰ ਸਵੇਰੇ ਉੱਠ ਕੇ ਪਾਉਣਾ ਪਿਆ।
3: ਓਕੇ
2: ਓ, ਠੰਡ ਦੇ ਵਿੱਚ
1: ਮੈਂ ਤੁਹਾਨੂੰ ਫੋਟੋ ਭੇਜੂਗੀ, ਮੈਂ ਤੁਹਾਨੂੰ ਫੋਟੋ ਦੇਖ ਲਈ।
2: ਹਾਂ ਹਾਂ ਭੇਜੋ ਭੇਜੋ, ਮੈਂ ਵੇਖ ਲੈਣਾ।
1: ਸੁਣਾਓਗੇ
2: ਫਿਰ ਕੁੜੀਓ? ਬੋਲੀ ਓਕੇ।
1: ਇਕਰਾ ਮਿਲਾਂਗੀ ਆਈ ਬੇਰੀਆ ਮਿਲਾਂਗੀ, ਇਕਰਾ ਮਿਲਾਂਗੀ ਆਈ ਬੇਰੀਆ ਮਿਲਾਂਗੀ, ਲੰਗਣੋ ਰਹਿ ਗਏ ਜੰਡ ਵੇ, ਮੈਂ ਕੁੰਡਲੀ ਗੁਣਾ ਦੀ ਐਵੇਂ ਨਾ ਟੱਬਰਾ ਜੰਡ ਵੇ, ਮੈਂ ਕੁੰਡਲੀ ਗੁਣਾ ਦੀ
2: ਐਵੇਂ ਨਾ ਟੱਬਰਾ ਪੰਡ ਵੇ, ਮੈਂ ਗੁੱਤਲੀ ਗੁਣਾ ਦੀ
0: ਐਵੇਂ
2: ਸਕੂਲ ਟਾਈਮ ਸਕੂਲ ਟਾਈਮ ਸਕੂਲ ਟਾਈਮ ਓਕੇ ਓਕੇ ਬਾਏ ਬਾਏ ਥੈਂਕ ਯੂ ਥੈਂਕ ਯੂ। ਪਿੰਨੀਆਂ ਖਾ ਲੀਆਂ, ਚਾਹ ਪੀ ਲਏ, ਗੱਲਾਂ ਕਰ ਲਈਆਂ, ਭੁੱਖ ਲੱਗ ਗਈ
3: ਦੁਬਾਰਾ।
2: ਹੈਂ ਵਿਰਕ ਸਾਹਿਬ ਤੇ ਉਸ ਤੋਂ ਬਾਅਦ ਫਿਰ ਅਨਾਹਦ ਤੁਹਾਡੀ ਵਾਰੀ ਪੁੱਤ, ਸੋਰੀ ਲੇਟ ਦੇ ਲਈ। ਤੇ ਵਿਰਕ ਸਾਹਿਬ ਕੀ ਹਾਲ ਨੇ? ਬੋਲੀ ਸੁਣਾਈ ਉਹਨੇ, ਮੈਂ ਪਹਿਲਾਂ ਪਛਾਣਿਆ ਨੀ ਤੇ ਫਿਰ ਉਹਨੇ ਮੈਨੂੰ ਕਿਹਾ ਮੈਂ ਵਿਰਕ ਸਾਹਿਬ ਦੀ ਸਿਸਟਰ ਆ ਤੇ ਮੇਰਾ ਨੰਬਰ ਨੋਟ ਕਰ ਲਿਓ। ਮੈਂ ਕਿਹਾ ਵਾਹ, ਸਾਡਾ ਇੱਕ ਹੋਰ ਚੁਟਕਲਾ ਤਿਆਰ ਹੋ ਗਿਆ।
3: ਗੁੱਡ ਗੁੱਡ ਗੁੱਡ, ਪਰ ਸਪਨਾ ਸੀ ਹੈ।
2: ਜੀ
1: ਜਿਹੜਾ ਤੇ ਗਾਣਾ ਭੇਜਿਆ ਹੈ ਨਾ, ਉਹ ਬੜੀ ਬਹੁਤ ਵਧੀਆ ਹੈ, ਸਾਰਿਆਂ ਨੂੰ ਪਸੰਦ ਆਇਆ।
2: ਓ ਥੈਂਕ ਯੂ ਵਿਰਕ ਸਾਹਿਬ, ਥੈਂਕ ਯੂ।
1: ਨਾਲ ਮੈਂ ਤੁਹਾਨੂੰ ਕੱਲ ਨੂੰ ਫੋਟੋਆਂ ਭੇਜੂੰਗਾ।
2: ਅੱਛਾ ਚਲੋ ਠੀਕ ਆ ਫਿਰ, ਗੁੱਡ ਹੋ ਜਾਊਗਾ ਫਿਰ ਤੇ। ਫਿਰ ਤੇ ਆਪਾਂ ਵੀ ਵੇਖ ਲਾਂਗੇ ਭੈਣ ਨੂੰ।
1: ਹਾਂਜੀ, ਹੁਣ ਮੈਂ ਇੰਡੀਆ ਚਲ ਜਾਣਾ ਵਾ ਤੇ ਫਿਰ ਤੁਸੀਂ ਮੈਨੂੰ ਹੋਰ ਨੰਬਰ ਦੇ ਦਿਓ, ਆਪਾਂ WhatsApp ਤੇ ਗੱਲ ਕਰ ਲਾਂਗੇ।
2: ਚਲੋ ਠੀਕ ਆ ਯਾਰ, ਗਰਮੀ ਬੜੀ ਉੱਥੇ।
3: ਹਾਏ ਗਰਮੀ ਤਾਂ ਬਹੁਤ ਆ ਉੱਥੇ,
2: ਐਪਲ ਦਾ ਪੱਖਾ ਲਵਾ ਲਿਓ।
3: ਅੱਛਾ
2: ਠੀਕ ਆ, ਕੀ ਸੁਣਾਓਗੇ ਫਿਰ ਅੱਜ? ਤੇ ਤੁਸੀਂ ਦੋ ਤਿੰਨ ਚੀਜ਼ਾਂ ਜਰੂਰ ਲੈ ਲਿਓ, ਇੱਕ ਉਹ ਕੂਲ ਕੂਲ ਵਾਲਾ ਪਾਊਡਰ ਹੁੰਦਾ ਵਾ,
3: ਤਿਆਰ ਕਰੀ ਯਾਰ। ਹਾਂਜੀ ਸੁਣਾ ਸੁਣਾ।
1: ਇੱਕ ਵਾਰ ਨਾ ਪਤਨੀ ਦੇ ਪਤੀ ਹੁੰਦੇ ਆ ਤੇ ਪਤਨੀ ਆਪਣੇ ਪੇਕਿਓ ਆਈ ਹੁੰਦੀ ਆ ਤੇ ਪਤੀ ਨਾ ਦਰਵਾਜ਼ਾ ਖੋਲ ਕੇ ਤੇ ਬਹੁਤ ਜ਼ੋਰ ਦੀ ਹੱਸਣ ਡਹਿ ਪੈਂਦਾ ਵਾ ਤੇ ਫਿਰ ਪਤਨੀ ਕਹਿੰਦੀ ਪਤੀ ਨੂੰ ਮੁਸੀਬਤ ਦਾ ਸਾਬਣ ਕਰਕੇ ਹੱਸ ਕੇ
3: ਬਾਤ ਤਾਂ ਸਹੀ ਹੈ ਬਈ। ਵੈਰੀ ਗੁੱਡ,
2: ਮੁਸੀਬਤ ਵੈਡਸ ਦੁਖੀਆ। ਨਹੀਂ ਨਹੀਂ ਤੁਸੀਂ ਕਰ ਲੈਂਦੇ ਜੇ ਸੈੱਟ ਯਾਰ,
3: ਨਹੀਂ ਨਹੀਂ ਤੁਸੀਂ ਮੌਕਾ ਸਾਂਭ,
2: ਕਿਉਂਕਿ ਹੁਣ ਕਾਲੀ ਕਾਲੀ ਹੈ ਨਾ, ਹੁਣ ਤੁਸੀਂ ਲਾਸਟ ਮੂਮੈਂਟ ਤੇ ਭੱਜ ਭੱਜ ਕੇ ਸਕੂਲ ਵੜ,
3: ਨਾਲੇ ਇਹੋ ਜਿਹੀ ਮੁਸੀਬਤ ਦਾ ਸਾਹਮਣਾ ਜੇ ਕੀਤਾ ਨਹੀਂ ਨਾ ਤੁਹਾਨੂੰ ਯਾਦ ਵੀ ਨਹੀਂ ਆਇਆ।
2: ਹਾਂਜੀ ਬਹੁਤ ਵਧੀਆ, ਤੇ ਬੜੇ ਪਕਾਨੇ ਉੱਡੇ ਯਾਰ,
1: ਸਾਡੇ ਦੇ ਪਕਾਨੇ ਪਾੜ ਗਏ।
2: ਆਹੋ
3: ਅੱਛਾ,
2: ਉਹ ਇਦਾਂ ਹੀ ਕਰਦੇ ਜੀ,
1: ਕਿਉਂਕਿ ਮੇਰੀ ਮਾਸੀ ਦੇ ਟਾਈਮ ਮੂੰਹ ਤੋਂ ਮਕਾ ਲੇ।
3: ਓਹੋ, ਉਹ ਵੇਚਦੇ ਟੈਮੂ ਵਾਲੇ ਵੇਚਦੇ ਬਈ,
2: ਹੋਰ ਲੈ ਹੈ,
1: ਮੈਂ ਸਾਨੂੰ ਫਿਰ ਆਧੀ ਰਾਤ ਕੇ ਮਰ ਜਾਣਾ ਪਿਆ
2: ਟੈਮੂ ਵਾਲੇ ਪਕਾਨੇ ਮੰਗਾ ਲੇ, ਤੇ ਉਹ ਤੇ ਭੈਣ ਨੂੰ ਆਪ ਹੀ ਭਰਨੇ ਪਏ ਹੋਣੇ ਆ। ਅਨਾਹਤ ਸਤਿ ਸ੍ਰੀ ਅਕਾਲ, ਤੁਸੀਂ ਆਉਂਦੇ ਰਹੋ। ਸਤਿ ਸ੍ਰੀ ਅਕਾਲ ਅਨਾਹਤ, ਤੁਹਾਡਾ ਸਕੂਲ ਕਿੰਨੇ ਵਜੇ ਲੱਗਦਾ?
1: ਮੁੰਡੇ ਆਲੇ ਕੁੜੀ ਦੇ ਜਾਂਦੇ ਨੇ ਕੁੜੀ ਨੂੰ ਦੇਖਣ, ਤੇ ਕੁੜੀ ਪਸੰਦ ਆ ਜਾਂਦੀ ਹੈ, ਤੇ ਪੰਡਿਤ ਕਹਿੰਦਾ ਕਿ 36 ਤੋਂ 36 ਗੁਣ ਮਿਲਦੇ ਨੇ, ਤੇ ਫਿਰ ਉਹ ਮੁੰਡੇ ਆਲੇ ਉੱਠ ਕੇ ਜਾਣ ਲੱਗਦੇ ਨੇ, ਤੇ ਪੰਡਿਤ ਪੁੱਛਦਾ ਹੈ ਕੀ ਹੋਇਆ, ਜਾ ਕੀ ਰਹੋ, ਤਾਂ ਫਿਰ ਮੁੰਡੇ ਦੀ ਮੰਮੀ ਕਹਿੰਦੀ ਹੈ ਕਿ ਮੁੰਡਾ ਤਾਂ ਹੈ ਹੀ ਕਮੀਨਾ, ਤੇ ਹੁਣ ਨੂੰ ਵੀ ਕਮੀਨੀ ਲੈਣੀ ਹੈ।
3: ਓ ਵੈਰੀ ਗੁੱਡ, ਵੈਰੀ ਗੁੱਡ,
2: ਆ ਥੋੜਾ ਜਿਹਾ ਵਧੀਆ ਚਟਕਾ ਲਾਇਆ ਤੂੰ ਨਾ, ਓਰੀਜਨਲ ਚੁਟਕਲੇ ਦੇ ਵਿੱਚ ਨਕਮਾ ਹੀ
3: ਕਮੀਨਾ ਹੋ ਗਿਆ,
2: ਤੁਸੀਂ ਜਿਹੜਾ ਜੋੜ ਕੇ ਕੱਢ ਕੇ ਪਾਇਆ ਲਾ ਕਮੀਨਾ, ਆ ਤੇ ਫਰੈਸ਼ ਹੋ ਗਿਆ ਚੁਟਕਲਾ,
3: ਫਰੈਸ਼ ਹੋ ਗਿਆ।
2: ਥੈਂਕ ਯੂ ਨਾਹਤ,
3: ਥੈਂਕ ਯੂ ਨਾਹਤ,
2: ਥੈਂਕ ਯੂ ਪੁੱਤ, ਤੁਹਾਡਾ ਦਿਨ ਸਾਰਿਆਂ ਦਾ ਬਹੁਤ ਵਧੀਆ ਵਧੀਆ ਰਹੇ, ਚੜ੍ਹਦੀ ਕਲਾ ਚ ਰਹੋ, ਇਸੇ ਤਰ੍ਹਾਂ ਹੱਸਦੇ ਹਸਾਉਂਦੇ ਰਹੋ ਸਾਰੀ ਜ਼ਿੰਦਗੀ, ਬਹੁਤ ਮਿਹਰਬਾਨੀ, ਤੇ ਕਰੋ ਤੁਸੀਂ ਇੰਜੋਏ, ਜਿਨ੍ਹਾਂ ਦੀ ਕਾਲ ਨਹੀਂ ਲੈਗੀ ਕੱਲ ਭਾਈ ਤੁਹਾਡੀ ਪਹਿਲਾਂ ਆਪਾਂ ਲੈ ਲਾਂਗੇ, ਤੇ ਵੰਡ ਵਰਤ ਕੇ ਤੇ ਤੁਸੀਂ ਸਾਰ ਲੈ ਕਰੋ। 377 ਤੁਸੀਂ ਆਉਂਦੇ ਰਹੋ।
0: ਹਾਂਜੀ
2: ਸਤਿ ਸ੍ਰੀ ਅਕਾਲ ਜੀ, ਕੀ ਹਾਲ ਚਾਲ ਹੈ?
0: ਕਮਾਲ
2: ਕਰਦੇ ਲਾਲ ਜੀ ਤੁਸੀਂ, ਤੁਹਾਨੂੰ ਫਿਰ ਸਪੈਸ਼ਲ ਲਾਈਨ ਦਿੱਤੀ ਨਾ। ਹੋਰ ਸੁਣਾਓ ਕਿੱਦਾਂ, ਠੰਡ ਠੁੰਡ ਤੋਂ ਬਚੇ ਹੋ? ਤੁਸੀਂ ਆਪਣੀ ਛੱਡੋ, ਇਹ ਦੱਸੋ ਘਾਹ ਬਚਿਆ ਠੰਡ ਤੋਂ? ਫਿਰ ਤਾਂ ਪਾਰਟੀ ਬਣ ਗਈ ਕੇ
3: ਫਾੜੇ,
2: ਫਿਰ ਤੇ ਵਧੀਆ, ਫਿਰ ਤੇ ਬਾਹਰ, ਫਿਰ ਤੇ ਬਾਹਰ ਨੂੰ ਵੇਖ ਕੇ ਜੀ ਕਰਦਾ ਹੋਣਾ ਕਰਨ ਨੂੰ
0: ਬੋਲਦਾ, ਮੈਂ ਤੁਸੀਂ ਹੋਰ ਸੋਚ ਰਹੇ ਸੀ ਬਾਹਰ ਦੇਖ ਕੇ ਕਰਨ ਨੂੰ ਜੀ ਕਰਦਾ ਆਰਾਮ
3: ਨਾਲ, ਗੈਪ ਬਹੁਤ ਹੀ ਬਾਤ ਹੈ ਬਾਈ, ਰੁਕ ਹੀ ਨਹੀਂ ਰਹੇ,
2: ਮੈਨੂੰ ਇਹ ਵੀ ਆਪਣਾ ਆਪਣਾ ਲਾ ਲਓ ਜਿੰਨੀ ਜਿੰਨੀ ਲਾਉਣਾ। ਨਾਲੇ ਵੇਖਣ ਵਾਲਾ ਕਿਹੜਾ ਕੋਈ ਇੱਕ ਹੋਣਾ, ਆਂਢ ਗੁਆਂਢ ਵੀ ਸੜਦਾ ਹੋਣਾ ਵੇਖ ਵੇਖ ਕੇ,
0: ਜਿਹਦਾ ਕੁੜੀ ਨਾ ਆਪਣਾ ਕਦੇ ਵੀ ਆਪਣਾ ਵੀ ਫਲਾਣੇ ਆਪਣਾ ਸਹੇਲੀ ਬੋਏਫ੍ਰੈਂਡ ਨੂੰ ਕਹਿੰਦੀ ਆਪਣਾ ਰੈਸਟੋਰੈਂਟ ਚਲੀਏ, ਰੈਸਟੋਰੈਂਟ ਨੀ ਢਾਬੇ ਚੱਲੇ, ਕਦੇ ਜਾ ਪਾਉਂਦਾ ਤੂੰ ਕੱਲਾ ਹੀ ਮਰੇਗਾ, ਕਦਾ ਤੂੰ ਕੋਲ ਆਪਣਾ ਟੱਬਰ ਦਾ ਮਰੇਗੀ ਤੂੰ ਵੀ ਕੱਲੀ ਮਰੇ,
5: ਭੋਲਾ ਪੰਛੀ
0: ਦਿਖਾ ਰਹੇ ਹੁੰਦੇ ਨਾ ਜਿਹਨੂੰ ਦਿਖਾਣਾ ਹੁੰਦਾ ਉਹਨੂੰ ਕਹਿੰਦਾ ਮੈਨੂੰ ਗੋਦੀ ਚੱਕਿਓ ਮੈਂ ਤੈਨੂੰ ਉੱਪਰ ਦੱਸਾਂ।

0: O böyle. Vallahi va. Goder yalter.
1: अच्छा आइडिया माड़ा नहीं कुछ तो नवा करना पैंदा ए वाली वैसे जॉब मार्केट नु करना पैंदा वखरा रियल्टर्स हो ना कुछ नो नवा ले आना पैंदा
2: हां नहीं कंपटीशन ही बड़ा है
1: हां ये गुड आइडिया वैसे
2: थैंक यू लाजी कर रहे हैं थैंक यू थैंक
3: मैं सुनो सही काली द्वार पे लिखना ये मकान बेचना है हां ना चले लिखना उठे अगले लिखना ठीक है बेच दो
0: नहीं फिर हमी पर न्यू जरूरी है यार गलत थोड़ी है साथ चाहिए बंदा के मेरी सोच ही रहा होता बेचना कि नहीं बेचना नहीं नहीं ठीक है वेरी गुड
3: अपने ना जसवाल भाई यार है ना कि गड़ी ना तो उधर तीन चार मुंडे रोक लेंगे कहते अपना थोड़े को नहीं वीडी कर जसवाल भाई हां जी अमीर होने आही कहते इना इना महंगा मोबाइल जसवाल भाई हां जी हाई अमीर होने ਇੰਨੀ ਮਹਿੰਗੀ ਸੋਨੇ ਦਾ ਆਪਣਾ ਚੈਨ ਭਾਈ ਕਹਿੰਦਾ ਹਾਂਜੀ ਅਮੀਰ ਹੋਣੇ ਕਹਿੰਦਾ ਚਲੋ ਫਿਰ ਗੱਡੀ ਉਤਰੋ ਕਹਿੰਦਾ ਕੌਣ ਕਹਿੰਦਾ ਅਸੀਂ ਚੋਰ ਹੋਣੇ
2: ਥੈਂਕ ਯੂ ਲਾਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ ਜੀ ਢਿੱਲੋਂ ਸਾਹਿਬ ਤੁਸੀਂ ਆਉਂਦੇ ਰਹੋ ਹੈਲੋ
1: ਹੈਲੋ
4: ਸਤਿ ਸ਼੍ਰੀ ਅਕਾਲ ਰਣਜੋਤ ਜੀ ਐਂਡ ਕ੍ਰਿਸ਼ਨਾ ਜੀ
2: ਜੀ ਸਤਿ ਸ਼੍ਰੀ ਅਕਾਲ ਜੀ
4: ਮੈਂ ਨਾ ਤੁਸੀਂ ਆਂਦੇ ਚੰਗਾ ਲਾਲ ਜੀ ਤੇ ਲਾਲ ਜੀ ਇਹਦਾ ਜਾਂ ਖਲੋ ਯਾਰ ਹੋਰ ਸੁਣਾਉਂਦੇ ਆ ਤਾਂ ਮੈਂ ਤਾਂ ਕੱਟਾਂ ਫਿਰ ਫੋਨ ਇੱਥੇ ਪਰ ਨਹੀਂ ਚਲੋ ਆਏ ਜੀ ਵਾਰੀ
2: ਨਿਕਲੋ ਝਟਪਟ ਕਰ ਲਓ ਤੁਸੀਂ ਵਾਵਾ ਕੱਲ ਦਾ ਹੀ ਤੁਸੀਂ ਡੇ ਕਰਨ ਮੈਂ ਕੋਈ ਵੱਡੀ ਕੋਈ ਗੱਲ ਫਸੀ ਹੋਣੀ
4: ਬੜਾ ਪੁਰਾਣਾ ਘੁੰਮਣ ਡਿਆ ਦਿਮਾਗ ਚ ਮੈਂ ਚਲੋ ਸੁਣਾ
2: ਪੁਰਾਣਾ ਚੁਟਕਲਾ ਸੁਣਾ ਲੈਣਾ ਚਾਹੀਦਾ
4: ਸਿੰਧੂ ਨਾ ਪੈਂਦਾ ਦਾਰੂ ਬੋਰਡ ਥੱਲੇ ਬਹਿ ਕੇ ਸ਼ਾਮੀ ਜੇ ਤੇ ਪੈਗ ਲਾਉਣ ਡਿਆ ਚੋਰੀ ਚੋਰੀ ਦੇ ਨਮਾਨ ਨਾ ਭੁਜੀਆ ਖਾਣ ਡਿਆ ਨਾਲ ਇੱਕ ਸਿਆਣਾ ਬਿਨਾ ਬੰਦਾ ਲਾ ਕੇ ਆਉਂਦਾ ਆਉਂਦਾ ਵੀ ਤੂੰ ਸ਼ਰਾਬ ਪੀਣ ਡਿਆ ਵਾ ਤੇ ਕਿਸ ਤਰ੍ਹਾਂ ਮਤਲਬ ਕਿੰਨੀ ਕੁ ਪੀ ਜਾਂਦਾ ਆਂਦਾ ਪਿਆ ਬੋਤਲ ਆ ਇਹ ਬੋਤਲ ਮੈਂ ਰੋਜ਼ ਪੀ ਜਾਂਦਾ ਇੱਕ ਹੌਲੀ ਹੌਲੀ ਕਰਦੇ ਆ
2: ਜੀ
4: ਕਹਿੰਦਾ ਬੋਤਲ ਕਿੰਨੇ ਦੀ ਆਂਦਾ ਆ ਜਾਂਦੀ 1000 ਰੁਪਏ ਦੀ
2: ਹਾਂਜੀ
4: ਕਹਿੰਦਾ ਗੁਰੂਆ ਰੋਜ਼ ਤੇ ਫਿਰ ਤੂੰ 30000 ਪੀ ਸ਼ਰਾਬ ਜੇ ਰੋਜ਼ ਪੀਨਾ ਬੋਤਲ 30000 ਸ਼ਰਾਬ ਪੀ ਜੀ ਕਹਿੰਦਾ ਹਾਂ ਤੇ ਫੇਰ ਆਂਦਾ ਤੂੰ ਤੇ ਬੜੀ ਮਹਿੰਗੀ ਸ਼ਰਾਬ ਪੀ ਕਹਿੰਦਾ ਕਿੰਨਾ ਚਿਰ ਕਹਿੰਦਾ ਮੈਂ 10 ਸਾਲ ਦਾ ਮੈਨੂੰ ਪਤਾ ਪਰ ਪਹਿਲਾਂ ਨੀ ਪਤਾ ਕਦੋਂ ਦਾ ਲੱਗਾ ਮੈਂ ਪਰ 10 ਸਾਲ ਦਾ ਮੈਨੂੰ ਪਤਾ ਮੈਂ ਰੋਜ਼ ਹੀ ਪੀਨਾ ਆ ਕਹਿੰਦਾ ਗੁਰੂ ਤੂੰ ਇੰਨੀ ਸ਼ਰਾਬ ਪੀ ਗਿਆ ਇੰਨੀ ਸ਼ਰਾਬ ਪੀ ਗਿਆ ਤੇ ਜੇ ਤੂੰ ਨਾ ਪੀਨੋ ਪੈਸੇ ਜੋੜ ਦੋ ਅੱਜ ਤੂੰ ਫਾਰਚੂਨਰ ਤੇ ਚੜਿਆ ਫਿਰ ਦੋ ਉਹ ਕਹਿੰਦਾ ਤੂੰ ਪੀਨਾ ਵਾ ਆਂਦਾ ਨਹੀਂ ਆਂਦਾ ਤੇਰੀ ਕਿੱਥੇ ਆ
0: ਬਾਤ ਤਾਂ ਸਹੀ ਆ
2: ਵਾਹਿਗੁਰੂ ਬਲੈਸ ਹਰ ਹੈਲਦੀ ਐਂਡ ਵੈਲਦੀ ਲਾਈਫ ਐਂਡ ਮੰਮੀ ਪਾਪਾ ਤੇ ਛੋਟੀ ਭੈਣ ਮਹਿਕ ਪ੍ਰੀਤ ਦੇ ਵੱਲੋਂ ਵਿਸ਼ ਕਰਦੇ ਹੋ ਬਹੁਤ ਬਹੁਤ ਵਧਾਈਆਂ ਜੀ ਹੈਪੀ ਬਰਥਡੇ

0: हिप हिप
1: हुरे
0: हिप हिप हुरे हिप हिप हुरे।
1: बहुत बहुत बधाई जी, बहुत बहुत मुबारक। वाहगुरु तंदुरुस्ती बख्शे, चढ़ती कला बख्शे, जिंदगी दे इस नवे वरे दे विच ढेर सारियां तुहानू खुशियां दे। बहुत बहुत बधाई जी मम्मी पापा नूं, धन्नवाद। ते सीस कौर आ गई पजामा पा के, वाह सीस कौर पूरियां टोरां कढ़ियां कुड़िए। रुपिंदर सिंह जी कहिंदे कि लव यूर प्रोग्राम भाई जी, बोथ ऑफ यू लव यू, थैंक यू जी। ते वाहिगुरु हमेशा कहिंदे ने कि खुश रखन। करमजीत जी धन्नवाद। दिल्ली ज्वेलर वाले कहिंदे भी 191 रुपया रेट हो गया वा गोल्ड का,
0: गिरता जा रहा, गिरता जा रहा
1: है,
0: गिरता जा रहा।
1: ਹੋਰ ਕੀ ਇਹ ਇੱਧਰ ਆਪਾਂ ਨਿਆਣਿਆਂ ਦੇ ਬਰਥਡੇ ਅਨਾਊਂਸ ਕਰਦੇ ਹਾਂ, ਨਾਲ ਹੀ ਇਹ ਕਹਿ ਦਿੰਦੇ ਆ ਵੀ ਸੋਨਾ। ਥੈਂਕ ਯੂ, ਥੈਂਕ ਯੂ ਜੀ ਕਰਮਜੀਤ ਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਮਿਹਰਬਾਨੀ। ਅਤੇ ਰਜਿੰਦਰ ਬਾਬਾ ਜੀ ਕਹਿੰਦੇ ਕਿ ਵਾਹਿਗੁਰੂ ਸਾਹਿਬ ਨੂੰ ਖੁਸ਼ ਰੱਖੇ, ਤੰਦਰੁਸਤ ਰੱਖੇ, ਚੜ੍ਹਦੀ ਕਲਾ ਦੀ ਜ਼ਿੰਦਗੀ ਜਿਉਣ ਸਾਰੇ। ਅਤੇ ਮਿਹਰਬਾਨੀ ਜਤਿੰਦਰਪਾਲ ਜੀ, ਅਤੇ ਧੰਨਵਾਦ। ਅਤੇ ਮਿਹਰਬਾਨੀ ਹਰਮਨ ਜੀ, ਮਿਹਰਬਾਨੀ ਦੇਸ਼ਬੰਧੂ ਭਾਰਦਵਾਜ ਜੀ ਕਹਿੰਦੇ ਕਿ ਕ੍ਰਿਸ਼ਨਾ ਰਾਵਣ ਭਾਰਦਵਾਜ ਐਂਡ ਹਾਂਜੀ ਪਰਿਵਾਰ ਨੂੰ ਸਤਿ ਸ਼੍ਰੀ ਅਕਾਲ ਹੈ,
0: ਸਤਿ ਸ਼੍ਰੀ ਅਕਾਲ।
1: ਅਤੇ ਆਪ ਸਭ ਕੋ ਅੱਛੇ ਐਂਡ ਭਰਪੂਰ ਦਿਨ ਕੀ ਸ਼ੁਭ ਕਾਮਨਾ ਹੈ, ਥੈਂਕ ਯੂ, ਧੰਨਵਾਦ ਜੀ ਤੁਹਾਡਾ। ਸ਼ਿਵਾਨੀ ਗਰਗ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਰਕੇਸ਼ ਕੁਮਾਰ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਚੰਗੇ ਦਿਨ ਦੀਆਂ ਅਰਦਾਸਾਂ ਕਰਦੇ ਨੇ, ਚੰਗੀ ਸਿਹਤ ਤੰਦਰੁਸਤੀ ਚੜ੍ਹਦੀ ਕਲਾ ਦੀ ਅਰਦਾਸ ਕਰਦੇ ਨੇ, ਮੁਹੱਬਤਾਂ ਦਾ ਹਰ ਪਾਸੇ ਵਾਸ ਹੋਵੇ, ਕਹਿੰਦੇ ਨੇ ਕਿ ਮਨੋਕਾਮਨਾਵਾਂ ਸਭ ਦੀਆਂ ਸੰਪੂਰਨ ਹੋਣ। ਬਹੁਤ ਮਿਹਰਬਾਨੀ ਜੀ, ਬਹੁਤ ਧੰਨਵਾਦ ਤੁਹਾਡਾ। ਗੁਰਜੀਤ ਸਿੰਘ ਸੰਧੂ ਜੀ, ਪਰਮਜੋਤ ਸਿੰਘ ਜੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਸੁਖਦੀਪ ਸਿੰਘ ਘੁੰਮਣ ਜੀ ਕਹਿੰਦੇ ਕਹਾਣੀ ਬੜੀ ਵਧੀਆ ਸੀ, ਵਾਹਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖੇ। ਕੁਲਵੰਤ ਵਿਰਕ ਜੀ ਵੀ ਸਤਿ ਸ਼੍ਰੀ ਅਕਾਲ ਭੇਜਦੇ ਨੇ, ਬਹੁਤ ਮਿਹਰਬਾਨੀ। ਅਤੇ ਹੁਣ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ, ਹੱਸਦੇ ਖੇਡਦੇ ਰਹੋ, ਚੜ੍ਹਦੀ ਕਲਾ ਚ ਰਹੋ ਅਤੇ ਸੁਣਦੇ ਰਹੋ ਰੇਡੀਓ ਹਾਂਜੀ 1674 AM।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station. You are listening.
1: Hanji Hanji, Hanji Hanji, Hanji Hanji, Radio Hanji.
2: Radio Hanji, 1674 AM, 24/7 Indian Radio, Sydney ka apna Indian Radio Station.
1: Radio Hanji.
2: Stay tuned.
3: ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਏਗਾ। ਚੜ੍ਹਦੀ ਕਲਾ ਦੇ ਵਿੱਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ। ਅਤੇ ਬਿਲਕੁਲ ਇਸੇ ਤਰ੍ਹਾਂ ਦੇ ਨਾਲ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ, ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਸਮਾਂ ਚੁੱਕਾ ਅੱਜ ਦੀ ਕਹਾਣੀ ਦਾ। ਮੀਤ ਦਾ ਵਿਆਹ ਬੜੀ ਸੋਹਣੀ ਕੁੜੀ ਦੇ ਨਾਲ ਹੋਇਆ ਸੀ। ਉਸਦਾ ਨਾਂ ਸੀ ਰਮਨ। ਮੀਤ ਉਹਨੂੰ ਬਹੁਤ ਪਿਆਰ ਕਰਦਾ ਹੈ। ਇੰਨਾ ਪਿਆਰ ਕਿ ਇੱਕ ਦਿਨ ਉਸ ਪਿਆਰ ਨੂੰ ਨਜ਼ਰ ਲੱਗ ਗਈ। ਰਮਨ ਨੂੰ ਚਮੜੀ ਦਾ ਰੋਗ ਹੋ ਗਿਆ। ਚਮੜੀ ਦਾ ਰੋਗ ਹੋਣ ਦੇ ਕਰਕੇ ਦਿਨੋ ਦਿਨ ਉਸਦੀ ਸੁੰਦਰਤਾ ਘਟਣ ਲੱਗ ਪਈ। ਹਾਲੇ ਸ਼ਾਇਦ ਇਸ ਘਰ 'ਤੇ ਹੋਰ ਕੈਰ ਟੁੱਟਣੇ ਸੀ। ਇੱਕ ਦਿਨ ਮੀਤ ਕਿਸੇ ਸਫ਼ਰ 'ਤੇ ਨਿਕਲਿਆ, ਜਦ ਵਾਪਸ ਆ ਰਿਹਾ ਸੀ ਤਾਂ ਐਕਸੀਡੈਂਟ ਹੋ ਗਿਆ। ਪਤਾ ਲੱਗਾ ਕਿ ਉਹਦੀਆਂ ਅੱਖਾਂ ਦੀ ਰੋਸ਼ਨੀ ਚਲੇ ਗਈ ਆ, ਹੁਣ ਉਹ ਵੇਖ ਨਹੀਂ ਸਕਦਾ। ਪਰ ਹੁਣ ਵੀ ਦੋਵਾਂ ਦੇ ਵਿੱਚ ਪਿਆਰ ਉਨਾ ਹੀ ਸੀ। ਉਹਨਾਂ ਦੇ ਵਿੱਚ ਕੋਈ ਖਾਸ ਫਰਕ ਕੋਈ ਲੱਭਿਆ ਵੀ ਨਾ ਲੱਭ ਸਕਦਾ। ਜਿੱਦਾਂ ਜਿੱਦਾਂ ਦਿਨ ਬੀਤਦੇ ਗਏ, ਹੌਲੀ ਹੌਲੀ ਰਮਨ ਦਾ ਰੋਗ ਹੋਰ ਵੱਧਦਾ ਗਿਆ। ਹੌਲੀ ਹੌਲੀ ਉਹਦਾ ਚਿਹਰਾ ਹੋਰ ਵੀ ਵਿਗੜਦਾ ਗਿਆ। ਉਹਦੀ ਖੂਬਸੂਰਤੀ ਹੌਲੀ ਹੌਲੀ ਹੋਰ ਘਟਦੀ ਗਈ। ਪਰ ਹੁਣ ਅੰਨੇ ਹੋਏ ਮੀਤ ਨੂੰ ਕੋਈ ਫਰਕ ਨਹੀਂ ਸੀ ਪੈਂਦਾ, ਉਹ ਨਹੀਂ ਸੀ ਵੇਖ ਸਕਦਾ। ਲੋਕ ਕਹਿੰਦੇ ਸ਼ਾਇਦ ਇਸ ਵਜ੍ਹਾ ਕਰਕੇ ਇਹਨਾਂ ਦੇ ਪਿਆਰ 'ਚ ਕੋਈ ਫਰਕ ਨਹੀਂ ਆਇਆ, ਸ਼ਾਇਦ ਇਸ ਕਰਕੇ ਇਹਨਾਂ ਦਾ ਵਿਵਾਹਿਕ ਜੀਵਨ ਬੜਾ ਵਧੀਆ ਚੱਲੀ ਜਾਣ ਡਿਆ। ਦੋਵੇਂ ਜਣੇ ਇੱਕ ਦੂਸਰੇ ਨੂੰ ਉਨਾ ਹੀ ਪਿਆਰ ਕਰਦੇ ਜਿੰਨਾ ਪਹਿਲੇ ਦਿਨ ਕਰਦੇ ਸੀ, ਜਦੋਂ ਉਹਨਾਂ ਨੇ ਇੱਕ ਦੂਸਰੇ ਨੂੰ ਵੇਖਿਆ ਸੀ ਅਤੇ ਵੇਖਦੇ ਰਹਿ ਗਏ। ਸਮਾਂ ਅੱਗੇ ਵਧਿਆ, ਬਿਮਾਰੀ ਹੋਰ ਵੱਧ ਗਈ। ਆਖਿਰ ਇੱਕ ਦਿਨ ਰਮਨ ਇਸ ਦੁਨੀਆਂ ਤੋਂ ਚਲੇ ਗਈ। ਉਸਦੀ ਮੌਤ ਨੇ ਮੀਤ ਨੂੰ ਵੱਡਾ ਝਟਕਾ ਦਿੱਤਾ। ਮੀਤ ਨੇ ਸਾਰੇ ਰਿਵਾਜ ਪੂਰੇ ਕੀਤੇ, ਜੋ ਕੁਛ ਵੀ ਰੀਤੀ ਰਿਵਾਜ ਸੀ ਉਹ ਸਾਰੇ ਪੂਰੇ ਕਰਨ ਤੋਂ ਬਾਅਦ ਆਪਣੇ ਨੇੜਲਿਆਂ ਨੂੰ ਦੱਸਿਆ ਕਿ ਉਹ ਹੁਣ ਸ਼ਹਿਰ ਛੱਡ ਕੇ ਕਿਸੇ ਦੂਸਰੀ ਜਗ੍ਹਾ ਜਾਣਾ ਚਾਹੁੰਦਾ। ਉਹ ਇਸ ਸ਼ਹਿਰ ਦੇ ਵਿੱਚ, ਇਸ ਘਰ ਦੇ ਵਿੱਚ, ਉਹਨਾਂ ਲੋਕਾਂ 'ਚ ਨਹੀਂ ਰਹਿਣਾ ਚਾਹੁੰਦਾ ਜਿੱਥੇ ਉਸਨੂੰ ਰਮਨ ਦੀ ਯਾਦ ਆਵੇ। ਉਹ ਆਪਣਾ ਇਰਾਦਾ ਪੱਕਾ ਕਰ ਚੁੱਕਾ। ਰਿਸ਼ਤੇਦਾਰੀ ਦੇ ਵਿੱਚੋਂ ਇੱਕ ਆਦਮੀ ਨੇ ਅੱਗੇ ਹੋ ਕੇ ਕਿਹਾ, ਅੱਖਾਂ ਤੋਂ ਤੈਨੂੰ ਦਿਸਦਾ ਨਹੀਂ, ਕਿਤੇ ਹੋਰ ਜਾ ਕੇ ਗੁਜ਼ਾਰਾ ਕਿੱਦਾਂ ਕਰੇਗਾ, ਇੱਥੇ ਆਪਣਿਆਂ ਦੇ ਵਿੱਚ ਰਵੇਂਗਾ ਤਾਂ ਫਿਰ ਵੀ ਕੋਈ ਤੇਰੀ ਮਦਦ ਕਰ ਦੂ, ਤੂੰ ਸਾਡੇ ਘਰ ਚੱਲ, ਸਾਡੇ ਵੱਲ ਰਹਿ ਲਾ, ਜੋ ਰੁੱਖੀ ਮਿੱਸੀ ਆਪਾਂ ਖਾਂਦੇ ਹਾਂ ਉਹ ਤੂੰ ਵੀ ਖਾਂਦਾ ਰਹੀਂ। ਨਾਲੇ ਆ ਜਿਹੜੇ ਸ਼ਹਿਰ ਦੀ ਤੂੰ ਗੱਲ ਕਰਦਾ, ਜਿਹੜੇ ਘਰ ਦੀ ਗੱਲ ਕਰਦਾ, ਜਿਨ੍ਹਾਂ ਲੋਕਾਂ ਦੀ ਗੱਲ ਕਰਦਾ, ਉਹ ਭਲਿਆ ਇਹਨਾਂ ਨੂੰ ਤਾਂ ਤੂੰ ਵੇਖ ਵੀ ਨਹੀਂ ਸਕਦਾ। ਫਿਰ ਇਹਦੇ ਨਾਲ ਤੈਨੂੰ ਕੀ ਫਰਕ ਪੈਂਦਾ ਤੂੰ ਇੱਥੇ ਰਵੇਂ ਜਾਂ ਕਿਤੇ ਹੋਰ। ਪਹਿਲਾਂ ਤੇਰੀ ਵਹੁਟੀ ਤੈਨੂੰ ਰਾਹ ਵਿਖਾ ਦਿੰਦੀ ਸੀ, ਉਹ ਤੇਰੀਆਂ ਅੱਖਾਂ ਬਣ ਕੇ ਨਾਲ ਚੱਲਦੀ ਸੀ, ਪਰ ਹੁਣ ਮੈਨੂੰ ਨਹੀਂ ਲੱਗਦਾ ਤੈਨੂੰ ਇਹ ਫੈਸਲਾ ਲੈਣਾ ਚਾਹੀਦਾ। ਕੁਛ ਦੇਰ ਬਾਅਦ ਮੀਤ ਨੇ ਚੁੱਪੀ ਪਤੋੜੀ ਤੇ ਕਹਿਣ ਲੱਗਾ, ਮੈਨੂੰ ਵਧੀਆ ਲੱਗਾ, ਮੈਨੂੰ ਵਧੀਆ ਲੱਗਾ, ਮੇਰੇ ਆਪਣੇ ਮੇਰੇ ਆਸ ਪਾਸ ਨੇ, ਤੁਸੀਂ ਮੇਰੇ ਨਾਲ ਆਪਣਾ ਤਾਂ ਜਿਤਾਈ, ਤੁਸੀਂ ਸੋਚ ਨਹੀਂ ਸਕਦੇ ਮੈਨੂੰ ਕਿੰਨਾ ਹੌਸਲਾ ਮਿਲਿਆ, ਪਰ ਮੈਂ ਤੁਹਾਡੇ ਆਪਣਿਆਂ ਦੇ ਨਾਲ ਹੋਰ ਝੂਠ ਨਹੀਂ ਬੋਲ ਸਕਦਾ। ਝੂਠ ਇਹ ਕਿ ਮੈਨੂੰ ਦਿਸਦਾ ਜਾਂ ਇੱਦਾਂ ਕਹਿ ਲਓ ਕਿ ਮੈਂ ਨਾਟਕ ਕਰਦਾ ਸੀ ਆਪਣੀ ਵਹੁਟੀ ਦੇ ਸਾਹਮਣੇ, ਮੇਰੀਆਂ ਅੱਖਾਂ ਚਲੇ ਗਈਆਂ ਨੇ। ਨਾਟਕ ਇਸ ਕਰਕੇ ਕਿ ਮੈਂ ਨਹੀਂ ਸੀ ਚਾਹੁੰਦਾ, ਮੈਂ ਨਹੀਂ ਸੀ ਚਾਹੁੰਦਾ ਕਿ ਰਮਨ ਨੂੰ ਕਦੀ ਵੀ ਇਹ ਲੱਗੇ ਕਿ ਹੁਣ ਸ਼ਾਇਦ ਉਹ ਮੈਨੂੰ ਕਰੂਪ ਦੇਖਦੀ ਹੈ। ਉਹਦਾ ਹੁਸਨ ਜਾਂਦਾ ਰਿਹਾ ਇੱਕ ਬਿਮਾਰੀ ਦੇ ਕਰਕੇ, ਅੰਨੇ ਹੋਣ ਦਾ ਨਾਟਕ ਕਰਕੇ। ਮੈਂ ਹਰ ਰੋਜ਼ ਉਹਨੂੰ ਪਹਿਲਾਂ ਨਾਲੋਂ ਵੀ ਖੂਬਸੂਰਤ ਹੋਣ ਦਾ ਕਮੈਂਟ ਪਾਸ ਕਰਦਾ ਅਤੇ ਉਹ ਬੜੀ ਖੁਸ਼ ਹੋ ਜਾਂਦੀ। ਸ਼ਾਇਦ ਉਹਨੇ ਚਾਰ ਦਿਨ ਵੱਧ ਜੀ ਲਿਆ, ਜੇਕਰ ਉਹਨੂੰ ਇਹ ਪਤਾ ਲੱਗਦਾ। ਮੈਂ ਉਹਨੂੰ ਵੇਖ ਸਕਦਾ ਅਤੇ ਉਹਦੀ ਖੂਬਸੂਰਤੀ ਉਹ ਨਹੀਂ ਰਹੀ, ਸ਼ਾਇਦ ਉਹ ਆਤਮ ਵਿਸ਼ਵਾਸ ਗਵਾ ਪੈਂਦੀ। ਗਲਤ ਜਾਂ ਸਹੀ, ਮੈਂ ਇਸੇ ਕਰਕੇ ਇੱਕ ਦਿਨ ਇਹ ਫੈਸਲਾ ਲਿਆ ਕਿ ਐਕਸੀਡੈਂਟ ਤੋਂ ਬਾਅਦ ਮੈਂ

ਵਧੀਆ ਪਤਨੀ ਸੀ, ਉਹ ਬਹੁਤੇ ਬਹੁਤ ਵਧੀਆ ਦੋਸਤ ਸੀ, ਬੜੀ ਵਧੀਆ ਹਮਸਫ਼ਰ ਸੀ, ਬੜੀ ਵਧੀਆ ਮੇਰੇ ਸੁੱਖ ਦੁੱਖ ਦੀ ਸਾਥੀ ਸੀ। ਉਹਦਾ ਸਿਰਫ ਇੱਕੋ ਮਕਸਦ ਸੀ, ਮੈਂ ਖੁਸ਼ ਕਿੱਦਾਂ ਰਹਿ ਸਕਦਾ। ਅਤੇ ਹੌਲੀ ਹੌਲੀ ਮੇਰਾ ਮਕਸਦ ਵੀ ਇਹੋ ਹੀ ਹੋ ਗਿਆ, ਮੈਂ ਉਹਨੂੰ ਖੁਸ਼ ਕਿੱਦਾਂ ਰੱਖ ਸਕਦਾ। ਹੁਣ ਸ਼ਾਇਦ ਉਹਨਾਂ ਹੀ ਥਾਵਾਂ ਦੇ ਵਿੱਚੋਂ ਵਾਰ ਵਾਰ ਮੈਨੂੰ ਚੇਤਾ ਆਵੇ। ਗਲਤ ਜਾਂ ਸਹੀ, ਇਹ ਫੈਸਲਾ ਵੀ ਮੈਂ ਇਸੇ ਕਰਕੇ ਲਿਆ। ਇਸ ਘਰ ਦੇ ਵਿੱਚ ਰਹਿ ਕੇ, ਇਸ ਜਗ੍ਹਾ ਦੇ ਉੱਤੇ ਰਹਿ ਕੇ, ਇਹਨਾਂ ਲੋਕਾਂ ਦੇ ਵਿੱਚ ਰਹਿ ਕੇ ਮੈਨੂੰ ਉਹਦੀ ਯਾਦ ਨਾ ਆਵੇ। ਕਹਾਣੀ ਲਿਖਣ ਵਾਲੇ ਦਾ ਨਾਂ ਤਾਂ ਨਹੀਂ ਹੈਗਾ ਥੱਲੇ, ਪਰ ਸਾਡੇ ਤੱਕ ਪਹੁੰਚਾਈ ਸੀ ਸੁਖਦੀਪ ਸਿੰਘ ਘੁੰਮਣੋਰਾ ਨੇ। ਲਿਖਣ ਵਾਲਿਆਂ ਤੋਂ ਮਾਫ਼ੀ ਚਾਹੁੰਦੇ, ਉਹਨਾਂ ਦਾ ਨਾਂ ਨਹੀਂ ਸ਼ਾਮਿਲ ਕਰ ਸਕੇ ਕਿਉਂਕਿ ਸਾਡੇ ਤੱਕ ਨਹੀਂ ਪਹੁੰਚਿਆ, ਪਰ ਇਹ ਕਹਾਣੀ ਲਿਖਣ ਦੇ ਲਈ ਧੰਨਵਾਦ। ਸੱਚੀ ਵਾਪਰੀ ਜਾਂ ਇੱਕ ਸੋਚ ਸੋਚੀ, ਕੋਈ ਫਰਕ ਨਹੀਂ ਪੈਂਦਾ, ਕਿਉਂਕਿ ਕਹਾਣੀਆਂ ਹਮੇਸ਼ਾ ਸਾਨੂੰ ਸਮਝਾਉਣ ਦੇ ਲਈ ਹੁੰਦੀਆਂ ਨੇ। ਇਹ ਕਹਾਣੀ ਸਾਨੂੰ ਇਹ ਸਮਝਾਉਂਦੀ ਹੈ, ਇਹ ਸਾਨੂੰ ਇਹ ਦੱਸਦੀ ਆ ਕਿ ਸਾਡੇ ਜਿਹੜੇ ਆਪਣੇ ਨੇ ਉਹਨਾਂ ਦੀਆਂ ਕਮੀਆਂ ਪੇਸ਼ੀਆਂ ਨੂੰ ਅੱਖੋਂ ਪਰੋਖੇ ਕਰਕੇ ਜ਼ਿੰਦਗੀ ਜ਼ਿਆਦਾ ਵਧੀਆ ਬਸਰ ਹੁੰਦੀ ਹੈ। ਕਈ ਵਾਰੀ ਆਪਾਂ ਸਾਰੀ ਜ਼ਿੰਦਗੀ ਇੱਕ ਦੂਸਰੇ ਦੇ ਵਿੱਚ ਕਮੀਆਂ ਲੱਭਦੇ ਕੱਢ ਦਿੰਦੇ, ਅਤੇ ਜਦੋਂ ਕਮੀਆਂ ਲੱਭਣਾ ਸਾਡਾ ਕੰਮ ਹੋ ਜਾਵੇ ਫਿਰ ਸਾਨੂੰ ਕਿਸੇ ਦੀ ਚੰਗਿਆਈ ਹੌਲੀ ਹੌਲੀ ਨਜ਼ਰ ਆਉਣ ਵੜ ਜਾਂਦੀ ਹੈ। ਫਿਰ ਉਹ ਜਿਹਨੂੰ ਅੰਗਰੇਜ਼ੀ 'ਚ ਕਹਿੰਦੇ ਨੇ ਫੋਰ ਗਰੰਟਿਡ, ਉਹ ਆਪਾਂ ਲੈਣਾ ਸ਼ੁਰੂ ਕਰ ਦਿੰਦੇ। ਇਹ ਤਾਂ ਸਾਡਾ ਹੀ ਆ, ਇਹ ਤਾਂ ਇਸੇ ਘਰ ਦੀ ਇੱਕ ਸ਼ੈ, ਇਹਨੇ ਕਿੱਥੇ ਜਾਣਾ। ਇਹ ਤਾਂ ਹੁਣ ਜਿੱਦਾਂ ਆਪਣੀ ਇੱਕ ਮਲਕੀਅਤ ਬਣ ਗਈ, ਜਾਇਦਾਦ ਬਣ ਗਈ। ਇਹਦੇ ਨਾਲ ਜਿਵੇਂ ਮਰਜ਼ੀ ਵਿਵਹਾਰ ਕਰੋ, ਇਸੇ ਕਰਕੇ ਘਰ ਕਈ ਵਾਰੀ ਟੁੱਟ ਵੀ ਜਾਂਦੇ ਨੇ। ਨਾ ਵੀ ਟੁੱਟਣ 'ਤੇ ਕਈ ਵਾਰੀ ਇੱਕੋ ਛੱਤ ਥੱਲੇ ਰਹਿੰਦਿਆਂ, ਇੱਕੋ ਘਰ ਦੇ ਵਿੱਚ ਰਹਿੰਦਿਆਂ ਵੀ ਤੁਸੀਂ ਇੱਕ ਦੂਸਰੇ ਦੇ ਮਨੋਂ ਲੱਥ ਜਾਂਦੇ ਹੋ। ਅਤੇ ਜੇਕਰ ਆਪਾਂ ਇੱਕ ਦੂਸਰੇ ਦੀਆਂ ਕਮੀਆਂ ਕੱਢਣੀਆਂ, ਕਮੀਆਂ ਖਾਮੀਆਂ ਵੇਖਣੀਆਂ ਬੰਦ ਕਰ ਦਈਏ, ਤਾਂ ਫਿਰ ਜ਼ਿੰਦਗੀ ਕਿੰਨੀ ਸੌਖੀ ਹੋ ਜਾਵੇ। ਅਸਲ ਦੇ ਵਿੱਚ ਇਹੋ ਜਿਹੀਆਂ ਕਮੀਆਂ ਪੇਸ਼ੀਆਂ ਜਿਨ੍ਹਾਂ ਦੇ ਨਾਲ ਕੋਈ ਫਰਕ ਨਹੀਂ ਪੈਂਦਾ, ਜਾਂ ਫਿਰ ਜਿਹੜੀਆਂ ਕਿਸੇ ਦੇ ਹੱਥ ਵੱਸ ਨਹੀਂ, ਉਹਨਾਂ ਪ੍ਰਤੀ ਅੰਨੇ ਹੋ ਜਾਣਾ ਹੀ ਬਿਹਤਰ ਹੈ। ਅੰਨੇ ਹੋ ਜਾਣਾ ਤੁਹਾਨੂੰ ਵੀ ਖੁਸ਼ੀ ਦਊਗਾ ਅਤੇ ਅਗਲੇ ਨੂੰ ਵੀ। ਅਤੇ ਜਿਹੜੇ ਘਰ ਦੇ ਵਿੱਚ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਖੁਸ਼ੀ ਬਣੀ ਰਹੇ, ਸਾਦਗੀ ਬਣੀ ਰਹੇ, ਉਸ ਘਰ ਦੇ ਵਿੱਚ ਬਰਕਤਾਂ ਪੈਂਦੀਆਂ ਨੇ, ਰਹਿਮਤਾਂ ਬਰਸਦੀਆਂ ਨੇ। ਅਤੇ ਤੋਂ ਵੱਧ ਹੋਰ ਕਿਸੇ ਨੂੰ ਚਾਹੀਦਾ ਵੀ ਕੀ ਹੈ। ਸੋ ਆਪਾਂ ਜੇਕਰ ਨਜਾਇਜ਼ ਕਿਸੇ ਦੀਆਂ ਕਮੀਆਂ ਪੇਸ਼ੀਆਂ ਨੂੰ ਮਨ ਦੇ ਵਿੱਚ ਧਾਰ ਕੇ ਜਾਂ ਅਗਲੇ ਨੂੰ ਉਹਦੀਆਂ ਕਮੀਆਂ ਪੇਸ਼ੀਆਂ ਗਿਣਾ ਕੇ ਆਪਾਂ ਸੋਚਦੇ ਹਾਂ ਕਿ ਬੜਾ ਵੱਡਾ ਮਾਰਕਾ ਮਾਰਿਆ, ਪਰ ਉਹਦੇ ਨਾਲ ਤੁਹਾਡਾ ਰਿਸ਼ਤਾ ਦਿਨੋਂ ਦਿਨ ਖੁਰਦਾ। ਇੱਦਾਂ ਸਮਝ ਲਓ ਕਿ ਤੁਹਾਡੇ ਰਿਸ਼ਤੇ ਨੂੰ ਇੱਕ ਸਿਉਂਕ ਲੱਗੀ ਹੈ। ਅਤੇ ਸਿਉਂਕ ਲੱਗੀ ਚੀਜ਼ ਕਿੰਨਾ ਕੁ ਚਿਰ ਚੱਲੂਗੀ। ਕੋਸ਼ਿਸ਼ ਕਰੀਏ ਇੱਕ ਦੂਸਰੇ ਦੀਆਂ ਨਿੱਕੀਆਂ ਨਿੱਕੀਆਂ ਨਜ਼ਰ ਅੰਦਾਜ਼ ਕਰਕੇ ਇਸ ਜ਼ਿੰਦਗੀ ਦਾ ਲੁਤਫ ਲਈਏ। ਧੰਨਵਾਦ, ਆਸ ਕਰਦੇ ਹਾਂ ਤੁਸੀਂ ਕਹਾਣੀ ਪਸੰਦ ਕੀਤੀ ਹੋਵੇਗੀ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ,
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: You are listening.
4: Haji Haji, Haji Haji, Haji Haji, Radio Haji,
3: Radio Haji, 1674 AM, 24/7 Indian Radio, Sydney ka apna Indian Radio Station,
4: Radio Haji.
3: Stay tuned.

0: हाँ भाई सिडनी वाले हो, तुसी सुन रहे हो सिडनी दा अपना इंडियन रेडियो स्टेशन रेडियो हाँ जी।
1: आ रही है पंजाब दी एक सच्ची कहानी ते आधारित फिल्म चढ़दी कला। दिल नु छू जान वाली अते रूह नु हिला देन वाली फिल्म है चढ़दी कला।
2: देखो सच बता दो।
3: मैं झूठ नहीं बोल रही, मैनु सच्ची कुछ नहीं पता।
1: स्टारिंग एमी विर्क, रूपी गिल अते हिम्मत संधू। पंजाबी फिल्म चढ़दी कला रिलीज़ होवेगी 29 मई नु तुहाडे नेड़ले सिनेमा घरां विच।
4: ਤੁਹਾਡਾ ਸਾਰਿਆਂ ਦਾ ਸਵਾਗਤ ਜੀ। ਅੱਜ 4 June 2026 ਵੀਰਵਾਰ ਦਾ ਦਿਨ, ਭਾਰਤ ਆਸਟ੍ਰੇਲੀਆ ਤੇ ਦੁਨੀਆ ਭਰ ਦੀਆਂ ਖਬਰਾਂ ਨਿਊਜ਼ ਬੁਲੇਟਿਨ ਲੈ ਕੇ ਹੋਏ ਹਾਜ਼ਰ। ਇੰਟਰਨੈਸ਼ਨਲ ਨਿਊਜ਼ ਦੇ ਨਾਲ ਸਭ ਤੋਂ ਪਹਿਲਾਂ ਸ਼ੁਰੂਆਤ। ਅਮਰੀਕੀ ਸਦਰ ਡੋਨਾਲਡ ਟਰੰਪ ਨੇ ਈਰਾਨ ਦੇ ਵਿੱਚ ਫੌਜੀ ਕਾਰਵਾਈ ਨੂੰ ਅੱਗੇ ਵਧਾਉਣ ਤੋਂ ਰੋਕਣ ਦੇ ਲਈ ਅਮਰੀਕੀ ਪਾਰਲੀਮੈਂਟ ਦੇ ਵਿੱਚ ਦੇ ਹੇਠਲੇ ਸਦਨ, ਜਿਹਨੂੰ ਹਾਊਸ ਆਫ ਰਿਪ੍ਰੈਜੈਂਟੇਟਿਵ ਕਹਿ ਦਿੱਤਾ ਜਾਂਦਾ, ਉਸ ਦੇ ਵਿੱਚ ਇੱਕ ਪ੍ਰਸਤਾਵ ਪਾਸ ਕਰਵਾਇਆ। ਇਹ ਪ੍ਰਸਤਾਵ 208 ਵੋਟਾਂ ਦੇ ਮੁਕਾਬਲੇ 215 ਵੋਟਾਂ ਦੇ ਨਾਲ ਪਾਸ ਹੋਇਆ। ਅਜਿਹਾ ਇਸ ਕਰਕੇ ਸੰਭਵ ਹੋ ਸਕਿਆ ਜਦੋਂ 4 ਰਿਪਬਲਿਕਨ ਪਾਰਲੀਮੈਂਟੇਰੀਅਨਸ ਨੇ ਡੈਮੋਕ੍ਰੈਟਿਕ ਪਾਰਟੀ ਦਾ ਸਾਥ ਦੇ ਦਿੱਤਾ, ਯਾਨੀ ਕਿ ਟਰੰਪ ਤੋਂ ਉਲਟ ਵਿਰੋਧੀ ਧਿਰ ਦੇ ਵਿੱਚ ਜਾ ਬੈਠੇ। ਅਮਰੀਕੀ ਪਾਰਲੀਮੈਂਟ ਦੇ ਵਿੱਚ ਜੰਗ ਨੂੰ ਲੈ ਕੇ ਅਸਹਿਮਤੀ ਦਾ ਅਜਿਹਾ ਜਨਤਕ ਪ੍ਰਦਰਸ਼ਨ ਕਦੇ ਕਦੇ ਹੀ ਦੇਖਣ ਨੂੰ ਮਿਲਦਾ ਹੈ। ਈਰਾਨ ਦੇ ਖਿਲਾਫ਼ ਅਮਰੀਕਾ ਨੇ ਐਸੇ ਸਾਲ ਫਰਵਰੀ ਮਹੀਨੇ ਦੇ ਵਿੱਚ ਜੰਗ ਸ਼ੁਰੂ ਕੀਤੀ ਸੀ। ਇਹ ਚੌਥੀ ਵਾਰ ਹੈ ਜਦੋਂ ਹਾਊਸ ਨੇ ਟਰੰਪ ਦੀ ਜੰਗ ਨੂੰ ਲੈ ਕੇ ਜਿਹੜੀਆਂ ਤਾਕਤਾਂ ਨੇ ਉਸ ਦੇ ਉੱਤੇ ਲਗਾਮ ਲਗਾਉਣ ਦੀ ਕੋਸ਼ਿਸ਼ ਕੀਤੀ ਹੋਵੇ। ਆਲੋਚਕਾਂ ਦਾ ਕਹਿਣਾ ਹੈ ਕਿ ਟਰੰਪ ਨੇ ਇਹਨਾਂ ਸ਼ਕਤੀਆਂ ਦੇ ਨਾਲ ਪਾਰਲੀਮੈਂਟ ਤੋਂ ਪਹਿਲਾਂ ਕਦੇ ਮਨਜ਼ੂਰੀ ਲਈ ਹੀ ਨਹੀਂ ਸੀ। ਹਾਊਸ ਦੇ ਇਸ ਪ੍ਰਸਤਾਵ ਨੂੰ ਹਾਲੇ ਵੀ ਰਿਪਬਲਿਕਨ ਪਾਰਟੀ ਦੇ ਕੰਟਰੋਲ ਵਾਲੀ ਅਮਰੀਕੀ ਸੈਨੇਟ ਤੋਂ ਮਨਜ਼ੂਰੀ ਮਿਲਣਾ ਬਾਕੀ ਹੈ। ਬੇਸ਼ੱਕ ਇਹ ਪ੍ਰਸਤਾਵ ਸੈਨੇਟ ਦੇ ਵਿੱਚ ਪਾਸ ਹੋ ਵੀ ਜਾਵੇ, ਪਰ ਇਸ ਗੱਲ ਦੀ ਸੰਭਾਵਨਾ ਘੱਟ ਹੀ ਹੈ ਕਿ ਈਰਾਨ ਦੇ ਖਿਲਾਫ਼ ਫੌਜੀ ਕਾਰਵਾਈ ਨੂੰ ਪੂਰੀ ਤਰ੍ਹਾਂ ਦੇ ਨਾਲ ਰੋਕਿਆ ਜਾ ਸਕੇਗਾ। ਟਰੰਪ ਇਸ ਪ੍ਰਸਤਾਵ ਦੇ ਉੱਤੇ ਵੀਟੋ ਵੀ ਕਰ ਸਕਦੇ ਨੇ। ਜੇਕਰ ਅਜਿਹਾ ਹੁੰਦਾ ਤਾਂ ਇਸ ਨੂੰ ਰੱਦ ਕਰਨ ਦੇ ਲਈ ਦੋਹਾਂ ਪਾਰਲੀਮੈਂਟੇਰੀਅਨ, ਦੋਹਾਂ ਜਿਹੜੇ ਸਦਨ ਨੇ ਪਾਰਲੀਮੈਂਟ ਦੇ, ਉੱਥੋਂ ਕਾਂਗਰਸ ਕਹਿ ਲਿਆ ਜਾਂਦਾ, ਉਸ ਦੇ ਵਿੱਚ 2/3 ਬਹੁਮਤ ਦੀ ਲੋੜ ਪਏਗੀ। ਸੈਨੇਟ ਦੇ ਵਿੱਚ ਸੈਨੇਟ ਨੇ ਮਈ ਮਹੀਨੇ 'ਚ ਇਸੇ ਤਰ੍ਹਾਂ ਦੇ ਇੱਕ ਪ੍ਰਸਤਾਵ ਨੂੰ ਅੱਗੇ ਵਧਾਇਆ ਸੀ। 7 ਪਿਛਲੀ ਨਾਕਾਮ ਕੋਸ਼ਿਸ਼ਾਂ ਤੋਂ ਬਾਅਦ ਇਹ ਪ੍ਰਸਤਾਵ ਹੁਣ ਅੱਗੇ ਵਧਿਆ, ਪਰ ਹਾਲੇ ਵੀ ਪੂਰੇ ਸਦਨ ਦੇ ਵਿੱਚ ਵੋਟਿੰਗ ਹੋਣੀ ਬਾਕੀ ਹੈ। ਉੱਥੇ ਅਮਰੀਕੀ ਵਿਦੇਸ਼ ਵਿਭਾਗ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਇਜ਼ਰਾਈਲ ਅਤੇ ਲੈਬਨਾਨ ਨੇ ਸੀਜ਼ਫਾਇਰ ਲਾਗੂ ਕਰਨ ਨੂੰ ਲੈ ਕੇ ਹੁਣ ਸਹਿਮਤੀ ਜਤਾ ਦਿੱਤੀ ਹੈ। ਹਾਲਾਂਕਿ ਇਸ ਦੇ ਲਈ ਇੱਕ ਸ਼ਰਤ ਇਹ ਹੈ ਕਿ ਹਿਜ਼ਬੁੱਲਾ ਨੂੰ ਆਪਣੇ ਹਮਲੇ ਪੂਰੀ ਤਰ੍ਹਾਂ ਦੇ ਨਾਲ ਰੋਕਣੇ ਹੋਣਗੇ। ਇਹ ਸਹਿਮਤੀ ਅਜਿਹੇ ਸਮੇਂ 'ਚ ਬਣੀ ਹੈ ਜਦੋਂ ਬੁੱਧਵਾਰ ਦੇ ਦਿਨ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲੀ ਹਮਲਿਆਂ ਦੇ ਅੰਦਰ ਘੱਟੋ ਘੱਟ 9 ਲੋਕ ਮਾਰੇ ਗਏ ਸੀ ਅਤੇ ਹਿਜ਼ਬੁੱਲਾ ਨੇ ਉੱਤਰੀ ਇਜ਼ਰਾਈਲ ਦੇ ਉੱਤੇ ਰਾਕੇਟ ਹਮਲੇ ਕੀਤੇ ਸੀ। ਅਮਰੀਕੀ ਵਿਦੇਸ਼ ਵਿਭਾਗ ਨੇ ਬਿਆਨ ਦੇ ਵਿੱਚ ਕਿਹਾ ਕਿ ਸਾਰੇ ਦੇਸ਼ਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਹੈ ਕਿ ਇਜ਼ਰਾਈਲ ਅਤੇ ਲੈਬਨਾਨ ਦੇ ਦਰਮਿਆਨ ਸੰਬੰਧਾਂ ਨੂੰ ਲੈ ਕੇ ਭਵਿੱਖ ਦੇ ਵਿੱਚ ਦੋਹੇ ਸਰਕਾਰਾਂ ਨੂੰ ਤੈਅ ਕਰਨਾ ਹੋਏਗਾ। ਕਿਸੇ ਵੀ ਇੱਕ ਦੇਸ਼ ਜਾਂ ਨਾਨ ਸਟੇਟ ਐਕਟਰ ਦੀ ਤਰਫ ਤੋਂ ਲੈਬਨਾਨ ਦੇ ਭਵਿੱਖ ਨੂੰ ਬੰਧਕ ਬਣਾਉਣ ਨੂੰ ਲੈ ਕੇ ਕਿਸੇ ਵੀ ਕੋਸ਼ਿਸ਼ ਨੂੰ ਖਾਰਜ ਕੀਤਾ ਗਿਆ। ਅਸਲ ਦੇ ਵਿੱਚ ਇਜ਼ਰਾਈਲ ਅਕਸਰ ਇਹ ਕਹਿੰਦਾ ਹੈ ਕਿ ਹਿਜ਼ਬੁੱਲਾ, ਜਿਹੜਾ ਕਿ ਇਜ਼ਰਾਈਲ ਦੇ ਮੁਤਾਬਕ ਇੱਕ ਦਹਿਸ਼ਤਗਰਦੀ ਸੰਗਠਨ ਹੈ, ਪਰ ਲੈਬਨਾਨ ਦੇ ਵਿੱਚ ਹਿਜ਼ਬੁੱਲਾ ਇੱਕ ਸਿਆਸੀ ਜਮਾਤ ਹੈ, ਤਾਂ ਇਜ਼ਰਾਈਲ ਦੇ ਮੁਤਾਬਕ ਹਿਜ਼ਬੁੱਲਾ ਦੇ ਨਾਲ ਕਿਸੇ ਵੀ ਸ਼ਾਂਤੀ ਸਮਝੌਤੇ ਦੇ ਉੱਤੇ ਗੱਲ ਨਹੀਂ ਹੋ ਸਕਦੀ। ਹਾਲਾਂਕਿ ਉਹ ਵੱਖਰੀ ਗੱਲ ਹੈ ਕਿ ਹਮਲੇ ਹਿਜ਼ਬੁੱਲਾ ਦਾ ਨਾਂ ਲੈ ਕੇ ਹੀ ਇਜ਼ਰਾਈਲ ਦੀ ਤਰਫ ਤੋਂ ਲੈਬਨਾਨ ਦੇ ਉੱਤੇ ਕੀਤੇ ਜਾਂਦੇ ਨੇ, ਖਾਸ ਤੌਰ ਦੇ ਉੱਤੇ ਦੱਖਣੀ ਲੈਬਨਾਨ ਦੇ ਵਿੱਚ। ਇਸ ਸਮਝੌਤੇ 'ਚ ਇੱਕ ਸ਼ਰਤ ਇਹ ਵੀ ਸ਼ਾਮਲ ਹੈ ਕਿ ਦੱਖਣੀ ਲੈਬਨਾਨ ਦੇ ਵਿੱਚ ਇਜ਼ਰਾਈਲ ਨੇ ਜਿਹੜੇ ਇਲਾਕਿਆਂ ਦੇ ਉੱਤੇ ਕੰਟਰੋਲ ਲੈ ਰੱਖਿਆ, ਉੱਥੋਂ ਇਜ਼ਰਾਈਲ ਤਾਂ ਪਿੱਛੇ ਹਟ ਜਾਏਗਾ ਪਰ ਹਿਜ਼ਬੁੱਲਾ ਦੇ ਲੜਾਕਿਆਂ ਨੂੰ ਵੀ ਹਟਾਉਣਾ ਹੋਏਗਾ। ਇਹ ਇਲਾਕਾ ਲਿਟਾਨੀ ਨਦੀ ਦੀ ਸਰਹੱਦ ਤੋਂ ਲੈ ਕੇ ਉੱਤਰ ਤੱਕ ਫੈਲਿਆ ਹੋਇਆ, ਇਸ ਨੂੰ ਸਾਊਥ ਲਿਟਾਨੀ ਸੈਕਟਰ ਵੀ ਕਹਿ ਲਿਆ ਜਾਂਦਾ ਹੈ। ਦੱਸ ਦਈਏ ਕਿ ਸੀਜ਼ਫਾਇਰ ਦਾ ਸਮਝੌਤਾ ਸੋਮਵਾਰ ਦੇ ਦਿਨ ਹੋਈ ਇੱਕ ਛੋਟੀ ਜਿਹੀ ਸੀਜ਼ਫਾਇਰ ਸਹਿਮਤੀ, ਯਾਨੀ ਕਿ ਬਹੁਤ ਛੋਟਾ ਇੱਕ ਜੰਗਬੰਦੀ ਦਾ ਸਮਝੌਤਾ ਹੋਇਆ ਸੀ, ਸਿਰੇ ਨਹੀਂ ਚੜ੍ਹ ਸਕਿਆ ਸੀ, ਖੈਰ ਉਹ ਵੱਖਰੀ ਗੱਲ ਹੈ। ਪਰ ਲੈਬਨਾਨ ਨੇ ਕਿਹਾ ਸੀ ਕਿ ਇਸ ਸਹਿਮਤੀ ਦੇ ਤਹਿਤ ਇਜ਼ਰਾਈਲ ਬੈਰੂਤ ਦੇ ਉੱਤੇ ਬੰਬਾਰੀ ਨਹੀਂ ਕਰੇਗਾ, ਜਿਸ ਦੇ ਬਦਲੇ ਹਿਜ਼ਬੁੱਲਾ ਇਜ਼ਰਾਈਲ ਦੇ ਉੱਤੇ ਹਮਲਾ ਰੋਕੇਗਾ। ਦੋਹਾਂ ਦੇਸ਼ਾਂ ਨੇ ਹੁਣ 22 June ਨੂੰ ਦੁਬਾਰਾ ਮੁਲਾਕਾਤ ਕਰਨੀ ਹੈ ਤਾਂ ਕਿ ਇੱਕ ਵਿਆਪਕ ਸਮਝੌਤੇ ਦੇ ਉੱਤੇ ਪਹੁੰਚਿਆ ਜਾ ਸਕੇ। ਹਿਜ਼ਬੁੱਲਾ ਨੇ ਹਾਲੇ ਤੱਕ ਇਸ ਐਲਾਨ ਦੇ ਉੱਤੇ ਜਨਤਕ ਤੌਰ 'ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਉੱਥੇ ਅਗਲੀ ਖਬਰ ਕਿਊਬਾ ਦੇ ਨਾਲ ਜੁੜੀ ਹੋਈ, ਜਿੱਥੇ ਕਿਊਬਾ ਦੇ ਵਿੱਚ 6 ਜੂਨ ਤੋਂ ਵੀਜ਼ਾ ਅਤੇ ਮਾਸਟਰ ਕਾਰਡ ਦੇ ਜ਼ਰੀਏ ਹੋਣ ਵਾਲੀਆਂ ਸਾਰੀਆਂ ਟ੍ਰਾਂਜੈਕਸ਼ਨਸ ਬੰਦ ਕਰ ਦਿੱਤੀਆਂ ਜਾਣਗੀਆਂ। ਕਿਊਬਾ ਸੈਂਟਰਲ ਬੈਂਕ ਨੇ 3 ਜੂਨ ਨੂੰ ਇਹ ਐਲਾਨ ਕੀਤਾ ਸੀ। ਬੈਂਕ ਨੇ ਇਸ ਦੇ ਪਿੱਛੇ ਅਮਰੀਕਾ ਦੀ ਤਰਫ ਤੋਂ ਲਗਾਈਆਂ ਗਈਆਂ ਸਖ਼ਤ ਪਾਬੰਦੀਆਂ ਨੂੰ ਜ਼ਿੰਮੇਦਾਰ ਦੱਸਿਆ। ਦੱਸ ਦਈਏ ਕਿ ਅਮਰੀਕੀ ਪਾਬੰਦੀਆਂ ਦੇ ਕਾਰਨ ਪਿਛਲੇ ਕੁਝ ਦਿਨਾਂ ਦੇ ਵਿੱਚ ਵਿਦੇਸ਼ੀ ਕੰਪਨੀਆਂ ਨੇ ਕਿਊਬਾ ਦੇ ਨਾਲ ਆਪਣੇ ਸੰਬੰਧ ਤੋੜ ਲਏ ਨੇ। ਇਸ ਦਰਮਿਆਨ ਕਿਊਬਾ ਦੇ ਸੈਂਟਰਲ ਬੈਂਕ ਨੇ ਦੱਸਿਆ ਕਿ ਦੇਸ਼ ਦੇ ਵਿੱਚ ਕ੍ਰੈਡਿਟ ਕਾਰਡ ਲੈਣ ਦੇਣ ਦੀ ਪ੍ਰੋਸੈਸਿੰਗ ਸੰਭਾਲਣ ਵਾਲੇ ਇੱਕ ਵਿਦੇਸ਼ੀ ਪਾਰਟਨਰ ਨੇ ਵੀ ਆਪਣੀਆਂ ਸੇਵਾਵਾਂ ਸੀਮਤ ਕਰ ਦਿੱਤੀਆਂ ਨੇ। ਇਸੇ ਦੇ ਚੱਲਦਿਆਂ ਹੋਇਆਂ ਜਿਹੜਾ ਕਿਊਬਾ ਦੀ ਅਰਥ ਵਿਵਸਥਾ ਨੂੰ ਅਮਰੀਕਾ ਇੱਕ ਤੋਂ ਬਾਅਦ ਇੱਕ ਵੱਡੇ ਝਟਕੇ ਦੇ ਰਿਹਾ। ਅਸਲ 'ਚ ਟਰੰਪ ਪ੍ਰਸ਼ਾਸਨ ਕਿਊਬਾ ਦੀ ਕਮਿਊਨਿਸਟ ਸਰਕਾਰ ਨੂੰ ਸੱਤਾ ਤੋਂ ਬੇਦਖਲ ਕਰਨਾ ਚਾਹੁੰਦਾ, ਕਿਉਂਕਿ ਕਿਊਬਾ ਦੀ ਸਰਕਾਰ ਟਰੰਪ ਦੇ ਹਰ ਇੱਕ ਗੱਲ ਨੂੰ ਨਹੀਂ ਮੰਨਦੀ। ਇਸੇ ਕਰਕੇ ਕਿਊਬਾ ਦੀ ਟੂਰਿਸਟ ਇੰਡਸਟਰੀ ਪਹਿਲਾਂ ਬਰਬਾਦ ਕੀਤੀ ਗਈ ਅਤੇ ਹੁਣ ਕ੍ਰੈਡਿਟ ਕਾਰਡ ਲੈਣ ਦੇਣ ਨੂੰ ਇਤਿਹਾਸਕ ਤਰੀਕੇ ਦੇ ਨਾਲ ਖਤਮ ਕੀਤਾ ਜਾ ਰਿਹਾ। ਟਰੰਪ ਦਾ ਦੋਸ਼ ਹੈ ਜਾਂ ਇੰਝ ਕਹਿ ਲਈਏ ਕਿ ਅਮਰੀਕਾ ਇਹ ਕਹਿੰਦਾ ਹੈ ਕਿ ਗੇਸਾ ਦੇ ਵਿੱਚ ਜਿਹੜਾ ਸੈਰ ਸਪਾਟਾ ਹੈ, ਵਿੱਤੀ ਲੈਣ ਦੇਣ ਅਤੇ ਵਿਦੇਸ਼ਾਂ ਤੋਂ ਭੇਜੇ ਜਾਣ ਵਾਲੇ ਜਿਹੜੇ ਰੈਮਿਟੈਂਸ ਨੇ, ਉਹ ਸਾਰੇ ਲੌਜਿਸਟਿਕਸ ਜਿਹੜੇ ਵੀ ਦੇਸ਼ ਕਿਊਬਾ ਦੇ ਨਾਲ ਕਰਦੇ ਨੇ ਉਹਨਾਂ ਦੇ ਉੱਤੇ ਪਾਬੰਦੀਆਂ ਲਗਾਈਆਂ ਜਾਣਗੀਆਂ, ਜੇਕਰ ਉਹ ਕਿਊਬਾ ਦੇ ਨਾਲ ਇਸ ਕਿਸਮ ਦੇ ਸੰਬੰਧ ਜਾਰੀ ਰੱਖਦੇ ਨੇ ਤਾਂ। ਉੱਥੇ ਹੀ ਭਾਰਤ ਦੀਆਂ ਖਬਰਾਂ ਦੀ ਵੀ ਸਾਂਝ ਪਾਉਂਦੇ ਚੱਲੀਏ ਅਤੇ ਸਭ ਤੋਂ ਪਹਿਲਾਂ ਇੱਕ ਮੰਦਭਾਗੀ ਖਬਰ ਦਿੱਲੀ ਤੋਂ, ਜਿੱਥੇ ਦਿੱਲੀ ਦੇ ਮਾਲਵੀਆ ਨਗਰ ਇਲਾਕੇ ਦੇ ਵਿੱਚ ਫਲੋਰਿਸ਼ ਸਟੇ B&B ਨਾਮ ਦੇ ਇੱਕ ਹੋਟਲ 'ਚ ਅੱਗ ਲੱਗਣ ਦੇ ਚੱਲਦਿਆਂ ਹੁਣ ਤੱਕ ਘੱਟੋ ਘੱਟ 21 ਲੋਕਾਂ ਦੀ ਮੌਤ ਦੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਮਾਲਵੀਆ ਨਗਰ ਸਥਿਤ ਫਲੋਰਿਸ਼ ਸਟੇ B&B ਦੇ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਪੁਲਿਸ ਕਰਮੀ ਮੌਕੇ 'ਤੇ ਪਹੁੰਚੇ, ਬਚਾਅ ਕਰਮੀ ਪਹੁੰਚੇ, ਅੱਗ ਬੁਝਾਊ ਗੱਡੀਆਂ ਪਹੁੰਚੀਆਂ। ਦਿੱਲੀ ਪੁਲਿਸ ਦੀ ਜਾਣਕਾਰੀ ਮੁਤਾਬਕ ਫਾਇਰ ਬ੍ਰਿਗੇਡ ਦੀਆਂ 8 ਗੱਡੀਆਂ ਦੇ ਨਾਲ ਕੁਝ ਘੰਟਿਆਂ ਬਾਅਦ ਅੱਗ 'ਤੇ ਸਫਲਤਾਪੂਰਵਕ ਕਾਬੂ ਤਾਂ ਪਾ ਲਿਆ ਗਿਆ। 40 ਵਿਅਕਤੀਆਂ ਨੂੰ ਬਾਹਰ ਵੀ ਕੱਢਿਆ ਗਿਆ ਸੁਰੱਖਿਅਤ ਤਰੀਕੇ ਦੇ ਨਾਲ, ਪਰ ਮਾੜੀ ਖਬਰ ਇਹ ਰਹੀ ਕਿ ਇਸ ਘਟਨਾ ਦੇ ਵਿੱਚ 21 ਵਿਅਕਤੀਆਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਬਚਾਅ ਅਤੇ ਤਲਾਸ਼ੀ ਮੁਹਿੰਮ ਹਾਲੇ ਵੀ ਜਾਰੀ ਹੈ। ਘਟਨਾ ਦੇ ਵਿੱਚ ਜਲਣ ਵਾਲੇ ਵਿਅਕਤੀਆਂ ਨੂੰ ਮੈਕਸ ਹਸਪਤਾਲ ਸਾਕੇਤ ਲਿਜਾਇਆ ਗਿਆ। ਦੱਸ ਦਈਏ ਕਿ 39 ਜਿਹੜੇ ਮਰੀਜ਼ ਉੱਥੇ ਲਿਜਾਏ ਗਏ ਸੀ ਉਹਨਾਂ 'ਚੋਂ ਪਹਿਲਾਂ ਹੀ 18 ਦੀ ਮੌਤ ਹੋ ਚੁੱਕੀ ਸੀ ਅਤੇ ਬਾਅਦ ਦੇ ਵਿੱਚ ਇੱਕ ਇੱਕ ਕਰਕੇ ਕਈਆਂ ਦੀ ਮੌਤ ਹੁੰਦੀ ਗਈ, ਕਿਉਂਕਿ ਉਹ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਸੀ, ਅੱਗ ਦੇ ਨਾਲ ਜਲ ਗਏ ਸੀ, 3rd degree ਬਰਨ ਸੀ। ਇਸ ਘਟਨਾ ਦੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰਾਂ ਨੂੰ 2-2 ਲੱਖ ਰੁਪਏ ਅਤੇ ਜ਼ਖਮੀਆਂ ਨੂੰ ਇਲਾਜ ਦੇ ਖਾਤਰ 50,000 ਰੁਪਏ ਸਹਾਇਤਾ ਰਾਸ਼ੀ ਦੇਣ ਦਾ ਦਿੱਲੀ ਸਰਕਾਰ ਦੀ ਤਰਫ ਤੋਂ ਐਲਾਨ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਦੀ ਤਰਫ ਤੋਂ ਵੀ ਇਸ ਘਟਨਾ ਦੇ ਉੱਤੇ ਦੁੱਖ ਦਾ ਇਜ਼ਹਾਰ ਕੀਤਾ ਗਿਆ। ਦੱਖਣੀ ਦਿੱਲੀ ਦੇ ਦਿੱਲੀ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਨੇ ਕਿਹਾ ਕਿ ਬਿਲਡਿੰਗ ਦੇ ਨੀਚੇ ਕੋਈ ਰੈਸਟੋਰੈਂਟ ਚੱਲ ਰਿਹਾ ਸੀ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਨਹੀਂ ਪਤਾ ਚੱਲ ਸਕਿਆ, ਪਰ ਇਹ ਸੰਭਾਵਨਾ ਹੈ ਕਿ ਰੈਸਟੋਰੈਂਟ ਦੀ ਵਜ੍ਹਾ ਦੇ ਚੱਲਦਿਆਂ ਹੀ ਬਿਲਡਿੰਗ ਦੇ ਵਿੱਚ ਅੱਗ ਵਧੀ ਹੋਵੇ। ਇਸ ਦੇ ਸਟੀਕ ਅੰਦਾਜ਼ੇ ਹਾਲੇ ਲਗਾਏ ਜਾਣਗੇ। ਇੱਥੇ ਇਹ ਵੀ ਦੱਸ ਦਈਏ ਕਿ ਇਸ ਦਰਮਿਆਨ

ਜੋ ਪੜ੍ਹੇ ਹੋਣਗੇ ਤਾਂ ਪਤਾ ਹੋਏਗਾ ਆਨਸਰ ਸ਼ੀਟ ਕੀ ਹੁੰਦੀ ਹੈ। ਇੱਕ ਮਹੀਨੇ ਪਹਿਲਾਂ ਤੱਕ ਜੈਨਜ਼ੀ ਦੇ ਲਈ ਇਸ ਸ਼ਬਦ ਦਾ ਮਤਲਬ OSM ਸ਼ਾਰਟ ਦੇ ਵਿੱਚ ਜਦੋਂ ਮੈਸੇਜ ਲਿਖਦੇ ਹੁੰਦੇ ਸੀ ਤਾਂ ਔਸਮ ਵੀ ਹੁੰਦਾ ਹੋਏਗਾ, ਪਰ ਹੁਣ CBSE ਨੇ ਸਹੀ ਪੜ੍ਹਨੇ ਪਾ ਦਿੱਤਾ। ਜੈਂ ਜੀ ਕਹਿ ਲਈਏ ਕਿ ਬੱਚਿਆਂ ਨੇ ਹੀ CBSE ਨੂੰ ਪੜ੍ਹਨੇ ਪਾ ਦਿੱਤਾ। ਸੈਂਟਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਯਾਨੀ CBSE ਦੀ 12ਵੀਂ ਦੇ ਨਤੀਜਿਆਂ ਦੇ ਵਿੱਚ ਕਈ ਵਿਦਿਆਰਥੀਆਂ ਨੇ OSM ਨੂੰ ਲੈ ਕੇ ਸਵਾਲ ਚੁੱਕੇ ਸੀ। ਔਨ ਸਕਰੀਨ ਮਾਰਕਿੰਗ ਸਿਸਟਮ OSM ਇੱਕ ਡਿਜੀਟਲ ਮੁਲਾਂਕਣ ਪ੍ਰਕਿਰਿਆ ਹੁੰਦੀ ਹੈ ਜਿਸ ਦੇ ਵਿੱਚ CBSE ਨੇ 12ਵੀਂ ਦੀ ਆਨਸਰ ਸ਼ੀਟਸ ਜਾਂਚਣ ਦੇ ਲਈ ਇਸਤੇਮਾਲ ਕੀਤੀ ਸੀ। ਬੋਰਡ ਨੇ ਕਿਹਾ ਹੈ ਕਿ ਇਸ ਦਾ ਮਕਸਦ ਕਾਪੀ ਦੀ ਜਾਂਚ ਨੂੰ ਤੇਜ਼ ਕਰਨਾ ਸੀ ਅਤੇ ਗਲਤੀਆਂ ਨੂੰ ਘੱਟ ਕਰਨਾ ਸੀ, ਪਰ ਗਲਤੀਆਂ ਤਾਂ ਕਿਤੇ ਵਧੇਰੇ ਹੋ ਗਈਆਂ। OSM ਨੂੰ ਲੈ ਕੇ ਵਿਵਾਦ ਉਸ ਵਕਤ ਵੱਧ ਗਿਆ ਜਦੋਂ ਕਰੀਬ 4 ਲੱਖ ਵਿਦਿਆਰਥੀਆਂ ਨੇ CBSE ਤੋਂ ਆਪਣੀਆਂ ਸਕੈਂਡ ਕਾਪੀਆਂ ਮੰਗ ਲਈਆਂ ਨੇ। ਸਟੂਡੈਂਟਸ ਨੇ ਦੋਸ਼ ਮੜਿਆ ਹੈ ਕਿ ਕਈ ਕਾਪੀਆਂ ਧੁੰਦਲੀਆਂ ਨੇ, ਬਲੈਕ ਹੋ ਚੁੱਕੀਆਂ ਨੇ ਜਾਂ ਉਹਨਾਂ ਦੇ ਨਾਂ ਤੱਕ ਬਦਲ ਦਿੱਤੇ ਗਏ ਨੇ, ਯਾਨੀ ਕਿ ਉਹਨਾਂ ਦੀ ਆਨਸਰ ਸ਼ੀਟ ਸੀ ਨਹੀਂ ਉਹ। ਮਾਮਲੇ ਨੇ ਤੂਲ ਫੜਿਆ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਤੇ ਇਹ ਗੱਲ ਆ ਗਈ ਹੈ। ਇਸ ਦਰਮਿਆਨ ਵਿਦਿਆਰਥੀਆਂ ਨੇ CBSE ਤੋਂ ਆਪਣੀ ਜਵਾਬ ਤਲਬੀ ਕੀਤੀ ਹੈ। ਭਾਰਤ ਦੇ ਅਲੱਗ ਅਲੱਗ ਵੱਡੇ TV ਚੈਨਲਾਂ ਦੇ ਉੱਤੇ ਹੋ ਸਕਦਾ ਕਿ ਖਬਰਾਂ ਗਾਇਬ ਹੋਣ, ਨਦਾਰਦ ਹੋਣ, ਪਰ ਇਹ ਖਬਰ ਹੈ ਜ਼ਰੂਰ ਕਿ ਕਰੋੜਾਂ ਵਿਦਿਆਰਥੀ ਇਸ ਵਕਤ ਉਸ ਪ੍ਰਣਾਲੀ ਦੇ ਉੱਤੇ, ਉਸ ਸਿਸਟਮ ਦੇ ਉੱਤੇ ਹੀ ਭਰੋਸਾ ਨਹੀਂ ਕਰ ਰਹੇ ਜਿਸ ਦੇ ਤਹਿਤ ਉਹ ਪੜ੍ਹਾਈ ਹਾਸਲ ਕਰ ਰਹੇ ਨੇ ਜਾਂ ਸਿੱਖਿਆ ਹਾਸਲ ਕਰ ਰਹੇ ਨੇ। ਉੱਥੇ ਆਖਰੀ ਖਬਰ ਦੀ ਸਾਂਝ ਪਾਈਏ ਅਤੇ ਮਹਾਰਾਸ਼ਟਰ ਤੋਂ, ਜਿੱਥੇ ਮਹਾਰਾਸ਼ਟਰ ਸਰਕਾਰ ਨੇ ਸੂਬੇ ਦੇ ਸਾਰੇ ਆਟੋ ਰਿਕਸ਼ਾ ਅਤੇ ਟੈਕਸੀ ਡਰਾਈਵਰਸ ਨੂੰ ਮਰਾਠੀ ਸਿੱਖਣ ਦੇ ਲਈ ਹੁਣ 15 ਅਗਸਤ ਤੱਕ ਦਾ ਸਮਾਂ ਦਿੱਤਾ। ਇਸ ਪਹਿਲ ਦੇ ਤਹਿਤ ਗੈਰ ਮਰਾਠੀ ਭਾਸ਼ੀ ਡਰਾਈਵਰਸ ਨੂੰ ਮਰਾਠੀ ਸਿਖਾਉਣ ਦੇ ਲਈ ਕੋਂਕਣ ਮਰਾਠੀ ਸਾਹਿਤ ਸਭਾ ਅਤੇ ਮਹਾਰਾਸ਼ਟਰ ਰਾਜ ਸਾਹਿਤ ਸੰਸਕ੍ਰਿਤੀ ਮੰਡਲ ਅਤੇ ਮੁੰਬਈ ਮਰਾਠੀ ਸਾਹਿਤ ਵਰਗੀਆਂ ਸੰਸਥਾਵਾਂ ਦੀ ਮਦਦ ਲਈ ਜਾ ਰਹੀ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਦਾ ਟੀਚਾ ਚਾਲਕਾਂ ਅਤੇ ਯਾਤਰੀਆਂ ਦੇ ਦਰਮਿਆਨ ਸੰਵਾਦ ਨੂੰ ਆਸਾਨ ਬਣਾਉਣਾ ਹੈ। ਇਸ ਮੁਹਿੰਮ ਦੀ ਸ਼ੁਰੂਆਤ ਮੁੰਬਈ ਤੋਂ ਹੀ ਹੋਈ ਹੈ। ਮੁੰਬਈ ਮਹਾਨਗਰ ਦੇ ਵਿੱਚ ਕੁੱਲ 59 ਸਬ ਡਿਵੀਜ਼ਨਸ ਨੇ RTOs ਜਿਨ੍ਹਾਂ ਦੇ ਅੰਡਰ ਆਉਂਦੇ ਨੇ। ਆਟੋ ਅਤੇ ਟੈਕਸੀ ਚਾਲਕਾਂ ਨੂੰ 4 ਦਿਨ ਮਰਾਠੀ ਬੋਲਣ ਦੀ ਟ੍ਰੇਨਿੰਗ ਦਿੱਤੀ ਜਾਣੀ ਹੈ। ਇਸ ਦੇ ਲਈ ਡਰਾਈਵਰਸ ਨੂੰ ਰੋਜ਼ 1 ਘੰਟਾ ਨਿਕਲਣਾ ਹੋਏਗਾ। ਟ੍ਰੇਨਿੰਗ ਪੂਰੀ ਹੋਣ ਤੋਂ ਬਾਅਦ 4ਵੇਂ ਦਿਨ ਪ੍ਰੀਖਿਆ ਵੀ ਲਈ ਜਾਏਗੀ। ਜਿਹੜੇ ਡਰਾਈਵਰ ਤਾਂ ਇਸ ਪ੍ਰੀਖਿਆ 'ਚ ਸਫਲ ਹੋ ਜਾਂਦੇ ਨੇ ਯਾਨੀ ਮਰਾਠੀ ਸਿੱਖਣ 'ਚ, ਉਹਨਾਂ ਨੂੰ ਤਾਂ ਸਰਟੀਫਿਕੇਟ ਮਿਲਣਗੇ। ਸਰਕਾਰ ਇਸ ਸਰਟੀਫਿਕੇਟ ਨੂੰ ਮਗਰੋਂ RTO ਦੇ ਵਿੱਚ ਜਮ੍ਹਾਂ ਕਰਵਾਉਣ ਦੇ ਲਈ ਵੀ ਕਹੇਗੀ ਅਤੇ ਫਿਰ ਇਸ ਦੇ ਤਹਿਤ ਉਹਨਾਂ ਦੇ ਪਰਮਿਟ ਜਿਹੜੇ ਨੇ ਚੱਲਦੇ ਰਹਿਣਗੇ। ਜਿਨ੍ਹਾਂ ਨੇ ਨਹੀਂ ਜਮ੍ਹਾਂ ਕਰਵਾਏ ਉਹ ਟੈਕਸੀ ਦਾ ਫਿਰ ਕਾਰੋਬਾਰ ਕਰਨਾ ਭੁੱਲ ਜਾਣ। ਆਓ ਆਸਟ੍ਰੇਲੀਆ ਵਾਲੇ ਪਾਸੇ ਦੀਆਂ ਖਬਰਾਂ ਦੀ ਵੀ ਹੁਣ ਸਾਂਝ ਪਾਉਂਦੇ ਹੋਏ ਚੱਲਦੇ ਹਾਂ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਨੇ ਇੱਕ ਵੱਡਾ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਅਮਰੀਕਾ ਦੇ ਵਿੱਚ ਡੋਨਲਡ ਟਰੰਪ ਦਾ ਜਿਹੜਾ ਪ੍ਰਸ਼ਾਸਨ ਹੈ ਉਸ ਦੇ ਨਾਲ ਆਸਟ੍ਰੇਲੀਆ ਦੀ ਆਈਡੀਓਲੋਜੀਕਲ ਡਿਸਐਗਰੀਮੈਂਟ ਹੋ ਸਕਦਾ ਹੈ, ਯਾਨੀ ਕਿ ਵਿਚਾਰਕ ਤੌਰ ਦੇ ਉੱਤੇ ਮਤਭੇਦ ਅਮਰੀਕਾ ਦੇ ਨਾਲ ਮੌਜੂਦਾ ਸਰਕਾਰ ਦੇ ਨਾਲ ਆਸਟ੍ਰੇਲੀਆ ਦਾ ਹੋ ਸਕਦਾ ਹੈ। ਅਸਲ ਦੇ ਵਿੱਚ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਨੂੰ ਅਮਰੀਕਾ ਦੇ ਤਾਜ਼ਾ ਫੈਸਲੇ ਦੇ ਨਾਲ ਵੀ ਗਿਲਾ। ਅਮਰੀਕਾ ਨੇ ਆਸਟ੍ਰੇਲੀਆ ਸਣੇ 60 ਮੁਲਕਾਂ ਦੇ ਉੱਤੇ 12.5% ਟੈਰਿਫ ਲਗਾਉਣ ਦਾ ਐਲਾਨ ਕੀਤਾ। ਅਮਰੀਕਾ ਦੇ ਇਸ ਟੈਰਿਫ ਨੂੰ ਇੱਕ ਫੋਰਸਡ ਸਲੇਵਰੀ ਵੀ ਕਿਹਾ ਜਾ ਰਿਹਾ ਹੈ। ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦਾ ਮੰਨਣਾ ਹੈ ਕਿ ਬਹੁਤ ਸਾਰੀਆਂ ਗੱਲਾਂ ਦੇ ਉੱਤੇ ਆਸਟ੍ਰੇਲੀਆ ਅਮਰੀਕਾ ਜਿਵੇਂ ਸੋਚਦਾ ਉਹਨਾਂ ਦੇ ਨਾਲ ਸਹਿਮਤ ਨਹੀਂ ਹੈ। ਇਸ ਤੋਂ ਪਹਿਲਾਂ ਆਸਟ੍ਰੇਲੀਆ ਦੇ ਰਾਜਦੂਤ ਰਹਿ ਚੁੱਕੇ ਅਮਰੀਕਾ ਦੇ ਵਿੱਚ ਜਿਹੜੇ ਸਾਬਕਾ ਰਾਜਦੂਤ ਨੇ ਜੋਏ ਹੌਕੀ, ਉਹਨਾਂ ਨੇ ਕਿਹਾ ਸੀ ਕਿ ਅਮਰੀਕੀ ਰਾਸ਼ਟਰਪਤੀ ਇਸ ਗੱਲ ਦੇ ਲਈ ਸਹਿਮਤ ਨੇ ਜਾਂ ਜੇ ਉਹਨਾਂ ਨੂੰ ਲੱਗਦਾ ਹੈ ਜਾਂ ਉਹ ਇਹ ਗੱਲ ਦਿਮਾਗ 'ਚ ਬਿਠਾਈ ਬੈਠੇ ਨੇ ਕਿ ਟੈਰਿਫ ਹੀ ਅਮਰੀਕਾ ਨੂੰ ਬਚਾ ਸਕਦੇ ਨੇ। ਹਾਲਾਂਕਿ ਦੁਨੀਆ ਦੇ ਦੂਜਿਆਂ ਦੇਸ਼ਾਂ ਜਿਨ੍ਹਾਂ ਦੇ ਵਿੱਚ ਅਮਰੀਕਾ ਦੇ ਚੰਗੇ ਭਾਈਵਾਲ ਦੇਸ਼ ਨੇ ਜਿਵੇਂ ਕੈਨੇਡਾ, ਬਰਤਾਨੀਆ, ਇਹਨਾਂ ਨੇ ਵੀ ਵਿਰੋਧ ਕੀਤਾ। ਭਾਰਤ, ਪਾਕਿਸਤਾਨ ਦੇ ਉੱਤੇ ਵੀ ਅਮਰੀਕਾ ਨੇ ਇਸੇ ਕਿਸਮ ਦੇ ਨਾਲ ਟੈਰਿਫ ਲਗਾਉਣ ਦਾ ਐਲਾਨ ਕੀਤਾ। ਅੱਜ ਦਾ ਦਿਨ ਆਸਟ੍ਰੇਲੀਅਨ ਪਾਰਲੀਮੈਂਟ ਦੇ ਵਿੱਚ ਬੜਾ ਅਹਿਮ ਦਿਨ, ਕਿਉਂਕਿ ਅੱਜ ਉਹ ਵਿਵਾਦਤ ਬਦਲਾਅ ਹੋਣ ਜਾ ਰਹੇ ਨੇ ਟੈਕਸੇਸ਼ਨ ਸਿਸਟਮ ਦੇ ਵਿੱਚ ਜਿਸ ਦੇ ਉੱਤੇ ਚਰਚਾ ਪਿਛਲੇ ਕਈ ਦਿਨਾਂ ਤੋਂ ਚੱਲ ਰਹੀ ਹੈ। ਇਸ ਤੋਂ ਪਹਿਲਾਂ ਫੈਡਰਲ ਬਜਟ ਪੇਸ਼ ਕਰਦਿਆਂ ਹੋਇਆਂ ਜਿਮ ਚਾਮਸ ਨੇ ਇਹ ਗੱਲ ਕਹੀ ਸੀ ਕਿ ਆਸਟ੍ਰੇਲੀਆ ਦੇ ਟੈਕਸੇਸ਼ਨ ਸਿਸਟਮ 'ਚ ਬਦਲਾਅ ਇਸ ਕਰਕੇ ਕੀਤੇ ਜਾ ਰਹੇ ਨੇ ਤਾਂ ਕਿ ਕੁਝ ਜਿਹੜੇ
ਅਮੀਰ ਲੋਕ ਨੇ ਉਹਨਾਂ ਤੋਂ ਟੈਕਸ ਵਧੇਰੇ ਵਸੂਲਿਆ ਜਾ ਸਕੇ ਅਤੇ ਆਸਟ੍ਰੇਲੀਆ

0: ਇੰਡੀਅਨ ਸਿਸਟਮ ਨੂੰ ਚੱਲਦਾ ਰੱਖਿਆ ਜਾ ਸਕੇ। ਇਹਨਾਂ ਦੇ ਵਿੱਚੋਂ ਇੱਕ ਕੈਪੀਟਲ ਗੇਨਸ ਟੈਕਸ ਹੈ। ਕੈਪੀਟਲ ਗੇਨਸ ਟੈਕਸ ਦੇ ਡਿਸਕਾਊਂਟ ਦੇ ਵਿੱਚ ਤਬਦੀਲੀ ਦਾ ਪ੍ਰਸਤਾਵ ਅੱਜ ਦੇ ਦਿਨ ਪਾਰਲੀਮੈਂਟ 'ਚ ਲਿਆਂਦਾ ਜਾਣਾ। ਅੱਜ ਪਹਿਲਾਂ ਟ੍ਰੈਜਰ ਜਿਮ ਚਾਮਸ ਇਸ ਪ੍ਰਸਤਾਵ ਨੂੰ ਪਾਰਲੀਮੈਂਟ 'ਚ ਲਿਆਉਣਗੇ ਹੇਠਲੇ ਸਦਨ ਦੇ ਅੰਦਰ, ਮਗਰੋਂ ਉੱਪਰਲੇ ਸਦਨ ਦੇ ਵਿੱਚ ਵੀ ਇਸ ਦੀ ਚਰਚਾ ਹੋਣੀ ਹੈ। ਪਰ ਇਸ ਦਰਮਿਆਨ ਸੀ ਜੀ ਟੀ ਦੇ ਨਾਲ ਨਾਲ ਨੈਗੇਟਿਵ ਗੇਅਰਿੰਗ ਅਤੇ ਇੱਕ ਜਿਹੜਾ WATO ਜਿਹਨੂੰ ਵਰਕਿੰਗ ਆਸਟ੍ਰੇਲੀਅਨ ਟੈਕਸ ਆਫਸੈਟ ਕਿਹਾ ਜਾ ਰਿਹਾ, $250 ਦੀ ਇੱਕ ਵਾਰ ਦੇਣੀ ਹੈ ਆਸਟ੍ਰੇਲੀਆ ਦੀ ਮੌਜੂਦਾ ਸਰਕਾਰ ਨੇ ਉਹ, ਅਤੇ ਇੱਕ ਚੌਥਾ ਇੱਕ ਹੋਰ ਬਿੱਲ ਵੀ ਹੈ, ਉਹ ਸੀ ਲੇਬਰ ਦਾ ਚੋਣਾਂ ਤੋਂ ਪਹਿਲਾਂ ਦਾ ਵਾਅਦਾ ਕਿ ਜਿਹੜੀ ਸਟੈਂਡਰਡ ਟੈਕਸ ਡਿਡਕਸ਼ਨ ਹੈ ਉਸ ਦੇ ਵਿੱਚ $1,000 ਦੀ ਇੱਕ ਮੁਸ਼ਤ ਤੁਹਾਨੂੰ ਇੱਕ ਛੋਟ ਦਿੱਤੀ ਜਾਏਗੀ। ਉਹ ਵੀ ਬਿੱਲ ਜਿਹੜੇ ਨੇ ਇਹ ਤਿੰਨੇ ਚਾਰੇ ਬਿੱਲ ਇਕੱਠੇ ਲਿਆਂਦੇ ਜਾਣਗੇ। ਜਿਮ ਚਾਮਸ ਦਾ ਕਹਿਣਾ ਹੈ ਕਿ ਅੱਜ ਇਹਨਾਂ ਬਿੱਲਾਂ ਨੂੰ ਲਿਆਉਣ ਦਾ ਮਕਸਦ ਪਹਿਲਾਂ ਵੀ ਅਸੀਂ ਦੱਸ ਚੁੱਕੇ ਹਾਂ, ਪਰ ਇਹਦੇ ਤਿੰਨ ਮੇਨ ਓਬਜੈਕਟਿਵ ਦੱਸੇ ਜਾ ਰਹੇ ਨੇ। ਇੱਕ, ਆਸਟ੍ਰੇਲੀਅਨ ਵਰਕਰ ਦੇ ਉੱਤੇ ਲੱਗੇ ਜਾਣ ਵਾਲੇ ਟੈਕਸ ਦੇ ਵਿੱਚ ਕਟੌਤੀ ਹੋਵੇ। ਦੂਸਰਾ ਜਿਹੜਾ ਹੈ ਇਹਦੇ ਨਾਲ ਲੋਕ ਪਹਿਲੀ ਵਾਰ ਜਿਹੜੇ ਘਰ ਖਰੀਦਣ ਜਾ ਰਹੇ ਨੇ ਉਹਨਾਂ ਦੀ ਪਹੁੰਚ ਆਸਾਨ ਹੋ ਸਕੇ, ਅਤੇ ਨਾਲ ਦੀ ਨਾਲ ਜਿਹੜੀ ਇੰਡੈਕਸੇਸ਼ਨ ਹੈ ਉਹ ਇਸ ਕਰਕੇ ਅਪਲਾਈ ਕੀਤੀ ਗਈ ਹੈ ਤਾਂ ਕਿ ਜਿਹੜੇ ਲੋਕ ਜੱਦੀ ਪੁਸ਼ਤੀ ਅਮੀਰ ਨੇ ਉਹਨਾਂ ਨੂੰ ਵੀ ਇਸ ਦਾਇਰੇ ਦੇ ਵਿੱਚ ਲਿਆਂਦਾ ਜਾ ਸਕੇ। ਇੰਝ ਨਾ ਹੋਵੇ ਕਿ ਪਹਿਲੀ ਵਾਰ ਘਰ ਖਰੀਦਣ ਵਾਲਿਆਂ ਦੇ ਉੱਤੇ ਹੀ ਕਿਸ਼ਤਾਂ ਦਾ ਬੋਝ ਵੱਧਦਾ ਰਹੇ। ਉੱਥੇ ਅਗਲੀ ਖਬਰ ਦੀ ਜੇ ਸਾਂਝ ਪਾਈਏ ਤਾਂ ਵੈਸਟਰਨ ਆਸਟ੍ਰੇਲੀਆ ਦੇ ਲਈ, ਮਾਫ ਕਰਨਾ, ਵੈਸਟਰਨ ਸਿਡਨੀ ਦੇ ਲਈ ਇਸ ਬਜਟ ਦੇ ਵਿੱਚ ਕੁਝ ਬਹੁਤਾ ਸਰਕਾਰ ਨੇ ਰੱਖਿਆ ਨਹੀਂ ਸੀ, ਇਸ ਕਰਕੇ ਹੁਣ ਵੈਸਟਰਨ ਸਿਡਨੀ ਤੋਂ ਇੱਕ ਇੱਕ ਕਰਕੇ ਆਵਾਜ਼ਾਂ ਉੱਠਣੀਆਂ ਸ਼ੁਰੂ ਹੋਈਆਂ ਨੇ। ਮੰਨਿਆ ਜਾ ਰਿਹਾ ਹੈ ਕਿ ਵੈਸਟਰਨ ਸਿਡਨੀ ਤੋਂ ਜਿਹੜੇ ਇੰਡੀਪੈਂਡੈਂਟ MPs ਨੇ ਉਹਨਾਂ ਦੀ ਤਰਫ ਤੋਂ ਹੁਣ ਸਰਕਾਰ ਦੇ ਫੈਡਰਲ ਬਜਟ ਦੇ ਉੱਤੇ ਇਤਰਾਜ਼ ਜਤਾਉਂਦਿਆਂ ਹੋਇਆਂ ਇਹ ਕਿਹਾ ਜਾਏਗਾ ਕਿ ਵੈਸਟਰਨ ਸਿਡਨੀ ਦਾ ਬਣਦਾ ਹੱਕ ਦਿੱਤਾ ਜਾ ਸਕੇ। ਸਿਡਨੀ ਦੀ ਬਹੁਤ ਵੱਡੀ ਆਬਾਦੀ ਇਸ ਪੱਛਮੀ ਸਿਡਨੀ ਦੇ ਇਹਨਾਂ ਇਲਾਕਿਆਂ ਦੇ ਵਿੱਚ ਰਹਿੰਦੀ ਹੈ, ਪਰ ਇਨਫਰਾਸਟ੍ਰਕਚਰ ਪਲਾਨ ਦੀ ਜਦੋਂ ਗੱਲ ਕਰਦੇ ਹਾਂ ਤਾਂ ਬਹੁਤ ਸਾਰੀਆਂ ਕਮੀਆਂ ਨੇ। ਇਹ ਮੰਨਿਆ ਜਾ ਰਿਹਾ ਹੈ ਕਿ ਜਿਵੇਂ ਨੌਰਦਰਨ ਰੋਡ ਅਪਗ੍ਰੇਡ ਹੋਈ ਹੈ, ਹਾਲਾਂਕਿ ਉਸ ਦਾ ਵਿਸਤਾਰ ਕੀਤਾ ਜਾਣਾ ਹੈ ਰਿਚਮੰਡ ਤੱਕ, ਉਸ ਦੇ ਪ੍ਰਸਤਾਵ ਦੀ ਗੱਲ। ਇਸ ਤੋਂ ਇਲਾਵਾ M7, M12 ਇੰਟਰਚੇਂਜ ਅਗਲੇ ਕੁਝ ਹਫ਼ਤਿਆਂ 'ਚ ਖੁੱਲ੍ਹਤਾ ਜਾਣਾ ਹੈ, ਕਿਉਂਕਿ ਨਵਾਂ ਜਿਹੜਾ ਹਵਾਈ ਅੱਡਾ ਸਿਡਨੀ ਨੂੰ ਮਿਲਿਆ, ਨੈਨਸੀ ਬਰਡ ਵਾਲਟਨ ਏਅਰਪੋਰਟ ਜਾਂ ਵੈਸਟਰਨ ਸਿਡਨੀ ਏਅਰਪੋਰਟ ਵੀ ਇਹਨੂੰ ਕਿਹਾ ਜਾ ਸਕਦਾ, ਉਸ ਦੇ ਉੱਤੇ ਇਹ ਨਵਾਂ ਹਾਈਵੇ ਜਿਹੜਾ ਚੱਲਦਾ ਹੋਏਗਾ। ਔਰ ਸਰਕਾਰ ਦੀ ਤਰਫ ਤੋਂ 10-year ਪਲਾਨ ਹੈ ਜਿਹੜਾ, ਉਸ ਦੇ ਤਹਿਤ ਇਹਨਾਂ ਇਲਾਕਿਆਂ ਦੇ ਵਿੱਚ ਜਦੋਂ ਘਰ ਨਵੇਂ ਉਸਰਨਗੇ ਉਹਨਾਂ ਦੇ ਲਈ ਸਕੂਲ, ਹਸਪਤਾਲ, ਇਹ ਮੇਜਰ ਇਨਫਰਾਸਟ੍ਰਕਚਰ ਪ੍ਰੋਜੈਕਟ ਜਿਹੜੇ ਨੇ ਉਹ ਫਿਲਹਾਲ ਮਿਸ ਨਜ਼ਰ ਆਉਂਦੇ ਨੇ। ਉੱਥੇ ਆਸਟ੍ਰੇਲੀਆ ਦੀ ਤਰਫ ਤੋਂ ਇਬੋਲਾ ਜਿਹੜੀ ਕਿ ਇੱਕ ਘਾਤਕ ਬਿਮਾਰੀ ਹੈ ਸੈਂਟਰਲ ਅਫਰੀਕਾ ਦੇ ਵਿੱਚ, ਖਾਸ ਤੌਰ ਦੇ ਉੱਤੇ ਇਸ ਨੇ ਆਪਣਾ ਕਹਿਰ ਬਰਪਾਇਆ। ਵਰਲਡ ਹੈਲਥ ਆਰਗਨਾਈਜੇਸ਼ਨ ਦੀ ਤਰਫ ਤੋਂ ਜਦੋਂ ਇਹ ਗੱਲ ਕਹੀ ਗਈ ਹੈ ਕਿ ਇਹ ਬਿਮਾਰੀ ਬੜੀ ਛੇਤੀ ਡੈਮੋਕ੍ਰੇਟਿਕ ਰਿਪਬਲਿਕ ਆਫ ਕੋਂਗੋ ਤੋਂ ਹੁੰਦੇ ਹੋਏ ਯੁਗਾਂਡਾ ਅਤੇ ਅਲੱਗ ਅਲੱਗ ਦੇਸ਼ਾਂ 'ਚ ਫੈਲ ਰਹੀ ਹੈ, ਆਸਟ੍ਰੇਲੀਆ ਨੇ ਕੌਮਾਂਤਰੀ ਭਾਈਚਾਰੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਦਿੱਤਾ। $5 million ਇਸ ਬਿਮਾਰੀ ਦੇ ਗਲੋਬਲ ਰਿਸਪੋਂਸ ਦੇ ਉੱਤੇ ਕੰਮ ਕਰਨ ਦੇ ਖਾਤਰ ਦਿੱਤੇ ਜਾਣ ਦਾ ਐਲਾਨ ਕੀਤਾ ਗਿਆ। ਦੱਸ ਦਈਏ ਕਿ ਵਿਦੇਸ਼ ਮੰਤਰੀ ਪੈਨੀ ਵੋਂਗ ਦਾ ਕਹਿਣਾ ਹੈ ਕਿ ਆਸਟ੍ਰੇਲੀਆ ਦੀ ਕਮਿਟਮੈਂਟ ਦੇ ਉੱਤੇ ਕਈ ਸਾਰੇ ਦੇਸ਼ ਜਿਹੜੇ ਨੇ ਉਹ ਨਿਰਭਰ ਕਰਦੇ ਨੇ। ਆਸਟ੍ਰੇਲੀਆ ਆਪਣੇ ਦੇਸ਼ ਦੇ ਅੰਦਰ ਹੀ ਨਹੀਂ ਬਲਕਿ ਦੂਸਰਿਆਂ ਦੇਸ਼ਾਂ ਦੇ ਵਿੱਚ ਵੀ ਹੈਲਥ ਸਿਕਿਉਰਿਟੀ ਦੀ ਇੱਕ ਉਮੀਦ ਰੱਖਦਾ, ਇੱਕ ਤਵੱਕੋ ਰੱਖਦਾ। ਆਸਟ੍ਰੇਲੀਆ ਦੇ ਵਿੱਚ ਮਹਿੰਗਾਈ ਵਧੀ ਹੈ, ਆਉਣ ਵਾਲੇ ਦਿਨਾਂ 'ਚ ਹੋਰ ਵਧੇਗੀ। RBA ਦੇ ਸੰਕੇਤ ਦੇ ਨਾਲ ਜੁੜੀ ਖਬਰ ਸਵੇਰ ਵੇਲੇ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ। ਔਰ ਇਹ ਕਿਹਾ ਜਾ ਰਿਹਾ ਹੈ ਕਿ ਆਸਟ੍ਰੇਲੀਆ 'ਚ ਸੁਸਤੀ ਦੇ ਦੌਰ ਦੀ ਹਾਲੇ ਸ਼ੁਰੂਆਤ ਹੋਈ ਹੈ, ਪਰ ਬੇਹੱਦ ਮਾੜਾ ਦੌਰ ਆਉਣ ਵਾਲਾ। ਸੋ ਇਸ ਕਰਕੇ ਜਿਹੜੀਆਂ ਆਪਣੀਆਂ ਸੇਵਿੰਗਸ ਨੇ ਉਹਨਾਂ ਨੂੰ ਆਪਣੇ ਰੇਨੀ ਡੇ ਦੇ ਲਈ ਬਚਾ ਕੇ ਰੱਖੋ ਤਾਂ ਕਿ ਕਿਤੇ ਫਿਰ ਇਹ ਹਾਲਾਤ ਨਾ ਹੋਣ ਜਿਵੇਂ ਪਿਛਲੇ ਕੁਝ ਸਾਲਾਂ ਦੇ ਵਿੱਚ ਕੁਝ ਇੱਕ ਉਤਪਾਦਾਂ ਦੇ ਨਾਲ ਜੁੜੇ ਹੋਏ ਨੇ। 7 ਗਰੋਸਰੀ ਆਈਟਮਸ ਐਸੀਆਂ ਨੇ ਜਿਹੜੀਆਂ ਪਿਛਲੇ 4 ਸਾਲਾਂ ਦੇ ਅੰਦਰ ਡਬਲ ਪ੍ਰਾਈਸ ਦੇ ਉੱਤੇ ਹੁਣ ਵਿਕਣ ਲੱਗ ਪਈਆਂ ਨੇ। ਸਾਲ 2022 ਦੀ ਸ਼ੁਰੂਆਤ ਦੇ ਵਿੱਚ ਉਦਾਹਰਣ ਦੇ ਤੌਰ ਦੇ ਉੱਤੇ ਜਿਹੜਾ ਓਲਿਵ ਓਇਲ ਹੈ ਉਹ $12 to $14 ਦੀ 1 liter ਦੀ ਬੋਟਲ ਸੁਪਰ ਮਾਰਕੀਟਸ ਦੇ ਵਿੱਚੋਂ ਮਿਲ ਜਾਂਦੀ ਸੀ, ਹੁਣ ਉਹੀ $24 to $28 ਤੱਕ ਦੀ ਮਿਲ ਰਹੀ ਹੈ। ਓਲਿਵ ਆਇਲ ਦੀਆਂ ਕੀਮਤਾਂ ਦੇ ਵਿੱਚ ਕੌਮਾਂਤਰੀ ਬਾਜ਼ਾਰ ਦੇ ਅੰਦਰ 70% ਇਜ਼ਾਫਾ ਹੋਇਆ ਦੱਸਿਆ ਗਿਆ। ਇਸੇ ਤਰੀਕੇ ਦੇ ਨਾਲ ਬਿਸਕਿਟਸ, ਚਿਪਸ, ਇਹ ਜਿਹੜੇ ਸਨੈਕਸ ਨੇ, ਉਦਾਹਰਣ ਦੇ ਤੌਰ 'ਤੇ ਆਰਡਨਰ ਟਿਮ ਟੈਮਸ, ਇਹਨਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ। ਟਿਮ ਟੈਮ $2.25 ਦੇ ਸੀ, ਹੁਣ $5 to $7 ਦੇ ਨੇ ਪਿਛਲੇ 4 ਸਾਲਾਂ ਦੇ ਫਰਕ ਦੇ ਵਿੱਚ। ਇਸੇ ਤਰੀਕੇ ਦੇ ਨਾਲ ਸਮਿਥ ਦੇ ਚਿਪਸ ਜਿਹੜੇ $3.5 to $4 ਦੇ ਸੀ, 175 ਗ੍ਰਾਮ ਦਾ ਬੈਗ ਇੱਕ ਮੰਨ ਕੇ ਚੱਲੋ 2022 'ਚ, ਉਹ ਹੁਣ $5 to $6 ਤੱਕ ਦਾ ਵਿਕ ਰਿਹਾ। ਆਂਡਿਆਂ ਦੀਆਂ ਕੀਮਤਾਂ ਵਧੀਆ ਨੇ, ਹਾਲਾਂਕਿ ਏਵੀਅਨ ਫਲੂ 2024 'ਚ ਆਸਟ੍ਰੇਲੀਆ ਆਇਆ ਸੀ, ਉਦੋਂ ਬਹੁਤ ਵੱਡਾ ਨੁਕਸਾਨ ਹੋਇਆ ਸੀ ਵਿਕਟੋਰੀਆ NSW ACT ਦੇ ਵਿੱਚ। ਖਾਸ ਤੌਰ ਦੇ ਉੱਤੇ ਇਸ ਬਿਮਾਰੀ ਦੇ ਨਾਲ ਨਜਿੱਠਣ ਦੇ ਲਈ ਲਗਭਗ 18 ਲੱਖ ਮੁਰਗੀਆਂ ਕਤਲ ਕਰ ਦਿੱਤੀਆਂ ਗਈਆਂ ਸੀ। ਉਸ ਤੋਂ ਬਾਅਦ ਆਂਡਿਆਂ ਦੀਆਂ ਕੀਮਤਾਂ ਦੇ ਵਿੱਚ ਇਜ਼ਾਫਾ ਹੁੰਦਾ ਗਿਆ ਅਤੇ ਹੁਣ ਦੁੱਗਣੀਆਂ ਕੀਮਤਾਂ ਜਿਹੜੀਆਂ ਨੇ ਉਹ ਪਹੁੰਚ ਚੁੱਕੀਆਂ ਨੇ। ਚੌਕਲੇਟਸ ਦੀਆਂ ਕੀਮਤਾਂ ਦੇ ਵਿੱਚ ਇਜ਼ਾਫੇ ਹੋਏ ਨੇ, ਕੌਫੀ ਦੀਆਂ ਕੀਮਤਾਂ ਦੇ ਵਿੱਚ ਵਾਧਾ ਹੋਇਆ। ਡੈਰੀ ਦੀ ਜੇ ਗੱਲ ਕਰੀਏ ਤਾਂ ਦੁੱਧ ਅਤੇ ਚੀਜ਼ ਦੋਹਾਂ ਦੀਆਂ ਕੀਮਤਾਂ 'ਚ ਪਿਛਲੇ 4 ਸਾਲਾਂ ਦੇ ਅੰਦਰ ਲਗਭਗ ਦੁੱਗਣੇ ਵਰਗਾ ਵਾਧਾ ਹੋਇਆ। ਦੁੱਧ ਉਦਾਹਰਣ ਦੇ ਤੌਰ 'ਤੇ 2 ਲੀਟਰ ਦਾ ਜਿਹੜਾ ਹੋਮ ਬ੍ਰੈਂਡ ਤੁਹਾਨੂੰ ਸਕੋਲਜ਼ ਜਾਂ ਵੂਲਵਰਸ ਤੋਂ ਮਿਲ ਜਾਂਦਾ ਸੀ $2, $2.60 ਤੱਕ ਦਾ, ਉਹ ਹੁਣ $3.50 ਤੋਂ ਉੱਪਰ ਤੱਕ ਦਾ ਵੀ ਮਿਲ ਰਿਹਾ। ਇਸੇ ਤਰੀਕੇ ਦੇ ਨਾਲ ਚੀਜ਼ ਦੀਆਂ ਕੀਮਤਾਂ, ਮੀਟ ਦੀਆਂ ਕੀਮਤਾਂ ਅਤੇ ਰੋਜ਼ਾਨਾ ਗਰੋਸਰੀ ਆਈਟਮਸ ਦੀਆਂ ਕੀਮਤਾਂ ਵਧੀਆਂ ਨੇ। ਜਾਂਦਿਆਂ ਦੇ ਖੇਡ ਜਗਤ ਦੇ ਨਾਲ ਜੁੜੀ ਖਬਰ, ਅੱਜ ਲਾਹੌਰ ਦੇ ਵਿੱਚ 3rd ਇੱਕ ਦਿਨਾ ਮੈਚ ਜਿਹੜਾ ਡੇ ਐਂਡ ਨਾਈਟ ਖੇਡਿਆ ਜਾਣਾ, ਪਾਕਿਸਤਾਨ ਬਨਾਮ ਆਸਟ੍ਰੇਲੀਆ ਹੋਏਗਾ। ਦੱਸਦੀ ਹੈ ਕਿ ਆਸਟ੍ਰੇਲੀਆ ਦੀ ਟੀਮ ਪਾਕਿਸਤਾਨ ਪਹੁੰਚੀ ਹੋਈ ਹੈ। ਰਾਵਲਪਿੰਡੀ 'ਚ ਖੇਡਿਆ ਗਿਆ ਪਹਿਲਾ ਇੱਕ ਦਿਨਾ ਮੈਚ, ਪਾਕਿਸਤਾਨ ਨੇ 5 ਵਿਕਟਾਂ ਦੇ ਨਾਲ ਫਰਕ ਨਾਲ ਜਿੱਤ ਲਿਆ ਸੀ। ਦੂਜੇ ਮੈਚ ਨੂੰ ਜਿਹੜਾ ਲਾਹੌਰ ਦੇ ਵਿੱਚ ਹੀ ਹੋਇਆ ਸੀ, ਉਸ ਨੂੰ ਆਸਟ੍ਰੇਲੀਆ ਨੇ 41 ਦੌੜਾਂ ਦੇ ਫਰਕ ਦੇ ਨਾਲ ਜਿੱਤਿਆ ਸੀ ਅਤੇ ਹੁਣ ਇਹ 3rd ਇੱਕ ਦਿਨਾ ਮੈਚ ਜਿਹੜਾ ਆਸਟ੍ਰੇਲੀਆ ਅਤੇ ਪਾਕਿਸਤਾਨ ਦੇ ਦਰਮਿਆਨ ਅੱਜ ਦੇ ਦਿਨ ਹੋਣਾ ਹੈ। ਖਬਰਾਂ ਦੇ ਅੱਜ ਦੇ ਇਸ ਸੈਗਮੈਂਟ ਦੇ ਵਿੱਚ ਫਿਲਹਾਲ ਇੰਨਾ ਹੀ, ਦਿਓ ਇਜਾਜ਼ਤ, ਧੰਨਵਾਦ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧ ਦਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: हेलो मैं हूं सनी देओल और आप सुन रहे हैं हांजी वन

0: ਜੋ ਹਾਂਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
3: Hi, this is Arbaaz Khan and you're listening to Hanji Radio 167 4 AM.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।
3: This station is now the ultimate power in the universe.
4: Radio Hanji 1674 AM.
5: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
6: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
5: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216-OLD-G-LONG-ROAD ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
7: ਵਾਪਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ, ਤੇ ਹੁਣ ਗੱਲਬਾਤ ਕਰਦੇ ਚੱਲਾਂਗੇ ਫੁੱਟਬਾਲ ਦੀ। ਫੁੱਟਬਾਲ ਦਾ ਵਰਲਡ ਕੱਪ ਸ਼ੁਰੂ ਹੋ ਜਾ ਰਿਹਾ ਔਰ ਵਰਲਡ ਕੱਪ ਦੇ ਨਾਲ ਸੰਬੰਧਿਤ ਜਿਹੜੇ ਫੈਕਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਖਾਸ ਕਰਕੇ ਫੀਫਾ ਵਰਲਡ ਕੱਪ ਨੂੰ ਦੁਨੀਆ ਦੇ ਵਿੱਚ ਸਾਰਿਆਂ ਨਾਲੋਂ ਜ਼ਿਆਦਾ ਵੱਡਾ ਈਵੈਂਟ ਹੈ, ਓਲੰਪਿਕ ਨੰਬਰ 2 ਦੇ ਉੱਤੇ ਹੈ, ਫੀਫਾ ਵਰਲਡ ਕੱਪ ਨੰਬਰ 1 ਦੇ ਉੱਤੇ, ਜਿਸ ਨੂੰ ਸਭ ਤੋਂ ਵੱਧ ਵਾਰ ਲਾਈਵ ਜਾਂ ਜਿਹੜੇ ਬ੍ਰੌਡਕਾਸਟ ਮਾਧਿਅਮ ਦੇ ਨਾਲ ਦੇਖਿਆ ਜਾਂ ਸੁਣਿਆ ਜਾਂਦਾ ਰਿਹਾ। ਫੀਫਾ ਵਰਲਡ ਕੱਪ ਦੀ ਸ਼ੁਰੂਆਤ ਹੈ ਜਿਹੜੀ ਉਹ 1930 ਦੇ ਵਿੱਚ ਹੋਈ ਸੀ ਅਤੇ ਪਹਿਲਾ ਟੂਰਨਾਮੈਂਟ ਉਰੂਗਵੇ ਦੇ ਵਿੱਚ ਖੇਡਿਆ ਗਿਆ ਸੀ। ਪਹਿਲਾ ਵਰਲਡ ਕੱਪ ਵੀ ਉਰੂਗਵੇ ਨੇ ਹੀ ਜਿੱਤਿਆ ਸੀਗਾ। ਬ੍ਰਾਜ਼ੀਲ ਦੀ ਟੀਮ ਹੈ ਜਿਹੜੀ ਉਹ ਅਜੇ ਤੱਕ ਦੀ ਇਸ ਵਰਲਡ ਕੱਪ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਸਭ ਤੋਂ ਸਫਲ ਟੀਮ ਰਹੀ ਹੈ। ਬ੍ਰਾਜ਼ੀਲ ਦੀ ਟੀਮ ਨੇ 5 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ। ਬ੍ਰਾਜ਼ੀਲ ਦੀ ਇਕੱਲੀ ਇਹੋ ਜਿਹੀ ਟੀਮ ਹੈ ਜੋ ਹਰ ਵਰਲਡ ਕੱਪ ਦੇ ਵਿੱਚ ਖੇਡੀ ਹੈ। ਇਸ ਤੋਂ ਇਲਾਵਾ ਕੋਈ ਵੀ ਅਜਿਹੀ ਟੀਮ ਨਹੀਂ ਹੈ ਦੁਨੀਆ ਦੇ ਵਿੱਚ ਜਿਸ ਨੇ ਅਜੇ ਤੱਕ 1930 ਤੋਂ ਲੈ ਕੇ ਸਾਰੇ ਵਰਲਡ ਕੱਪ ਨੇ ਜਿਹੜੇ ਉਹ ਖੇਡੇ ਹੋਣ। ਵਰਲਡ ਕੱਪ ਸੰਭਾਵੀ ਤੌਰ 'ਤੇ 4 ਸਾਲ ਦੇ ਬਾਅਦ ਕਰਵਾਇਆ ਜਾਂਦਾ, ਜੋ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ। 1942 ਅਤੇ 1946 ਦੇ ਵਰਲਡ ਕੱਪ ਦੂਸਰੇ ਵਿਸ਼ਵ ਯੁੱਧ ਦੇ ਕਾਰਨ ਨਹੀਂ ਖੇਡੇ ਜਾ ਸਕੇ ਸਨ। ਜਰਮਨੀ ਅਤੇ ਇਟਲੀ ਨੇ 4-4 ਵਾਰ ਵਰਲਡ ਕੱਪ ਹੈ ਜਿਹੜਾ ਉਹ ਜਿੱਤਿਆ ਹੈ। ਇਸ ਦੇ ਨਾਲ ਨਾਲ ਇੱਕ ਹੋਰ ਰਿਕਾਰਡ ਇਟਲੀ ਨੇ ਬਣਾਤਾ ਹੈ ਕਿ 3 ਵਾਰ ਲਗਾਤਾਰ ਉਹ ਵਰਲਡ ਕੱਪ ਜਿੱਤਣ ਤੋਂ ਬਾਅਦ ਬਾਹਰ ਬੈਠੇ ਨੇ। ਇਸ ਵਾਰੀ ਵੀ ਇਟਲੀ ਦੀ ਟੀਮ ਹੈ ਜਿਹੜੀ ਉਹ ਕੁਆਲੀਫਾਈ ਨਹੀਂ ਕਰ ਰਹੀ। ਅਰਜਨਟੀਨਾ ਨੇ 2022 ਦੇ ਵਿੱਚ ਫਰਾਂਸ ਨੂੰ ਹਰਾ ਕੇ ਆਪਣਾ 30ਵਾਂ ਵਰਲਡ ਕੱਪ ਜਿੱਤਿਆ ਸੀ ਔਰ ਬਾਕਮਾਲ ਮੈਚ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਸੀ, ਜਿਸ ਦੇ ਵਿੱਚ ਮਬਾਪੇ ਅਤੇ ਲਾਇਨਲ ਮੈਸੀ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਸੀ ਉਹ ਵੀ ਬਾਕਮਾਲ ਸੀ। 2022 ਵਰਲਡ ਕੱਪ ਦੇ ਨਾਲ ਲਗਭਗ 5 ਬਿਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਜੁੜੇ ਸਨ ਅਤੇ ਇਸ ਨੂੰ ਦੁਨੀਆ ਦੇ ਵਿੱਚ ਸਭ ਤੋਂ ਵੱਧ ਦੇਖਿਆ ਜਾਣ ਵਾਲਾ ਖੇਡ ਟੂਰਨਾਮੈਂਟ ਹੈ ਜਿਹੜਾ ਉਹ ਮੰਨਿਆ ਜਾਂਦਾ ਹੈ, ਜਿਸ ਤੋਂ ਪਹਿਲਾਂ ਵੀ ਸਾਡੇ ਨਾਲ ਗੱਲਬਾਤ ਕੀਤੀ ਹੈ। ਵਰਲਡ ਕੱਪ ਇਤਿਹਾਸ ਦਾ ਸਭ ਤੋਂ ਵੱਧ ਸਕੋਰ ਵਾਲਾ ਮੈਚ 1954 ਦੇ ਵਿੱਚ ਖੇਡਿਆ ਗਿਆ ਸੀ, ਜਿੱਥੇ ਆਸਟਰੀਆ ਨੇ ਸਵਿਟਜ਼ਰਲੈਂਡ ਨੂੰ 7 ਗੋਲਾਂ ਦੇ ਨਾਲ ਮਾਤ ਦਿੱਤੀ ਸੀ। ਕੈਮਰੂਨ ਦੇ ਰੋਜ਼ਰ ਮਿਲਾ 42 ਸਾਲ ਦੀ ਉਮਰ ਦੇ ਵਿੱਚ ਗੋਲ ਕਰਨ ਵਾਲੀ ਸਭ ਤੋਂ ਵੱਡੀ ਉਮਰ ਦੇ ਖਿਡਾਰੀ ਨੇ ਵਰਲਡ ਕੱਪ ਦੇ ਪੂਰੇ ਇਤਿਹਾਸ ਦੇ ਵਿੱਚ। ਇਸ ਨਾਲ ਨਾਲ ਜੇਕਰ ਆਪਾਂ ਦੇਖੀਏ ਤਾਂ ਮਿਰੋਸਲਾਵ ਕਲੋਜ਼ ਜਰਮਨੀ, ਜੋ ਕਿ ਵਰਲਡ ਕੱਪ ਇਤਿਹਾਸ 'ਤੇ ਸਭ ਤੋਂ ਵੱਧ 16 ਗੋਲ ਕਰਨ ਵਾਲੇ ਖਿਡਾਰੀ ਨੇ, ਇਸ ਦੇ ਨਾਲ ਪਹਿਲੇ ਦੁਨੀਆ ਦਾ ਇੱਕੋ ਇੱਕ ਇਹੋ ਜਿਹਾ ਲੀਜੈਂਡ ਖਿਡਾਰੀ ਹੋਇਆ ਜਿਨ੍ਹਾਂ ਨੇ 3 ਵਰਲਡ ਕੱਪ ਜਿੱਤੇ ਨੇ ਔਰ 2026 ਵਰਲਡ ਕੱਪ ਦੇ ਵਿੱਚ ਪਹਿਲੀ ਵਾਰੀ ਜਿਹੜਾ ਹੈ ਉਹ 48 ਟੀਮਾਂ ਨੇ ਹਿੱਸਾ ਲੈ ਰਹੀਆਂ ਨੇ। ਇਸ ਤੋਂ ਪਹਿਲਾਂ 32 ਟੀਮਾਂ ਤੱਕ ਹੀ ਇਸ ਨੂੰ ਸੀਮਿਤ ਰੱਖਿਆ ਜਾਂਦਾ ਰਿਹਾ ਔਰ ਇਸ ਵਾਲੀ 48 ਟੀਮਾਂ ਨੇ ਜਿਹੜੀਆਂ ਉਹ ਇਸ ਦੇ ਵਿੱਚ ਹਿੱਸਾ ਲੈ ਰਹੀਆਂ ਨੇ। ਫਨ ਫੈਕਟ ਦੀ ਗੱਲ ਕਰੀਏ ਤਾਂ 1964 ਦੇ ਵਿੱਚ ਵਰਲਡ ਕੱਪ ਟਰੋਫੀ ਹੈ ਜਿਹੜੀ ਉਹ ਚੋਰੀ ਹੋ ਗਈ ਸੀ ਅਤੇ 7 ਦਿਨਾਂ ਦੇ ਬਾਅਦ ਇਸ ਨੂੰ ਰਿਕਵਰ ਕੀਤਾ ਗਿਆ ਸੀ। ਇਸ ਦੇ ਨਾਲ ਨਾਲ ਦੋ ਉਹਨਾਂ ਖਿਡਾਰੀਆਂ ਦੀ ਵੀ ਗੱਲ ਇਸ ਆਪਣੀ ਗੱਲਬਾਤ ਦੇ ਵਿੱਚ ਜ਼ਰੂਰ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਬਾਰੇ ਪੂਰੀ ਦੁਨੀਆ ਹੈ ਜਿਹੜਾ ਉਹਨਾਂ ਨੂੰ ਖੇਡਦੇ ਵੀ ਦੇਖਣਾ ਪਸੰਦ ਕਰਦੀ, ਉਹਨਾਂ ਦੇ ਫੈਨ ਵੀ ਆਪਸ ਦੇ ਵਿੱਚ ਪੂਰੀ ਤਰ੍ਹਾਂ ਵੰਡ ਹੋ ਜਾਂਦੇ ਨੇ ਕਿ ਜਿਸ ਨੇ ਵਿੱਚ ਅਕਸਰ ਇਹ ਸਵਾਲ ਪੁੱਛਿਆ ਜਾਂਦਾ ਕਿ ਰੋਨਾਲਡੋ ਜਾਂ ਮੈਸੀ। ਸੋ ਆਓ ਦੋਨਾਂ ਦੀ ਗੱਲ ਕਰਦੇ ਹਾਂ, ਰੋਨਾਲਡੋ ਅਤੇ ਮੈਸੀ ਬਾਰੇ ਦਿਲਚਸਪ ਜਿਹੜੇ ਫੈਕਟਸ ਨੇ ਉਹ ਤੁਹਾਡੇ ਨਾਲ ਸਾਂਝੇ ਕਰਦੇ ਹਾਂ। ਰੋਨਾਲਡੋ ਫੁੱਟਬਾਲ ਇਤਿਹਾਸ ਦੇ ਸਭ ਤੋਂ ਵੱਧ ਅਧਿਕਾਰਿਕ ਗੋਲ ਕਰਨ ਵਾਲੇ ਖਿਡਾਰੀ ਮੰਨੇ ਜਾਂਦੇ ਨੇ। ਯੂਐਫਾ ਚੈਂਪੀਅਨਸ ਲੀਗ ਦੇ ਵਿੱਚ ਸਭ ਤੋਂ ਵੱਧ 140 ਗੋਲ ਕਰਨ ਦਾ ਰਿਕਾਰਡ ਰੋਨਾਲਡੋ ਦੇ ਨਾਮ ਹੈ। ਰੋਨਾਲਡੋ ਪਹਿਲੇ ਖਿਡਾਰੀ ਹਨ ਜਿਨ੍ਹਾਂ ਨੇ 5 ਵੱਖ ਵੱਖ ਵਰਲਡ ਕੱਪ ਟੂਰਨਾਮੈਂਟਾਂ ਦੇ ਵਿੱਚ ਜਾਂ ਵੱਖ ਵੱਖ ਅੰਤਰਰਾਸ਼ਟਰੀ ਟੂਰਨਾਮੈਂਟਾਂ ਦੇ ਵਿੱਚ ਜਿਹੜੇ ਨੇ ਉਹ ਗੋਲ ਕੀਤਾ। ਉਹ ਪੁਰਤਗਾਲ ਦੇ ਲਈ ਸਭ ਤੋਂ ਵੱਧ ਗੋਲ ਕਰਨ ਵਾਲੇ ਖਿਡਾਰੀ ਵੀ ਨੇ ਅਤੇ ਅੰਤਰਰਾਸ਼ਟਰੀ ਫੁੱਟਬਾਲ ਦੇ ਵਿੱਚ ਗੋਲਾਂ ਦਾ ਵਿਸ਼ਵ ਰਿਕਾਰਡ ਵੀ ਹੈ ਜਿਹੜਾ ਉਹ ਉਹਨਾਂ ਦੇ ਨਾਮ ਹੈ। ਰੋਨਾਲਡੋ ਨੇ ਮੈਨਚੈਸਟਰ ਯੂਨਾਈਟਿਡ, ਰੀਅਲ ਮੈਡ੍ਰਿਡ, ਯੂਵੈਂਟਸ ਅਤੇ ਅਲ ਨਸਰ ਵਰਗੇ ਕਲੱਬਾਂ ਦੇ ਲਈ ਖੇਡਿਆ। ਉਹ ਹਾਲ ਦੀ ਘੜੀ ਅਲ ਨਸਰ ਦੇ ਲਈ ਹੀ ਖੇਡ ਰਹੇ ਨੇ। ਪੰਜ ਵਾਰ ਦੀ ਬੈਲੂਨ ਜੇਤੂ ਨੇ, ਖਾਸ ਕਰਕੇ ਜੇ ਅਸੀਂ ਫੁੱਟਬਾਲ ਦੇ ਨਾਲ ਜੇਕਰ ਸੰਬੰਧਿਤ ਹੋ ਤਾਂ ਤੁਹਾਨੂੰ ਬੈਲੂਨ ਡਿਓਰ ਦੇ ਬਾਰੇ ਜ਼ਰੂਰ ਪਤਾ ਹੋਊਗਾ। ਸੋ ਉਸ ਨੂੰ ਪੰਜ ਵਾਰੀ ਰੋਨਾਲਡੋ ਨੇ ਜਿੱਤਿਆ। ਰੋਨਾਲਡੋ ਦਾ ਮਸ਼ਹੂਰ ਜਸ਼ਨ ਹੈ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸੂ, ਉਹ ਸਭ ਤੋਂ ਪ੍ਰਸਿੱਧ ਹੈ। ਬੱਚੇ ਬੱਚੇ ਤੋਂ ਲੈ ਕੇ ਇੱਥੇ ਦੀ ਲੋਕਲ ਫੁੱਟਬਾਲ ਜਿਹੜੇ ਕਲੱਬਸ ਨੇ ਉਹਨਾਂ ਦੇ ਵਿੱਚ ਵੀ ਰੋਨਾਲਡੋ ਦਾ ਮੂਵ ਤੁਸੀਂ ਇਹ ਅਕਸਰ ਕਰਦੇ ਦੇਖ ਸਕਦੇ ਹੋ। ਲਾਇਓਨਲ ਮੈਸੀ ਦੀ ਜੇਕਰ ਗੱਲ ਕਰੀਏ ਤਾਂ ਮੈਸੀ ਨੇ ਅਰਜਨਟੀਨਾ ਨੂੰ 2022 ਫੀਫਾ ਵਰਲਡ ਕੱਪ ਜਿਤਾਉਣ ਦੇ ਵਿੱਚ ਅਹਿਮ ਭੂਮਿਕਾ ਅਦਾ ਕੀਤੀ ਸੀ। ਲਾ ਲੀਗਾ ਦੇ ਇਤਿਹਾਸ ਦੇ ਵਿੱਚ, ਜੋ ਕਿ ਸਪੈਨਿਸ਼ ਫੁੱਟਬਾਲ ਲੀਗ ਹੈ, ਉਸ ਦੇ ਵਿੱਚ ਸਭ ਤੋਂ ਵੱਧ 474 ਗੋਲ ਮੈਸੀ ਦੇ ਨਾਮ ਨੇ। ਮੈਸੀ ਇੱਕ ਹੀ ਯੂਰਪੀ ਕਲੱਬ ਦੇ ਲਈ ਸਭ ਤੋਂ ਵੱਧ 672 ਗੋਲ ਕਰਨ ਵਾਲੇ ਖਿਡਾਰੀ ਨੇ ਅਤੇ ਉਹ ਹੈ ਬਾਰਸੀਲੋਨਾ। ਬਾਰਸੀਲੋਨਾ ਦੇ ਲਈ ਲੰਬਾ ਸਮਾਂ ਮੈਸੀ ਨੇ ਜਿਹੜੀ ਉਹ ਆਪਣੀ ਅਵੇਲੇਬਿਲਟੀ ਰੱਖੀ ਹੈ ਅਤੇ ਉਸ ਟੀਮ ਦਾ ਸਿਖਰ ਵੀ ਹੈ ਜਿਹੜਾ ਉਹ ਜ਼ਰੂਰ ਦੇਖਿਆ। ਇੱਕ ਕੈਲੰਡਰ ਈਅਰ ਦੇ ਵਿੱਚ ਸਭ ਤੋਂ ਵੱਧ 91 ਗੋਲ ਕਰਨ ਦਾ ਗਿਨੀਜ਼ ਵਰਲਡ ਰਿਕਾਰਡ ਵੀ ਹੈ, ਰਿਕਾਰਡ ਹੈ ਜਿਹੜਾ ਉਹ ਲਾਇਓਨਲ ਮੈਸੀ ਦੇ ਨਾਮ 'ਤੇ ਹੈ। ਮੈਸੀ ਨੇ ਸਭ ਤੋਂ ਵੱਧ 8 ਬੈਲੂਨ ਡਿਓਰ ਨੇ ਜਿਹੜੇ ਨੇ ਉਹ ਜਿੱਤੇ ਨੇ। ਉਹ ਵਰਲਡ ਕੱਪ ਦੇ ਇਤਿਹਾਸ ਦੇ ਵਿੱਚ ਗੋਲ ਅਤੇ ਅਸਿਸਟ ਦੋਵਾਂ ਦੇ ਵਿੱਚ ਮਹਾਨ ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਮੈਸੀ ਨੂੰ ਕੋਈ ਲੋਕ ਫੁੱਟਬਾਲ ਦਾ ਜਾਦੂਗਰ ਵੀ ਹੈ ਜਿਹੜਾ ਉਹ ਜ਼ਰੂਰ ਕਹਿੰਦੇ ਨੇ। ਹੁਣ ਜਿਹੜਾ ਸਵਾਲ ਸਾਰਿਆਂ ਦੇ ਵੱਲੋਂ ਐਗਜਿਸਟ ਕਰਦਾ, ਸਾਰੇ ਫੁੱਟਬਾਲ ਫੈਨ ਨੇ ਜਿਹੜੇ ਉਹ ਇਸ ਬਾਰੇ ਪੁੱਛਦੇ ਨੇ ਕਿ ਮੈਸੀ ਜਾਂ ਰੋਨਾਲਡੋ ਦੋਵੇਂ ਮਿਲ ਕੇ ਦੋਸਤੋ 80 ਤੋਂ ਵੱਧ ਟਰਾਫੀਆਂ ਜਿੱਤ ਚੁੱਕੇ ਨੇ। ਦੋਵੇਂ ਹੀ 900 ਤੋਂ ਵੱਧ ਕਰੀਅਰ ਗੋਲ ਕਰਨ ਵਾਲੇ ਇਤਿਹਾਸ ਦੇ ਕੁਝ 94 ਖਿਡਾਰੀਆਂ ਦੇ ਵਿੱਚ ਸ਼ਾਮਲ ਨੇ। ਜਿੱਥੇ ਮੈਸੀ ਦੇ ਕੋਲ ਵੱਧ ਅਸਿਸਟ ਨੇ, ਉੱਥੇ ਰੋਨਾਲਡੋ ਦੇ ਕੋਲ ਵੱਧ ਗੋਲ ਨੇ ਜਿਹੜੇ ਉਹ ਦਰਜ ਨੇ। ਪਿਛਲੇ 15 ਤੋਂ ਵੱਧ ਸਾਲਾਂ ਤੋਂ ਇਹ ਦੋਵੇਂ ਫੁੱਟਬਾਲ ਦੀ ਸਭ ਤੋਂ ਵੱਡੀ ਰਾਈਵਲਰੀ ਹੈ ਜਿਹੜੀ ਉਹ ਮੰਨੀ ਜਾਂਦੀ ਰਹੀ ਹੈ। ਇਸ ਦੇ ਵਿੱਚ ਵੀ ਇਹ ਦੱਸਦੇ ਚੱਲਦੇ ਕਿ ਮੈਸੀ ਅਤੇ ਰੋਨਾਲਡੋ ਨੇ ਮਿਲ ਕੇ ਇੱਕ ਪੂਰੀ ਪੀੜ੍ਹੀ ਦਾ ਫੁੱਟਬਾਲ ਬਦਲ ਕੇ ਰੱਖ ਦਿੱਤਾ ਹੈ। ਅੱਜ ਵੀ ਦੋਨਾਂ ਨੂੰ ਗੋਟ ਦੇ ਨਾਮ ਦੇ ਨਾਲ ਹੈ ਜਿਹੜਾ ਉਹ ਜਾਣਿਆ ਜਾਂਦਾ। ਆਪੋ ਆਪਣੇ ਦੋਨਾਂ ਦੇ ਫੈਨ ਨੇ ਜਿਹੜੇ ਉਹ ਦੋਨਾਂ ਨੂੰ ਗੋਟ ਦਾ ਦਰਜਾ ਨੇ ਜਿਹੜੇ ਉਹ ਦਿੰਦੇ ਨੇ। ਪਰ ਇੱਕ ਹੋਰ ਫੈਕਟ ਵੀ ਤੁਹਾਨੂੰ ਜ਼ਰੂਰ ਦੱਸਦੇ ਚੱਲਦੇ ਹਾਂ। ਨੰਬਰ 1 ਅਤੇ ਨੰਬਰ 2 ਦੇ ਉੱਤੇ ਗੋਲ ਕਰਨ ਵਾਲੇ ਜਿਹੜੇ ਖਿਡਾਰੀ ਨੇ ਉਸਦੇ ਵਿੱਚ ਰੋਨਾਲਡੋ ਤਾਂ ਮੈਸੀ ਦਾ ਨਾਮ ਤਾਂ ਆਉਂਦਾ ਹੈ, ਪਰ ਕੀ ਤੁਹਾਨੂੰ ਤੀਸਰੇ ਜਾਂ ਚੌਥੇ ਨੰਬਰ ਦੇ ਉੱਤੇ ਜਿਹੜੇ ਨਾਮ ਨੇ ਉਹਨਾਂ ਦੇ ਬਾਰੇ ਵੀ ਦੱਸਦੇ ਚੱਲਦੇ ਹਾਂ? ਅਤੇ ਚੌਥੇ ਨਾਮ ਦੇ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਆਲ ਟਾਈਮ ਇੰਟਰਨੈਸ਼ਨਲ ਮੈਨਸ ਫੁੱਟਬਾਲ ਗੋਲ ਸਕੋਰਰ ਦੇ ਵਿੱਚ ਕ੍ਰਿਸਟੀਆਨੋ ਰੋਨਾਲਡੋ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ 143 ਗੋਲਾਂ ਦੇ ਨਾਲ। ਲਾਇਨਲ ਮੈਸੀ ਅਰਜਨਟੀਨਾ ਦੇ ਵੱਲੋਂ ਜੋ ਖੇਡਦੇ ਨੇ 115 ਜਾਂ ਕਹਿ ਲਈ 116 ਇਹਨਾਂ ਦੇ ਇੱਕ ਗੋਲ ਨੂੰ ਕੰਪਲੀਟ ਕੀਤਾ ਜਾਂਦਾ। ਸੋ ਨੰਬਰ 2 ਦੇ ਉੱਤੇ ਨੇ ਅਲੀ ਦੇਈ ਇਰਾਨ ਦਾ ਜੋ ਖਿਡਾਰੀ ਆ 108 ਗੋਲਾਂ ਦੇ ਨਾਲ ਨੰਬਰ 3 ਦੇ ਉੱਤੇ ਆ। ਅਤੇ ਨੰਬਰ 4 ਦੇ ਉੱਤੇ ਜੇ ਕੋਈ ਗੈਸ ਲਾ ਸਕਦਾ ਤਾਂ ਲਾ ਸਕਦੇ ਹਾਂ। ਇਨ ਦਾ ਮੀਨ ਟਾਈਮ ਆਪਾਂ ਵੀ ਫੇਸਬੁੱਕ ਹੈ ਜਿਹੜੀ ਉਹ ਜ਼ਰੂਰ ਤੁਹਾਡੇ ਨਾਲ ਖੋਲ੍ਹ ਕੇ ਰੱਖਦੇ ਹਾਂ। ਨੰਬਰ 4 ਦੇ ਉੱਤੇ ਕਿਹੜਾ ਇਹੋ ਜਿਹਾ ਖਿਡਾਰੀ ਹੈ ਜਿਸ ਨੇ ਅੰਤਰਰਾਸ਼ਟਰੀ ਮੁਕਾਬਲਿਆਂ ਦੇ ਵਿੱਚ ਸਭ ਤੋਂ ਵੱਧ ਗੋਲ ਕੀਤੇ ਹੋਣ ਅਤੇ ਇਸ ਟੌਪ ਲੀਡ ਕਲਾਸ ਫੁੱਟਬਾਲਰ ਦੀ ਸੂਚੀ ਦੇ ਵਿੱਚ ਉਸਦਾ ਨਾਮ ਹੋਵੇ? ਭਾਰਤ ਤੋਂ

0: ਗੱਲ ਕਰਦੇ ਹਾਂ ਤਾਂ ਉਸ ਦੇ ਵਿੱਚ ਪਹਿਲੇ ਪੰਜਾਂ ਦੇ ਵਿੱਚ ਭਾਰਤੀ ਖਿਡਾਰੀ ਭਾਰਤੀ ਦੇ ਭਾਰਤੀ ਟੀਮ ਦੇ ਸਾਬਕਾ ਕੈਪਟਨ ਸੁਨੀਲ ਛੇਤਰੀ ਦਾ ਨਾਮ ਵੀ ਹੈ ਜਿਹੜਾ ਉਹ ਜ਼ਰੂਰ ਆਉਂਦਾ ਹੈ। ਸੁਨੀਲ ਛੇਤਰੀ ਜਦੋਂ ਅਸੀਂ ਇੰਡੀਆ ਦੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਟੋਪ ਸਕੋਰਰ ਵੀ ਰਹੇ ਨੇ ਅਤੇ ਕਾਫੀ ਹੈਂਡਫੁੱਲ ਵੀ ਲਏ ਨੇ, ਹਮੇਸ਼ਾ ਹੀ ਇਹਨਾਂ ਨੂੰ ਟੀਮ ਦੇ ਵਿੱਚ ਪਿੱਕ ਕੀਤਾ ਜਾਂਦਾ ਰਿਹਾ ਅਤੇ 95 ਪਲੱਸ ਅੰਤਰਰਾਸ਼ਟਰੀ ਗੋਲ ਨੇ ਜਿਹੜੇ ਇਹ ਕਰ ਚੁੱਕੇ ਨੇ। ਫੁੱਟਬਾਲ ਦੇ ਨਾਲ ਸੰਬੰਧਿਤ, ਫੁੱਟਬਾਲ ਵਰਲਡ ਕੱਪ ਦੇ ਨਾਲ ਸੰਬੰਧਿਤ ਅੱਜ ਦਾ ਇਹ ਸਾਡਾ ਖਾਸ ਐਪੀਸੋਡ ਸੀ। ਆਸ ਉਮੀਦ ਕਰਦੇ ਹਾਂ ਕਿ ਤੁਸੀਂ ਜ਼ਰੂਰ ਇਸ ਨੂੰ ਪਸੰਦ ਕੀਤਾ ਹੋਏਗਾ। ਸਮਾਂ ਹੈ ਜਿਹੜਾ ਬਹੁਤ ਘੱਟ ਰਹਿ ਚੁੱਕਾ ਹੈ, ਇਸੇ ਤਰ੍ਹਾਂ ਫੀਫਾ ਵਰਲਡ ਕੱਪ ਦੀਆਂ ਜਿਹੜੀਆਂ ਰਿਪੋਰਟਸ ਨੇ ਉਹ ਤੁਹਾਡੇ ਤੱਕ ਅਸੀਂ ਜ਼ਰੂਰ ਪਹੁੰਚਾਉਂਦੇ ਰਹਾਂਗੇ। 8 ਦਿਨਾਂ ਦਾ ਸਮਾਂ ਹੈ ਜਿਹੜਾ ਉਹ ਬਾਕੀ ਹੈ, ਜੇਕਰ ਰਿਕਾਰਡਿੰਗ ਸੁਣ ਰਹੇ ਹੋ ਤਾਂ ਉਸ ਦੇ ਵਿੱਚ ਜ਼ਰੂਰ ਅਸੀਂ ਕਹਿ ਸਕਦੇ ਹਾਂ ਕਿ ਫੇਰ ਬਦਲ ਹੋ ਸਕਦਾ ਦਿਨਾਂ ਦਾ। ਔਰ ਇੱਕ ਵਾਰੀ ਫਿਰ ਦੱਸਦੇ ਚੱਲਦੇ ਹਾਂ ਕਿ ਪਹਿਲਾ ਜੋ ਓਪਨਿੰਗ ਮੈਚ ਹੈ ਮੈਕਸੀਕੋ ਵਰਸਿਜ਼ ਸਾਊਥ ਅਫਰੀਕਾ ਦੀਆਂ ਟੀਮਾਂ ਦੇ ਵਿਚਕਾਰ ਖੇਡਿਆ ਜਾਣਾ। ਔਰ ਇਹ ਜੋ ਸੱਟਾ ਬਾਜ਼ਾਰ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤਾਂ ਇਹ ਕਿਹਾ ਜਾਂਦਾ ਕਿ ਪੁਰਤਗਾਲ ਦੀ ਟੀਮ ਦੇ ਵੀ ਸੰਭਾਵਨਾਵਾਂ ਨੇ। ਸਪੇਨ ਨੂੰ ਸਭ ਤੋਂ ਬੈਸਟ ਦਿਖਾਇਆ ਗਿਆ ਜਿਹੜੀ ਬੈਟਿੰਗ ਮਾਰਕੀਟ ਦੇ ਵਿੱਚ, ਫਿਰ ਉਸ ਤੋਂ ਬਾਅਦ ਫਰਾਂਸ ਦਾ ਨੰਬਰ ਆ ਜਾਂਦਾ, ਫਿਰ ਜਰਮਨ ਦਾ ਨੰਬਰ ਆ ਜਾਂਦਾ। PSG ਨੇ ਜਿਸ ਤਰੀਕੇ ਦੇ ਨਾਲ ਹਾਲ ਹੀ ਦੇ ਵਿੱਚ ਚੈਂਪੀਅਨਸ ਲੀਗ ਜਿੱਤੀ ਹੈ ਤਾਂ ਉਹਨਾਂ ਦੀ ਦਾਅਵੇਦਾਰੀ ਵੀ ਹੈ ਜਿਹੜੀ ਉਹ ਜ਼ਰੂਰ ਵਧੇਗੀ ਵਰਲਡ ਕੱਪ ਦੇ ਵਿੱਚ। ਕਿਸ ਤਰੀਕੇ ਦੇ ਨਾਲ PSG ਪਰਫੋਰਮ ਕਰਦੀ ਹੈ ਉਹ ਵੀ ਦੇਖਣ ਯੋਗ ਹੋਏਗਾ। ਇਸੇ ਨਾਲ ਨਾਲ ਇੰਗਲੈਂਡ ਦੀਆਂ ਸੰਭਾਵਨਾਵਾਂ ਕਿੰਨੀਆਂ ਨੇ, ਬਟ ਕੁਝ ਹੋਰ ਜਿਹੜੀਆਂ ਬਾਜ਼ਾਰ ਦੇ ਵਿੱਚ ਖਬਰਾਂ ਗਰਮ ਨੇ ਤਾਂ ਇਹ ਕਿਹਾ ਜਾਂਦਾ ਕਿ ਸਿਮਸਨ ਦੀ ਪ੍ਰੈਡਿਕਸ਼ਨ ਹੈ ਜਿਹੜੀ ਉਹ ਅਜੇ ਤੱਕ ਗਲਤ ਨਹੀਂ ਹੋਈ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਪੁਰਤਗਾਲ ਹੈ ਜਿਹੜਾ ਉਹ ਫਾਈਨਲ ਦੇ ਵਿੱਚ ਪਹੁੰਚੇਗਾ ਅਤੇ ਫਾਈਨਲ ਜਿੱਤੇਗਾ ਵੀ। ਸੋ ਦੇਖਦੇ ਹਾਂ ਕਿ ਕਿਹਦੀ ਭਵਿੱਖਬਾਣੀ ਹੈ ਜਿਹੜੀ ਉਹ ਸਹੀ ਨਿਕਲਦੀ ਹੈ, ਕਿਹੜੀ ਟੀਮ ਆਪਣੇ ਦਮ ਦੇ ਉੱਤੇ ਭਵਿੱਖਬਾਣੀਆਂ ਨੂੰ ਜਿਹੜਾ ਉਹ ਗਲਤ ਕਰਦੀ ਹੈ। ਇਸ ਪੂਰੇ ਦੌਰ ਦੇ ਵਿੱਚ ਜੇਕਰ ਆਪਾਂ ਦੇਖੀਏ ਤਾਂ ਇੱਕ ਅਕਸਰ ਅਸੀਂ ਹੋਰ ਵੀ ਟ੍ਰੈਂਡ ਦੇਖਣ ਨੂੰ ਮਿਲਦੇ ਹਾਂ ਕਿ ਪ੍ਰੈਡਿਕਸ਼ਨਸ ਨੇ ਜਿਹੜੀਆਂ ਉਹ ਬਹੁਤ ਨਿਕਲ ਕੇ ਸਾਹਮਣੇ ਆਉਂਦੀਆਂ। ਇੱਕ ਪੌਲ ਆਕਟੋਪਸ ਸੀ ਯਾਦ ਹੋਏਗਾ ਤੁਹਾਨੂੰ, ਜਿਸ ਟੀਮ 'ਤੇ ਬਹਿੰਦਾ ਸੀ ਉਹ, ਜਿਸ ਟੀਮ ਦੇ ਝੰਡੇ ਦੇ ਉੱਤੇ ਉਹ ਜਾ ਕੇ ਉਹ ਝੰਡਾ ਚੂਜ਼ ਕਰਦਾ ਸੀ, ਉਸ ਟੀਮ ਨੂੰ ਕਿਹਾ ਜਾਂਦਾ ਸੀ ਕਿ ਆਹ ਟੀਮ ਜਿੱਤਦੀ ਹੈ। ਸੋ ਹੁਣ ਤੋਂ ਲੈ ਕੇ ਜਾਂ ਹਫ਼ਤੇ ਤੋਂ ਲੈ ਕੇ ਸੱਟਾ ਬਾਜ਼ਾਰ ਵੀ ਆ ਜਾਂ ਬੈਟਿੰਗ ਆ ਜਿਹੜੀ ਸਪੋਰਟਸ ਦੇ ਵਿੱਚ ਉਹ ਬਹੁਤ ਜ਼ਿਆਦਾ ਪਾਪੂਲਰ ਰਹਿਣੀ ਆ। ਅਸੀਂ ਇਸ ਚੀਜ਼ ਨੂੰ ਬਿਲਕੁਲ ਪ੍ਰਮੋਟ ਨਹੀਂ ਕਰਦੇ ਹਾਂ ਅਫੀਸ਼ਲੀ, ਇਹ ਵੀ ਡਿਸਕਲੇਮਰ ਸਾਡਾ ਦੇਣਾ ਬਣਦਾ, ਬਟ ਉਸ ਤੋਂ ਕਾਫ਼ੀ ਹੱਦ ਤੱਕ ਇਹ ਅੰਦਾਜ਼ੇ ਲਗਾ ਲਏ ਜਾਂਦੇ ਨੇ ਕਿ ਬੈਕਐਂਡ ਦੇ ਉੱਤੇ ਕਿਹੜੀ ਟੀਮ ਨੂੰ ਕਿੰਨਾ ਕੁ ਸਟਰੋਂਗ ਹੈ ਜਿਹੜਾ ਉਹ ਮੰਨਿਆ ਜਾ ਰਿਹਾ। ਸਪੇਨ ਦੀ ਟੀਮ ਇਸ ਵੇਲੇ ਬੈਸਟ ਨਜ਼ਰ ਆ ਰਹੀ ਹੈ, ਨਾਲ ਦੀ ਨਾਲ ਪੁਰਤਗਾਲ ਦੇ ਉੱਤੋਂ ਵੀ ਵਧੀਆ ਜਿਹੜੀਆਂ ਉਮੀਦਾਂ ਨੇ ਉਹ ਲਗਾਈਆਂ ਜਾ ਸਕਦੀਆਂ ਨੇ। ਕੀ ਸਾਊਥ ਅਮੈਰੀਕਾ ਤੋਂ, ਸਾਊਥ ਅਮੈਰੀਕਨ ਕੰਟਰੀ ਅਰਜਨਟੀਨਾ ਤੋਂ ਇਸ ਵਾਰੀ ਯੂਰਪ ਦੇ ਵਿੱਚ ਵਰਲਡ ਕੱਪ ਜਾਏਗਾ? ਯੂਰਪ ਨੂੰ ਕਾਫ਼ੀ ਲੰਬੀ ਵੇਟ ਹੈ ਜਿਹੜੀ ਉਹ ਜ਼ਰੂਰ ਕਰਨੀ ਪਈ ਹੈ, ਪਰ ਕੀ ਯੂਰਪੀਅਨ ਟੀਮਾਂ ਸਾਊਥ ਅਮੈਰੀਕਨ ਟੀਮਾਂ ਨੂੰ ਜਿਹੜੀਆਂ ਹੈ ਉਹ ਚੁਣੌਤੀ ਦੇਣਗੀਆਂ? ਕੀ ਅਫਰੀਕਨ ਟੀਮਾਂ ਸਰਪ੍ਰਾਈਜ਼ ਦੇ ਸਕਦੀਆਂ ਨੇ, ਜਾਂ ਏਸ਼ੀਆ ਦੀ ਨੁਮਾਇੰਦਗੀ ਕਰਨ ਵਾਲੀ ਟੀਮ ਜਪਾਨ ਜਾਂ ਈਰਾਨ ਵਰਗੀਆਂ ਟੀਮਾਂ ਨੇ, ਜਾਂ ਅਸੀਂ ਕਹਿ ਦਈਏ ਏਸ਼ੀਆ ਜਿਹੜੀ ਕਨਫੈਡਰੇਸ਼ਨ ਹੈਗੀ ਆ ਉਸ ਦੇ ਵਿੱਚ ਜਾ ਕੇ ਆਸਟ੍ਰੇਲੀਆ ਵੀ ਖੇਡਦੀ ਹੈ, ਕਿ ਆਸਟ੍ਰੇਲੀਆ ਵੀ ਕੋਈ ਚਮਤਕਾਰ ਕਰ ਸਕਦੀ ਹੈ? ਪਿਛਲੇ ਸਾਲ ਆਸਟ੍ਰੇਲੀਆ ਨੇ ਅਗਲੇ ਦੌਰ ਵਾਸਤੇ ਜਿਹੜਾ ਆਪਣਾ ਦਾਖਲਾ ਜ਼ਰੂਰ ਦਰਜ ਕਰਵਾਇਆ ਸੀ, ਇਸ ਵਾਰੀ ਉਹਨਾਂ ਦੇ ਚਾਂਸਿਸ ਕਿਵੇਂ ਦੇ ਰਹਿੰਦੇ ਨੇ ਅਤੇ ਕੀ ਕੁਝ ਖਾਸ ਉਹਨਾਂ ਦੇ ਵੱਲੋਂ ਪਰਫੋਰਮੈਂਸ ਰਹਿੰਦੀ ਹੈ ਉਸ ਦੇ ਉੱਤੇ ਜ਼ਰੂਰ ਨਜ਼ਰ ਬਣਾਵਾਂਗੇ। ਆਪਣੇ ਆਸੇ ਪਾਸੇ ਹੋਰ ਵਧੇਰੇ ਅਪਡੇਟਸ ਦੇ ਲਈ, ਫੁੱਟਬਾਲ ਵਰਲਡ ਕੱਪ ਦੇ ਬਾਰੇ ਹੋਰ ਕੁਛ ਜਾਣਨ ਦੇ ਲਈ ਰੇਡੀਓ ਹਾਂਜੀ ਦੇ ਨਾਲ ਤੁਸੀਂ ਇਸੇ ਤਰ੍ਹਾਂ ਜ਼ਰੂਰ ਜੁੜੇ ਰਹਿਣਾ। ਇਸੇ ਹੀ ਗੱਲਬਾਤ ਦੇ ਨਾਲ ਪ੍ਰੋਗਰਾਮ ਨੂੰ ਇੱਥੇ ਹੀ ਸਮਾਪਤ ਕਰਦੇ ਹਾਂ। ਧੰਨਵਾਦ ਸਾਰਿਆਂ ਦਾ, ਪਿਆਰ ਭਰੀ।
1: ਯਾਰ ਤੂੰ ਇੱਥੇ ਇੰਨੀ ਛੇਤੀ ਆ ਕੇ ਪੱਕਾ ਵੀ ਹੋ ਗਿਆ, ਕੀ ਜੁਗਾੜ ਲਾਇਆ ਹੈ?
2: ਜੁਗਾੜ ਨਹੀਂ, ਇਹ ਹੈ 8 ਸਾਲਾਂ ਤੋਂ ਵੀ ਵੱਧਾ ਤਜਰਬਾ ਬੰਸਲ ਇਮੀਗ੍ਰੇਸ਼ਨ ਦਾ, ਜਿਨ੍ਹਾਂ ਨੇ ਵਧੀਆ ਕੋਰਸ ਵਿੱਚ ਐਡਮਿਸ਼ਨ ਕਰਾਈ ਅਤੇ ਫਿਰ ਮੈਨੂੰ PR ਦੀ ਰਾਹ ਵੀ ਵਿਖਾਈ। ਇੰਨਾ ਹੀ ਨਹੀਂ, ਇਹ ਸਟੂਡੈਂਟ ਵੀਜ਼ਾ, AAT ਅਪੀਲਸ, ਸਕਿਲਡ ਵੀਜ਼ਾ, PR, US ਵਿਜ਼ਿਟਰ ਵੀਜ਼ਾ ਅਤੇ ਹੋਰ ਵੀ ਕਈ ਮਾਈਗ੍ਰੇਸ਼ਨ ਸਰਵਿਸ ਪ੍ਰੋਵਾਈਡ ਕਰਦੇ ਨੇ।
1: ਨੰਬਰ ਤਾਂ ਦੇ ਬੰਸਲ ਇਮੀਗ੍ਰੇਸ਼ਨ ਵਾਲਿਆਂ ਦਾ।
2: ਹਾਂਜੀ, ਅਪਾਇੰਟਮੈਂਟ ਬੁੱਕ ਕਰਵਾਉਣ ਲਈ ਕਾਲ ਕਰੋ 0406-660-960 ਦੇ, ਜਾਂ ਫਿਰ ਵਿਜ਼ਿਟ ਕਰੋ bansalimmigration.com.au।

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: ਰੇਡੀਓ ਹਾਂਜੀ 1674 AM 24/7 ਇੰਡੀਅਨ ਰੇਡੀਓ ਸਿਡਨੀ ਕਾ ਆਪਣਾ ਇੰਡੀਅਨ ਰੇਡੀਓ ਸਟੇਸ਼ਨ।

ਵਾਪਸ ਇੱਕ ਵਾਰੀ ਫਿਰ ਤੋਂ ਸਵਾਗਤ ਕਰਦੇ ਹਾਂ ਰੇਡੀਓ ਹਾਂਜੀ 1674 AM ਦੀਆਂ ਤਰੰਗਾਂ ਦੇ ਉੱਤੇ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਸਪੋਰਟਸ ਨੇਸ਼ਨ ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਬਿਨਾਂ ਸ਼ੱਕ ਅਸੀਂ ਜਿੱਥੇ ਫੁੱਟਬਾਲ ਦੀ ਵੀ ਗੱਲ ਕਰਾਂਗੇ ਉੱਥੇ ਨਾਲ ਦੀ ਨਾਲ IPL ਦੇ ਉੱਤੇ ਵੀ ਜਿਹੜੀ ਝਾਤ ਆ ਜੋ ਸਟੈਟਸ ਨੇ ਉਹ ਤੁਹਾਡੇ ਨਾਲ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਬਿਨਾਂ ਸ਼ੱਕ ਜਿਹੜੋ IPL ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਰਾਇਲ ਚੈਲੰਜਰਸ ਬੰਗਲੌਰ ਦੀ ਜਿਸ ਤਰ੍ਹਾਂ ਦੀ ਪਰਫਾਰਮੈਂਸ ਰਹੀ ਹੈ ਫਾਈਨਲ ਹਾਲਾਂਕਿ ਉਸ ਤਰ੍ਹਾਂ ਦਾ ਜ਼ਰੂਰ ਨਹੀਂ ਹੋ ਸਕਿਆ ਜਿਸ ਤਰ੍ਹਾਂ ਦੀ ਉਮੀਦ ਸੀ 61 ਜਿਹਾ ਮੁਕਾਬਲਾ ਹੈ ਜਿਹੜਾ ਉਹ ਸਾਨੂੰ ਦੇਖਣ ਨੂੰ ਮਿਲਿਆ ਪਰ ਬੈਕ ਟੂ ਬੈਕ ਚੈਂਪੀਅਨ ਬਣੀਆਂ RCB ਪਿਛਲੇ ਸਾਲ ਇਹ ਗੱਲਾਂ ਕਰਦੇ ਸੀ ਅਸੀਂ ਸਾਰੇ ਕਿ ਰਾਇਲ ਚੈਲੰਜਰ ਬੰਗਲੌਰ ਦੇ ਕਰਕੇ ਨਹੀਂ ਪਰ ਕਿੰਗ ਕੋਹਲੀ ਕਰਕੇ RCB ਹੈ ਜਿਹੜੀ ਉਹ ਜ਼ਰੂਰ ਜਿੱਤਣੀ ਚਾਹੀਦੀ ਹੈ ਹੁਣ ਜਿਸ ਤਰੀਕੇ ਦੇ ਮੁਕਾਬਲੇ RCB ਨੇ ਇਸ ਵਾਰੀ ਖੇਲਣੇ ਬੜੀ ਸੰਤੁਲਿਤ ਜਿਹੀ ਟੀਮ ਹੈ ਜਿਹੜੀ ਉਹ ਸ਼ੁਰੂ ਤੋਂ ਹੀ ਲੱਗੀ ਹੈ ਹਾਲਾਂਕਿ ਕੁੱਲ ਮੈਚ 5 ਜਾਂ 6 ਮੈਚ ਹਾਰੇ ਵੀ ਨੇ ਬਟ ਜਿਸ ਤਰੀਕੇ ਦਾ ਮੁਕਾਬਲਾ ਫਾਈਨਲ ਦੇ ਵਿੱਚ ਸਾਨੂੰ ਦੇਖਣ ਨੂੰ ਮਿਲਿਆ ਉਹ ਵੀ ਲਾਜਵਾਬ ਹੈ ਅਸੀਂ ਕਹਿ ਸਕਦੇ ਹਾਂ ਕਿ ਜ਼ਰੂਰ ਹੈ ਇਸ ਟੂਰਨਾਮੈਂਟ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਕਹਿ ਸਕਦੇ ਹਾਂ ਕਿ ਨਾਮ ਨਾ ਘਟਿਆ ਉਹ ਹੈ ਵੈਭਵ ਸੂਰਿਆਵੰਸ਼ੀ ਨੇ ਬਾਕਮਾਲ ਅਸੀਂ ਕਹਿ ਸਕਦੇ ਹਾਂ ਕਿ ਉਸ ਪਲੇਅਰ ਨੇ ਆਪਣੀ ਪਰਫੋਰਮੈਂਸ ਦਿਖਾਈ ਹੈ ਗਰੁੱਪ ਸਟੇਜਿਸ ਦੇ ਵਿੱਚ ਜਿਸ ਤਰੀਕੇ ਦੇ ਹਾਲਾਤ ਸੀ ਉਹ ਵੀ ਤੁਹਾਡੇ ਨਾਲ ਸਾਂਝੇ ਜ਼ਰੂਰ ਕਰਦੇ ਹਾਂ ਜਿਸ ਦੇ ਵਿੱਚ ਬੋਟਮ ਆਫ ਦਾ ਟੇਬਲ ਲਖਨਊ ਦੀ ਟੀਮ ਰਹੀ ਸੀ ਜਿਸ 'ਤੇ 14 ਮੈਚਾਂ ਦੇ ਵਿੱਚ 8 ਅੰਕ ਸੀ ਨੰਬਰ 9 ਦੇ ਉੱਤੇ ਮੁੰਬਈ ਇੰਡੀਅਨ ਸੀ ਅਗਲੇ ਸਾਲ ਬਹੁਤ ਕੁਝ ਸੋਚਣਾ ਪਊਗਾ ਰੋਹਿਤ ਸ਼ਰਮਾ ਦੀ ਹਾਰਦਿਕ ਪਾਂਡਿਆਂ ਦੀ ਰਿਲਾਇਬਿਲਟੀ ਦੇ ਸੂਰਿਆ ਕੁਮਾਰ ਯਾਦਵ ਦੇ ਫੇਲੀਅਰ 'ਤੇ ਇਹ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਮੁੰਬਈ ਇੰਡੀਅਨਸ ਨੂੰ ਸੋਚਣੀਆਂ ਪੈਣਗੀਆਂ 14 ਮੈਚਾਂ ਦੇ ਵਿੱਚ ਸਿਰਫ 8 ਅੰਕ ਹਾਸਲ ਕੀਤੇ ਨੇ ਅਤੇ ਨੰਬਰ 9 ਦੇ ਉੱਤੇ ਇਹਨਾਂ ਨੇ ਸੀਜ਼ਨ ਹੈ ਜਿਹੜਾ ਉਹ ਫਿਨਿਸ਼ ਕੀਤਾ ਹੈ ਚੇਨਈ ਸੁਪਰ ਕਿੰਗਸ ਦੀ ਜਦੋਂ ਆਪਾਂ ਗੱਲ ਕਰਦੇ ਹਾਂ ਤਾਂ 14 ਮੈਚਾਂ ਦੇ ਵਿੱਚ 12 ਅੰਕ ਇਸ ਟੀਮ ਨੇ ਹਾਸਲ ਕੀਤੇ ਨੇ ਜਦਕਿ ਕੋਲਕਾਤਾ ਨਾਈਟ ਰਾਈਡਰਸ ਜਿਨ੍ਹਾਂ ਦੇ ਬਹੁਤ ਵਧੀਆ ਚਾਂਸਿਸ ਸੀ ਕਿ ਉਹ ਕੁਆਲੀਫਾਈ ਕਰ ਸਕਦੇ ਨੇ ਜਿਸ ਨੂੰ ਰਾਜਸਥਾਨ ਰਾਇਲਸ ਨੇ ਜਿਹੜਾ ਉਹ ਬਾਹਰ ਕੀਤਾ ਇਨਕਲੂਡਿੰਗ ਪੰਜਾਬ ਕਿੰਗਸ ਪਰ ਕੋਲਕਾਤਾ ਨਾਈਟ ਰਾਈਡਰਸ ਨੇ ਆਪਣਾ ਲਾਸਟ ਮੈਚ ਗਵਾਇਆ ਵੀ 14 ਮੈਚਾਂ ਦੇ ਵਿੱਚ ਸਿਰਫ 13 ਅੰਕਾਂ ਦੇ ਨਾਲ ਇਸ ਉਹਨਾਂ ਨੇ ਜਿਹੜਾ ਹੈ ਨੰਬਰ 7 ਦੇ ਉੱਤੇ ਫਿਨਿਸ਼ ਕੀਤਾ ਦਿੱਲੀ ਕੈਪੀਟਲਸ ਨੇ 14 ਮੈਚਾਂ ਦੇ ਵਿੱਚ 14 ਅੰਕ ਹਾਸਲ ਕੀਤੇ ਨੇ ਨੰਬਰ 6 ਦੇ ਉੱਤੇ ਫਿਨਿਸ਼ ਕੀਤਾ 7 ਮੈਚ ਇਸ ਦੇ ਵਿੱਚ ਜਿੱਤੇ ਨੇ 6 ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ ਰਾਜਸਥਾਨ ਰਾਇਲ ਦੀ ਟੀਮ ਨੇ 14 ਮੈਚਾਂ ਦੇ ਵਿੱਚ 16 ਅੰਕ ਹਾਸਲ ਕੀਤੇ ਨੇ ਪੰਜਾਬ ਅਤੇ ਦਿੱਲੀ ਕੈਪੀਟਲਸ ਦੀ ਟੀਮ ਨੂੰ ਅਤੇ ਨਾਲ ਕੋਲਕਾਤਾ ਨਾਈਟ ਰਾਈਡਰਸ ਦੀ ਟੀਮ ਨੂੰ ਜਿਹੜੀ ਉਹਨਾਂ ਨੇ ਕੁਆਲੀਫਾਇਰ ਜਿਹੜੀ ਦੌਰ ਦੇ ਵਿੱਚੋਂ ਮਾਤ ਦਿੱਤੀ ਹੈ ਅਤੇ ਅਗਲੇ ਦੌਰ ਦੇ ਵਿੱਚ ਗਏ ਸਨ ਸਨਰਾਈਜ਼ਰ ਹੈਦਰਾਬਾਦ ਦੀ ਟੀਮ ਨੇ ਤੀਸਰੀ ਪੋਜੀਸ਼ਨ ਦੇ ਉੱਤੇ ਫਿਨਿਸ਼ ਕੀਤਾ ਨੰਬਰ 2 ਦੇ ਉੱਤੇ ਗੁਜਰਾਤ ਟਾਈਟਨ ਰਹੀ ਹੈ ਜਿਨ੍ਹਾਂ ਨੇ ਫਾਈਨਲ ਦੇ ਵਿੱਚ ਇਹਨੂੰ ਹਾਰ ਦਾ ਸਾਹਮਣਾ ਕਰਨਾ ਪਿਆ RCB ਹੈ ਜਿਹੜੀ ਉਹ ਜੇਤੂ ਰਹੀ ਹੈ ਇਸ ਮੁਕਾਬਲੇ ਦੇ ਵਿੱਚ ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹ ਸਾਨੂੰ ਜ਼ਰੂਰ ਦੇਖਣ ਨੂੰ ਮਿਲੀ ਹੈ ਖਾਸ ਕਰਕੇ ਜਦੋਂ ਅਸੀਂ ਰਾਇਲ ਚੈਲੰਜਰਸ ਬੰਗਲੌਰ ਦੀ ਟੀਮ ਦੀ ਗੱਲ ਕਰਦੇ ਹਾਂ ਔਰੇਂਜ ਕੈਪ ਦੇ ਵਿਨਰ ਵੈਭਵ ਸੂਰਿਆਵੰਸ਼ੀ ਦੀ ਵੀ ਗੱਲ ਜ਼ਰੂਰ ਕਰ ਲਈਏ ਵੈਭਵ ਸੂਰਿਆਵੰਸ਼ੀ ਨੇ ਇਸ ਸੀਜ਼ਨ ਦੇ ਵਿੱਚ ਨੇ ਜਿਹੜੇ ਉਹ 16 ਮੈਚ ਖੇਡੇ ਨੇ 48.50 ਦੀ ਐਵਰੇਜ ਦੇ ਨਾਲ ਉਹਨਾਂ ਨੇ ਇਨਿੰਗਸ ਪਲੇ ਕੀਤੀਆਂ ਨੇ ਇਸ ਦੇ ਵਿੱਚ 50 50s ਅਤੇ 100 ਇਸ ਦੇ ਵਿੱਚ ਇੱਕ ਸੈਂਚਰੀ ਇਸ ਦੇ ਵਿੱਚ ਸ਼ਾਮਲ ਹੈ 103 ਦਾ ਹਾਈਐਸਟ ਸਕੋਰ ਰਿਹਾ ਹਾਲਾਂਕਿ ਜਿੰਨੀਆਂ ਸੈਂਚਰੀਜ਼ ਉਹਨਾਂ ਦੀਆਂ ਮਿਸ ਹੋਈਆਂ ਨੇ ਉਹ ਵੀ ਜੇ ਐਡ ਕਰ ਲਈ ਤਾਂ ਮੇਰੇ ਖਿਆਲ 'ਚ ਬਾਕਮਾਲ ਪਰਫੋਰਮੈਂਸ ਹੋਰ ਵੀ ਦਿਖਾਈ ਦਿੰਦੀ ਸਟ੍ਰਾਈਕ ਰੇਟ ਬਾਕਮਾਲ ਹੈ 237.31 ਦਾ ਸਟ੍ਰਾਈਕ ਰੇਟ ਹੈ ਜਿਹੜਾ ਉਹ ਦੇਖਿਆ ਗਿਆ ਉਹਨਾਂ ਦਾ ਪਰ ਸਭ ਤੋਂ ਜ਼ਿਆਦਾ ਯਾਦਗਾਰ ਪਾਰੀ ਹੈ ਜਿੱਥੇ ਬਿਨਾਂ ਸ਼ੱਕ ਉਹਨਾਂ ਦਾ ਹਾਈਐਸਟ ਸਕੋਰ 103 ਰਿਹਾ ਬਟ 28 ਗੇਂਦਾਂ ਦੇ ਵਿੱਚ 97 ਦੌੜਾਂ ਜੋ ਬਣਾਈਆਂ ਸਨ ਉਹ ਉਹਨਾਂ ਦੀ ਇਨਿੰਗ ਦੀ ਬੈਸਟ ਉਹ ਇਸ IPL ਸੀਜ਼ਨ ਦੀ ਬੈਸਟ ਇਨਿੰਗ ਹੈ ਜਿਹੜੀ ਉਹਨਾਂ ਦੀ ਜ਼ਰੂਰ ਕਹੀ ਜਾ ਸਕਦੀ ਹੈ 776 ਦੌੜਾਂ ਦੇ ਨਾਲ ਔਰੇਂਜ ਕੈਪ ਉਹਨਾਂ ਨੂੰ ਇਸ ਸੀਜ਼ਨ ਦੀ ਮਿਲੀ ਹੈ ਨੰਬਰ 2 ਦੇ ਉੱਤੇ ਸ਼ੁਭਮਨ ਗਿੱਲ ਹੈ ਜਿਸ ਨੇ 732 ਦੌੜਾਂ ਬਣੀਆਂ ਨੇ ਗੁਜਰਾਤ ਟਾਈਟਨਸ ਦੇ ਵੱਲੋਂ ਇਹ ਖੇਡਦੇ ਨੇ ਸਿਮਿਲਰ ਸਾਈ ਸੁਦਰਸ਼ਨ ਨੰਬਰ 2 ਦੇ ਨੰਬਰ 3 ਦੇ ਉੱਤੇ ਨੇ 722 ਦੌੜਾਂ ਦੇ ਨਾਲ ਵਿਰਾਟ ਕੋਹਲੀ ਨੰਬਰ 4 ਦੇ ਉੱਤੇ ਨੇ 675 ਦੌੜਾਂ ਦੇ ਨਾਲ ਔਰ ਕਿਆ ਕੰਸਿਸਟੈਂਸੀ ਹੈ ਥਰੂ ਆਊਟ ਦਾ ਹੋਲ IPL ਜੇ ਕਾਪਰ ਦੇਖੀਏ ਤਾਂ ਬਾਕਮਾਲ ਇਨਿੰਗਸ ਨੇ ਇਸ ਖਿਡਾਰੀ ਨੇ ਖੇਡੀਆਂ ਨੇ ਔਰ ਅਜੇ ਵੀ ਲਗਾਤਾਰ ਪਰਫੋਰਮ ਹੈ ਜਿਹੜਾ ਕਰ ਰਹੇ ਨੇ ਜਿੱਥੇ ਦੂਸਰੇ ਪਾਸੇ ਜਿਹੜੇ ਪੁਰਾਣੇ ਬੋਲਰ ਵੀ ਨੇ ਇਹਨਾਂ ਦੇ ਦੌਰ ਦੇ ਡੈਬਿਊ ਵਾਲੇ ਜਾਂ ਅਸੀਂ ਕਹਿ ਲਈਏ ਇਸ ਦੇ ਇਲਾਵਾ ਪੁਰਾਣੇ ਬੋਲਰਸ ਦੇ ਨਾਲ ਨਾਲ ਜੋ ਇਹਨਾਂ ਦੇ ਸਾਥੀ ਬੈਟਸਮੈਨ ਵੀ ਨੇ ਉਹਨਾਂ ਨੇ ਵੀ ਸਟਰਗਲ ਕੀਤਾ ਇਸ IPL ਦੇ ਵਿੱਚ ਇਸ ਦੇ ਵਿੱਚ ਕੋਈ ਦੋ ਰਾਏ ਨਹੀਂ ਹੈ ਬਟ ਵਿਰਾਟ ਕੋਹਲੀ ਹੀ ਹੈ ਉਸ ਪੂਰੇ ਦੌਰ ਦੇ ਵਿੱਚੋਂ ਜਿਨ੍ਹਾਂ ਨੇ ਆਪਣੀ ਕੰਸਿਸਟੈਂਸੀ ਨੂੰ ਬਰਕਰਾਰ ਰੱਖਿਆ 675 ਦੌੜਾਂ ਦੇ ਨਾਲ ਉਹਨਾਂ ਨੇ ਟੌਪ 5 ਬੈਟਸਮੈਨ ਦੇ ਵਿੱਚ ਜਗ੍ਹਾ ਬਣਾਈ ਨੰਬਰ 4 ਦੇ ਉੱਤੇ ਰਹੇ ਨੇ ਹੈਨਰੀ ਕਲਾਸਨ ਨੇ 624 ਦੌੜਾਂ ਬਣੀਆਂ ਨੇ ਨੰਬਰ 5 ਦੇ ਉੱਤੇ ਰਹੇ ਨੇ ਇਸ਼ਾਨ ਕਿਸ਼ਨ ਨੰਬਰ 6 602 ਦੌੜਾਂ ਦੇ ਨਾਲ ਨੰਬਰ 7 ਦੇ ਉੱਤੇ KL ਰਾਹੁਲ ਹੈ
593 ਦੌੜਾਂ ਦੇ ਨਾਲ ਅਭਿਸ਼ੇਕ ਸ਼ਰਮਾ ਨੰਬਰ 8 ਦੇ ਉੱਤੇ ਹੈ 563 ਦੌੜ ਬਣਾ ਕੇ। ਮਿਚਲ ਮਾਰਸ਼ 563 ਆਸਟ੍ਰੇਲੀਅਨ ਖਿਡਾਰੀ ਨੰਬਰ 9 ਦੇ ਉੱਤੇ ਇਹਨਾਂ ਨੇ ਫਿਨਿਸ਼ ਕੀਤਾ, ਜਦਕਿ ਜੌਸ ਬਟਲਰ ਨੇ 526 ਦੌੜਾਂ ਬਣਾ ਕੇ ਦਸਵਾਂ ਪਾਇਦਾਨ ਹੈ ਜਿਹੜਾ ਉਹ ਹਾਸਲ ਕੀਤਾ। ਬੈਟਿੰਗ ਦੇ ਨਾਲ ਸੰਬੰਧਿਤ ਜਿਹੜੀਆਂ ਇਹ ਖਬਰਾਂ ਨੇ ਉਹ ਤੁਹਾਡੇ ਨਾਲ ਅਸੀਂ ਜਿਹੜੇ ਸਟੈਟਸ ਨੇ ਮਾਫ਼ ਕਰਨਾ ਉਹ ਤੁਹਾਡੇ ਨਾਲ ਸਾਂਝੇ ਕੀਤੇ ਆ, ਔਰ ਇਸ ਦੇ ਨਾਲ ਨਾਲ ਜੇਕਰ ਆਪਾਂ ਦੇਖ ਲਈਏ ਤਾਂ ਇਹ ਜਿਹੜੇ ਹੋਰ ਵੀ ਸਟੈਟਸ ਨੇ ਉਹ ਵੀ ਤੁਹਾਡੇ ਨਾਲ ਜ਼ਰੂਰ ਸਾਂਝੇ ਕਰਾਂਗੇ। ਇੱਕ ਗੱਲ ਹੋਰ ਅਕਸਰ ਵੀ ਜਿਹੜੀ ਕਹੀ ਜਾਂਦੀ ਕਿ ਵੈਭਵ ਸੂਰਿਆਵੰਸ਼ੀ ਨੂੰ ਭਾਰਤੀ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾਂਦਾ, ਇਹ ਅਕਸਰ ਸਾਨੂੰ ਗੱਲ ਹੈ ਜਿਹੜੀ ਉਹ ਸੁਣਨ ਨੂੰ ਮਿਲ ਜਾਂਦੀ ਹੈ। ਹਾਲਾਂਕਿ ਉਸ ਦੇ ਵਿੱਚ ਬੀ ਸੀ ਸੀ ਆਈ ਦਾ ਭਾਵੇਂ ਦਿਲ ਕਰਦਾ ਵੀ ਹੋਵੇ, ਬਟ ਬੀ ਸੀ ਸੀ ਆਈ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਜੋ ਗਾਈਡਲਾਈਨਸ ਨੇ ਖਾਸ ਕਰਕੇ ਆਈ ਸੀ ਸੀ ਦੀਆਂ, ਜਿਸ ਦੇ ਵਿੱਚ ਯੰਗ ਪਲੇਅਰਸ ਦੇ ਮੈਂਟਲ ਵੈਲਵਿੰਗ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੂਲਿੰਗ ਹੈ, 15 ਸਾਲ ਤੋਂ ਪਹਿਲਾਂ ਪਹਿਲਾਂ ਕਿਸੇ ਨੂੰ ਵੀ ਸੀਨੀਅਰ ਨੈਸ਼ਨਲ ਟੀਮ ਦੇ ਵਿੱਚ ਹੈ ਜਿਹੜਾ ਆਈ ਸੀ ਸੀ ਦੇ ਰੂਲਿੰਗ ਦੇ ਮੁਤਾਬਕ ਉਹ ਨਹੀਂ ਟੀਮ ਦੇ ਵਿੱਚ ਖਿਡਾਇਆ ਜਾ ਸਕਦਾ, ਜਿਸ ਦੇ ਕਾਰਨ ਅਸੀਂ ਕਹਿ ਸਕਦੇ ਹਾਂ ਕਿ ਇਹ ਫੈਸਲੇ ਨੇ ਜਿਹੜੇ ਉਹ ਲਏ ਗਏ ਨੇ। ਔਰ ਹਾਲ ਹੀ ਦੇ ਵਿੱਚ ਹਾਲਾਂਕਿ ਨਿਊਜ਼ੀਲੈਂਡ ਮਾਫ਼ ਕਰਨਾ ਇੰਡੀਆ ਏ ਟੀਮ ਦੇ ਵਿੱਚ ਉਹਨਾਂ ਨੂੰ ਜਗ੍ਹਾ ਵੀ ਹੈ ਜਿਹੜੀ ਉਹ ਦੇ ਦਿੱਤੀ ਗਈ ਹੈ। ਸੋ ਜ਼ਰੂਰ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਪਰਫੋਰਮੈਂਸ ਕਿਸ ਤਰ੍ਹਾਂ ਦੀ ਰਹਿੰਦੀ ਹੈ ਉਸ 'ਤੇ ਨਜ਼ਰ ਜ਼ਰੂਰ ਬਣਾ ਕੇ ਰੱਖਾਂਗੇ, ਬਟ ਇਸ ਗੱਲ ਦੇ ਪਿੱਛੇ ਕਿ ਵੈਭਵ ਸੂਰਿਆਵੰਸ਼ੀ ਨੂੰ ਸੀਨੀਅਰ ਟੀਮ ਦੇ ਵਿੱਚ ਕਿਉਂ ਨਹੀਂ ਖਿਡਾਇਆ ਜਾ ਰਿਹਾ, ਉਸਦਾ ਇੱਕ ਵੱਡਾ ਕਾਰਨ ਹੈ ਆਈ ਸੀ ਸੀ ਦੀ ਰੂਲਿੰਗ, ਜੋ ਕਿ ਖੈਰ ਹਾਲਾਂਕਿ ਉਸ ਤੋਂ ਉਹ ਹੁਣ ਛੁੱਟੀ ਪਾ ਚੁੱਕੇ ਨੇ, 15 ਸਾਲਾਂ ਦੇ ਹੋ ਚੁੱਕੇ ਨੇ। ਦੂਸਰਾ ਹੈ ਕਿ ਜਿਹੜਾ ਅਮਰਜਿੰਗ ਟੈਲੈਂਟ ਆਇਆ ਹੈ ਜੋ ਸਾਡੇ ਕੋਲ ਇਸ ਵੇਲੇ ਹੈ, ਤਾਂ ਉਸ ਦੇ ਵਿੱਚ ਪਹਿਲਾਂ ਹੀ ਇਹ ਸਵਾਲ ਬਣਿਆ ਕਿ ਕਿਹਨੂੰ ਬਾਹਰ ਬਿਠਾ ਕੇ ਕਿਹਨੂੰ ਖੜਾਇਆ ਜਾਵੇ, ਈਸ਼ਾਨ ਕਿਸ਼ਨ ਵਰਗਿਆਂ ਨੂੰ ਵਾਪਸੀ ਕਰਨੀ ਪੈ ਰਹੀ ਹੈ। ਸੋ ਤੁਸੀਂ ਇਮੈਜਿਨ ਕਰ ਸਕਦੇ ਹੋ ਕਿ ਕਿੰਨਾ ਕੁ ਪ੍ਰੈਸ਼ਰ ਹੈ ਜਿਹੜਾ ਉਹ ਬੀ ਸੀ ਸੀ ਆਈ ਦੀ ਸਿਲੈਕਸ਼ਨ ਕਮੇਟੀ ਦੇ ਉੱਤੇ ਵੀ ਦੇਖਣ ਨੂੰ ਹੈ, ਜਿਹੜਾ ਉਹ ਉਹਨਾਂ ਦੇ ਵਾਸਤੇ ਵੀ ਮਹਿਸੂਸ ਕੀਤਾ ਜਾਵੇ, ਕਿਉਂਕਿ ਇਹ ਆਪਣੇ ਆਪ ਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਇੱਕ ਜੱਗੋ ਤੇਰਵੀਂ ਜੀ ਜ਼ਰੂਰ ਗੱਲ ਹੈ, ਜਿਸ ਦੇ ਵਿੱਚ ਇੱਕ ਪਲੇਅਰ ਦੇ ਕੋਲ ਇੰਨਾ ਟੈਲੈਂਟ ਹੋਵੇ ਪਰ ਉਸਨੂੰ ਖੜਾਇਆ ਨਾ ਜਾਵੇ, ਪਰ ਉਸ ਦੇ ਪਿੱਛੇ ਜਿਹੜੀ ਵਜ੍ਹਾ ਹੈ ਉਹ ਤੁਹਾਡੇ ਨਾਲ ਆਪਾਂ ਸਾਂਝੀ ਕੀਤੀ ਆ। ਆਸ ਉਮੀਦ ਇਹੀ ਕਰਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਉਹ ਖੇਡਣ ਵੀ, ਅਤੇ ਭਾਰਤੀ ਟੀਮ ਦੇ ਵੱਲੋਂ ਚੰਗੇ ਚੰਗੇ ਨੇ ਜਿਹੜੇ ਉਹ ਨਾਲ ਦੀ ਨਾਲ ਸਕੋਰ ਵੀ ਕਰਨ, ਅਤੇ ਭਾਰਤੀ ਟੀਮ ਨੂੰ ਜਿੱਤ ਦੀਆਂ ਬਰੂਹਾਂ ਤੱਕ ਵੀ ਹੈ ਜਿਹੜਾ ਉਹ ਲੈ ਕੇ ਜਾਣ। ਇਸ ਦੇ ਨਾਲ ਨਾਲ ਜਿਹੜੇ ਹੋਰ ਰਿਕਾਰਡਸ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਹੈ ਜਿਹੜੀ ਉਹ ਜ਼ਰੂਰ ਫਿਰ ਮਾਰਦੇ ਹਾਂ ਤੁਹਾਡੇ ਨਾਲ, ਉਹ ਵੀ ਗੱਲਬਾਤ ਜ਼ਰੂਰ ਸਾਂਝੀ ਕਰਦੇ ਹਾਂ। ਖਾਸ ਕਰਕੇ ਜਦੋਂ ਅਸੀਂ ਔਰੇਂਜ ਕੈਪ ਦੀ ਹੀ ਗੱਲ ਕਰਦੇ ਹਾਂ ਤਾਂ ਆਲ ਟਾਈਮ ਫੇਵਰੇਟ ਦੇ ਪੱਖੋਂ ਜੇਕਰ ਦੇਖੀਏ ਤਾਂ ਅਜੇ ਵੀ ਵਿਰਾਟ ਕੋਹਲੀ ਇਸ ਦੇ ਵਿੱਚ ਲੀਡ ਕਰ ਰਹੇ ਨੇ। ਇਸ ਆਈ ਪੀ ਐਲ ਦੇ ਵਿੱਚ ਵੀ ਉਹ ਨੰਬਰ 4 ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਬੈਟਿੰਗ ਦੇ ਸਕੋਰ ਦੇ ਪੱਖੋਂ ਜਿਹੜਾ ਸਭ ਤੋਂ ਵੱਧ ਰਨ ਬਣਾਉਣ ਦੇ ਸਕੋ ਚੱਕਰ ਦੇ ਵਿੱਚ ਨੰਬਰ 4 ਦੇ ਉੱਤੇ ਉਹਨਾਂ ਨੂੰ ਦੇਖਿਆ ਜਾ ਸਕਦਾ। ਟੋਟਲ ਆਈ ਪੀ ਐਲ ਦੇ ਵਿੱਚ 283 ਮੈਚ ਖੇਲ ਚੁੱਕੇ ਹਾਂ ਵਿਰਾਟ ਕੋਹਲੀ, 9336 ਦੌੜਾਂ ਬਣੀਆਂ ਨੇ, 113 ਦਾ ਹਾਈਐਸਟ ਸਕੋਰ ਰਿਹਾ, 68 ਇਸ ਦੇ ਵਿੱਚ 50s ਨੇ ਅਤੇ 9 ਇਸ ਦੇ ਵਿੱਚ 100 ਸ਼ਾਮਲ ਹੈ, 134 ਦਾ ਬੜਾ ਹੀ ਸੁਲਝਿਆ ਜਿਹਾ ਇੱਕ ਸਟ੍ਰਾਈਕ ਰੇਟ ਇਹਨਾਂ ਦਾ ਸਾਨੂੰ ਦੇਖਣ ਨੂੰ ਮਿਲਿਆ। ਔਰ ਇਸ ਤੋਂ ਬਾਅਦ ਫਿਰ ਰੋਹਿਤ ਸ਼ਰਮਾ

ਅਸੀਂ ਕਹਿ ਸਕਦੇ ਹਾਂ ਕਿ ਵੈਭਵ ਸੂਰਿਆਵੰਸ਼ੀ ਨੂੰ ਮਿਲਿਆ ਔਰ ਬਾਕਮਾਲ ਪਰਫੋਰਮੈਂਸ ਹੈ ਜਿਹੜੀ ਉਹਨਾਂ ਦੀ ਇਸ ਪੂਰੀ ਜਿਹੜੀ ਆਈ ਪੀ ਐਲ ਦੇ ਸੀਜ਼ਨ ਦੇ ਵਿੱਚ ਅਸੀਂ ਦੇਖੀ ਹੈ। ਇਸ ਤੋਂ ਇਲਾਵਾ ਜਿਹੜੀ ਪਰਪਲ ਕੈਪ ਹੈ, ਬਿਨਾਂ ਸ਼ੱਕ ਤੁਸੀਂ ਜੇਕਰ ਭੁਵਨੇਸ਼ਵਰ ਕੁਮਾਰ ਦੇ ਫੈਨ ਹੋ ਤਾਂ ਪਰਪਲ ਕੈਪ ਦੀ ਵੀ ਗੱਲ ਆਪਾਂ ਜ਼ਰੂਰ ਕਰਦੇ ਹਾਂ, ਪਰ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਦੀ ਕਹਿ ਸਕਦੇ ਹਾਂ ਕਿ ਬੋਲਿੰਗ ਸੀ, ਉਹ ਵੀ ਬਾਕਮਾਲ ਬੋਲਿੰਗ ਹੈ ਜਿਹੜੀ ਉਹ ਸਾਨੂੰ ਇਸ ਖਾਸ ਕਰਕੇ ਪਲੇ ਆਫ ਦੇ ਵਿੱਚ ਜਿਸ ਤਰੀਕੇ ਦੇ ਨਾਲ ਭੁਵਨੇਸ਼ਵਰ ਕੁਮਾਰ ਨੇ ਬੋਲਿੰਗ ਕੀਤੀ ਹੈ। ਔਰ ਇੱਕ ਫੈਕਟ ਜਿਹੜਾ ਹੋਰ ਨਾਲ ਦੀ ਨਾਲ ਕਮੈਂਟੇਟਰ ਵੀ ਸ਼ੇਅਰ ਕਰਦੇ ਸੀ ਕਿ ਜੋਸ਼ ਹੇਜ਼ਲਵੁੱਡ ਦਾ ਫਾਈਨਲਸ ਦੇ ਵਿੱਚ ਕਿੰਨਾ ਜ਼ਿਆਦਾ ਇੰਪੈਕਟ ਹੈ, ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡਾ ਕਾਰਨ ਜ਼ਰੂਰ ਰਿਹਾ, ਕਿਉਂਕਿ ਜੋਸ਼ ਹੇਜ਼ਲਵੁੱਡ ਨੇ ਪਿਛਲੇ ਲੰਬੇ ਸਮੇਂ ਤੋਂ ਜਿੰਨੇ ਫਾਈਨਲ ਖੇਡੇ ਨੇ, ਜਿਹੜੀ ਜਿਹੜੀ ਵੀ ਟੀਮ ਦਾ ਹਿੱਸਾ ਰਹੇ ਨੇ, ਉਸ ਦੇ ਵਿੱਚ ਉਹਨਾਂ ਨੇ ਜਿੱਤਾਂ ਨੇ ਜਿਹੜੀਆਂ ਉਹ ਹਾਸਲ ਕੀਤੀਆਂ ਨੇ। ਹੁਣ ਇਸ ਤੋਂ ਇਲਾਵਾ ਜੇਕਰ ਅਸੀਂ ਪਰਪਲ ਕੈਪ ਦੀ ਜੇਕਰ ਗੱਲ ਕਰੀਏ ਤਾਂ ਕਗੀਸੋ ਰਬਾਡਾ ਨੂੰ ਉਸਦਾ ਸਿਰਾ ਜਾਂਦਾ, 29 ਵਿਕਟਾਂ ਲਈਆਂ ਨੇ, ਹਾਲਾਂਕਿ ਇੱਕ ਵਿਕਟ ਦੂਰ ਜ਼ਰੂਰ ਰਹੇ ਨੇ ਭੁਵਨੇਸ਼ਵਰ ਕੁਮਾਰ, ਉਹਨਾਂ ਨੇ 28 ਵਿਕਟ ਇਸ ਆਈ ਪੀ ਐਲ ਸੀਜ਼ਨ ਦੇ ਵਿੱਚ ਕੱਢੀਆਂ ਨੇ। ਜੋਫਰਾ ਆਰਚਰ ਨੰਬਰ 3 ਦੇ ਉੱਤੇ ਨੇ 25 ਵਿਕਟਸ ਦੇ ਨਾਲ, ਨੰਬਰ 4 ਦੇ ਉੱਤੇ ਰਸ਼ੀਦ ਖਾਨ 21 ਵਿਕਟਸ ਦੇ ਨਾਲ, ਅੰਸ਼ੁਲ ਕੰਬੋਜ 21 ਵਿਕਟਸ ਦੇ ਨਾਲ ਨੰਬਰ 5 ਦੇ ਉੱਤੇ ਆ, ਅਹਿਸਾਨ ਮਲਿੰਗਾ 20 ਵਿਕਟਸ ਦੇ ਨਾਲ ਨੰਬਰ 6 ਦੇ ਉੱਤੇ, ਮੁਹੰਮਦ ਸਿਰਾਜ ਨੇ ਚੰਗੀ ਗੇਂਦਬਾਜ਼ੀ ਕੀਤੀ ਹੈ 19 ਵਿਕਟਸ ਦੇ ਨਾਲ, ਨੰਬਰ 7 ਦੇ ਉੱਤੇ ਉਹਨਾਂ ਨੇ ਫਿਨਿਸ਼ ਕੀਤਾ ਹੈ। ਰਸ਼ੀਕਦਾਰ 19 ਵਿਕਟਸ ਦੇ ਨਾਲ ਨੰਬਰ 8 ਦੇ ਉੱਤੇ, ਕਾਰਤਿਕ ਤਿਆਗੀ 18 ਵਿਕਟਸ ਦੇ ਨਾਲ ਨੰਬਰ 9 ਅਤੇ ਨੰਬਰ 10 ਦੇ ਉੱਤੇ, ਜੇਸਨ ਹੋਲਡਰ ਨੂੰ ਹੈ ਜਿਹੜਾ ਉਹ ਦੇਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਭ ਤੋਂ ਜ਼ਿਆਦਾ ਜਿਹੜੀਆਂ ਕਹਿ ਸਕਦੇ ਹਾਂ ਕਿ ਡੋਟ ਬਾਲਸ ਨੇ ਜਿਹੜੀਆਂ ਉਹਨਾਂ ਦੀ ਜੇਕਰ ਗੱਲ ਕਰੀਏ ਤਾਂ ਉਸ ਦੇ ਵਿੱਚ ਮੁਹੰਮਦ ਸਿਰਾਜ ਦਾ ਨਾਮ ਹੈ ਜਿਹੜਾ ਉਹ ਨੰਬਰ 1 ਦੇ ਉੱਤੇ ਆਉਂਦਾ ਹੈ। ਔਰ ਬਾਕਮਾਲ ਪਰਫੋਰਮੈਂਸ ਇਸ ਆਈ ਪੀ ਐਲ ਦੇ ਵਿੱਚ ਉਹਨਾਂ ਦੀ ਹੈ ਜਿਹੜੀ ਰਹੀ ਹੈ, 19 ਵਿਕਟਸ ਉਹਨਾਂ ਨੇ 17 ਮੈਚਾਂ ਦੇ ਵਿੱਚ ਹਾਸਲ ਕੀਤੇ ਨੇ। ਇਕੋਨਮੀ ਰੇਟ ਸਿਰਫ 9.6 ਦਾ ਰਿਹਾ, ਹਾਲਾਂਕਿ ਕਿਸੇ ਵੀ ਮੈਚ ਦੇ ਵਿੱਚ 4 ਜਾਂ ਉਸ ਤੋਂ ਵੱਧ ਵਿਕਟਾਂ ਲੈਣ ਦੇ ਵਿੱਚ ਕਾਮਯਾਬ ਨਹੀਂ ਹੋ ਸਕੇ। ਬੈਸਟ ਬੋਲਿੰਗ ਫਿਗਰਸ ਨੇ ਜਿਹੜੀਆਂ ਉਹ 26 ਰਨ ਦੇ ਕੇ 3 ਵਿਕਟਸ ਉਹਨਾਂ ਨੇ ਆਪਣੇ ਨਾਮ ਜੋ ਕੀਤੀਆਂ ਸਨ, ਉਹਨਾਂ ਦਾ ਇਸ ਸਾਲ ਦਾ ਬੈਸਟ ਬੋਲਿੰਗ ਫਿਗਰ ਰਿਹਾ। 172 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਨੇ ਮੁਹੰਮਦ ਸਿਰਾਜ ਨੇ, ਸਿਮਿਲਰ ਨੰਬਰ ਆਫ ਡੋਟ ਬਾਲਸ ਨੇ ਜਿਹੜੀਆਂ ਉਹ ਕਗੀਸੋ ਰਬਾਡਾ ਦੇ ਵੱਲੋਂ ਕਰਵਾਈਆਂ ਗਈਆਂ ਨੇ। ਜੋਫਰਾ ਆਰਚਰ 158, ਭੁਵਨੇਸ਼ਵਰ ਕੁਮਾਰ ਦੇ ਵੱਲੋਂ 152 ਡੋਟ ਬਾਲਸ ਅਤੇ ਸੁਨੀਲ ਨਰੈਣ ਦੇ ਵੱਲੋਂ 137 ਡੋਟ ਬਾਲਸ ਨੇ ਜਿਹੜੀਆਂ ਉਹ ਕਰਵਾਈਆਂ ਗਈਆਂ ਨੇ। ਸੋ ਇਹ ਆਈ ਪੀ ਐਲ ਦਾ ਲੇਖਾ ਜੋਖਾ, ਆਈ ਪੀ ਐਲ ਦੇ ਰਿਕਾਰਡ ਵਿਨਰ ਦਾ ਤੁਸੀਂ ਸਾਡੇ ਨਾਲ ਡਿਸਕਸ ਆਪਾਂ ਕਰ ਚੁੱਕੇ ਹਾਂ, ਅਤੇ ਨਾਲ ਦੀ ਨਾਲ ਪਰਪਲ ਕੈਪ ਔਰੇਂਜ ਕੈਪ ਤੋਂ ਇਲਾਵਾ ਕਿਸ ਟੀਮ ਨੇ ਇਸ ਵਾਰੀ ਆਈ ਪੀ ਐਲ ਦੇ ਵਿੱਚ ਕਿਸ ਤਰੀਕੇ ਨਾਲ ਫਿਨਿਸ਼ ਕੀਤਾ ਉਹ ਜਾਣਕਾਰੀ ਵੀ ਹੈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਇਸੇ ਤਰ੍ਹਾਂ ਸਾਡੇ ਨਾਲ ਜ਼ਰੂਰ ਜੁੜੇ ਰਹਿਣਾ।

0: ਆ ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ। ਦਿਲ ਨੂੰ ਛੂਹ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ।
1: ਦੇਖੋ ਸੱਚ ਬਤਾ ਦੋ।
2: ਮੈਂ ਝੂਠ ਨਹੀਂ ਬੋਲ ਰਹੀ, ਮੈਨੂੰ ਸੱਚੀ ਕੁਛ ਨਹੀਂ ਪਤਾ।
0: ਸਟਾਰਿੰਗ ਐਮੀ ਵਿਰਕ, ਰੂਪੀ ਗਿੱਲ ਅਤੇ ਹਿੰਮਤ ਸੰਧੂ। ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ।
3: This station is now the ultimate power in the universe.
4: Radio Haji 16748.

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

சொல்றேன் ரேடியோ பாதி.

ਸਸਿਕਾ ਜੀ, ਮੈਂ ਤੁਹਾਡਾ ਆਪਣਾ ਗਿੱਪੀ ਗਰੇਵਾਲ ਤੇ ਤੁਸੀਂ ਸੁਣ ਰਹੇ ਹੋ ਹਾਂਜੀ ਰੇਡੀਓ। ਹਾਂਜੀ।

साथ है। This is the Rishi Rich Podcast.

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਦਿਨ ਤੁਹਾਡਾ ਵਧੀਆ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ 'ਚ ਹੋਵੋਗੇ, ਚਿਹਰੇ 'ਤੇ ਹੋਵੇਗੀ ਮੁਸਕਰਾਹਟ। ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਇਹ ਮੁਸਕਰਾਹਟ ਲੈ ਕੇ ਆਈਏ। ਜੀ ਬਿਲਕੁਲ, ਇਸੇ ਤਰ੍ਹਾਂ ਦੇ ਨਾਲ ਇਸ ਮੁਸਕਰਾਹਟ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਭੁੱਲ ਕੇ ਕਿ ਕੋਈ ਸਾਨੂੰ ਵੇਖ ਰਿਹਾ ਹੋਊਗਾ, ਕੋਈ ਵੇਖੋ ਕੀ ਕਹੂ, ਜੋ ਵੀ ਕਹੂ ਬੜਾ ਵਧੀਆ ਕਹੂ, ਜੋ ਵੀ ਤੁਹਾਡੇ ਬਾਰੇ ਸੋਚੂ ਬੜਾ ਵਧੀਆ ਸੋਚੂ। ਜੇ ਤੁਹਾਡੀ ਮੁਸਕਰਾਹਟ ਵੇਖ ਕੇ ਕਿਸੇ ਹੋਰ ਦੇ ਚਿਹਰੇ ਦੇ ਉੱਤੇ ਵੀ ਖੁਸ਼ੀ ਆ ਜਾਂਦੀ ਹੈ ਤਾਂ ਸਮਝੋ ਕਿ ਸਵੇਰੇ ਸਵੇਰੇ ਤੁਸੀਂ ਪੁੰਨ ਖੱਟ ਲਿਆ, ਨਾਲੇ ਆਪਣਾ ਭਲਾ ਨਾਲੇ ਕਿਸੇ ਦਾ। ਆਓ ਫਿਰ ਹੱਸਦੇ ਮੁਸਕਰਾਉਂਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ। ਕੱਲ੍ਹ ਦੇ ਦਿਨ ਦੀਆਂ ਹੋਈਆਂ ਬੀਤੀਆਂ ਨੂੰ ਇੱਕ ਪਾਸੇ ਰੱਖ ਕੇ ਆਓ, ਅੱਜ ਦੇ ਸਫ਼ਰ 'ਤੇ ਅੱਗੇ ਤੁਰਦੇ ਹਾਂ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਛੋਟੀ ਜਿਹੀ ਉਮਰ ਦੇ ਵਿੱਚ ਰੇਲ ਗੱਡੀ ਦੇ ਇੱਕ ਐਕਸੀਡੈਂਟ ਦੇ ਵਿੱਚ ਉਹਦਾ ਪਿਓ ਚਲਾ ਗਿਆ। ਥੋੜ੍ਹੇ ਸਮੇਂ ਬਾਅਦ ਹੀ ਬੱਚੇ ਦੀ ਮਾਂ ਉਸੇ ਦੁੱਖ ਦੇ ਵਿੱਚ ਚਲੀ ਗਈ। ਹੁਣ ਉਹ ਗੱਡੀ ਦੀਆਂ ਲਾਈਨਾਂ ਦੇ ਉੱਤੋਂ ਪਲਾਸਟਿਕ ਦੇ ਲਿਫਾਫੇ ਚੁੱਕਦਾ ਅਤੇ ਗੁਜ਼ਾਰਾ ਕਰਦਾ। ਸ਼ਾਇਦ ਇਹੋ ਹੀ ਕੰਮ ਸਿੱਖਿਆ ਸੀ ਉਹਨੇ ਆਪਣੇ ਮਾਂ ਪਿਓ ਦੇ ਕੋਲੋਂ, ਉਹਨਾਂ ਨੂੰ ਇਹੋ ਹੀ ਕਰਦੇ ਵੇਖਿਆ ਸੀ। ਉਹਦੇ ਲਈ ਦੁਨੀਆਂ ਦੇ ਉੱਤੇ ਸ਼ਾਇਦ ਹੋਰ ਕੋਈ ਕੰਮ ਨਹੀਂ ਸੀ, ਨਾ ਕੋਈ ਰਹਿਣ ਦੀ ਟਿਕਾਣਾ, ਨਾ ਕੋਈ ਆਸਰਾ, ਨਾ ਕੋਈ ਅੱਗੇ ਨਾ ਪਿੱਛੇ। ਦਿਨ ਰਾਤ ਰੱਬ ਦੇ ਅੱਗੇ ਉਹ ਇਹੋ ਹੀ ਅਰਦਾਸਾਂ ਕਰਦਾ ਕਿ ਬਾਕੀ ਲੋਕਾਂ ਵਾਂਗੂ ਮੇਰਾ ਵੀ ਜੀਵਨ ਥੋੜ੍ਹਾ ਜਿਹਾ ਸੁਖਾਲਾ ਹੋਵੇ। ਰੱਬਾ ਹੋਰ ਨਹੀਂ ਕੁਛ ਤਾਂ ਇੱਕ ਪੱਕਾ ਰਹਿਣ ਬਸੇਰਾ ਹੀ ਹੋਵੇ, ਕੋਈ ਨਿੱਕੀ ਜੀ ਝੁੱਗੀ ਮਿਲ ਜੇ ਰਹਿਣ ਦੇ ਲਈ। ਹਰ ਰੋਜ਼ ਲੋਕਾਂ ਦੀਆਂ ਝਿੜਕਾਨਾਂ ਖਾਣੀਆਂ ਪੈਣ। ਇੱਕ ਦਿਨ ਉਹ ਲਾਈਨਾਂ ਦੇ ਉੱਤੋਂ ਲਿਫਾਫੇ ਇਕੱਠੇ ਕਰਦਾ ਅਤੇ ਅਚਾਨਕ ਇੱਕ ਲਿਫਾਫੇ ਦੇ ਵਿੱਚੋਂ ਕੁਛ ਪੈਸੇ ਮਿਲ ਗਏ। ਇੰਨੇ ਕੁ ਪੈਸੇ ਕਿ ਜਿਹੜੇ ਉਹਨੇ ਕਦੀ ਨਾ ਵੇਖੇ ਅਤੇ ਨਾ ਸੋਚੇ। ਉਹਨਾਂ ਪੈਸਿਆਂ ਦੇ ਨਾਲ ਉਹਨੇ ਛੋਟੀ ਜਿਹੀ ਝੁੱਗੀ ਦਾ ਇੰਤਜ਼ਾਮ ਕਰ ਲਿਆ। ਹੌਲੀ ਹੌਲੀ ਇੱਕ ਛੋਟਾ ਜਿਹਾ ਚਾਹ ਵਾਲਾ ਖੋਖਾ। ਇਸੇ ਤਰ੍ਹਾਂ ਦੇ ਨਾਲ ਰੱਬ ਨੇ ਬਰਕਤ ਪਾਈ, ਉਹਦੇ ਸ਼ੁਕਰਾਨੇ ਦੇ ਵਿੱਚ ਲੱਗਾ ਰਿਹਾ। ਸਮਾਂ ਬੀਤਿਆ ਤਾਂ ਉਸੇ ਕਾਰੋਬਾਰ ਤੋਂ ਹੌਲੀ ਜਿਹੀ ਉਹਨੇ ਇੱਕ ਛੋਟਾ ਜਿਹਾ ਢਾਬਾ ਖੜ੍ਹਾ ਕਰ ਲਿਆ। ਹੁਣ ਦਿਨ ਬਦਲ ਚੁੱਕੇ ਸੀ, ਸਮਾਂ ਬਦਲ ਚੁੱਕਾ ਸੀ, ਵਿਆਹ ਹੋ ਗਿਆ, ਬੱਚਾ ਹੋ ਗਿਆ, ਹੁਣ ਅੱਗੇ ਕੀ। ਹੁਣ ਵੇਖਦਾ ਕਿ ਇਹ ਢਾਬਾ ਹੁਣ ਵੱਡੇ ਢਾਬੇ ਦੇ ਵਿੱਚ ਤਬਦੀਲ ਹੋ ਜਾਏ। ਹੁਣ ਰੱਬ ਅੱਗੇ ਉਨੀਆਂ ਅਰਦਾਸਾਂ ਵਧੇਰੇ ਕਰਦਾ, ਕਿਉਂਕਿ ਜਦੋਂ ਇੱਕ ਵਾਰੀ ਤੁਹਾਡੇ ਨਾਲ ਕੁਛ ਚੰਗਾ ਹੋ ਵਾਪਰ ਜਾਂਦਾ ਤਾਂ ਫਿਰ ਸਾਡੀ ਆਸ ਹੋਰ ਵੱਧ ਜਾਂਦੀ ਹੈ ਇਹਦੇ ਤੋਂ ਵੀ ਕੁਛ ਚੰਗਾ ਹੋਵੇ। ਇੱਕ ਸੀਮਤ ਤਰੱਕੀ ਤੱਕ ਪਹੁੰਚਦਿਆਂ ਸਾਨੂੰ ਓਨਾ ਮਹਿਸੂਸ ਨਹੀਂ ਹੁੰਦਾ, ਪਰ ਇੱਕ ਜਗ੍ਹਾ ਦੇ ਉੱਤੇ ਪਹੁੰਚ ਕੇ ਅਸੀਂ ਇਹ ਸੋਚਦੇ ਹਾਂ ਕਿ ਹੁਣ ਅੱਗੇ ਉਹ ਛੇਤੀ ਕਿਉਂ ਨਹੀਂ ਸਾਡੀ ਸੁਣਦਾ। ਬਸ ਇੱਦਾਂ ਦੀ ਅਵਸਥਾ ਇਸ ਗਰੀਬੜੇ ਦੀ। ਅੱਜ ਆਪਣੇ ਢਾਬੇ ਦੇ ਉੱਤੇ ਬੈਠਾ ਇਹੋ ਸੋਚੀ ਜਾਂਦਾ ਕਿ ਅਚਾਨਕ ਇੱਕ ਫਕੀਰ ਲੰਘਦਾ ਆਇਆ, ਕਹਿਣ ਲੱਗਾ, ਰੋਟੀ ਖਵਾ ਸਕਦਾ? ਜੇ ਤੂੰ ਮੈਨੂੰ ਰੋਟੀ ਖਵਾਏਗਾ ਤਾਂ ਮੈਂ ਤੈਨੂੰ ਇੱਕ ਐਸੀ ਚੀਜ਼ ਦਊਂਗਾ ਜੋ ਤੇਰੇ ਮਨ ਦੀਆਂ ਪੂਰੀਆਂ ਕਰ ਦੂ, ਜੋ ਤੂੰ ਚਾਹੁੰਦਾ ਹੈ ਉਹ ਤੈਨੂੰ ਮਿਲ ਜੂ। ਉਹਨੂੰ ਲੱਗਾ ਜਿੱਦਾਂ ਇਹਨੇ ਮੇਰੇ ਮਨ ਦੀ ਪੜ੍ਹ ਲਈ ਹੋਵੇ। ਕਿਉਂ ਬਾਬਾ, ਪੈਸੇ ਨਹੀਂ ਹੈਗੇ ਤਾਂ ਕਰਕੇ ਕਹੀ ਜਾਂਦਾ, ਰੋਟੀ ਤਾਂ ਤੈਨੂੰ ਵੈਸੇ ਵੀ ਖਵਾ ਦਾਂਗੇ। ਫਕੀਰ ਕਦੀ ਝੂਠ ਨਹੀਂ ਬੋਲਦੇ, ਘਾਟੇ ਦਾ ਮੁਨਾਫਾ ਨਹੀਂ ਹੋਊਗਾ, ਇਹ ਕੋਈ ਸੌਦਾ ਘਾਟੇ ਦਾ ਨਹੀਂ ਹੋਊਗਾ। ਫਕੀਰ ਨੂੰ ਰੋਟੀ ਖਵਾਈ, ਫਕੀਰ ਨੇ ਆਪਣੇ ਝੋਲੇ ਦੇ ਵਿੱਚੋਂ ਕੱਢ ਕੇ ਇੱਕ ਸਿੱਕਾ ਦਿੱਤਾ, ਕਹਿਣ ਲੱਗਾ, ਇਸ ਸਿੱਕੇ ਨੂੰ ਜਦੋਂ ਤੂੰ ਉਛਾਲੇਂਗਾ ਤਾਂ ਤੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੂ। ਬਹੁਤਾ ਜੇਰਾ ਨਹੀਂ ਹੋਇਆ, ਫਕੀਰ ਦੇ ਉੱਥੇ ਖੜੇ ਖੜੇ ਹੀ ਸਿੱਕਾ ਤਾਂ ਨੂੰ ਉਛਾਲਿਆ, ਸਿੱਕਾ ਹੇਠਾਂ ਤਲੀ ਦੇ ਉੱਤੇ ਆਇਆ
ਤੇ ਇੱਕਦਮ ਇਹੋ ਜਿਹਾ ਵਾਪਰਿਆ ਜਿਹਦਾ ਕਦੀ ਉਹਨੇ ਤਸੱਵਰ ਵੀ ਨਹੀਂ ਸੀ ਕੀਤਾ। ਸਾਰਾ ਕੁਛ ਹੀ ਬਦਲ ਗਿਆ। ਹੁਣ ਉਹ ਜਿੱਦਾਂ ਦਾ ਹੋਟਲ ਚਾਹੁੰਦਾ ਸੀ ਉਦਾਂ ਦਾ ਹੀ ਹੋਟਲ ਆ, ਕਾਫੀ ਵੱਡਾ। ਜਿੰਨੇ ਕੁ ਗਾਹਕ ਚਾਹੁੰਦਾ ਸੀ ਉਨੇ ਕੁ ਬੈਠੇ ਨੇ। ਜਿੱਦਾਂ ਦੇ ਸਕੂਲ ਦੇ ਵਿੱਚ ਆਪਣੇ ਬੱਚੇ ਚਾਹੁੰਦਾ ਸੀ, ਇਹ ਕੀ ਹੋਇਆ, ਇਹ ਤਾਂ ਹੂ ਬਹੂ ਉਹੋ ਜਿਹੇ ਸਕੂਲ ਦੇ ਵਿੱਚ ਪਹੁੰਚ ਗਏ। ਜਿੱਦਾਂ ਦਾ ਉਹ ਘਰ ਚਾਹੁੰਦਾ ਸੀ ਉਹੋ ਜਿਹੀ ਜਗ੍ਹਾ ਦੇ ਉੱਤੇ ਉਦਾਂ ਦਾ ਹੀ ਘਰ ਮਿਲ ਗਿਆ। ਇਹ ਤਾਂ ਝੱਟ ਸੁਪਨੇ ਪੂਰੇ ਹੋ ਗਏ, ਇਹ ਮੇਰੇ ਨਾਲ ਕੀ ਹੋਇਆ। ਝੱਟ ਸਿੱਕਾ ਦੁਬਾਰਾ ਤੋਂ ਉਛਾਲਦਾ, ਸਿੱਕਾ ਦੁਬਾਰਾ ਉਛਾਲਣ ਦੇ ਉੱਤੇ ਉਹ ਕਾਰੋਬਾਰ ਹੋਰ ਵੀ ਫੈਲ ਗਿਆ। ਹੁਣ ਉਹ ਸਾਰੇ ਸ਼ਹਿਰ ਦੇ ਵਿੱਚ ਉਹਦੇ ਢਾਬਿਆਂ ਦਾ ਉਹ ਆਨੰਦ ਮਾਣ ਰਿਹਾ। ਕੋਈ ਇੱਧਰੋਂ ਸਰਸਰ ਕਰਦਾ, ਕੋਈ ਉੱਧਰੋਂ ਸਰਸਰ ਕਰਦਾ। ਘਰ ਹੋਰ ਵੱਡੀ ਥਾਂ ਦੇ ਉੱਤੇ ਚਲਾ ਗਿਆ, ਕੋਠੀ ਦੇ ਵਿੱਚ ਤਬਦੀਲ ਹੋ ਗਿਆ। ਪਹਿਲਾਂ ਦੇ ਨਾਲੋਂ ਰੁਤਬਾ ਵੱਧ ਗਿਆ। ਹੁਣ ਉਹ ਰਿਹਾ ਹੀ ਨਹੀਂ ਉਹ ਕਾਗਜ਼ ਚੁੱਕਣ ਵਾਲਾ, ਲਿਫਾਫੇ ਚੁੱਕਣ ਵਾਲਾ। ਹੁਣ ਉਹ ਸਰ ਬਣ ਗਿਆ। ਸਰ ਹੁੰਦੀ ਹੈ ਨੌਕਰ ਚਾਕਰ ਪੂਰੀ ਬੱਲੇ ਬੱਲੇ। ਅਤੇ ਸਿੱਕਾ ਫੇਰ ਉਛਾਲ ਦਿੱਤਾ, ਕਿਉਂਕਿ ਇੱਥੇ ਸਿਲਸਿਲਾ ਖਤਮ ਨਹੀਂ ਹੁੰਦਾ। ਤਿੰਨ ਚਾਰ ਵਾਰ ਸਿੱਕਾ ਉਛਾਲਣ ਦੇ ਉੱਤੇ ਕੀ ਪਾਉਂਦਾ ਕਿ ਹੁਣ ਦੁਨੀਆ ਭਰ ਦੇ ਵਿੱਚ ਉਹਦਾ ਕਾਰੋਬਾਰ ਹੈ। ਸ਼ਹਿਰ ਦੀਆਂ ਮਹਿੰਗੀਆਂ ਮਹਿੰਗੀਆਂ ਕਲੋਨੀਆਂ ਦੇ ਵਿੱਚ ਉਹਦੇ ਪਲਾਟ ਨੇ। ਦੇਸ਼ ਦੇ ਵੱਡੇ ਵੱਡੇ ਨੇਤਾ ਉਹਨੂੰ ਆ ਕੇ ਮਿਲਦੇ ਨੇ। ਉਚੇਚੇ ਤੌਰ ਦੇ ਉੱਤੇ ਉਹਨੂੰ ਸੱਦਿਆ ਜਾਂਦਾ ਵੱਡੇ ਵੱਡੇ ਸਮਾਗਮਾਂ ਦੇ ਵਿੱਚ। ਵੱਡੇ ਵੱਡੇ ਪੁਲਿਸ ਅਧਿਕਾਰੀ ਉਹਨੂੰ ਸਲੂਟ ਮਾਰਦੇ ਨੇ, ਕਿਉਂਕਿ ਇੰਨਾ ਵੱਡਾ ਉਹ ਕਾਰੋਬਾਰੀ ਬਣ ਚੁੱਕਾ। ਜਿਹੜੇ ਸਟੇਸ਼ਨ ਦੇ ਉੱਤੇ ਉਹ ਕਦੀ ਲਿਫਾਫੇ ਚੁੱਕਦਾ ਸੀ, ਉਹ ਟ੍ਰੇਨਾਂ ਉਹਨੂੰ ਪੁੱਛ ਕੇ ਚੱਲਦੀਆਂ ਨੇ। ਇਹ ਮੇਰੇ ਨਾਲ ਕੀ ਹੋ ਰਿਹਾ। ਪਰ ਭੁੱਖ ਇੱਥੇ ਵੀ ਨਹੀਂ ਮੁੱਕਦੀ। ਸਿੱਕਾ ਚੁੱਕ ਕੇ ਫੇਰ ਉਛਾਲ ਦਿੱਤਾ ਤੇ ਕੀ ਵੇਖਦਾ, ਹੁਣ ਉਸੇ ਰੇਲ ਦੀ ਪਟੜੀ ਦੇ ਉੱਤੇ ਬੈਠਾ ਜਿੱਥੋਂ ਉਹਨੇ ਜ਼ਿੰਦਗੀ ਦਾ ਸਫ਼ਰ ਸ਼ੁਰੂ ਕੀਤਾ ਹੈ। ਫਿਰ ਦੁਬਾਰਾ ਤੋਂ ਲਿਫਾਫੇ ਚੁੱਕ ਰਿਹਾ, ਪਾਣੀ ਦੀਆਂ ਖਾਲੀ ਬੋਤਲਾਂ ਚੁੱਕ ਰਿਹਾ। ਹੁਣ ਫਿਰ ਉਹਦੇ ਕੋਲ ਰਹਿਣ ਦੇ ਲਈ ਘਰ ਨਹੀਂ ਆ, ਕੱਪੜੇ ਪਾਟੇ ਨੇ ਕੋਲੋਂ ਮੁਸ਼ਕ ਆਉਂਦਾ। ਲੋਕੀ ਦਬਕੇ ਮਾਰਦੇ ਨੇ, ਬੁਰੇ ਹਾਲ ਨੇ। ਅੱਜ ਫਿਰ ਉਹ ਉੱਥੇ ਆ ਗਿਆ ਜਿੱਥੋਂ ਉਹਨੇ ਸਫ਼ਰ ਸ਼ੁਰੂ ਕੀਤਾ ਸੀ, ਤੇ ਇੱਕਦਮ ਡਰ ਗਿਆ। ਇਹ ਕੀ, ਮੈਂ ਤੇ ਸਭ ਕੁਛ ਗਵਾ ਲਿਆ। ਹਾਬੜੇ ਨੇ ਇੱਕਦਮ ਫਿਰ ਸਿੱਕਾ ਚੁੱਕਿਆ ਤੇ ਉਛਾਲ ਕੇ ਉਸ ਗਰੀਬੀ ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ। ਇੱਕਦਮ ਹੋਸ਼ ਖੁੱਲੀ ਤਾਂ ਕੀ ਵੇਖਦਾ, ਉਸੇ ਢਾਬੇ ਤੇ ਬੈਠਾ। ਅੱਖਾਂ ਖੋਲਦਾ, ਸਾਹਮਣੇ ਫਕੀਰ। ਇੱਕਦਮ ਸਮਝ ਹੀ ਨਹੀਂ ਆਈ ਮੈਂ ਕਰਾਂ ਤੇ ਕੀ ਕਰਾਂ, ਇਹ ਮੈਂ ਕਿੱਥੋਂ ਕਿੱਥੋਂ ਹੋ ਮੋੜਾਂ, ਕੀ ਵੇਖ ਆਇਆ। ਸਭ ਕੁਛ ਮਿਲ ਕੇ ਵੀ ਕੁਛ ਨਹੀਂ ਮਿਲਿਆ, ਫੇਰ ਜ਼ੀਰੋ ਦਾ ਜ਼ੀਰੋ। ਜੋ ਹੈਗਾ ਸੋ ਹੈਗਾ। ਇੰਨਾ ਸ਼ੁਕਰ ਕਿ ਮੈਂ ਵਰਤਮਾਨ ਦੇ ਵਿੱਚ ਵਾਪਸ ਆ ਗਿਆ, ਕਿਤੇ ਵੀ ਨਾ ਜਾਂਦਾ ਰਹਿੰਦਾ। ਜੀ ਤਾਂ ਕਰਦਾ ਸੀ ਕਿ ਜੋ ਮਿਲਿਆ ਉਸ ਤੋਂ ਵੀ ਹੋਰ ਲੈ ਲਾਂ, ਹੋਰ ਵਧੇਰੇ ਲੈ ਲਾਂ। ਪਰ ਇੱਕ ਜਗ੍ਹਾ ਦੇ ਉੱਤੇ ਜਾ ਕੇ ਜੋ ਮੇਰੇ ਨਾਲ ਹੋਇਆ ਉਹ ਮੈਂ ਕਦੀ ਨਹੀਂ ਹੋਣਾ ਚਾਹੁੰਦਾ, ਉਦਾਂ ਦਾ ਮੈਂ ਦੁਬਾਰਾ ਨਹੀਂ ਹੋਣਾ ਚਾਹੁੰਦਾ। ਸ਼ਾਇਦ ਇਹ ਸਾਡੀ ਸਾਰਿਆਂ ਦੀ ਕਹਾਣੀ ਹੈ। ਘਬਰਾ ਕੇ ਇੱਕਦਮ ਸਿੱਕਾ ਵਾਪਸ ਫਕੀਰ ਨੂੰ ਫੜਾਇਆ, ਫਕੀਰ ਨੂੰ ਨਮਸਕਾਰ ਕੀਤਾ ਤੇ ਕਹਿਣ ਲੱਗਾ, ਬਾਬਾ ਇਹ ਸਿੱਕਾ ਨਹੀਂ ਮੈਨੂੰ ਚਾਹੀਦਾ। ਫਕੀਰ ਨੇ ਹੱਸ ਕੇ ਦੁਆ ਦਿੱਤੀ ਤੇ ਚੱਲਦਾ ਬਣਿਆ। ਸ਼ਾਇਦ ਇਹ ਸਾਡੇ ਸਾਰਿਆਂ ਦੀ ਕਹਾਣੀ ਹੈ। ਇਹ ਕੋਈ ਸਿੱਕਾ ਫਕੀਰ ਨੇ ਨਹੀਂ ਦਿੱਤਾ ਜਾਂ ਕਿਸੇ ਫਕੀਰ ਨੇ ਤੁਹਾਨੂੰ ਨਹੀਂ ਆ ਕੇ ਦੇਣਾ। ਸ਼ਾਇਦ ਸਾਡੇ ਸਾਰਿਆਂ ਕੋਲ ਇਹ ਸਿੱਕੇ ਹੈਗੇ ਨੇ। ਕੋਈ ਵੀ ਤੁਹਾਡੇ ਕੋਲ ਸਿੱਕਾ ਤੇ ਉਛਾਲ ਕੇ ਵੇਖ ਲਓ, ਹੈ ਤੇ ਸੁਪਨਾ ਹੀ ਨਾ। ਜੋ ਉਹਨੇ ਵੇਖਿਆ ਉਹ ਆਪਾਂ ਵੀ ਵੇਖ ਸਕਦੇ ਹਾਂ। ਜੇ ਕਿਤੇ ਪਿਆ ਜੇਬ 'ਚ ਸਿੱਕਾ ਤੇ ਕਦੀ ਉਛਾਲ ਕੇ ਵੇਖ ਲਓ। ਇੱਦਾਂ ਹੀ ਆਪਾਂ ਬੜੇ ਸੁਪਨੇ ਵੇਖਿਆ। ਜਿਹੜੇ ਵੀ ਮੁਕਾਮ ਤੋਂ ਤੁਸੀਂ ਉੱਠ ਕੇ ਆਇਓ, ਸ਼ਾਇਦ ਉਹ ਇੱਦਾਂ ਦਾ ਹੀ ਇੱਕ ਸਫ਼ਰ ਹੈ। ਕੋਈ ਪਟੜੀ ਤੋਂ ਤਾਂ ਨਹੀਂ ਉੱਠ ਕੇ ਆਇਆ ਹੋਊਗਾ, ਪਰ ਹਾਂ
ਜਿੱਥੋਂ ਵੀ ਤੁਸੀਂ ਆਏ ਹੋ ਉੱਥੋਂ ਲੈ ਕੇ ਅੱਜ ਤੱਕ ਦਾ ਸਫ਼ਰ ਬੜਾ ਸੋਹਣਾ ਬੜਾ ਤਰੱਕੀ ਵਾਲਾ ਤੁਸੀਂ ਤੈਅ ਕੀਤਾ, ਪਰ ਰੱਜ ਤਾਂ ਅੱਜ ਵੀ ਨਹੀਂ ਹੈ, ਨਾ ਮੈਨੂੰ ਨਾ ਤੁਹਾਨੂੰ, ਇਹ ਸਫ਼ਰ ਤਾਂ ਅੱਜ ਵੀ ਜਾਰੀ ਹੈ। ਕਿੰਨੀ ਘਰ ਇਹ ਸਿੱਕੇ ਵਿਛਾਲਾਂਗੇ ਜਿਹੜੀ ਸਟੇਜ ਦੇ ਉੱਤੇ ਬਹਿ ਜਾਂਦੇ ਹਾਂ ਉੱਥੋਂ ਗਾਂਹ ਤੁਰਨ

ਚੱਲ ਸੋ ਚੱਲ, ਸ਼ਾਇਦ ਸਾਡਾ ਵੀ ਕਦੀ ਸਫ਼ਰ ਨਹੀਂ ਮੁੱਕਣਾ। ਉਛਾਲੀ ਜਾਓ ਸਿੱਕੇ। ਸਮਝਣ ਵਾਲੀ ਚੀਜ਼ ਇਹ ਆ ਕਿ ਜੇ ਆਪਾਂ ਆਪਣੇ ਆਪ ਤੋਂ ਵੱਡਿਆਂ ਨੂੰ ਵੇਖੀਏ ਤੇ ਨਾ ਉਹਨਾਂ ਦੇ ਢਿੱਡ ਭਰੇ, ਤੁਸੀਂ ਉੱਥੇ ਪਹੁੰਚ ਜਾਓਗੇ ਨਾ ਤੁਹਾਡੇ ਭਰਨੇ। ਦੁਨੀਆ ਦੇ ਵੱਡੇ ਤੋਂ ਵੱਡੇ ਅਮੀਰ ਬਾਰੇ ਸੋਚ ਲਓ, ਉਹਨੇ ਕਿਹੜਾ ਆਪਣਾ ਸਫ਼ਰ ਰੋਕ ਦਿੱਤਾ? ਉਹ ਵੀ ਸਿੱਕਾ ਉਛਾਲਣੋਂ ਨਹੀਂ ਹਟਦਾ ਅਤੇ ਆਪਾਂ ਵੀ ਨਹੀਂ ਹਟਦੇ। ਗੱਲ ਕਾਹਦੀ ਕਿ ਆਪਾਂ ਇੱਕ ਦੂਸਰੇ ਨੂੰ ਵੇਖ ਕੇ ਵੀ ਨਹੀਂ ਸਿੱਖਦੇ। ਆਪਾਂ ਉਹਦੇ ਵਰਗਾ ਬਣਨਾ ਚਾਹੁੰਦੇ ਹਾਂ ਜਿਹੜਾ ਸਾਡੇ ਤੋਂ ਅਮੀਰ ਹੈ, ਜਿਹੜਾ ਰੁਤਬੇ ਦੇ ਵਿੱਚ ਸਾਡੇ ਤੋਂ ਵੱਡਾ। ਪਰ ਕਦੀ ਆਪਾਂ ਇਹ ਨਹੀਂ ਵੇਖਿਆ ਕਿ ਕੀ ਉਹਨੂੰ ਤਸੱਲੀ ਹੈਗੀ, ਕੀ ਉਹ ਖੁਸ਼ ਹੈ। ਅਗਲੇ ਦਿਨ ਫਿਰ ਜਦੋਂ ਘਰ ਆਇਆ ਤਾਂ ਵਹੁਟੀ ਤਾਂ ਬੱਚੇ ਫਿਰ ਉਹੀ ਗੱਲਾਂ ਕਰ ਰਹੇ ਨੇ, ਇੰਨਾ ਕੁਛ ਰੱਬ ਨੇ ਦਿੱਤਾ, ਤੁਸੀਂ ਅੱਜ ਫਿਰ ਪਟੜੀਆਂ ਤੋਂ ਲਿਫਾਫੇ ਚੁੱਕਦੇ ਸੀ। ਤੁਹਾਨੂੰ ਕਿੰਨੀ ਵਾਰੀ ਕਿਹਾ, ਹੁਣ ਤਾਂ ਨਾ ਕਰਿਆ ਕਰੋ ਇਹ ਕੰਮ। ਪਰ ਉਹ ਕੀ ਦੱਸੇ, ਅੱਜ ਵੀ ਉਹਦੇ ਅੰਦਰ ਜਗਿਆਸਾ ਕਿ ਸ਼ਾਇਦ ਅੱਜ ਵੀ ਮੈਨੂੰ ਉੱਥੋਂ ਇੱਕ ਹੋਰ ਪੈਕਟ ਲੱਭ ਜੇ, ਅੱਜ ਵੀ ਕੋਈ ਹੋਰ ਜ਼ਿਆਦਾ ਪੈਸੇ ਸੁੱਟ ਜੇ, ਸ਼ਾਇਦ ਅੱਜ ਵੀ ਇੱਕਦਮ ਮੇਰੀ ਜ਼ਿੰਦਗੀ 'ਚ ਕੋਈ ਚਮਤਕਾਰ ਹੋ ਜੇ। ਇੱਦਾਂ ਦੇ ਚਮਤਕਾਰ ਆਪਾਂ ਹਮੇਸ਼ਾ ਹੀ ਚਾਹੁੰਦੇ, ਇੱਦਾਂ ਦੀਆਂ ਤਰੱਕੀਆਂ ਆਪਾਂ ਹਰ ਰੋਜ਼ ਚਾਹੁੰਦੇ। ਖੈਰ, ਇੱਕ ਨਾ ਇੱਕ ਜਗ੍ਹਾ ਦੇ ਉੱਤੇ ਆ ਕੇ ਸਾਨੂੰ ਇਹ ਸਿੱਕਾ ਵਾਪਸ ਫਕੀਰ ਨੂੰ ਦੇਣਾ ਪੈਣਾ, ਉਸ ਰੱਬ ਦੇ ਹਵਾਲੇ ਸਾਨੂੰ ਡੋਰੀਆਂ ਦੇਣੀਆਂ ਪੈਣੀਆਂ, ਕਿਤਨਾ ਕਿਤੇ ਸਾਨੂੰ ਸਬਰ ਸੰਤੋਖ ਕਰਨਾ ਪੈਣਾ। ਤਰੱਕੀ ਮਾੜੀ ਨਹੀਂ, ਆਪਣੇ ਆਪ ਬਾਰੇ ਸੋਚਣਾ, ਆਪਣੇ ਵਾਅਦੇ ਬਾਰੇ ਸੋਚਣਾ ਕੋਈ ਮਾੜੀ ਗੱਲ ਨਹੀਂ। ਜਮ ਜਮ ਵਧੋ, ਖੂਬ ਕਮਾਈਆਂ ਕਰੋ, ਪਰ ਜੇ ਉਹ ਤਰੱਕੀਆਂ ਤੁਹਾਡੀ ਖੁਸ਼ੀਆਂ ਦੀਆਂ ਕੀਮਤਾਂ ਤੈਅ ਕਰਦੀਆਂ ਨੇ, ਤੁਹਾਨੂੰ ਭਾਰ ਦੇ ਕੇ ਜਾਂਦੀਆਂ ਨੇ, ਬੋਝ ਦੇ ਕੇ ਜਾਂਦੀਆਂ ਨੇ, ਰਿਸ਼ਤੇ ਖਰਾਬ ਕਰਦੀਆਂ ਨੇ, ਤੁਹਾਡੇ ਮਨ ਦੇ ਉੱਤੇ ਇਹ ਬੋਝ, ਇਹ ਕਿਸੇ ਵੀ ਕੀਮਤ 'ਤੇ ਨਹੀਂ ਪੈਣਾ ਚਾਹੀਦਾ, ਚਾਹੇ ਕਿੰਨੀ ਵੱਡੀ ਤਰੱਕੀ ਮਿਲ ਜੇ। ਆਸ ਕਰਦੇ ਹਾਂ ਕਿ ਅੱਜ ਦੀ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਕੋਈ ਵਾਧ ਘਾਟ ਕੋਈ ਹੁੰਦਾ ਹੀ ਰਹਿ ਗਈ ਹੋਵੇ, ਉਹਦੇ ਲਈ ਦੋਵੇਂ ਹੱਥ ਜੋੜ ਕੇ ਮਾਫ਼ੀ।

0: ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟੀ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰਬੀ ਟੋਇਟਾ, ਦ ਸਮਾਰਟ ਚੋਇਸ।

0: ਯੋ ਹਾਂ ਜੀ 1674
1: ਹੁਣ ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
2: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
1: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: गौड़ी सुखमी महला पंजवा सुखमी सुख अमृत प्रभ नाम भत जना कै मन विश्राम सलोक एक ओंकार सतगुर प्रसाद
1: आद गुर ए नमै जुगाद गुर ए नमै सतगुर ए नमै श्री गुरुदेव ए नमै
0: सतनाम श्री वाहिगुरु अष्टपदि सिमरो सिमर सिमर सुख पावो कल कलेश तन माहे मिटावो
1: सिमरो जस प्रसंबर एक है नाम चबत अगनत अनेक है
0: वेद पुराण सिमर सदाखर कीने राम नाम एक अखर
1: जिनकै जीव सावै ताकी महिमा गनी न आवै
0: कांखी एक है दर्श तुहारो नानक कुन संग मोहे उधारू
1: सुख मनी सुख अमृत प्रभ नाम भगत जना कै मन विश्राम रहाओ
0: प्रभ कै सिमरन गर्भ नवसै प्रभ कै सिमरन दुख जम नसै
1: प्रभ कै सिमरन काल पर हरै प्रभ कै सिमरन दुश्मन टरै
0: प्रभ सिमरत काछ बिघन लागै प्रभ कै सिमरन आंदन जागै
1: प्रभ कै सिमरन भव न व्यापै प्रभ कै सिमरन दुख न संतापै
0: प्रभ कै सिमरन सार कै संग सर्ब निधान नानक हर रंग
1: प्रभ कै सिमरन सिद्ध नौ नित प्रभ कै सिमरन ज्ञान ध्यान तत् बुद्ध
0: प्रभ कै सिमरन जपता पूजा प्रभ कै सिमरन बिनसै दूजा
1: प्रभ कै सिमरन तीर्थ स्नानी प्रभ कै सिमरन दरगाह मानी
0: प्रभ कै सिमरन होय सो भला प्रभ कै सिमरन सो फल फला
1: श्री सिमरै जिने आप सिमराए नानक ताकै लागो पाए
0: प्रभ कै सिमरन सब ते ऊंचा प्रभ कै सिमरन उदरे मूचा
1: प्रभ कै सिमरन तिसना बुझै प्रभ कै सिमरन सब के सूझै
0: प्रभ कै सिमरन नाहीं जम तरसा प्रभ कै सिमरन पूर्ण आसा
1: प्रभ कै सिमरन की मल जाए अमृत राम रिद महे समाए
0: प्रभ जी बसै साध की रसना नानक जन का दासन दसना
1: प्रभ को सिमरै सी धनवंते प्रभ को सिमरै सी पतवंते
0: प्रभ को सिमरै सी जन परवान प्रभ को सिमरै सी पुरख प्रधान
1: प्रभ को सिमरै सी बेमुहताजे प्रभ को सिमरै सी सर्व के राजे
0: प्रभ को सिमरै से सुखवासी प्रभु को सिमरै सदा अविनाशी
1: सिमरन ते लागे जिन आप दयाला नानक जन की मंगे रवाला
0: प्रभु को सिमरै से पर उपकारी प्रभु को सिमरै तिन सद बलिहारी
1: प्रभु को सिमरै से मुख सुहावै प्रभु को सिमरै तिन सुख बिहावै
0: प्रभु को सिमरै तिन आत्म जीता प्रभु को सिमरै तिन निर्मल रीता
1: प्रभु को सिमरै तिन अंध घनेरे प्रभु को सिमरै बसे हर नेरे
0: संत कृपा ते अंधन जाग नानक सिमरन पूरै भाग
1: प्रभु कै सिमरन कारज पूरै प्रभु कै सिमरन कबू न जूरै
0: प्रभु कै सिमरन हर गुण बानी प्रभु कै सिमरन सहज समानी
1: प्रभु कै सिमरन निचल आसन प्रभु कै सिमरन कमल विगासन
0: प्रभु कै सिमरन अनहर चुनकार सुख प्रभु सिमरन का अंत न पार
1: सिमरै से जन जिन को रूप मैया नानक तिन जन सरनी पैया
0: हर सिमरन कर भत प्रगटाए हर सिमरन लग बेद उपाए
1: हर सिमरन पैसे जति दाते हर सिमरन नीचो कुण जाते
0: हर सिमरन धारी सब धरना सिमर सिमर हर कारण करना
1: हर सिमरन क्यों सगल अकारा हर सिमरन मैं आप निरंकारा
0: कर कृपा जिसे आप बुझाया नानक गुरमुख हर सिमरन तिन पाया
1: सुख मनी सुख अमृत पब नाम भगत जना कै मन विश्राम अठ इक श्लोक
0: दीन दर दुख भंजना घट घट नाथ अनाथ शरण तुम्हारी आयो नानक के प्रसाथ सत नाम श्री वाहिगुरु अष्टपदी
1: या मात पिता सतमीत ना भाई मन उहा नाम तेरा संग सहाय
0: जह महा भयान दूत जमदल है तह केवल नाम संग तेरा चले
1: जह मुश्किल होवे अत भारी हर को नाम खिन माहे उधारी
0: अनक पुनः चरण करत नीता रह हर को नाम कूट पापर हर है
1: गुरमुख नाम जपो मन मेरे नानक पावो सुख गनेरे
0: सगल सृष्ट को राजा दुखिया हर का नाम जपत हि सुखिया
1: लाख करोड़ी बंधन पर है हर का नाम जपत निस्तर है
0: अनक माया रंग तिखना बुझावै हर का नाम जपत आगावै
1: ये मार्ग हो जात गीला तै हर नाम संग होत सुहेला
0: ऐसा नामन सदा ध्याइए नानक गुरमुख परमगत पाइए
1: छूटत नाही को लखबाही नाम जपै तै पार पराही
0: अनक बगन जह आए संघार है हर का नाम तत्काल उधार है
1: अनक जून जन्म मर जाम नाम जोत पावै विश्राम
0: हो मैला मल कब हो ना धोवै हर का नाम कूट पाप होवै
1: ऐसा नाम जपो मन रंग नानक पाइए साध कै संग
0: जिह मार के गन जाहे न पूसा हर का नाम उहा संग तुसा
1: जै पेंडे महा अंध गुबारा हर का नाम संग उजियारा
0: जहां पंथ तेरा को न सुजानू हर का नाम तह नाल पछानू
1: जा महा बयान तप प्रोग्राम तिहार के नाम की तू ऊपर छाम
0: जहां तिरखा मन तुझ आ करख है तह नानक हर हर अमृत बरख है
1: भगत जना की बर्तन नाम संत जना कै मन विश्राम
0: हर का नाम दास की ऊट हर कै नाम उधरे जन कोट
1: हर जस कर संत दिन रात हर हर औखत साध कुमार
0: हर जन कै हर नाम निदान पार ब्रह्म जन की नो दान
1: मन तन रंग रते रंग एक है नानक जन कै बिरद विवेक है
0: हर का नाम जन को मुक्त जोत हर कै नाम जन को तृप्त भोगत
1: हर का नाम जन का रूप रंग हर नाम जपत का परे न भंग
0: हर का नाम जन की वडियाई हर कै नाम जन शोभा पाई
1: हर का नाम जन को भोजो हर नाम जपत कछ न है बिजो
0: जन राता हर नाम की सेवा नानक पूजै हर हर देवा
1: हर हर जन के माल खजीना हर धन जन को आप प्रभ दीना
0: हर हर जन कै ओट सतानी हर प्रताप जन अवर न जानी
1: ओत पोत जन हर सराते सुन समाद नाम रसमाते
0: आठ पहर जन हर हर जपै हर का भत प्रगट नी छपै
1: हर की भगत मत पौ करै नानक जन संकेते तरै
0: पार जात एहो हर को नाम काम तेन हर हर गुण गाम
1: सब ते उत्तम हर की कथा नाम सुनत दर्द दुख लथा
0: नाम की महिमा संत रिदवस है संत प्रताप दुर सब नसै
1: संत का संग उड़ भागी पाई है संत की सेवा नाम दे आई है
0: नाम तुल का छबर न होए नानक गुरमुख नाम पावे जन कोए
1: सुखमनी सुख अमृत पव नाम भगत जना कै मन विश्राम अठ दो श्लोक
0: बहुत शास्त्र बहुत सिमृति पेखे सर्व टंडोल पूजस नाही हर हरे नानक नाम अमोल सत नाम श्री वाहिगुरु अष्टपदी
1: आप ताव ज्ञान सब ध्यान खर शास्त्र सिमृत वख्यान
0: योग अभ्यास कर्म धर्म क्रिया सगल त्याग मन मध्य फिरे ਕਿਰਿਆ
1: ਅਨਕ ਪ੍ਰਕਾਰ ਕੀ ਹੈ ਬਹੁ ਜਤਨਾ ਪੁੰਨ ਦਾਨ ਹੋਮੈ ਬਹੁ ਰਤਨਾ
0: ਸਰੀਰ ਕਟਾਏ ਹੋ ਮੈਂ ਕਰ ਰਾਤੀ ਵਰਤ ਨੇਮ ਕਰੈ ਬਹੁ ਭਾਂਤੀ
1: ਨਹੀਂ ਤੁਲ ਰਾਉ ਨਾਮ ਵਿਚਾਰ ਨਾਨੂ ਗੁਰਮੁਖ ਨਾਮ ਜਪੀਏ ਇੱਕ ਵਾਰ
0: ਨੌ ਖੰਡ ਪ੍ਰਿਥਮੀ ਫਿਰੈ ਚਰ ਜੀਵੈ ਮਹਾ ਉਦਾਸ ਤਪੀਸਰ ਥੀਵੈ
1: ਅਗਨ ਮਾਏ ਹੋ ਪ੍ਰਾਨ ਕਨਕ ਅਸ ਹੈ ਵੁਰਦਾਨ
0: ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਯਮਤ ਸਾਧਨ
1: ਨਿਮਕ ਨਿਮ ਕਰ ਸਰੀਰ ਕਟਾਵੈ ਤੋ ਵੀ ਹੋਮੈ ਮੈਲ ਨਾ ਜਾਵੈ
0: ਹਰ ਕੇ ਨਾਮ ਸੰਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ
1: ਮਨ ਕਾਮਨਾ ਤੀਰਥ ਦੇ ਛੁਟੈ ਗਰਭ ਗੁਮਾਨ ਨਾ ਮਨ ਤੇ ਹੁਟੈ
0: ਸੋਚ ਕਰੈ ਦਿਨ ਸਾਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਸ
1: ਦੇਹੀ ਕੋ ਬੋ ਸਾਧਨਾ ਕਰੇ ਮਨ ਤੇ ਕਬੂ ਨੂੰ ਭਿਖਿਆ ਟਰੈ
0: ਜਲ ਤੋ ਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀ
1: ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਦਰੇ ਪਤਤ ਬਹੁ ਮੂਚ
0: ਬਹੁਤ ਸਿਆਣਪ ਜੋ ਕਾ ਭਉ ਬਿਆਪੈ ਅਨਕ ਜਤਨ ਕਾ ਤ੍ਰਿਸ਼ਨਾ ਧਰਾਪੈ
1: ਏਕ ਅਨੇਕ ਗੰਨੀ ਬੂਜੈ ਕੋਟ ਪਾਵ ਦਰਗੈ ਨੀ ਸਿਜੈ
0: ਛੂਟ ਸਨਾਹੀ ਊਬ ਪਾਇਆਲ ਮੋਹੇ ਬਿਆਪੈ ਮਾਇਆ ਜਾਲ
1: ਅਵਰ ਕਰ ਤੂ ਸਗਲੀ ਜਮਡਾਨੈ ਗੋਬਿੰਦ ਭਜਨ ਬਿਨ ਤਿੰਨੀ ਮਨ
0: ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿ ਸੁਭਾਏ
1: ਚਾਰ ਪਦਾਰਥ ਜੇ ਕੋ ਮੰਗੈ ਸਾਜਨਾ ਕੀ ਸੇਵਾ ਲਾਗੈ
0: ਜੇ ਕੋ ਆਪਣਾ ਦੁਖ ਮਿਟਾਵੈ ਹਰ ਹਰ ਨਾਮ ਹਿਰਦੈ ਸਦ ਗਾਵੈ
1: ਜੇ ਕੋ ਆਪਣੀ ਸੁਭਾ ਲੋਰੇ ਸਾਧ ਸਿੰਘ ਇਹੋ ਮੈਂ ਛੋਰੇ
0: ਜੇ ਕੋ ਜਨਮ ਮਰਨ ਤੇ ਡਰੈ ਸਾਜਨਾ ਕੀ ਸਰਨੀ ਪਾਰੈ
1: ਜਿਸ ਦਿਨ ਕੋ ਪਵ ਦਸ ਪਿਆ ਸਾ ਨਾਨਕ ਤਾ ਕੈ ਬਲ ਬਲ ਜਾ ਸਾ
0: ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਾਧ ਸੰਗ ਜਾ ਕੈ ਮਿਟੈ ਬਿਮਾਨ
1: ਆਪਸ ਕੋ ਜੋ ਜਾਣਾ ਨੀਚਾ ਸੋ ਉਗਨੀਏ ਸਭ ਤੇ ਉੱਚਾ
0: ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿਨ ਘਟ ਘਟ ਚੀਨਾ
1: ਮਨ ਆਪਣੇ ਤੇ ਬੁਰਾ ਮਟਾਨਾ ਪੇਖੈ ਸਗਲ ਸਿਸ਼ਟ ਸਾਜਨਾ
0: ਸੁਖ ਦੁਖ ਜਨ ਸਮਦ੍ਰਿਸ਼ਟੀ ਤਾ ਨਾਨਕ ਪਾਪੋ ਨਿਹਲੇ ਪਾ
1: ਨਿਰਧਨ ਕੋ ਧਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ
0: ਨਿਮਾਨੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇ ਬਹੁਦਾਨ
1: ਕਰਨ ਕਰਾਵਨ ਹਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ
0: ਆਪਣੇ ਗਤ ਮਿਤ ਜਾਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ
1: ਤੁਮਰੀ ਉਸਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣਸ ਕੋਏ
0: ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ
1: ਸਗਲ ਕਿਰਿਆ ਮੈਂ ਉੱਤਮ ਕਿਰਿਆ ਸਾਧ ਸੰਗ ਦੁਰਮਤ ਮਲ ਹਿਰਿਆ
0: ਸਗਲ ਉਦਮ ਮੈਂ ਉਦਮ ਭਾਲਾ ਹਰ ਕਾ ਨਾਮ ਜਪੋ ਜੀ ਸਦਾ
1: ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਨੂੰ ਰਸਮ ਬਖਾਨੀ
0: ਸਗਲ ਥਾਂ ਤੇ ਉਹ ਉੱਤਮ ਥਾਂ ਨਾਨਕ ਜੀ ਘਟ ਬਸੈ ਹਰ ਨਾਮ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਜਨਾ ਕੈ ਮਨ ਵਿਸਰਾਮ ਅੱਠ ਤਿੰਨ ਸਲੋਕ
0: ਨਿਰਗੁਣ ਯਾਰ ਇਹ ਆਨਿਆ ਸੋ ਪ੍ਰਭ ਸਦਾ ਸੰਭਾਲ ਜਿਨ ਕੀ ਆਤਿਸ਼ਚੀਤ ਰੱਖ ਨਾਨਕ ਨਿਭੀ ਨਾਲ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਰਾਮਈਆ ਕੀ ਗੁਣ ਚੇਤ ਪਰਾਨੀ ਕਮਨ ਮੂਲ ਤੇ ਕਮਨ ਦਸ਼ਟਾਨੀ
0: ਜਿਨ ਤੂੰ ਸਾਠ ਸਵਾਰ ਸਿਗਾਰਿਆ ਗਰਭ ਅਗਨ ਮਹਿ ਜਿਨੈ ਉਬਾਰਿਆ
1: ਬਾਰ ਬਸਤਾ ਤੁਝੇ ਪਿਆਰੈ ਦੂਧ ਪਰ ਜੋਬਨ ਭੋਜਨ ਸੁਖ ਸੂਦ
0: ਬਿਰਧ ਭਇਆ ਉਪਰ ਸਾਖ ਸੈਨ ਮੁਖ ਪਿਆਉ ਬੈਠ ਕਉ ਦੈਨ
1: ਇਹੋ ਨਿਰਗੁਣ ਗੁਣ ਕੁਛੂ ਨਾ ਬੁਝੈ ਬਖਸ਼ ਦੇਹੋ ਤੋ ਨਾਨਕ ਸੀਜੈ
0: ਜੈ ਪ੍ਰਸਾਦ ਧਾਰ ਉਪਰ ਸੁਖ ਬਸਹਿ ਸੁਤ ਭਰਾਤ ਮੀਤ ਬਨਤਾ ਸੰਘਰਸ ਹੈ
1: ਜਿਹ ਪ੍ਰਸਾਦ ਪੀਵੇ ਸੀਤਲ ਜਲਾ ਸੁਖਦਾਈ ਪਵਨ ਪਾਵਕ ਅਮੁਲਾ
0: ਜੈ ਪ੍ਰਸਾਦ ਭੋਗੈ ਸਭ ਰਸਾ ਸਗਲ ਸਮਗਰੀ ਸੰਗ ਸਾਥ ਵਸਾ
1: ਦੀਨੇ ਹਸਤ ਪਾਵ ਕਰ ਨੇਤਰ ਰਸਨਾ ਤਿਸੇ ਤਿਆਗ ਅਵਰ ਸੰਗਰਚਨਾ
0: ਐਸੇ ਦੁਖ ਮੂੜ ਅੰਧ ਬਿਆਪੇ ਨਾਨਕ ਕਾਢ ਲੇ ਹੋ ਪ੍ਰਭ ਆਪੇ
1: ਆਦ ਅੰਨ ਜੋ ਰਾਖਨ ਹਾਰ ਤਿਸਿਓ ਪ੍ਰੀਤ ਨ ਕਰੈ ਗਵਾਰ
0: ਜਾ ਕੀ ਸੇਵਾ ਨਮ ਨਿਧ ਪਾਵੈ ਤਾਂ ਸੋ ਮੂੜਾ ਮਨ ਹਿਲਾਵੈ
1: ਜੋ ਠਾਕਰ ਸਸਦਾ ਹਜੂਰੇ ਤਾਕੋ ਅੰਧਾ ਜਾਨ ਦੂਰੇ
0: ਜਾ ਕੀ ਟਹਿਲ ਪਾਵੈ ਦਰਗੈ ਮਾਨ ਤਿਸਹਿ ਬਸਾਰੈ ਮੁਗਧ ਅਜਾਨ
1: ਸਦਾ ਸਦਾ ਭੂਲਨ ਹਾਰ ਨਾਨਕ ਰਾਖਨ ਹਾਰ ਅਪਾਰ
0: ਰਤਨ ਤਿਆ ਕੌਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚੈ
1: ਜੋ ਛੜਨਾ ਸੋ ਅਸਤਰ ਕਰਮਾਨ ਹੈ ਜੋ ਹੋਵਨ ਸੋ ਦੂਰ ਪਰਾਨ ਹੈ
0: ਛੋੜ ਜਾਏ ਤਿਸ ਕਾ ਸਰਮ ਕਰੈ ਸੰਗ ਸਹਾਈ ਤਿਸ ਪਰ ਹਾਰੈ
1: ਚੰਦਨ ਲੇ ਪੁਧਾਰੈ ਧੋਏ ਗਰਤ ਪੀਰ ਪ੍ਰਸੰਗ ਸੰਗ ਹੋਏ
0: ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕਾਢ ਲੇ ਹੋ ਪ੍ਰਭ ਦਇਆਲ
1: ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ
0: ਬਾਹਰ ਭੇਖ ਅੰਤਰ ਮਲ ਮਾਇਆ ਛਪ ਸਨਾਹੇ ਕਛ ਕਰੈ ਛਪਾਇਆ
1: ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪੈ ਲੋ ਸਵਾਨ
0: ਅੰਤਰ ਅਗਨ ਬਾਹਰ ਤਨ ਸੁਆਹਾ ਗਲ ਪਾਥਰ ਕੈਸੇ ਤਰੈ ਅਥਾਹ
1: ਜਾ ਕੇ ਅੰਤਰ ਵਸੇ ਪ੍ਰਭ ਆਪ ਨਾਨਕ ਤੇਜਨ ਸਹਿਜ ਸਮਾਰ
0: ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹੋ ਉੜਨ ਵਿਹਾਵੈ
1: ਕਹਾ ਬੁਜਾਤ ਬੁਜੈ ਡੋਰਾ ਨਿਸਕੀਏ ਤੋ ਸਮਝੇ ਭੋਰਾ
0: ਕਹਾ ਵਿਸ਼ਨ ਪਦ ਗਾਵੈ ਗੁੰਗ ਜਤਨ ਕਰੈ ਤੋ ਪੀ ਸੁਰ ਭੰਗ
1: ਕਹਾ ਪਿੰਗਲ ਪਰਬਤ ਪਰ ਭਵਨ ਨਹੀਂ ਹੋਤ ਕੂਹਾ ਉਸ ਗਵਨ
0: ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ
1: ਸੰਗ ਸਹਾਇ ਸੋ ਆਵੈ ਨਾ ਚੀਤ ਜੋ ਬਹਿ ਰਾਏ ਤਾ ਸੋ ਪੀਤ
0: ਬਲੂਆ ਕੇ ਗ੍ਰਹਿ ਭੀਤਰ ਵਸੈ ਆਨੰਦ ਕੇਲ ਮਾਇਆ ਰੰਗ ਰਸੈ
1: ਦ੍ਰਿੜ ਕਰਮਾਨੈ ਮਨੈ ਪ੍ਰਤੀਤ ਕਾਲ ਨਾ ਆਵੈ ਮੂੜੈ ਚੀਤ
0: ਵੈਰ ਵਿਰੋਧ ਕਾਮ ਕ੍ਰੋਧ ਮੋਹ ਝੂਠ ਵਿਕਾਰ ਮਹਾ ਲੋਭ ਧਰੋਹ
1: ਇਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰਾਖ ਲਿਓ ਆਪਨ ਕਰ ਕਰਮ
0: ਠਾ ਕਰ ਤੋਂ ਪਹਿ ਅਰਦਾਸ ਜਿਓ ਪਿੰਡ ਸਭ ਤੇਰੀ ਰਾਸ
1: ਮਾਤ ਪਿਤਾ ਹਮ ਭਾਰਤ ਤੇਰੇ ਤੁਮਰੀ ਕਿਰਪਾ ਮੈਂ ਸੂ ਗਨੇਰੇ
0: ਕੋਈ ਨਾ ਜਾਣੈ ਤੁਮਰਾਂਤ ਉੱਚੇ ਤੇ ਉੱਚਾ ਭਗਵੰਤ
1: ਸਗਲ ਸਮਗਰੀ ਤੁਮਰੈ ਸੂਤਰਧਾਰੀ ਤੁਮ ਤੇ ਹੋਏ ਸੁਆਗਿਆਕਾਰੀ
0: ਤੁਮਰੀ ਗਤ ਮੈਂ ਤੁਮ ਹੀ ਜਾਣੀ ਨਾਨਕ ਦਾਸ ਦਾ ਕੁਰਬਾਨੀ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਜਨਾ ਕੈ ਮਨ ਵਿਸਰਾਮ ਅੱਠ ਚਾਰ ਸਲੋਕ
0: ਦੇਨ ਹਾਰ ਪ੍ਰਭ ਛੋੜ ਕਹਿ ਲਾਗੈ ਆਨ ਸੁਆਏ ਨਾਨਕ ਕਹੂ ਨਸੀ ਜਈ ਬਿਨਾਵੈ ਪਤ ਜਾਏ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਦਸ ਵਸਤੂ ਲੈ ਪਾਛੇ ਪਾਵੈ ਇੱਕ ਬਸ ਕਾਰਨ ਵੀ ਖੋਟ ਗਵਾਵੈ
0: ਏਕ ਭੀਨਾ ਦੇ ਦਸ ਭੀਹਰ ਲੈ ਤਉ ਮੂੜਾ ਕਹੁ ਕਹਾ ਕਰੇ
1: ਜਿਸ ਠਾਕਰ ਸੋ ਨਾਹੀ ਚਾਰਾ ਤਾ ਕੋ ਕੀਜੈ ਸਦ ਨਮਸਕਾਰਾ
0: ਜਾ ਕੈ ਮਨ ਲਾਗਾ ਪ੍ਰਭ ਮੀਠਾ ਸਰਬ ਸੂਖ ਤਾਹੂ ਮਨ ਬੂਠਾ
1: ਜਿਸ ਜਨ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਿਨ ਜਨ ਪਾਇਆ
0: ਅਗਨਤ ਸਾਹੋ ਆਪਣੀ ਦੇ ਰਾਸ ਖਾਤ ਪੀਤ ਵਰਤੈ ਆਨੰਦ ਉਲਾਸ
1: ਆਪਣੀ ਅਮਾਨ ਕਛ ਬਹੁਰ ਸਾਲੇ ਅਗਿਆਨੀ ਮਨ ਰੋਸ ਕਰੇ
0: ਆਪਣੀ ਪ੍ਰਤੀਤ ਆਪੀ ਖੋਵੈ ਬਹੁਰ ਉਸਕਾ ਵਿਸ਼ਵਾਸ ਨ ਹੋਵੈ
1: ਜਿਸ ਕੀ ਬਸ ਸਾਗੇ ਰਾਖੈ ਪਪ ਕੀ ਆਗਿਆ ਮਾਨੇ ਮਾਥੈ
0: ਉਸ ਤੇ ਚੌਗਨ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਯਾਲ
1: ਅਨਕ ਪਾਤ ਮਾਇਆ ਕਹੇ ਸਰ ਪਰ ਹੋਵਤ ਜਾਨ ਅਨੇਕ
0: ਬਿਰਖ ਕੀ ਛਾਇਆ ਸੋ ਰੰਗ ਲਾਵੈ ਉਹ ਬਿਨ ਸਹਿ ਉਹ ਮਨ ਪਛਤਾਵੈ
1: ਜੋਤੀ ਸਹਿ ਸੋ ਚਾਲਣ ਹਾਰ ਲਪਟ ਰਹੋ ਤੈ ਅੰਧ ਅੰਧਾਰ
0: ਬਟਾਊ ਸਿਉ ਜੋ ਲਾਵੈ ਨੇਹ ਤਾ ਕੋ ਹਾਥ ਨਾ ਆਵੈ ਕਹੇ
1: ਮਨ ਹਰ ਕੇ ਨਾਮ ਕੀ ਪੀਤ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ
0: ਮਿਥਿਆ ਤਨ ਧਨ ਕੁਟੰਬ ਸੁਭਾਇਆ ਮਿਥਿਆ ਹੋ ਮੈਂ ਮਮਤਾ ਮਾਇਆ
1: ਮਿਥਿਆ ਰਾਜ ਮੰਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ
0: ਮਿਥਿਆ ਰਥ ਹਸਤੀ ਅਸ ਬਸਤਰਾ ਮਿਥਿਆ ਰੰਗ ਸੰਗ ਮਾਇਆ ਪੇ ਖਸਤਾ
1: ਮਿਥਿਆ ਧਰੋ ਮੋਹ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ
0: ਅਸਤਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀਵੈ ਹਰ ਕੇ ਚਰਨ
1: ਮਿਥਿਆ ਸਰਨ ਪਰ ਨਿੰਦਾ ਸੁਣੇ ਮਿਥਿਆ ਹਸ ਪਰ ਦਰੁਕ ਹਿਰੇ
0: ਮਿਥਿਆ ਨੇਤਰ ਪੇਖਤ ਪਰ ਤੇ ਰੂਪਾਦ ਮਿਥਿਆ ਰਸਨਾ ਭੋਜਨ ਅਨਸਵਾਦ
1: ਮਿਥਿਆ ਚਿਨ ਪਰ ਵਿਕਾਰ ਕੁਤਾਵੈ ਮਿਥਿਆ ਮਨ ਪਰ ਲੋਭ ਲੁਭਾਵੈ
0: ਮਿਥਿਆ ਤਨ ਹੀ ਪਰ ਉਪਕਾਰਾ ਮਿਥਿਆ ਬਾਸ ਲੇਤ ਵਿਕਾਰਾ
1: ਬਿਨ ਬੂਜੇ ਮਿਥਿਆ ਸਪੈ ਸਫਲ ਦੇ ਨਾਨਕ ਹਰ ਹਰ ਨਾਮ ਲੈ
0: ਬਿਰਥੀ ਸਾਖਤ ਕੀ ਆਰ ਜਾ ਸੱਚ ਬਿਨਾ ਕਹਿ ਹੋਵਤ ਸੂਚਾ
1: ਬਿਰਥਾ ਨਾਮ ਬਿਨਾ ਤਨ ਅੰਧ ਮੁਖਾਵਤਾ ਕਹਿ ਦੁਰਗੰਧ
0: ਬਿਨ ਸਿਮਰਨ ਦਿਨ ਰੈਣ ਬਿਰਥਾ ਬਿਹਾਏ ਮੇਘ ਬਿਨਾ ਜੋ ਖੇਤੀ ਜਾਏ
1: ਗੋਬਿੰਦ ਭਜਨ ਬਿਨ ਬਿਥੇ ਸਭ ਕਾਮ ਜੋ ਕਰ ਪ੍ਰਤੇ ਨਿਰਾਰ ਧਾਮ
0: ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ ਨਾਨਕ ਤਾਂ ਕਹਿ ਬਲ ਬਲ ਜਾਓ
1: ਰਹਿਤ ਵਰ ਕਛ ਅਵਰ ਕਮਾਵਤ ਮਾਨੀ ਪੀਤ ਮਖੋ ਗੰਡਲਾਵਤ
0: ਜਨ ਨਹਾਰ ਪ੍ਰਭੂ ਪ੍ਰਵੀਨ ਬਾਹਰ ਭੇਖ ਨ ਕਾਹੂ ਭੀਨ
1: ਔਰ ਉਪਦੇਸ਼ ਆਪਣਾ ਕਰੈ ਆਵਤ ਜਾਵਤ ਜਨ ਮੈਂ ਮਰੈ
0: ਜਿਸ ਕੈ ਅੰਤਰ ਬਸੈ ਨਿਰੰਕਾਰ ਤਿਸ ਕੀ ਸੀਖ ਤਰੈ ਸੰਸਾਰ
1: ਜੋ ਤੁਮ ਭਾਨੈ ਤਿਨ ਪ੍ਰਭ ਜਾਤਾ ਨਾਨਕ ਉਂਜਨ ਚੰਨ ਪ੍ਰਾਤ
0: ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੈ ਆਪਣਾ ਕੀਆ ਆਪਹਿ ਮਾਨੈ
1: ਆਪੇ ਆਪ ਆਪ ਕਰਤ ਨਵੇਰਾ ਕਿਸੈ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ
0: ਉਪਾਵ ਸਿਆਣਪ ਸਗਲ ਤੇ ਰਹਿਤ ਸਭ ਕਛ ਜਾਣੈ ਆਤਮ ਕੀ ਰਹਿਤ
1: ਪਾਵੈ ਤਿਸ ਲੈ ਲੜ ਲਾਏ ਥਾਂ ਥਨੰਤਰ ਰਿਹਾ ਸਮਾਏ
0: ਸੋ ਸੇਵਕ ਜਿਸ ਕਿਰਪਾ ਕਰੀ ਨਿਮਖ ਨਿਮਖ ਜਪ ਨਾਨਕ ਹਰੀ
1: ਸੁਖ ਮਨੀ ਸੁਖ ਅੰਮ੍ਰਿਤ ਭਵ ਨਾਮ ਭਗ ਜਨਾ ਕੈ ਮਨ ਵਿਸਰਾਮ ਅੱਠ ਪੰਜ ਸਲੋਕ
0: ਕਾਮ ਕ੍ਰੋਧ ਅਰ ਲੋਭ ਮੋਹ ਬਿਨਸ ਜਾਏ ਅਹਮੇਵ ਨਾਨਕ ਪ੍ਰਭ ਸ਼ਰਨਾਗਤੀ ਕਰ ਪ੍ਰਸਾਦ ਗੁਰਦੇਵ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਜੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ ਤਿਸ ਠਾਕੁਰ ਕੋ ਰਖ ਮਨ ਮਾਹੇ
0: ਜੇ ਪ੍ਰਸਾਦ ਸੁਗੰਧ ਤਨ ਲਾਵੇ ਤਿਸ ਕੋ ਸਿਮਰਤ ਪਰਮਤ ਪਾਵੇ
1: ਜੇ ਪ੍ਰਸਾਦ ਵਸੇ ਸੁਖ ਮੰਦਰ ਤਿਸੇ ਤਿਆਜ ਸਦਾ ਮਨ ਅੰਦਰ
0: ਜੇ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ ਆਠ ਪਹਿਰ ਸਿਮਰੋ ਤਿਸ ਰਸਨਾ
1: ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਧਿਆਈਐ ਧਿਆਵਨ ਜੋਗ
0: ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇ ਤਿਸੈ ਤਿਆਕਾ ਤਵ ਲੁਭਾਵੇ
1: ਜੇ ਪ੍ਰਸਾਦ ਸੁਸੇ ਸੁਈ ਜੈ ਮਨ ਅੱਠ ਪਹਿਤਾ ਕਾ ਜਸ ਗਵੀ ਜੈ
0: ਜੇ ਪ੍ਰਸਾਦ ਤੁਧ ਸਭ ਕੋ ਮਾਨੈ ਮੁਖਤਾ ਕੋ ਜਸ ਰਸਨ ਬਖਾਨੈ
1: ਜੇ ਪ੍ਰਸਾਦ ਤੇ ਰਹਿਤਾ ਧਰਮ ਮਨ ਸਦਾ ਧਿਆਏ ਕੇਵਲ ਪਾਰ ਬ੍ਰਹਮ
0: ਪ੍ਰਭ ਜੀ ਜਪਤ ਦਰਗੈ ਮਾਨ ਪਾਵੈ ਨਾਨਕ ਪਥ ਸੇਤੀ ਘਰ ਜਾਵੇ
1: ਜੇ ਪ੍ਰਸਾਦ ਔਰੋ ਕੰਚਨ ਦੇਹੀ ਲਿਵਲਾਉ ਤਿਸ ਨਾਮ ਸਨੇਹੀ
0: ਜੇ ਪ੍ਰਸਾਦ ਤੇਰਾ ਉਲਾ ਰਹਿਤ ਮਨ ਸੁਖ ਪਾਵੈ ਹਰ ਹਰ ਜਸ ਕਹਿਤ
1: ਜੇ ਪ੍ਰਸਾਦ ਤੇ ਸਗਲ ਛਿਦਰ ਢਾਕੈ ਮਨ ਸਨੀ ਪ੍ਰਭ ਠਾਕਰ ਪ੍ਰਭ ਤਾਕੈ
0: ਜੇ ਪ੍ਰਸਾਦ ਤੁਝ ਕੋ ਨਾ ਪਹੁੰਚੈ ਮਨ ਸਾਸ ਸਾਸ ਸਿਮਰੋ ਪ੍ਰਭ ਉੱਚੇ
1: ਜੇ ਪ੍ਰਸਾਦ ਪਾਈ ਦੁਰਲਭ ਦੇਹੇ ਨਾਨਕ ਤਾ ਕੀ ਭਗਤ ਕਰੇ
0: ਜੇ ਪ੍ਰਸਾਦ ਆਭੂਖਨ ਪਹਿਰੀ ਜੈ ਮਨ ਤਿਨ ਸਿਮਰਤ ਕਿਉਂ ਆਲਸ ਕੀ ਜੈ
1: ਜੇ ਪ੍ਰਸਾਦ ਅਸੁ ਹਸਤ ਅਸਵਾਰੀ ਮਨ ਤਿਸ ਪਾ ਕੋ ਕਬੂ ਨਾ ਵਿਸਾਰੀ
0: ਜੇ ਪ੍ਰਸਾਦ ਬਾਗ ਮਿਲਕ ਧਨਾ ਰਾਖ ਪੁਰੋਇ ਪ੍ਰਭ ਆਪਣੇ ਮਨਾ
1: ਜਿਨ ਤੇਰੀ ਮਨ ਬੰਤ ਬਨਾਈ ਉਠਤ ਬੈਠ ਸਤ ਸਹਿ ਤਿਆਈ
0: ਸਹਿ ਤਿਆ ਜੋ ਇਕ ਅਲਖ ਹੈ ਇਹਾਂ ਉਹਾਂ ਨਾਨਕ ਤੇਰੀ ਰੱਖੈ
1: ਜੇ ਪ੍ਰਸਾਦ ਕਰੇ ਪੁੰਨ ਬਹੁ ਦਾਨ ਮਨ ਆਠ ਪਹਿਰ ਕਰ ਤਿਸ ਕਾ ਧਿਆਨ
0: ਜੇ ਪ੍ਰਸਾਦ ਤੂੰ ਆਚਾਰ ਬਿਹਾਰੀ ਤਿਸ ਪ੍ਰਭ ਕੋ ਸਾਸ ਸਾਸ ਚਿਤਾਰੀ
1: ਜੇ ਪ੍ਰਸਾਦ ਤੇਰਾ ਸੁੰਦਰ ਰੂਪ ਸੋ ਪ੍ਰਭ ਸਿਮਰੋ ਸਦਾ ਅਨੂਪ
0: ਜੇ ਪ੍ਰਸਾਦ ਤੇਰੀ ਨੀਕੀ ਜਾਤ ਸੋ ਪ੍ਰਭ ਸਿਮਰ ਸਦਾ ਦਿਨ ਰਾਤ
1: ਜੇ ਪ੍ਰਸਾਦ ਤੇਰੀ ਪਤਰ ਹੈ ਗੁਰ ਪ੍ਰਸਾਦ ਨਾਨਕ ਜਸ ਕਹਿ
0: ਜੇ ਪ੍ਰਸਾਦ ਸੁਣੈ ਕਰਨਾਦ ਜੇ ਪ੍ਰਸਾਦ ਪੇਖੈ ਬਿਸਮਾਦ
1: ਜੇ ਪ੍ਰਸਾਦ ਬੋਲੇ ਅੰਮ੍ਰਿਤ ਰਸਨਾਮ ਜੇ ਪ੍ਰਸਾਦ ਸੋ ਸਹਿਜੇ ਬਸਨਾ
0: ਜੇ ਪ੍ਰਸਾਦ ਹਸਤ ਕਰ ਚਲ ਹੈ ਜੇ ਪ੍ਰਸਾਦ ਸੰਪੂਰਨ ਫਲ ਹੈ
1: ਜੇ ਪ੍ਰਸਾਦ ਪਰਮ ਗਤ ਪਾਵੈ ਜੇ ਪ੍ਰਸਾਦ ਸੋ ਸਹਿਜ ਸਮਾਵੈ
0: ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਗੁਰ ਪ੍ਰਸਾਦ ਨਾਨਕ ਮਨ ਜਾਗੋ
1: ਜੇ ਪ੍ਰਸਾਦ ਤੂੰ ਪਟ ਸੰਸਾਰ ਤਿਸ ਪ੍ਰਭ ਕੋ ਮੂਲ ਨ ਮਨੋ ਵਿਸਾਰ
0: ਜੇ ਪ੍ਰਸਾਦ ਤੇਰਾ ਪ੍ਰਤਾਪ ਰੀ ਮਨ ਮੂੜ ਤੂਤਾ ਕੋ ਜਾਪ
1: ਜੇ ਪ੍ਰਸਾਦ ਤੇਰੇ ਕਾਰਜ ਪੂਰੈ ਤਿਸੇ ਜਾਨ ਮਨ ਸਦਾ ਹਜੂਰ ਹੈ
0: ਜੇ ਪ੍ਰਸਾਦ ਤੂੰ ਪਾਵੈ ਸਾਚ ਰੀ ਮਨ ਮੇਰੇ ਤੂੰ ਤਾਂ ਸੁਰਾਚ
1: ਜੇ ਪ੍ਰਸਾਦ ਸਭ ਕੀਰਤ ਹੋਏ ਨਾਨਕ ਜਾਪ ਜਪੈ ਜਪ ਸੋਏ
0: ਆਪ ਜਪਾਈ ਜਪੈ ਸੋ ਨਾਓ ਆਪ ਗਾਏ ਸੋ ਹਰ ਗੁਣ ਗਾਓ
1: ਪ੍ਰਭ ਕਿਰਪਾ ਤੇ ਹੋਏ ਪ੍ਰਗਾਸ ਪ੍ਰਭੂ ਦਿਆ ਤੇ ਕਮਲ ਵਿਗਾਸ
0: ਸਭ ਸੋ ਪ੍ਰਸੰਨ ਬਸੈ ਮਨ ਸੋਏ ਪ੍ਰਭ ਦਇਆ ਤੇ ਮਤ ਉੱਤਮ ਹੋਏ
1: ਕਰਮ ਨਿਧਾਨ ਪ੍ਰਭ ਤੇਰੀ ਮਾਇਆ ਆਪੋ ਕਛੂ ਨਾ ਕਿਨਹੂ ਲਿਆ
0: ਜਿਤ ਜਿਤ ਲਾਵੋ ਤਿਤ ਲਗੈ ਹਰ ਨਾਥ ਨਾਨਕ ਕਹਿ ਕਛੂ ਨਹਾਥ
1: ਸੁਖਮਨੀ ਸੁਖ ਅੰਮ੍ਰਿਤ ਭਵ ਨਾਮ ਭਗਤ ਜਨਾ ਕਹਿ ਮਨ ਵਿਸਰਾਮ ਅੱਠ ਛੇ ਸਲੋਕ
0: आगम अगाध पार ब्रह्म सोए जो जो कहे सुमुक्ता होए सुन मीता नानक बिनवंता साध जना की अचार्य कथा सत नाम श्री वाहे गुरु अष्टपदी
1: साधक संग महूजल होत साध संग मल सगली को
0: साधक संग मिटै अभिमान साधक संग प्रगटै सो ज्ञान
1: साधक संग बुझे पवनेरा साध संग सुबहुत नबेरा
0: साधक संग पाए नाम रतन साधक संग कूपर जतन
1: साध की महिमा बरने कौन पुरानी नानक साध की शोभा प्रहमा है समानी
0: साधक संग अगोचर मिलै साधक संग सदा प्रफुल
1: साधक संग आवे बस पंचा साध संग अमृत रस पुंचा
0: साध संग हुए सब की रेन साधक संग मनोहर बैन
1: साधक संग न कतहु धावे साध संग अस्तित्व मन पावे
0: साधक संग माया ते भिन्न साध संग नानक प्रभु सो प्रसन्न
1: साध संग दुश्मन सब मीत साधु के संग महापुनी
0: साध संग किसे नहीं बैर साधक संग न बींगा पैर
1: साधक संग नहीं को मंदा सत्संग जाने परमानंदा
0: साधक संग नहीं होताप साधक संग तजै सा बाप
1: आपे जाने साध वडाई नानक साध प्रभु बनियाई
0: साधक संग न तावे साधक संग सदा सुख पावे
1: साध संग बस अगोचर लह साधु के संग अजर सह
0: साधक संग बसै थानूचै साधु के संग महल पहुचै
1: साधक संग दिड़े सब धर्म साधक संग केवल पार ब्रह्म
0: साधक संग पाए नाम निदान नानक साधु कै कुर्बान
1: साधक संग सब कुल उधारे साध संग साजन मीट कुटम निस्तारे
0: साधु कै संग सो धन पावे जिस धन ते सब को बरसावे
1: साध संग धर्म राय करे सेवा साधक संग सुबह सुर देवा
0: साधु कै संग पाप पलायन साध संग मृत गुण गायन
1: साधक संग सर्वथान गम नानक साध कै संग सफल जनम
0: साधक संग नहीं कछ काल दर्शन पीड़त होत निहाल
1: साधक संग कुलूक तहर साधक संग नर पर हर
0: साधक संग इहां उहां सुहिला साध संग बिछड़त हर मेला
1: जो इच्छा सोई फल पावे साधक संग न बिरथा जावे
0: पार ब्रह्म साध रिद वसै नानक उदरै साध सुन रसै
1: साधक संग सुनो हर नाव साध संग हर के गुण गाओ
0: साधक संग न मन ते बिसरै साध संग सर पर निस्तारै
1: साधक संग लगे प्रभु मीठा साधु कै संग गड़गड़ डीठा
0: साध संग पै आज्ञाकारी साध संगत पई हमारी
1: साधक संग मेटे सब रोग नानक साध भेटे संजोग
0: साध की महिमा भेद ना जाने जीता सुने तेता बखियाने
1: साध की उपमा तेह गुण ते दूर साध की उपमा रही भरपूर
0: साध की शोभा का नाही अंत साध की शोभा सदा बेअंत
1: साध की शोभा उई ते उची साध की शोभा मूझ ते मूची
0: साध की शोभा साध बनाई नानक साध प्रा भेद न पाई
1: सुख मनी सुख अमृत पब नाम भगत जना कै मन विश्राम अठ सत श्लोक
0: मन साचा मुख साचा सोए अबर न पेख एक बिन कोए नानक हे लक्षण ब्रह्म ज्ञानी होए सत नाम श्री वाहे गुरु अष्टपदी
1: दम ज्ञानी सदा निर्लेप जैसे जल में कमल अलेप
0: ब्रह्म ज्ञानी सदा निर्दोख जैसे सूर सर्व को सोख
1: दम ज्ञानी कै दिस समान जैसे राज रंग को लागे तुल पवान
0: ब्रह्म ज्ञानी कै तीर जेक जो बसदा को खोदै को चंदन ले
1: दम ज्ञानी का है गुनाओ नानक जो पावक का सही स्वभाव
0: ब्रह्म ज्ञानी निर्मल ते निर्मला जैसे मैल न लागे जला
1: ब्रह्म ज्ञानी के मन होए प्रगास जैसे तार ऊपर आकाश
0: ब्रह्म ज्ञानी कै मित्र सत्र समान ब्रह्म ज्ञानी कै नाही बिमान
1: ब्रह्म ज्ञानी उचते उचा मन अपने है सब ते नीचा
0: ब्रह्म ज्ञानी से जन पए नानक जिन प्रभु आप करे
1: ब्रह्म ज्ञानी सगल किरीना आत्म रस ब्रह्म ज्ञानी चीना
0: ब्रह्म ज्ञानी की सब ऊपर माया ब्रह्म ज्ञानी ते कछ बुरा न पया
1: ब्रह्म ज्ञानी सदा संदर्शी ब्रह्म ज्ञानी की दिस अमृत बरसी
0: ब्रह्म ज्ञानी बंधन ते मुक्ता ब्रह्म ज्ञानी की निर्मल युगता
1: ब्रह्म ज्ञानी का भोजन ज्ञान नानक ब्रह्म ज्ञानी का ब्रह्म ध्यान
0: ब्रह्म ज्ञानी एक ऊपर आस ब्रह्म ज्ञानी का नहीं विनाश
1: ब्रह्म ज्ञानी कै गरीबी समाहा ब्रह्म ज्ञानी पर उपकार उमाहा
0: ब्रह्म ज्ञानी कै नाही तंदा ब्रह्म ज्ञानी ले तावत बंदा
1: ब्रह्म ज्ञानी कै होए सुफला ब्रह्म ज्ञानी सुफल फला
0: ब्रह्म ज्ञानी संग सगल उधार नानक ब्रह्म ज्ञानी जपै सगल संसार
1: ब्रह्म ज्ञानी कै कै रंग ब्रह्म ज्ञानी कै बसै प्रभु संग
0: ब्रह्म ज्ञानी कै नाम आधार ब्रह्म ज्ञानी कै नाम परवार
1: ब्रह्म ज्ञानी सदा सब जागत ब्रह्म ज्ञानी अह बुत त्याग
0: ब्रह्म ज्ञानी कै मन परमानंद ब्रह्म ज्ञानी कै घर सदा आनंद
1: ब्रह्म ज्ञानी सुख सहज निवास नानक ब्रह्म ज्ञानी का नहीं विनाश
0: ब्रह्म ज्ञानी ब्रह्म कविता ब्रह्म ज्ञानी एक संहिता
1: ब्रह्म ज्ञानी का होए अचिंत ब्रह्म ज्ञानी का निर्मल मंत
0: ब्रह्म ज्ञानी जिस करै प्रभाव ब्रह्म ज्ञानी का बड़ प्रताप
1: ब्रह्म ज्ञानी का दस गुड़ भागी पाई है ब्रह्म ज्ञानी को बल बल जाइए
0: ब्रह्म ज्ञानी को खोज महेश्वर नानक ब्रह्म ज्ञानी आप परमेश्वर
1: ब्रह्म ज्ञानी की कीमत ना है ब्रह्म ज्ञानी का सगल मन मा
0: ब्रह्म ज्ञानी का कौन जाने भेद ब्रह्म ज्ञानी को सदा आदेश
1: ब्रह्म ज्ञानी का कथिया न जाए अधाखर ब्रह्म ज्ञानी सर्व का ठाकर
0: ब्रह्म ज्ञानी कीमत कौन बखानै ब्रह्म ज्ञानी की गत ब्रह्म ज्ञानी जानै
1: ब्रह्म ज्ञानी का अंतर पार नानक ब्रह्म ज्ञानी को सदा नमस्कार
0: ब्रह्म ज्ञानी सब सृष्टि का करता ब्रह्म ज्ञानी सब जीवै नहीं मरता
1: ब्रह्म ज्ञानी मुकुत जुगत जी का दाता ब्रह्म ज्ञानी पूर्ण पुरुष विधाता
0: ब्रह्म ज्ञानी अनाथ का नाथ ब्रह्म ज्ञानी का सब ऊपर हाथ
1: ब्रह्म ज्ञानी का सगल आकार ब्रह्म ज्ञानी आप निरंकार
0: ब्रह्म ज्ञानी की शोभा ब्रह्म ज्ञानी बानी नानक ब्रह्म ज्ञानी सर्व का धनी
1: सुख मनी सुख अमृत पव नाम भगत जना कै मन विश्राम अठ अठ श्लोक
0: पुर धारै जो अंतर नाम सर्व मैं पेखै भगवान निमख निमख ठाकुर नमस्कार नानक हो अपरस सगल निस्तार सत नाम श्री वाहे गुरु अष्टपदी
1: मिथ्या नाही रसना परस मन मैं पीत नरंजन दर्स
0: पर तेरे रूप ना पेखै नेत्र साध की टहल संत संग हेत
1: न सुने काहु की निंदा सब ते जाने आपस को मंदा
0: गुर प्रसाद बिख्या पर हर है मन की बासना मन ते टर है
1: इंद्री जित पाई दोख ते रहत नानक कोट मदे को ऐसा अपरस
0: वैष्णो सोजे सुपर सो प्रसन्न विष्णु की माया ते हुए भिन्न
1: कर्म करत हुए ने कर्म तिस वैष्णो का निर्मल धर्म
0: काहू फल की इच्छा नहीं बाछै केवल भात कीर्तन संग राचै
1: मन तन अंतर सिमरन गोपाल सब ऊपर होवत कृपाल
0: आप दृढ़ अवरह नाम जपावै नानक हो वैष्णो परमगत पावै
1: भगवती भगवंत भगत का रंग सगल त्याग दुष्ट का संग
0: मन ते बिनसै सगला भरम कर पूजै सगल पार ब्रह्म
1: सात संग पापा मल खोवै तिस भगवती की मत उत्तम होवै
0: भगवंत की टहल करै नितनीत मन तन अर्पै विष्णु प्रीत
1: हर के चरण हृदय बसावै नानक ऐसा भगवती भगवंत को पावै
0: सुपंडित जो मन पर बुद्ध है राम नाम आत्म में सुध है
1: राम नाम सारस पीवै उस पंडित के उपदेश जग जीवै
0: हर की कथा हृदय बसावै सुपंडित फिर जो न आवै
1: वेद प्राण सिमरत बुझै मूल सुख में जाने स्थूल
0: चौं वरना को दे उपदेश नानक उस पंडित को सदा आदेश
1: बीज मंत्र सर्व को ज्ञान चौं वरना में जपे को नाम
0: जो जो जपै तिसकी गत होए साध संग पावै जन कोए
1: कर कृपा अंतर उधारे पशु प्रेत मुक्त पाथर को तारे
0: सर्व रोग औखद नाम कल्याण रूप मंगल गुण गाम
1: आहो जुगत किते ना पाईए धर्म नानक तिस मिले जिस लिखिया तुर कर्म
0: जिस कै मन पार ब्रह्म का निवास तिसका नाम सत रामदास
1: आत्म नाम तिस नदरी आया दात संतर भाए तिन पाया
0: सदा निकट निकट हर जान सो दास दरगै प्रवान
1: अपने दास को आप कृपा करे तिस दास को सब सो जी परे
0: सगल संग आत्म उदास ऐसी जुगत नानक रामदास
1: की आ गया तुम हितावै जीवन मुक्त सो कहावै
0: ऐसा हरक तैसा सोग सदा अनंत है नहीं बियोग
1: ऐसा स्वन तैसी उसमाटी तैसा अमृत तैसी बिखाटी
0: तैसा मन तैसा अभिमान तैसा रंग तैसा राजान
1: जो वर्ताए साई जुगत नानक ओ परख कहिए जीवन मुक्त
0: पार ब्रह्म के सगले ठाओ जित जित का राख है तैसा तिनाओ
1: आपे कन करावन जोग प्रभावै सुई फन होग
0: असरे आप हुए अंत रंग लखिन जाहे पार ब्रह्म के रंग
1: जैसी मत दी तैसा प्रगास पार ब्रह्म करता अविनाश
0: सदा सदा सदा दयाल सिमर सिमर नानक भय निहाल
1: सुख मनी सुख अमृत पव नाम भगत जना कै मन विश्राम अठ नौ श्लोक
0: उस्तत करे अनेक जन अंत न पारा वार नानक रचना प्रभ रची बहु विद अनक प्रकार सत नाम श्री वाहे गुरु अष्टपदी
1: कई कोट होए पुजारी कई कोट आचार व्यवहारी
0: कई कोट भय तीर्थ वासी कई कोट मन पर महदासी
1: कई कोट वेद के श्रोते कई कोट तपीसर होते
0: कई कोट आत्म ध्यान धार है कई कोट कब का विचार है
1: कई कोट नवत नाम ते आवै नानक करते का अंत न पावै
0: कई कोट भय अभिमानी कई कोट अंध ज्ञानी
1: कई कोट कृपण कठोर कई कोट अभिग आत्म निकोर
0: कई कोट पर दर्ब को हिर है कई कोट पर दुख ना कर है
1: कई कोट माया सुरमा है कई कोट परदेश भरमा है
0: जित जित लाभो तित तित लगना नानक करते की जाने करता रचना
1: कई कोट सिज्जती जोगी कई कोट राज रस भोगी
0: कई कोट पंखी सर्प पाए कई कोट पाथर बिरखन पजाए
1: कई कोट पौन पानी बैसंतर कई कोट देश भूमंडल
0: कई कोट ससिर सूर नखत्र कई कोट देव दानविंदर सिर छत्र
1: सुमदरी अपने सुतार है नानक जिस जिस पावे तिस तिस निस्तार
0: कई कोट राजस्ताम सातक कई कोट वेद पुराण सिमर तर शास्त्र
1: कई कोट किए रतन समुंद कई कोट नाना प्रकार जंत
0: कई कोट किए चिरजीवे कई कोट गिरी मेर स्वर्ण थी
1: कई कोट जा किन प्रसाच कई कोट भूत पे सुकर मिर्गा
0: सब ते नेरा सब होते दूर नारक आप लिप्त रहा भरपूर
1: कई कोट पाताल के वासी कई कोट नर्क सुर्ग निवासी
0: कई कोट जन मै जीवै मर है कई कोट बहु जूनी फिर है
1: कई कोट बैठती खाए कई कोट खा ले तक पाए
0: कई कोट किए धनवंत कई कोट कोट माया मह चिंत
1: जय जय भाणा तै तै राखे नानक सब किश प्रभ के हाथे
0: कई कोट भय बैरागी राम नाम संगतिन लिव लागी
1: कई कोट प्रभ को खोजन ते आत्म मैं पार ब्रह्म नहंते
0: कई कोट दर्शन प्राप्त आस्तिन को मिलियो प्रभ विनाश
1: कई कोट मा गए सत्संग पार ब्रह्म तिन लागा रंग
0: जिनको है आप सो प्रसन्न नानक ते जन सदा धन धन
1: कई कोट खाणी अरखंड कई कोट आकाश ब्रह्मंड
0: कई कोट होए अवतार कई ज्योत कीनो विस्तार
1: कई बार पसरो पासार सदा सदा एक एक अंकार
0: कई कोट कीने बहु भांत प्रभ ते होए ब्रह्मा हे समात
1: ताका अंत न जाने कोई आपे आप नानक प्रभ सोए
0: कई कोट पार ब्रह्म के दास तिन होवत आत्म परगास
1: कई कोट तत के बेते सदा निहारे इको नेत्रे
0: कई कोट नाम रस पीवे अमर भय सद सद ही जीवे
1: कई कोट नाम गुण गावे आत्म रस सहि समावे
0: अपने जन को सास सास मारे नानक कोई परमेश्वर के प्यारे
1: सुखमनि सुख अमृत प्रभ नाम भगत जना कै मन विश्राम अठ दस श्लोक
0: कारण कारण प्रभ एक है दूसर नाही कोए नानक तिस बलिहार नै जल थल महियल सोए सत नाम श्री वाहे गुरु अष्टपदी
1: करन करावन करने जोग जो तिस पावे सोई होग
0: किन मैं थापो थाप नहारा अंत नहीं किछ पारा वारा
1: हुक्मे तार अतर रहा वै हुक्मे उपजै हुक्म सुमावै
0: हुक्मे ऊंच नीच व्यवहार हुक्मे अनक रंग प्रकार
1: कर कर देखे अपनी वडियाई नानक सब में रहा समाई
0: प्रभावे मन गत पावे प्रभावे ता पाथर त्रावे
1: प्रभावे बिन शास्ति राखे प्रभावे ता हर गुण पाखे
0: प्रभावे ता पथ तुधारे आप करे आपन बिचारे
1: दोसरिया का स्वामी खिले विकसे अंतर जामी
0: जो पावे सो कार करावे नानक दृष्टि अवर न आवे
1: हो मानक ते क्या होयावे जो तिस पावे सोई करावे
0: इसका हाथ होए ता सब किछ ले जो तिस पावे सोई करे
1: अनजानत बिख्या मैं रचै जे जानत आपन आप बचे
0: परमे भूला देह दिसतावे निमुख माहे चार कुंट फिरावे
1: कर कृपा जिस अपनी भगत दे नानक ते जन ना मिले
0: खिन मह नीच कीट को राज पार ब्रह्म गरीब निवाज
1: जाका दिष्ट कछु न आवे तिस तत्काल दस पलटावे
0: जाको अपनी करे बख्शीश ताका लेखा नागन जगदीश
1: जियो पिंड सब तिसकी रास खटगट पूर्ण ब्रह्म प्रगास
0: अपनी बंत आप बनाई नानक जीवे देख बडाई
1: इसका बल नाई इस हाथ करम करम सर्व को नाथ
0: आज्ञाकारी बपरा जियो जो तिस पावे सोई फुनथियो
1: कबहू ऊंच नीच में बसै कबू सोक हर खरंग हसै
0: कबहू निंद चिंद व्यवहार कबहू उब काश पयाल
1: कबू बेता ब्रह्म विचार नानक आप मिलावन हार
0: कबहू नित करे बहु भांत कबहू सोई रह दिन रात
1: कबहू महाक्रोध विकराल कबहू सर्व की हो त्रवाल
0: कबहू होए बह बड़ राजा कबहू पे खारी नीच का साजा
1: कबहू अब कीर्त में आवे कबहू भला भला कहावे
0: ज्यों प्रभ राखे तिवि रहै गुरु प्रसाद नानक सच कहे
1: कबू होए पंडित करे बख्यान कबू मोहन धारी लावे ध्यान
0: कबहू तट तीर्थ स्नान कबहू सिद्ध साधक मुख ज्ञान
1: कबहू कीट हस पतंग होए जिया अनक जोन भर में भरमिया
0: नाना रूप जो स्वांगी दिखावे ज्यो प्रा भावे तिवे नचावे
1: ज्यो तिस पावे सोई होए नानक दूजा अवर न कोए
0: कबहू साध संगत ए हो पावे उस स्थान ते बहर न आवे
1: अंतर होए ज्ञान प्रगास उस स्थान का नहीं विनाश
0: मंतन नामर ते करंग सदा विसै पार ब्रह्म कै संग
1: ज्यो जल मैं जल आए खटाना त्यों ज्योति संग ज्योत समान
0: मिट गए गमन पाए विश्राम नानक प्रभ कै सद कुर्बान
1: सुख मनी सुख अमृत प्रभ नाम भगत जना कै मन विश्राम अठ ग्यारह श्लोक
0: सुखी बसै मसकीनिया आप निवार तले बड़े बड़े अहंकारियां नानक गर्भ गले सत नाम श्री वाहे गुरु अष्टपदी
1: जिसके अंतर राज अभिमान सो नर पाती हो स्वान
0: जो जाने मैं जो बनवंत सो होवत बिष्टा का जंत
1: आपस को कर्मंत कहावे जन्म मरे बो जोन भरमावे
0: धन भूम गा जो करे गुमान सो मूर्ख अंधा अज्ञान
1: कर कृपा जिसके हृदय गरीबी बसावे नानक इहा मुक्त आगे सुख पावे
0: धनवंता होए कर गुरु बावे तरन समान कछ संग न जावे
1: बहु लश्कर मान को ऊपर करे आस पल पीतरता का होए विनाश
0: सब ते आप जाने बलवंत खिन मैं होए जाए पसमंत
1: किसे ना बदे आप अहंकारी तरमराए तिस करे खुआरी
0: गुर प्रसाद जाका मिटे अभिमान सो जान नानक दर गए परवान
1: कोट कर्म करे हो तारे श्रम पावे सगले बिरथार
0: अनक तपस्या करे अहंकार नरक स्वर्ग फिर अवतार
1: अनक यत्न करा तुम निद्रवे हर दर गए को कैसे गवे
0: आप सुको जो भला कहावे तिसह भलाई निकट न आवे
1: सर्व किरिंजा का मन होए कहो नानक ताकी निर्मल सोए
0: जब लग जाने मुझ ते कछ होए तब इसको सुख नाही कोए
1: जावे जाने मैं कुछ करता तब लग गर्भ जोन में फिर
0: जब तारे को बैरी मी तब लग निचल नाही चीत
1: जब लग मोह मगन सुमाए तब लग धर्म रह देश जाए
0: प्रभु कृपा ते बंधन टूटे गुर प्रसाद नानक हो छूटे
1: सैस कटेला कोट तावे तृप्त न आवे माया पाछे पावे
0: अनक भोग बिख्या के करे नह तृप्तावे खप खप मरे
1: बिना संतोख नहीं को राजा सुपन मनोत बिते सब काजे
0: नाम रंग सर्व सुख होए बड़भागी किसै प्राप्त होए
1: करन करावन आपे आप सदा सदा नानक हर जाप
0: करन कराव ਪਾਵਨ ਕਰ ਲੈ ਹਾਰ, ਇਸ ਕੈ ਹਾਥ ਕਹਾ ਵਿਚਾਰ,
1: ਜੈਸੀ ਦਿਸਟ ਕਰੇ ਤੈਸਾ ਹੋਏ, ਆਪੇ ਆਪ ਆਪ ਪ੍ਰਭ ਸੋਏ,
0: ਜੋ ਕਿਛ ਕੀਨੋ ਸੋ ਆਪਣੇ ਰੰਗ, ਸਭ ਤੇ ਦੂਰ ਸਭ ਹੂ ਕੈ ਸੰਗ,
1: ਪੂਜੈ ਦੇਖੈ ਕਰੈ ਵਿਵੇਕ, ਆਪੈ ਏਕ ਆਪੈ ਅਨੇਕ,
0: ਮਰੈ ਨ ਬਿਨਸੈ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ,
1: ਆਪ ਉਪਦੇਸੈ ਸਮਝੈ ਆਪ, ਆਪੇ ਰਚਿਆ ਸਭ ਕੈ ਸਾਥ,
0: ਆਪ ਕੀਨੋ ਆਪਨ ਵਿਸਥਾਰ, ਸਭ ਕਾ ਛੁਸਕਾ ਉਹ ਕਰ ਨੈ ਹਾਰ,
1: ਤੇ ਬਿਨ ਕਹੋ ਕਿਛ ਹੋਏ, ਥਾਂ ਤਨੰਤਰ ਏਕ ਐ ਸੋਏ,
0: ਆਪਣੇ ਚਲੇ ਤਵ ਕਰ ਨੈ ਹਾਰ, ਕੌਤਕ ਕਰੈ ਰੰਗ ਅਪਾਰ,
1: ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ,
0: ਸਤ ਸਤ ਸਤ ਪ੍ਰਭ ਸਵਾਮੀ ਗੁਰਪ੍ਰਸਾਦ ਕਿਨੈ ਵਿਖਿਆਨੀ,
1: ਸੱਚ ਸੱਚ ਸੱਚ ਸਭ ਕੀਨਾ, ਕੋਟ ਵਧੇ ਕਿਨੇ ਵਿਰਲੇ ਚੀਨਾ,
0: ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਪਾਰ ਅਨੂਪ,
1: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘਟ ਘਟ ਸੁਣੀ ਸਵਰਨ ਵਖਾਣੀ,
0: ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪੈ ਨਾਨਕ ਮਨ ਪ੍ਰੀਤ,
1: ਮਨੀ ਸੁਖ ਅੰਮ੍ਰਿਤ ਪਵ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਬਾਰਾਂ ਸਲੋਕ,
0: ਸੰਤ ਸ਼ਰਨ ਜੋ ਜਨ ਪਰੈ ਸੋ ਜਨ ਉਧਰਨ ਹਾਰ, ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ,
1: ਸੰਤ ਕੇ ਦੁਖਨ ਆਰਜਾ ਕਟੈ, ਸੰਤ ਕੇ ਦੁਖਨ ਜਮਤੇ ਨਹੀਂ ਛੁਟੈ,
0: ਸੰਤ ਕੇ ਦੁਖਨ ਸੁਖ ਸਭ ਜਾਏ, ਸੰਤ ਕੇ ਦੁਖਨ ਨਰਕ ਮੈਂ ਪਾਏ,
1: ਸੰਤ ਕੇ ਦੁਖਨ ਮਤ ਹੋਏ ਮਲੀਨ, ਸੰਤ ਕੇ ਦੁਖਨ ਸੁਭਾ ਤੇ ਹੀ,
0: ਸੰਤ ਕੇ ਹਤੇ ਕੋ ਰਖੈ ਨ ਕੋਏ, ਸੰਤ ਕੇ ਦੁਖਨ ਥਾਨ ਭ੍ਰਸ਼ਟ ਹੋਏ,
1: ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਤ ਸੰਗ ਨਿੰਦਕ ਬੀਤਰੈ,
0: ਸੰਤ ਕੇ ਦੁਖਨ ਤੇ ਮੁਖ ਭਾਵੈ, ਸੰਤਨ ਕੈ ਦੁਖਨ ਕਾਗਜੋਂ ਲਵੈ,
1: ਸੰਤਨ ਕੈ ਦੁਖਨ ਸਰਬ ਜੋਨ ਪਾਏ, ਸੰਤ ਕੈ ਦੁਖਨ ਤ੍ਰਿਕਤ ਜੋਨ ਕਰਮਾਏ,
0: ਸੰਤਨ ਕੈ ਦੁਖਨ ਤ੍ਰਿਸ਼ਨਾ ਮੈਂ ਜਲੈ, ਸੰਤ ਕੇ ਦੁਖਨ ਸਭ ਕੁਛ ਹਲੈ,
1: ਸੰਤ ਕੇ ਦੁਖਨ ਤੇ ਸਭ ਜਾਏ, ਸੰਤ ਕੇ ਦੁਖਨ ਨੀਚ ਨੀਚਾਏ,
0: ਸੰਤ ਦੁਖੀ ਕਾ ਥਾਉ ਕੋ ਨਾਹੇ, ਨਾਨਕ ਸੰਤ ਭਾਵੈ ਤਾਂ ਉਹ ਭੀ ਗਤ ਪਾਹੇ,
1: ਸੰਤ ਕਾ ਨਿੰਦਕ ਮਹਾ ਅਤਤਾਈ, ਸੰਤ ਕਾ ਨਿੰਦਕ ਖਿੰਟਿਕ ਨਾ ਪਾਈ,
0: ਸੰਤ ਕਾ ਨਿੰਦਕ ਮਹਾ ਤਿਆਰਾ, ਸੰਤ ਕਾ ਨਿੰਦਕ ਪਰਮੇਸ਼ਰ ਮਾਰਾ,
1: ਸੰਤ ਕਾ ਨਿੰਦਕ ਰਾਜ ਤੇ ਹੀਨ, ਸੰਤ ਕਾ ਨਿੰਦਕ ਦੁਖੀ ਹਰ ਦੀਨ,
0: ਸੰਤ ਕੇ ਨਿੰਦਕ ਸਰਬ ਰੋਗ, ਸੰਤ ਕੇ ਨਿੰਦਕ ਸਦਾ ਬਿਜੋਗ,
1: ਸੰਤ ਕੀ ਨਿੰਦਾ ਦੁਖ ਮੈਂ ਦੁਖ, ਨਾਨਕ ਸੰਤ ਭਾਵੇ ਤਾਂ ਉਸ ਕਾ ਵੀ ਹੋਏ ਮੋਖ,
0: ਸੰਤ ਕਾ ਦੁਖੀ ਸਦਾ ਪਵਿੱਤ, ਸੰਤ ਕਾ ਦੁਖੀ ਕਿਸੈ ਕਾ ਨਿਮਿਤ,
1: ਸੰਤ ਕਾ ਦੁਖੀ ਕੋ ਡਾਨ ਲਾ ਗਏ, ਸੰਤ ਕੋ ਦੁਖੀ ਕੋ ਸਭ ਤੇ ਆ ਗਏ,
0: ਸੰਤ ਕਾ ਦੁਖੀ ਮਹਾ ਅਹੰਕਾਰੀ, ਸੰਤ ਕਾ ਦੁਖੀ ਸਦਾ ਬਿਕਾਰੀ,
1: ਸੰਤ ਕਾ ਦੁਖੀ ਜਨਮੈ ਮਰੈ, ਸੰਤ ਕੇ ਦੁਖ ਨਾ ਸੁਖ ਤੇ ਟਰੈ,
0: ਸੰਤ ਕੇ ਦੁਖੀ ਕੋ ਨਾ ਹੀ ਠਾਉ, ਨਾਨਕ ਸੰਤ ਭਾਵੈ ਤਾਂ ਲੈ ਮਿਲਾਏ,
1: ਸੰਤ ਕਾ ਦੁਖੀ ਅਦ ਬੀਤੇ ਟੁੱਟੈ, ਸੰਤ ਕਾ ਦੁਖੀ ਕਿਤੇ ਕਾਜ ਨਾ ਪਹੁੰਚੈ,
0: ਸੰਤ ਕੇ ਦੁਖੀ ਕੋ ਧਿਆਨ ਭਰਮਾਈਆ, ਸੰਤ ਕਾ ਦੁਖੀ ਉੱਜੜ ਪਾਈਐ,
1: ਸੰਤ ਕਾ ਦੁਖੀ ਅੰਤਰ ਤੇ ਥੋਥਾ, ਜੋ ਸਾਸ ਬਿਨਾ ਮਿਰਤ ਕੀ ਲੋਥਾ,
0: ਸੰਤ ਕੇ ਦੁਖੀ ਕੀ ਜੜ ਕਿਛ ਨਾਹੇ, ਆਪਣ ਬੀਜਾ ਪੇ ਹੀ ਖਾਹੇ,
1: ਸੰਤ ਕੇ ਦੁਖੀ ਕੋ ਅਵਰ ਨਾ ਰੱਖਣ ਹਾਰ, ਨਾਨਕ ਸੰਤ ਭਾਵੇ ਤਾਂ ਲੈ ਉਬਾਰ,
0: ਸੰਤ ਕਾ ਦੁਖੀ ਓ ਬਿਲ ਲਾਏ, ਜੋ ਜਲ ਬਿਹੋਣ ਮਛਲੀ ਤੜਫੜਾਏ,
1: ਸੰਤ ਕਾ ਦੁਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇਧਰ ਨਹੀਂ ਤਰਾਪੈ,
0: ਸੰਤ ਕਾ ਦੁਖੀ ਛੁਟੈ ਕੀਲਾ, ਜੋ ਬੁਆੜ ਤਿਲ ਖੇਤ ਮਾਹੀ ਬਹੇਲਾ,
1: ਸੰਤ ਕਾ ਦੁਖੀ ਧਰਮ ਤੇ ਰਹਿਤ, ਸੰਤ ਕਾ ਦੁਖੀ ਸਦ ਮਿਥਿਆ ਕਹਿਤ,
0: ਕਿਰਤ ਨਿੰਦਕਾ ਧੁਰ ਹੀ ਪਇਆ, ਨਾਨਕ ਜੋ ਤਿਸ ਭਾਵੈ ਸੋਈ ਥਿਆ,
1: ਸੰਤ ਕਾ ਦੁਖੀ ਬਿਗਰੂਪ ਹੋ ਜਾਏ, ਸੰਤ ਕੇ ਦੁਖੀ ਕੋ ਦਰਗਹਿ ਮਿਲੈ ਸਜਾਏ,
0: ਸੰਤ ਕਾ ਦੁਖੀ ਸਦਾ ਸਹਿਕਾਈਐ, ਸੰਤ ਕਾ ਦੁਖੀ ਮਾਂ ਨਾ ਮਰੈ ਨਾ ਜੀਵ ਆਈਐ,
1: ਸੰਤ ਕੇ ਦੁਖੀ ਕੀ ਪੂਜੇ ਨਾ ਆਸਾ, ਸੰਤ ਕਾ ਦੁਖੀ ਉਚਲੈ ਨਿਰਾਸਾ,
0: ਸੰਤ ਕੇ ਦੁਖ ਨਾ ਤ੍ਰਿਸ਼ਟੈ ਕੋਏ, ਜੈਸਾ ਭਾਵੈ ਤੈਸਾ ਕੋਈ ਹੋਏ,
1: ਪਇਆ ਕਿਰਤਨ ਮੇਟੈ ਕੋਏ, ਨਾਨਕ ਜਾਣੈ ਸੱਚਾ ਸੋਏ,
0: ਸਭ ਘਟ ਤਿਸਕੇ ਉਹ ਕਰਨੈ ਹਾਰ, ਸਦਾ ਸਦਾ ਤਿਸ ਕੋ ਨਮਸਕਾਰ,
1: ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਤਿਸੇ ਤੇ ਆਵੋ ਸਾਸ ਗਿਰਾਸ,
0: ਸਭ ਕਛ ਵਰਤੈ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋ ਥੀਆ,
1: ਆਪਣਾ ਖੇਲ ਆਪ ਕਰਨੇ ਹਾਰ, ਦੂਸਰ ਕੌਣ ਕਹਿ ਵਿਚਾਰ,
0: ਜਿਸਨੋ ਕਿਰਪਾ ਕਰੈ ਤਿਸ ਆਪਣ ਨਾਮ, ਦੇ ਬਡਭਾਗੀ ਨਾਨਕ ਜਨ ਸੇ,
1: ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਵਿਸਰਾਮ, ਅੱਠ ਤੇਰਾਂ ਸਲੋਕ,
0: ਤਜੋ ਸਿਆਣਪ ਸੁਰਜਨ ਹੋ, ਸਿਮਰੋ ਹਰ ਹਰ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ, ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ,
1: ਮਨ ਕੀ ਟੇਕ ਬਿਰਧੀ ਸਭ ਜਾਣੋ, ਦੇਵਨ ਕੋ ਏਕ ਹੈ ਭਗਵਾਨ,
0: ਜਿਸ ਕੈ ਦੀਐ ਰਹਿ ਅਗਾਏ, ਬਹੁਰ ਨ ਤ੍ਰਿਸ਼ਨਾ ਲਾਗੈ ਆਏ,
1: ਮਾਰੇ ਰਾਖੇ ਏਕੋ ਆਪ, ਮਨ ਕੈ ਕਛ ਨਾਹੀ ਹਾ,
0: ਤਿਸਕਾ ਹੁਕਮ ਬੂਢ ਸੁਖ ਹੋਏ, ਤਿਸਕਾ ਨਾਮ ਰਹਿ ਕੰਠ ਪਰੋਏ,
1: ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ,
0: ਉਸਤਤ ਮਨ ਮਹਿ ਕਰ ਨਿਰੰਕਾਰ, ਕਰ ਮਨ ਮੇਰੇ ਸਤ ਵਿਵਹਾਰ,
1: ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲੈ ਜੀਓ,
0: ਮੈਨੂੰ ਪੇਖ ਠਾਕੁਰ ਕਾਰੰਗ, ਸਾਧ ਸੰਗ ਬਿਨ ਸਹਿ ਸਭ ਸੰਗ,
1: ਚਰਨ ਚਲੋ ਮਾਰ ਗੋਬਿੰਦ, ਮਿਟੇ ਭਾਵ ਜਪੀਏ ਹਰ ਬਿੰਦ,
0: ਹਰ ਹਰ ਕਰਨ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ,
1: ਵਡਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੀ ਗੁਣ ਗਾਹੇ,
0: ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਨੀ ਸੰਸਾਰ,
1: ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਣੋ ਤੇ ਸੁਖੀ,
0: ਏਕੋ ਏਕ ਏਕ ਪਛਾਣੈ, ਇਤੁਤ ਕੀ ਹੋ ਸੋ ਜੀ ਜਾਣੈ,
1: ਨਾਮ ਸੰਗ ਜਿਸਕਾ ਮਨ ਮਾਨਿਆ, ਨਾਨਕ ਤਿਨੈ ਨਿਰੰਜਨ ਜਾਣਿਆ,
0: ਗੁਰਪ੍ਰਸਾਦ ਆਪਣ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ,
1: ਸਾ ਸੰਗ ਹਰ ਹਰ ਜਸ ਕਹਿ ਤੂ, ਸਰਬ ਰੋਗ ਤਿਉ ਹਰ ਜਨ ਨਹਿਤ,
0: ਆਂਦਰ ਕੀਰਤਨ ਕੇਵਲ ਬਖਿਆਨ, ਗ੍ਰਸਤ ਮੈਂ ਸੋਈ ਨਿਰਬਾਨ,
1: ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਏ ਜਮ ਕੀ ਫਾਸਾ,
0: ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸ ਹੈ ਨਾ ਲਾਗਹਿ ਦੁਖ,
1: ਜਿਸ ਕੋ ਹਰ ਪਵ ਮਨਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ,
0: ਜਿਸ ਪਰ ਆਪਣਾ ਕਿਰਪਾ ਕਰੈ, ਸੋ ਸੇਵ ਕਹੁ ਕਿਸ ਤੇ ਡਰੈ,
1: ਜੈਸਾ ਸਤ ਤੈਸਾ ਦਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ,
0: ਸੋਧਤ ਸੋਧਤ ਸੋਧਤ ਸੀਜਿਆ, ਗੁਰਪ੍ਰਸਾਦ ਤਤ ਸਾ ਬੂਝਿਆ,
1: ਜਬ ਦੇਖੋ ਤਾਂ ਸਭ ਕਿਛ ਮੂਲ, ਨਾਨਕ ਸੋ ਸੁਖਮ ਸੋਈ ਸਥੂਲ,
0: ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਣ ਚਲਿਤ ਆਪ ਹੀ ਕਰੈ,
1: ਆਵਣ ਜਾਵਣ ਦਿਸ਼ਟ ਅੰਦਿਸ਼ਟ, ਆਗਿਆਕਾਰੀ ਧਾਰੀ ਧਾਰੀ ਸਭ ਸਿਸਟ
0: ਆਪੇ ਆਪ ਸਗਲ ਮਹਿ ਆਪ ਅਨਕ ਜੁਗ ਤਰਾਚ ਥਾਪੋ ਥਾਪ
1: ਅਵਨਾਸੀ ਨਾਏ ਕਿਛ ਖੰਡ ਧਾਰਨ ਧਾਰ ਰਿਓ ਬ੍ਰਹਮੰਡ
0: ਅਲਖ ਅਪੇ ਪੁਰਖ ਪ੍ਰਤਾਪ ਆਪ ਜਪਾਏ ਤਾ ਨਾਨਕ ਜਾਪ
1: ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੇ ਤਨਮੰਤ
0: ਪ੍ਰਭ ਕੇ ਸੇਵਕ ਸਗਲ ਉਧਾਰਨ ਪ੍ਰਭ ਕੇ ਸੇਵਕ ਦੁਖ ਵਿਸਾਰਨ
1: ਆਪੇ ਮੇਲ ਲਏ ਕਿਰਪਾਲ ਗੁਰ ਕਾ ਸੱਜਾ ਪੈ ਨਿਹਾਲ
0: ਹੁਣ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਡ ਭਾਗੈ
1: ਨਾਮ ਜਪਤ ਪਾਵੈ ਵਿਸਰਾਮ ਨਾਨਕ ਤਿਨ ਪੁਰਖ ਕੋ ਉਤਮ ਕਰਮਾਨ
0: ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾਬ ਸਹਿ ਹਰ ਸੰਗ
1: ਸਹਿ ਸੁਭਾ ਹੋਵੈ ਸੋ ਹੋਏ ਕਰਨੇ ਹਾਰ ਪਛਾਣੈ ਸੋਏ
0: ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈਸਾ ਸਤ ਐਸਾ ਦ੍ਰਿਸ਼ਟਾਨਾ
1: ਜਿਸ ਤੇ ਉਪਜੇ ਤਿਸ ਮਹਿ ਸੁਮਾਏ ਓਏ ਨਿਧਾਨ ਓਏ ਸੁਖ ਨਿਧਾਨ ਉਨਹੂੰ ਬਨਾਏ
0: ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅੱਠ ਚੌਦਾਂ ਸਲੋਕ
0: ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਨ ਹਾਰ ਜਾ ਕੈ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਟੁਟੀ ਗਾਨਨ ਹਾਰ ਗੋਪਾਲ ਸਰਬ ਜੀ ਆਪੇ ਪ੍ਰਤਪਾਲ
0: ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ
1: ਰੇ ਮਨ ਮੇਰੇ ਸਦਾ ਹਰ ਜਾਪ ਅਵਨਾਸੀ ਪ੍ਰਭ ਆਪੇ ਆਪ
0: ਆਪਨ ਕੀ ਆ ਕਛੂ ਨਾ ਹੋਏ ਜੀ ਸੌ ਪ੍ਰਾਣੀ ਲੋਚੈ ਕੋਏ
1: ਤਿਸ ਬਿਨ ਨਾਹੀ ਤਰੇ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ
0: ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋ ਹੈ
1: ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸ ਕਾ ਦੀ ਆਦਰ ਵੈ
0: ਅਤਸੂ ਰਾਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ
1: ਜੇ ਕੋ ਹੋਏ ਬਹਿ ਦਾ ਤਾਰ ਤਿਸ ਦਿਨ ਹਾਰ ਜਾਣੇ ਗਵਾਰ
0: ਜਿਸ ਗੁਰ ਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋ ਜਨ ਸਦਾ ਅਰੋਗ
1: ਜਿਉ ਮੰਦਰ ਕੋਥਾ ਮੈਂ ਥਮਨ ਤਿਉ ਗੁਰ ਕਾ ਸ਼ਬਦ ਮਨੇ ਅਸਥਮਨ
0: ਜਿਉ ਪਾਖਾਣ ਨਾਵ ਚੜ੍ਹਤਾ ਰਹਿ ਪ੍ਰਾਣੀ ਗੁਰ ਚਰਨ ਲਗਤ ਨਿਸਤਾ ਰਹਿ
1: ਜਿਉ ਅੰਤ ਕਾ ਦੀਪ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ
0: ਜਿਉ ਮਹਾਵਧਿਆਨ ਮਹਿ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ
1: ਜਿਨ ਸੰਤਨ ਕੀ ਬਾਛੋ ਤੂਰ ਨਾਨਕ ਕੀ ਹਰ ਲੋਚਾ ਪੂਰ
0: ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ
1: ਦੁਖ ਸੁਖ ਪ੍ਰਭ ਦੇਵ ਨਹਾਰ ਅਵਰ ਤਿਆਗ ਤੂਤ ਸਹਿ ਚਿਤਾਰ
0: ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ
1: ਕੌਣ ਬਸਤਾਈ ਤੇਰੈ ਸੰਗ ਲਪਟ ਰਿਹੋ ਰਸ ਡੋਬੀ ਪਤੰਗ
0: ਰਾਮ ਨਾਮ ਜਾ ਫਿਰਦੇ ਮਾਹੇ ਨਾਨਕ ਪਤ ਸੇਤੀ ਘਰ ਜਾਹੇ
1: ਜਿਸ ਵਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ
0: ਤਜਬ ਮਾਨ ਲਿਹੋ ਮਨ ਮੂਲ ਰਾਮ ਨਾਮ ਹਿਰਦੇ ਮਹਿਤੂਲ
1: ਲਾਦ ਖੇਪ ਸੰਤੈ ਸੰਚਾਲ ਅਵਰ ਤਿਆ ਵਿਖਿਆ ਜੰਜਾਲ
0: ਧਨ ਧਨ ਕਹਿ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ
1: ਇਹੋ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾ ਕੈ ਸਦ ਬਲਿਹਾਰ ਹੈ
0: ਚਰਨ ਸਾਧ ਕੇ ਧੋਏ ਧੋਏ ਪੀਓ ਅਰਪ ਸਾਧ ਕੋ ਆਪਣਾ ਜੀਓ
1: ਸਾਧ ਕੀ ਧੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ
0: ਸਾਧ ਸੇਵਾ ਵਡਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ
1: ਅਨਕ ਵਿਗਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ
0: ਕੋਟ ਗਹੀ ਸੰਤ ਹੈ ਦਰ ਆਇਆ ਸਰਬ ਸੂਖ ਨਾਨਕ ਤਿਹ ਪਾਇਆ
1: ਮਿਰਤ ਕੋ ਜੀਵਾ ਲਨਹਾਰ ਭੁਖੇ ਕੋ ਦੇਵਤ ਆਧਾਰ
0: ਸਰਬ ਨਿਧਾਨ ਜਾ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ
1: ਸਭ ਤਿਸ ਕਾ ਕਰਨੇ ਜੋਗ ਤਿਸ ਬਿੰਦੂ ਸਰ ਹੋਆ ਨਾ ਹੋਗ
0: ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਉੱਚ ਨਿਰਮਲ ਇਹ ਕਰਨੀ
1: ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ
0: ਜਾ ਕੈ ਮਨ ਗੁਰ ਕੀ ਪਰਤੀ ਤਿਸ ਜਨ ਆਵੈ ਹਰ ਪ੍ਰਵਚੀਤ
1: ਭਗਤ ਭਗਤ ਸੁਣੀਏ ਤਿਹ ਲੋਏ ਜਾ ਕੇ ਹਿਰਦੈ ਇੱਕ ਹੋਏ
0: ਸੱਚ ਕਰਨੀ ਸੱਚ ਤਾ ਕੀ ਰਹਿਤ ਸੱਚ ਹਿਰਦੈ ਸਤ ਮੁਖ ਕਹਿਤ
1: ਸਾਚੀ ਦਿਸ ਸੱਚ ਆਇਆ ਕਾਰ ਸੱਚ ਵਰਤੇ ਸਾਚਾ ਪਾਸਾਰ
0: ਪਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਾਤਾ
1: ਸੁਖ ਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਵਿਸਰਾਮ ਅੱਠ ਪੰਦਰਾਂ ਸਲੋਕ
0: ਰੂਪ ਨ ਰੇਖ ਨ ਰੰਗ ਕਿਛ ਤ੍ਰਹਿ ਗੁਣ ਤੇ ਪ੍ਰਭਿੰਨ ਤਿਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਸਤ ਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਅਵਨਾਸੀ ਪ੍ਰਭ ਮਨ ਮੈਂ ਰਾਖ ਮਨ ਕੀ ਤੂੰ ਪ੍ਰੀਤ ਤਿਆਗ
0: ਤਿਸ ਤੇ ਪਰੈ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ
1: ਆਪੇ ਬੀਨਾ ਆਪੇ ਦਾਨਾ ਗਹਿਰ ਗੰਭੀਰ ਗਹੀ ਸੁਜਾਨਾ
0: ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ
1: ਸਾਧ ਤਰੇ ਕੀ ਚਰਨੀ ਪਾਓ ਨਾਨਕ ਕਹਿ ਮਨ ਇਹੋ ਅਨੁਰਾਓ
0: ਮਨਸਾ ਪੂਰਨ ਸ਼ਰਨਾ ਜੋਗ ਜੋ ਕਰ ਪਾਇਆ ਸੋਈ ਹੋਗ
1: ਹਰਨ ਪਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ
0: ਆਨੰਦ ਰੂਪ ਮੰਗਲ ਸਤ ਜਾ ਕੈ ਸਰਬ ਥੋਕ ਸੁਣੀਐ ਘਰ ਤਾਕੈ
1: ਰਾਜ ਮੈਂ ਰਾਜ ਜੋਗ ਮੈਂ ਜੋਗੀ ਤਾ ਮੈਂ ਤਵੀ ਸਰਗਸਤ ਮੈਂ ਬੋਗੀ
0: ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨ ਪਾਇਆ
1: ਜਾ ਕੀ ਲੀਲਾ ਕੀਮਤ ਨਾਹੇ ਸਗਲ ਦੇਵ ਹਾਰੇ ਵਗਾਹੇ
0: ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣੇ ਸੂਤ
1: ਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਤੇ ਆਵੈ ਸੇ
0: ਤਿਹ ਗੁਣ ਮੈਂ ਜਾ ਕੋ ਪਰਮਾਏ ਜਨਮ ਰਹਿ ਫਿਰ ਆਵੈ ਜਾਏ
1: ਊਚ ਨੀਚ ਤਿਸ ਕੇ ਅਸਥਾਨ ਜੈਸਾ ਜਨਾਵੇ ਤੈਸਾ ਨਾਨਕ ਜਾਨ
0: ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਭੇਖ ਕਰੈ ਕਰੰਗ
1: ਨਾਨਾ ਬਿਤਕੀ ਨੂੰ ਵਿਸਤਾਰ ਪ੍ਰਭ ਅਨਾਸੀ ਏਕੰਕਾਰ
0: ਨਾਨਾ ਚਲਿਤ ਕਰੇ ਖਿਨ ਮਾਹੇ ਪੂਰਹਿ ਉਹ ਪੂਰਨ ਸਭ ਠਾਏ
1: ਨਾਨਾ ਬਿਤ ਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ
0: ਸਭ ਘਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰ ਨਾਓ
1: ਨਾਮ ਕੇ ਧਾਰੈ ਸਗਲੈ ਜੰਤ ਨਾਮ ਕੇ ਧਾਰੈ ਖੰਡ ਬ੍ਰਹਮੰਡ
0: ਨਾਮ ਕੇ ਧਾਰੇ ਸਿਮਰਤ ਵੇਦ ਪੁਰਾਨ ਨਾਮ ਕੇ ਧਾਰੇ ਸੁਣਨ ਗਿਆਨ ਧਿਆਨ
1: ਨਾਮ ਕੇ ਧਾਰੇ ਆਗਾਸ ਪਤਾਲ ਨਾਮ ਕੇ ਧਾਰੇ ਸਗਲ ਆਕਾਰ
0: ਨਾਮ ਕੇ ਧਾਰੇ ਪੁਰੀਆਂ ਸਾ ਭਵਨ ਨਾਮ ਕੈ ਸੰਗ ਉਧਰੇ ਸੁਣ ਸਰਵਨ
1: ਕਿਰਪਾ ਜਿਸ ਆਪਣੇ ਨਾਮ ਲਾਏ ਨਾਨਕ ਚੌਥੈ ਪਦ ਮੈਂ ਸੋ ਜਨਗਤ ਪਾਏ
0: ਰੂਪ ਸਤ ਜਾਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ
1: ਕਰਤੂਤ ਸਤ ਸਤ ਜਾ ਕੇ ਜਾਕੀ ਬਾਣੀ ਸਤਪੁਰਖ ਸੋ ਮੈ ਸੁਮਾਣੀ
0: ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ
1: ਸਤ ਕਰਨੀ ਨਿਰਮਲ ਨਿਰਮਲੀ ਜਿਸੇ ਬੁਝਾਏ ਤਿਸੇ ਸੋ ਭਲੀ
0: ਸਤ ਨਾਮ ਪ੍ਰਭ ਕਾ ਸੁਖਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ
1: ਸਤ ਬਚਨ ਸਾਧੂ ਉਪਦੇਸ਼ ਸਤ ਜਨ ਜਾ ਕੇ ਹਿਰਦੇ ਪ੍ਰਵੇਸ਼
0: ਸਤ ਨਿਰਤ ਬੂਝੈ ਜੇ ਕੋ ਇਹ ਨਾਮ ਜਪ ਤਾਂ ਕੀ ਗਤ ਹੋਏ
1: ਆਪ ਸਤ ਕੀ ਆਸਵ ਸਤ ਆਪੇ ਜਾਣੇ ਆਪਣੀ ਮਿਤ ਗਤ
0: ਜਿਸ ਕੀ ਸ੍ਰਿਸ਼ਟ ਸੋ ਕਰ ਨੈ ਹਾਰ ਅਵਰ ਨਾ ਬੂਝ ਕਰਤ ਵਿਚਾਰ
1: ਕਰਤੇ ਕੀ ਮੀਨਾ ਜਾਣੈ ਕੀਆ ਨਾਨਕ ਜੋ ਤਿਸ ਪਾਵੈ ਸੋ ਵਰਤੀਆ
0: ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ
1: ਪ੍ਰਭ ਕੈ ਰੰਗ ਰਾਜ ਜਨ ਰਹੇ ਗੁਰ ਕੇ ਬਚਨ ਪਦਾਰਥ ਲਹੇ
0: ਕੋਈ ਦਾਤੇ ਦੁੱਖ ਕਾਟਨ ਹਾਰ ਜਾ ਕੈ ਸੰਗ ਤਰੈ ਸੰਸਾਰ
1: ਜਨ ਕਾ ਸੇਵਕ ਸੋ ਵਡਭਾਗੀ ਜਨ ਕੈ ਸੰਗ ਏਕਲੇ ਗੁਲਾਗੀ
0: ਗੁਣ ਗੋਬਿੰਦ ਕੀਰਤਨ ਜਨ ਗਾਵੈ ਗੁਰ ਪ੍ਰਸਾਦ ਨਾਨਕ ਫਲ ਪਾਵੈ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 816 ਸਲੋਕ
0: ਆਦ ਸੱਚ ਜੁਗਾਦ ਸੱਚ ਹੈ ਭੇ ਸੱਚ ਨਾਨਕ ਹੋ ਸੀ ਭੇ ਸੱਚ ਸਤਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ
0: ਦਰਸ਼ਨ ਸਤ ਸਤ ਪੇਖਨਹਾਰ ਨਾਮ ਸਤ ਸਤ ਆਵਨਹਾਰ
1: ਆਪ ਸਤ ਸਤ ਸਵਤਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰਭ ਬਖਤਾ ਸੁਰਤ ਸਤ ਸਤ ਜਾ ਸੁਨਤਾ
1: ਪੂਜਨ ਹਾਰ ਕੋ ਸਸਬ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਨ ਤਿਨ ਮੂਲ ਪਛਾਣਿਆ
1: ਜਾ ਕੇ ਹਿਰਦੈ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ
1: ਬਸਤ ਮੈਂ ਲੇ ਬਸਤ ਗਡਾਈ ਤਾ ਕੋ ਭਿੰਨ ਨ ਕਹਿ ਨਾ ਜਾਈ
0: ਬੂਝੈ ਬੂਝਨ ਹਾਰ ਵਿਵੇਕ ਨਾਰਾਇਣ ਮਿਲੇ ਨਾਨਕੇ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੁਜਾਰੀ
0: ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ
1: ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ
0: ਸੇਵਕ ਕੋ ਪ੍ਰਭ ਪਾਲਨ ਹਾਰਾ ਸੇਵਕ ਕੀ ਰਾਖੈ ਨਿਰੰਕਾਰਾ
1: ਸੋ ਸੇਵਕ ਜਿਸ ਦਇਆ ਪ੍ਰਭ ਧਾਰੈ ਨਾਨਕ ਸੋ ਸੇਵਕ ਸਾਹ ਸਾਹ ਸੁਮਾਰੈ
0: ਆਪਣੇ ਜਨ ਕਾ ਪਰਦਾ ਢਾਕੈ ਆਪਣੇ ਸੇਵਕ ਕੀ ਸਰ ਪਰ ਰਾਖੈ
1: ਆਪਣੇ ਦਾਸ ਕੋ ਦੇ ਵਡਾਈ ਆਪਣੇ ਸੇਵਕ ਕੋ ਨਾਮ ਜਪਾਈ
0: ਆਪਣੇ ਸੇਵਕ ਕੀ ਆਪਤ ਰਾਖੈ ਤਾਂ ਕੀ ਗਤਮਿਤ ਕੋਈ ਨ ਲਾਖੈ
1: ਪ੍ਰਭ ਕੈ ਸੇਵਕ ਕੋ ਨ ਪਹੁੰਚੈ ਪ੍ਰਭ ਕੈ ਸੇਵਕ ਉਚਤੇ ਉਚੈ
0: ਜੋ ਪ੍ਰਭ ਆਪਣੀ ਸੇਵਾ ਲਾਇਆ ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ
1: ਨੀਕੀ ਕੀਰੀ ਮੈਂ ਕਰ ਰਾਖੈ ਪਸੰ ਕਰੇ ਲਸਕਰ ਕੋਟ ਲਾਖੈ
0: ਜਿਸ ਕਾ ਸਾਸ ਨ ਕਾਢਤੇ ਆਪ ਤਾਂ ਕੋ ਰਾਖਤ ਦੇ ਕਰ ਹਾਥ
1: ਮਾਨਸ ਜਤਨ ਕਰਤਬੋ ਪਾਤ ਤਿਸ ਕੈ ਕਰਤਵ ਬਿਰਥੈ ਜਾਤ
0: ਮਾਰੈ ਨਾ ਰਾਖੈ ਅਵਰ ਨ ਕੋਏ ਸਰਬ ਜੀਆਂ ਕਾ ਰਾਖਾ ਸੋਏ
1: ਕਾਹੇ ਸੋਚ ਕਰੇ ਰੇ ਪਾਣੀ ਜਪ ਨਾਨਕ ਪ੍ਰਭ ਅਲਖ ਵਡਾਣੀ
0: ਬਾਰੰ ਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਇਹੋ ਮਨ ਤੰਤਰ ਪੀਐ
1: ਨਾਮ ਰਤਨ ਜਿਨ ਗੁਰਮੁਖ ਪਾਇਆ ਤਿਸ ਕਿਛ ਅਵਰ ਨਾਹੀ ਦਿਸਟਾਇਆ
0: ਨਾਮ ਧਨ ਨਾਮੋ ਰੂਪ ਰੰਗ ਨਾਮੋ ਸੁਖਰ ਨਾਮਕ ਸੰਗ
1: ਨਾਮ ਰਸ ਚੋ ਜੰਤਪਤਾਨੇ ਮਨ ਤਨ ਨਾਮੈ ਨਾਮ ਸਮਾਨ
0: ਉਠਤ ਬੈਠ ਸੋਭਤ ਨਾਮ ਕਹੁ ਨਾਨਕ ਜਨ ਕੈ ਸਦਕਾਮ
1: ਲੋ ਜਾਚੇ ਵਾਦਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ
0: ਰਹਿ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਹੈ ਸਮਾਏ
1: ਜੋ ਹੋ ਆਹੋ ਵਸੋ ਜਾਣੈ ਪ੍ਰਭ ਨੇ ਕਾ ਹੁਕਮ ਪਛਾਣੈ
0: ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨ ਜਾਨੋ
1: ਹਾਠ ਪੈਰ ਪਵ ਸਹਿ ਹਜੂਰ ਹੈ ਕਹੋ ਨਾਨਕ ਸੇ ਜਨ ਪੂਰੈ
0: ਮਨ ਮੇਰੇ ਤਿਨ ਕੀ ਓਟ ਲੇਹੇ ਮਨ ਤਨ ਆਪਣਾ ਤਿਨ ਜਨ ਦੇਹੇ
1: ਜਿਨ ਜਨ ਆਪਣਾ ਪ੍ਰਭੁ ਪਛਾਤਾ ਸੋ ਜਨ ਸਰਵ ਥੋਕ ਕਾ ਦਾਤਾ
0: ਤਿਸ ਕੀ ਸ਼ਰਨ ਸਰਬ ਸੁਖ ਪਾਵੈ ਤਿਸ ਕੈ ਦਰਸਾ ਪਾਪ ਮਿਟਾਵੈ
1: ਅਵਰ ਸਿਆਨ ਸਗਲੀ ਛਾੜ ਤਿਸ ਜਨ ਕੀ ਤੂੰ ਸੇਵਾ ਲਾਗ
0: ਆਵਨ ਜਾਨ ਨ ਹੋਵੀ ਤੇਰਾ ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ
1: ਸੁਖਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਵਿਸਰਾਮ 817 ਸਲੋਕ
0: ਸਤ ਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਓ ਤਿਸ ਕੈ ਸੰਗ ਸਿੱਖ ਉਧਰੈ ਨਾਨਕ ਹਰ ਗੁਣ ਗਾਓ ਸਤ ਨਾਮ ਸ੍ਰੀ ਵਾਹਿਗੁਰੂ ਅਸ਼ਟਪਦੀ
1: ਸਤਿਗੁਰ ਸਿੱਖੀ ਕਰੈ ਪ੍ਰਤਪਾਲ ਸੇਵਕ ਕੋ ਗੁਰ ਸਦਾ ਦਿਆਲ
0: ਸਿੱਖ ਕੀ ਗੁਰ ਦੁਰਮਤ ਮਲ ਹਿਰੈ ਗੁਰ ਬਚਨੀ ਹਰ ਨਾਮ ਉਚਰੈ
1: ਸਤਿਗੁਰ ਸਿੱਖੈ ਬੰਧਨ ਕਾਟੈ ਗੁਰ ਕਾ ਸਿੱਖ ਬਿਕਾਰ ਤੇ ਹਟੈ
0: ਸਤਿਗੁਰ ਸਿੱਖ ਕੋ ਨਾਮ ਧਨ ਦੇ ਗੁਰ ਕਾ ਸਿੱਖ ਵਡਭਾਗੀ ਹੈ
1: ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰੈ
0: ਗੁਰ ਕੈ ਗ੍ਰਹਿ ਸੇਵਕ ਜੋ ਰਹਿ ਗੁਰ ਕੀ ਆਗਿਆ ਮਨ ਮੈਂ ਸਹਿ
1: ਆਪਸ ਕੋ ਕਰ ਕਛ ਨਾ ਜਨਾਵੈ ਹਰ ਹਰ ਨਾਮ ਹਿਰਦੈ ਸਤਿਆਵੈ
0: ਮਨ ਵਿਚੈ ਸਤਿਗੁਰ ਕੈ ਪਾਸ ਤੇ ਸੇਵਕ ਕੇ ਕਾਰਜ ਰਾਸ
1: ਸੇਵਾ ਕਰਤ ਹੋਏ ਨੇਕਾਮੀ ਤਿਸ ਕੋ ਹੋਤ ਪ੍ਰਾਪਤ ਸਵਾਮੀ
0: ਆਪਣੀ ਕਿਰਪਾ ਜਿਸੇ ਆਪ ਕਰੇ ਨਾਨਕ ਸੋ ਸੇਵਕ ਗੁਰ ਕੀ ਮਤ ਲੇ
1: ਵਿਸ਼ ਵਿਸ਼ਵੇ ਗੁਰ ਕਾ ਮਨ ਮਾਨ ਹੈ ਸੋ ਸੇਵਕ ਪਰਮੇਸ਼ਰ ਕੀ ਗਤ ਜਾਣ ਹੈ
0: ਸੋ ਸਤਿਗੁਰ ਜਿਸ ਹਿਰਦੈ ਹਰ ਨਾਓ ਅਨਕ ਬਾਰ ਗੁਰ ਕੋ ਬਲ ਜਾਓ
1: ਸਰਵਨਧਾਨ ਜੀ ਕਾ ਦਾਤਾ ਆਠ ਪਹਿਰ ਪਾਰ ਬ੍ਰਹਮ ਦਾਤਾ
0: ਬ੍ਰਹਮ ਮੈਂ ਜਨ ਜਨ ਮੈਂ ਪਾਰ ਬ੍ਰਹਮ ਇੱਕ ਹੈ ਆਪ ਨਹੀਂ ਕਛ ਭਰਮ
1: ਸਹਿਰ ਸਿਆਨ ਪਲਿਆ ਨਾ ਜਾਈਐ ਨਾਨਕ ਐਸਾ ਗੁਰ ਵਡਭਾਗੀ ਪਾਈਐ
0: ਸਫਲ ਦਰਸ਼ਨ ਪੇਖਤ ਪੁਨੀਤ ਪਰਸਤ ਚਰਨ ਗਤ ਨਿਰਮਲ ਰੀਤ
1: ਸੰਗਰਾਮ ਗੁਣ ਰਵੈ ਪਾਰ ਬ੍ਰਹਮ ਕੀ ਦਰਗਹਿ ਗਵੈ
0: ਸੁਣ ਕਰ ਬਚਨ ਕਰਨ ਆਗਾਨੇ ਮਨ ਸੰਤੋਖਾ ਤੁਮ ਪਤੀਆਂ ਨੇ
1: ਪੂਰਾ ਗੁਰ ਆਖਿਓ ਜਾ ਕਾ ਮੰਤਰ ਅੰਮ੍ਰਿਤ ਦਿਸ਼ਟ ਪੇਖੈ ਹੋਏ ਸੰਤ
0: ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲਏ ਮਿਲਾਏ
1: ਜੇ ਵਾਏ ਕੁਸਤਤ ਅਨੇਕ ਸਤਪੁਰਖ ਪੂਰਨ ਬਵੇ
0: ਕਾਹੂ ਬੋਲ ਨਾ ਪਹੁੰਚਤ ਪ੍ਰਾਣੀ ਅਗਮ ਅਗੋਚਰ ਪ੍ਰਭ ਨਿਰਬਾਨੀ
1: ਨਿਰਾਹਾਰ ਨਿਰਵੈਰ ਸੁਖਦਾਈ ਤਾਂ ਕੀ ਕੀਮਤ ਕਿਨੈ ਨਾ ਪਾਈ
0: ਅਨਕ ਭਗਤ ਬੰਧਨ ਨਿਤ ਕਰ ਹੈ ਚਰਨ ਕਮਲ ਹਿਰਦੈ ਸਮਰ ਹੈ
1: ਸਤ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪਰਸ प्रसाद ऐसा प्रभु जपने
0: एहो हर रस पावै जन कोए अमृत पीवै अमर सो होए
1: पुरका नाही कदे विनाश जाके मन पटे गुणतास
0: आठ पहर हर का नाम ले सच उपदेश सेवक औदे
1: मोह माया कै संग न लेप मन मै राखै हर हर एक
0: अंधकार दीपक परगासे नानक पर मोह दुख तह ते नासे
1: तब तुमाहे ठंड वरताई आनंद पया दुख नाठे पाई
0: जन्म मरण के मिटे अंदेसे साधु के पूर्ण उपदेशे
1: पौ चुका निर्भय होए बसे सगल ब्याद मन ते खै नसे
0: जिसका सातन कृपा धारी साध संग जप नाम मुरारी
1: हित पाई चुके भौ गवन सुन नानक हर हर जस सवन
0: निर्गुण आप सर गुण पी ओही कला धार जिन सगली मोही
1: अपने चित बाबा बनाए अपनी कीमते आपे पाए
0: हर बिन दूजा नाही कोए सर्ब निरंतर एको सोए
1: पोत पोत रव्या रूप रंग पै प्रगा साध कै संग
0: रच रचना अपनी कल धारी अनक बार नानक बलिहारी
1: सुख मनी सुख अमृत प्रभ नाम भगत जना कै मन विश्राम अठ अठारह श्लोक
0: साथ न चालै बिन भजन बिखिया सगली छार हर हर नाम कमाव ना नानक हो तन सार सत नाम श्री वाहिगुरु अष्टपदी
1: संजना मिल करो विचार एक सिमर नाम आधार
0: अवरो पासा मीत बिसार हो चरण कमल रिद मैं उरतार हो
1: करण कारण सो प्रभ समरथ दृढ़ कर गहो नाम हर रथ
0: एहो तन संचो हो वो भगवंत संत जना का निर्मल मंत
1: एक आसरा को मन माहे सर्व रोग नानक मिट जाहे
0: जिस तन को चार कुंट उठता वै सो तन हर सेवा ते पाव है
1: जिस को नित बाछ है मीत सो सुख साधु संग परीत
0: जे शोभा को करह भली करनी सा शोभा भज हर की शरणी
1: अनक उपावी रोग न जाए रोग मिटे हर अवख दलाए
0: सर्व निदान मह हर नाम निदान जप नानक दर गै परवान
1: मन पर बोधो हर के नाए दर्द स्तावत आवे ठाए
0: ताको बिघन न लागे कोए जाकै हृदय बसै हर सोए
1: कल ताती ठंडा हर नाओ सिमर सिमर सदा सुख पाओ
0: भाव बिन सह पूर्ण होए आस भगत पाए आत्म परगास
1: सित कर जाए बसे अबनासी कहो नानक काटी जम फासी
0: तत विचार कह जन साचा जन्म मरै सो काचो काचा
1: आवा गुण मिटे प्रभ सेव आप त्याग शरण गुरुदेव
0: यों रतन जन्म का होए उधार हर हर सिमर प्राण आधार
1: अनको पावन छूटन हारे सिमर शास्त्र वेद विचारे
0: हर की भगत करू मन लाए मन बंचत नानक फल पाए
1: संग न चालस तेरे धना तू क्या लपटावै मूर्ख मना
0: सुत मीत कुटांबर बन तैन ते कहो तुम कवन सनाथा
1: राज रंग माया विस्तार इन ते कहो कवन छुटकार
0: अस हस्ती रथ सवारी झूठा डंफ झूठ पासारी
1: जिन दिए तिस बुझे ना बिगाना नाम विसार नानक पछताना
0: गुर की मातू लेहे आने भगत बिना बहु डूबे स्याने
1: हर की पद करो मन मीत निर्मल होए तुम्हारो चीत
0: चरण कमल राखो मन माहे जन्म जन्म के किल विख जाहे
1: आप जप हो अवरै नाम जपावो सुनत कहत रहत गत पावो
0: सार भूत सत हर को नाओ सहज सुभाए नानक गुण गाओ
1: गुण गावत त्रि उत्तर समैल बिन जाए हो मैं बिख फैल
0: होए अचिंत बसै सुख नाल सांस ग्रासर नाम संभाल
1: छाड़ सियान सगली मना सात संग पावे सजताना
0: हर पूंजी सांच करो व्यवहार इहां सुख दर गै जयकार
1: सर्व निरंतर एको देख कहो नान जा कै मस्त कलेख
0: एको जाप एको साला है एक सिमर एको मन आहे
1: एक सके गुण गाओ अनंत मंतन जाप एक भगवंत
0: एको एक एक हर आप पूर्ण पूर है ओ प्राभ्याप
1: अनक विस्तार एक ते भय एक रात पराचित गए
0: मंतन अंतर एक प्रभ राता गुर प्रसाद नानक एक जाता
1: सुख मनी सुख अमृत प्रभ नाम भगत जना कै मन विश्राम अठ उन्नीस श्लोक
0: फिरत फिरत प्रभ आया परया तो शरनाए नानक की प्रभ बेनती अपनी भगती लाए सत नाम श्री वाहे गुरु अष्टपदी
1: जाचक जन जाचे प्रभदान कर कृपा दिवो हर नाम
0: साध जना की मांगो तूर पार ब्रह्म मेरी शरदा पूर
1: सदा सदा प्रभ की गुण गाओ सास सास प्रभ तुम्हें ते आओ
0: चरण कमल सो लागे प्रीत भगत करो प्रभ की नित नीत
1: एक ओट एको आधार नानक मांगे ना प्रभ सार
0: प्रभ की दृष्ट महा सुख होए हर रस पावे बिरला कोए
1: जिन चख्या से जन तृप्ता ने पूर्ण पुरख नहीं डोला ने
0: सो भर भरे प्रेम रस रंग उपजै चाओ साध कै संग
1: करे शरण आन सब त्याग अंतर प्रगास अंध निर्लाग
0: बड़ भागी जपया प्रसोए नानक नामर ते सुख होए
1: सेवक की मनसा पूरी भई सतगुर ते निर्मल मत लई
0: जन को प्रभ होए ओ दयाल सेवक कीनो सदा निहाल
1: बंधन काट मुकत जन भया जन्म मरण दुख परम गया
0: पिछपुनी शरदा सा पूरी रब रहया सत्संग हजूरी
1: जिसका सा तिन लिया मिलाए नानक भक्ति नाम समाए
0: सो क्यों बिसरै जे काल न पानै सो क्यों बिसरै जे किया जानै
1: सो क्यों बिसरै जिन सब कुछ दिया सो क्यों बिसरै जे जीवन जिया
0: सो क्यों बिसरै जे अगन मह राखै गुर प्रसाद को बिरला लाखै
1: सो क्यों बिसरै जे बिकते गाडै जन्म जन्म का टूटा गाडै
0: गुरपुरै ताते है बुझाया प्रभ अपना नानक जानते आया
1: साजन संत करो हो काम आंते आग जपो हर नाम
0: सिमर सिमर सिमर सुख पावो आप जपो अवरह नाम जपावो
1: पाए त्रिय संसार बिन भक्ति तन होसी चार
0: सर्व कल्याण सुख निध नाम बूट जात पाए विश्राम
1: सगल दुख का हो तनास नानक नाम जपो गुण तास
0: उपजी प्रीत प्रेम रष्टाओ मन तन अंतर एही सुआओ
1: नेत्रो पेक तरस सुख होए मन बिकसै साधु चरण तोए
0: भक्त जना कै मन तन रंग बिरला को पावे संग
1: एक बस दीजे कर मया गुर प्रसाद नाम जप लया
0: ताकि उपमा कही न जाए नानक रहया सर्व समाए
1: प्रभ क्षण दीन दयाल भगत उछल सदा कृपाल
0: नाथ नाथ गोविंद गोपाल सर्व कटा करत प्रतपाल
1: आद पुरख कारण करतार भगत जना के प्राण आधार
0: जो जो जपै सो होए पुनीत भक्त पाए लावे मन ही
1: हम निर्गुण यार नीच अजान नानक तुमरी सरन पुरख भगवान
0: सर्व कुंठ मुक्त मोख पाए एक निमख हर के गुण गाए
1: अनक राज भोग वडे आई हर के नाम की कथा मन भाई
0: बहु भोजन कापर संगीत रसना जपती हर हर नीत
1: पली सुकरनी शोभा धनवंत हृदय बसे पूरन गुरुमंत
0: सार संग प्राप्त हो निवास सर्व सुख नानक प्रगास
1: मनी सुख अमृत प्रभ नाम भगत जना कै मन विश्राम अठवी श्लोक
0: सरगुण निर्गुण निरंकार सुन समाधि आप अपन किया नानका आपे ही फिर जाप सत नाम श्री वाहे गुरु अष्टपदी
1: जब अकार कुछ न दृष्टि ताप पुन तब कहते होता
0: जब तारी अपन सुन समाध तब बैर विरोध के संग कमात
1: जब इसका वर्ण चिहिना जापत तब हर सो को किसे व्याप्त
0: जब अपन आप पार ब्रह्म तब हो कहां किस होवत परम
1: अपन खेलिया वर्ती जा नानक करने हार न दूजा
0: जब होवत प्रभु केवल तानी तब बंद मुक्त कहो किसको गानी
1: जब एक हर गम अपार तब नरक सुरक को कौन अवतार
0: जब निर्गुण प्राव सहज सुभाए तब शिव शक्त कहो हो कित ठाए
1: जब आपे आप अपनी जोत धरे तब कौन निडर कौन कत डरे
0: आपन चले तब करने हार नानक ठाकुर अगम पार
1: अविनाशी सुख अपने आसन तै जन्म मरण को कहा विनाशन
0: जब पूर्ण करता प्रभु सोए तब जम की त्रास कहो किस होए
1: जब अवगत अगोचर प्रभ एका तब चित्र गुप्त किस पूछत लेखा
0: जब नाथ निरंजन अगोचर गादे तम कौन छुटे कौन बंधन बाधे
1: आपन आप आप ही अचर जा नानक आपन रूप आप ही उपर जा
0: जह निर्मल पुरख पुरख पत होता तह बिन मैल कहो क्या तूता
1: जह निरंजन निरंकार निर्वाण तह कौन को मान कौन अभिमान
0: जह स्वरूप केवल जगदीश तह छल छिद्र लागत कहो कीस
1: जह जो स्वरूपी जोत संग समावै तह किसे भू कौन तृप्तावै
0: कर्ण करावन करने हार नानक करते का नाही सुमार
1: जा अपनी सुवा अपन संग बनाई तब कौन माए बा मित्र सुत भाई
0: जह सर्व कला आपह परवीन तह वेदक तेव कहां कोचीन
1: जब अपने आप आप उतारै तो सगन अपसगन कहां बिचारै
0: जह अपन ऊंच अपन आप नीरा तह कौन ठाकुर कौन कही है चीरा
1: बिस्मन बिस्म रहे बिस्माद नानक अपनी गजानो आप
0: जह अछल अछेद अभेद समाया ऊहा किसह व्याप्त माया
1: आपस को आपे आदेश तेह गुण का नाही प्रवेश
0: जह एक है एक एक भगवंता तह कौन अचिंत किस लागे चिंता
1: जह अपन आप पतियारा

0: ਸੰਸਾਰ ਕੀਓ ਬਖਿਆਨ
1: ਆਪਨ ਖੇਲ ਆਪ ਕਰ ਦੇਖੈ ਖੇਲ ਸੰਕੋਚੈ ਤੋ ਨਾਨਕ ਏਕ
0: ਜਹ ਅਵਗਤ ਭਗਤ ਹੈ ਆਪ ਜਹ ਪਸਰੈ ਪਾਸਾਰ ਸੰਤ ਪ੍ਰਤਾਪ
1: ਤੂ ਪਾਕਾ ਆਪੈ ਧਨੀ ਉਨਕੀ ਸੋਭਾ ਉਨਹੂ ਬਨੀ
0: ਆਪ ਹੈ ਕੌਤ ਕਰੈ ਆਨੰਦ ਚੋਜ ਆਪ ਹੈ ਰਸ ਭੋਗਨ ਨਿਰਜੋਗ
1: ਜਿਸ ਭਾਵੈ ਤੁਸੀਂ ਆਪਨ ਨਾ ਲਾਵੈ ਜਿਸ ਭਾਵੈ ਤੁਸ ਖੇਲ ਖਿਲਾਵੈ
0: ਬੇਸ਼ੁਮਾਰ ਅਥਾ ਅਗੰਤ ਅਤੋਲੈ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੈ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਗਤ ਜਨਾ ਕੈ ਮਨ ਬਿਸਰਾਮ ਅਠ ਇੱਕੀ ਸਲੋਕ
0: ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਆਪ ਕਥੈ ਆਪ ਸੁਣੈ ਹਾਰ ਆਪੇ ਏਕ ਆਪ ਵਿਸਥਾਰ
0: ਜਾਂ ਤਿਸ ਭਾਵੈ ਤਾਂ ਸ੍ਰਿਸ਼ਟੋ ਪਾਏ ਆਪਣੇ ਭਾਣੇ ਲਏ ਸਮਾਏ
1: ਤੁਮ ਤੇ ਪਿੰਨ ਨਹੀਂ ਕਿਛ ਹੋਏ ਆਪਨ ਸੂਤ ਸਭ ਜਗਤ ਪਰੋਏ
0: ਜਾਕੋ ਪ੍ਰਭ ਜੀਓ ਆਪ ਬੁਝਾਏ ਸੱਚ ਨਾਮ ਸੋਈ ਜਨ ਪਾਏ
1: ਸੋ ਸਮਦਰਸੀ ਤਤ ਕਾ ਬੇਤਾ ਨਾਨਕ ਸਗਲ ਸਿਸ਼ਟ ਕਾ ਜੇਤਾ
0: ਜੀ ਜੰਤਰ ਸਭ ਤਾ ਕੈ ਹਾਥ ਦੀਨ ਦਇਆਲ ਅਨਾਥ ਕੋ ਨਾਥ
1: ਜਿਸ ਰਾਖੈ ਤਿਸ ਕੋਏ ਨ ਮਾਰੈ ਸੋ ਮੂਆ ਜਿਸ ਮਨੋ ਵਿਸਾਰੈ
0: ਤਿਸਤਾ ਜਬਰ ਕਹਾਂ ਕੋ ਜਾਏ ਸਭ ਸਰੇਕ ਨਿਰੰਜਨ ਰਾਏ
1: ਜੀ ਕੀ ਜੁਗ ਜਾ ਕੈ ਸਵਹਾਤ ਅੰਤਰ ਬਾਹਰ ਜਾਨੋ ਸਾਥ
0: ਗੁਣ ਨਿਦਾਨ ਬੇਅੰਤ ਪਾਰ ਨਾਨਕ ਦਾਸ ਦਾ ਬਲਿਹਾਰ
1: ਪੂਰਨ ਪੂਰ ਰਹਿ ਦਇਆਲ ਸਭ ਉਪਰ ਹੋਵਤ ਕਿਰਪਾਲ
0: ਆਪਣੇ ਕਰਤੱਬ ਜਾਣੈ ਆਪ ਅੰਤਰ ਜਾਮੀ ਰਹੋ ਬਿਆਪ
1: ਤਤ ਪਾਲੈ ਜੀ ਅਨੁਭਵ ਪਾਤ ਜੋ ਜੋ ਰਚਿਓ ਸੁਤ ਸਹਿ ਤਿਆਰ
0: ਜਿਸ ਭਾਵੈ ਤਿਸ ਲਏ ਮਿਲਾਏ ਭਗਤ ਕਰੈ ਹਰ ਕੇ ਗੁਣ ਗਾਏ
1: ਮਨ ਅੰਤਰ ਵਿਸ਼ਵਾਸ ਕਰ ਮਾਨਿਆ ਕਰਨ ਹਾਰ ਨਾਨਕ ਇੱਕ ਜਾਣਿਆ
0: ਲਾਗਾ ਹਰ ਇੱਕ ਨਾਏ ਤਿਸ ਕੀ ਆਸਨ ਬਿਰਥੀ ਜਾਏ
1: ਸੇਵਕ ਕੋ ਸੇਵਾ ਬਣੇ ਆਈ ਹੁਕਮ ਬੂਝ ਪਰਮ ਪਦ ਪਾਏ
0: ਇਸ ਤੇ ਉਪਰ ਨਹੀਂ ਵਿਚਾਰ ਜਾ ਕੈ ਮਨ ਬਸਿਆ ਨਿਰੰਕਾਰ
1: ਬੰਧਨ ਤੋਰ ਪਏ ਨਿਰਵੈਰ ਅੰਦਿਨ ਪੂਜੈ ਗੁਰ ਕੇ ਪੈਰ
0: ਇਹ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪਹਿ ਮੇਲੇ
1: ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪਰਮਾਨੰਦ
0: ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਹ ਕਾ ਕਰੋ ਉਧਾਰ
1: ਅੰਮ੍ਰਿਤ ਬਚਨ ਹਰ ਕੀ ਗੁਣ ਗਾਓ ਪ੍ਰਾਂਤ ਨੁਨਕਾ ਇਹ ਸੁਆਓ
0: ਆਠ ਪਹਿਰ ਪ੍ਰਾਪੀ ਖੋਹ ਨੀਰਾ ਮਿਟੈ ਅਗਿਆਨ ਬਿਨ ਸਹਿੰਦੀਰਾ
1: ਸੁਨ ਉਪਦੇਸ਼ ਹਿਰਦੈ ਵਸਾਵੋ ਮਨ ਇੱਛੈ ਨਾਨਕ ਫਲ ਪਾਵੋ
0: ਹਲਤ ਪਲਤ ਦੋਇ ਲਿਹੋ ਸਵਾ ਰਾਮ ਨਾਮ ਅੰਤਰ ਉਰਤਾਰ
1: ਪੂਰੇ ਗੁਰ ਕੀ ਪੂਰੀ ਦੀਖਿਆ ਜਿਸ ਮਨ ਬਸੈ ਤੇ ਸਾਚ ਪਰੀਖਿਆ
0: ਮਨ ਤਾਂ ਨਾਮ ਜਪੋ ਲਿਵਲਾਏ ਦੁਖ ਦਰਦ ਮਨ ਤੇ ਭਉ ਜਾਏ
1: ਸੱਚ ਵਪਾਰ ਕਰੋ ਵਾਪਾਰੀ ਦਰਗਹਿ ਨਿਭੈ ਖੇਪ ਤੁਮਾਰੀ
0: ਟੀਕਾ ਟੀਕ ਰੱਖੋ ਮਨ ਮਾਹੀ ਨਾਨਕ ਬਹੁਰ ਨ ਆਵੈ ਜਾਹੇ
1: ਇਸ ਤੇ ਦੂਰ ਕਹਾ ਕੋ ਜਾਏ ਉਬਰੇ ਰਾਖਨ ਹਾਰ ਤੇ ਆਏ
0: ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ
1: ਇਸ ਪ੍ਰਭ ਰਾਖੈ ਤਿਸ ਨਾਹੀ ਦੁਖ ਨਾਮ ਜਪਤ ਮਨ ਹੋਵਤ ਸੂ
0: ਚਿੰਤਾ ਜਾਏ ਮਿਟੈ ਅਹੰਕਾਰ ਤਿਸ ਜਨ ਕੋ ਕੋਈ ਨ ਪਹੁੰਚਣ ਹਾਰ
1: ਸਿਰ ਉਪਰ ਠਾਡਾ ਗੁਰਸੂਰਾ ਨਾਨਕ ਤਾ ਕੈ ਕਾਰਜ ਪੂਰਾ
0: ਮਤ ਪੂਰੀ ਅੰਮ੍ਰਿਤ ਜਾ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਦਰਤ ਸ੍ਰਿਸ਼ਟ
1: ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ
0: ਧਨ ਸੇਵਾ ਸੇਵਕ ਪਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ
1: ਜਿਸ ਮਨ ਬਸੇ ਸੋਤ ਨਿਹਾਲ ਤਾ ਕੈ ਨਿਕਟ ਨ ਆਵਤ ਕਾਲ
0: ਅਮਰ ਭਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰ ਧਿਆਇਆ
1: ਸੁਖ ਮਨੀ ਸੁਖ ਅੰਮ੍ਰਿਤ ਪਵ ਨਾਮ ਭਲ ਜਨਾ ਕੈ ਮਨ ਵਿਸਰਾਮ ਅਠ ਬਾਈ ਸਲੋਕ
0: ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਬਿਨਾਸ਼ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ ਸਤਨਾਮ ਸ਼੍ਰੀ ਵਾਹਿਗੁਰੂ ਅਸ਼ਟਪਦੀ
1: ਸੰਤ ਸੰਗ ਅੰਤਰ ਪ੍ਰਭ ਡੀਠਾ ਨਾਮ ਪ੍ਰਭੂ ਕਾਲਾ ਕਾ ਮੀਠਾ
0: ਸਗਲ ਸਮਗਰੀ ਏਕ ਸਕਟ ਮਾਹੇ ਅਨਕ ਰੰਗ ਨਾਨਾ ਦ੍ਰਿਸ਼ਟਾ ਹੈ
1: ਨੌਨਦ ਅੰਮ੍ਰਿਤ ਪਵ ਕਾ ਨਾਮ ਦੇਹੀ ਮੈਂ ਇਸ ਕਾ ਵਿਸਰਾਮ
0: ਸੁਨ ਸਮਾਧ ਅਨਹਤ ਤੈ ਨਾਦ ਕਹਿਣ ਨ ਜਾਈ ਅਚਾਰਜ ਵਿਸਮਾਦ
1: ਤਿਨ ਦੇਖਿਆ ਜਿਸ ਆਪ ਦਿਖਾਏ ਨਾਨਕ ਤੇ ਸੰਸੋ ਜੀ ਪਾਏ
0: ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ
1: ਕਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ
0: ਬੰਤਨ ਪਰਬਤ ਹੈ ਪਾਰ ਬ੍ਰਹਮ ਜੈਸੀ ਆ ਗਿਆ ਤੈਸਾ ਕਰਮ
1: ਪੌਣ ਪਾਣੀ ਬੈਸੰਤਰ ਮਾਹੇ ਚਾਰ ਕੁੰਡ ਦੈ ਦਿਸੈ ਸਮਾਹੇ
0: ਇਸ ਤੇ ਭਿੰਨ ਨਹੀਂ ਕੋਠਾਓ ਗੁਰਪ੍ਰਸਾਦ ਨਾਨਕ ਸੁਖ ਪਾਓ
1: ਵੇਦ ਪ੍ਰਾਣ ਸਿਮਰਤ ਮੈਂ ਦੇਖ ਸਸੀਅਰ ਸੂਰ ਨਖਤਰ ਮੈਂ ਏਕ
0: ਬਾਣੀ ਪ੍ਰਭ ਕੀ ਸਭ ਕੋ ਬੋਲੈ ਆਪ ਅਡੂਲ ਨਾ ਕਬਹੂ ਡੋਲੈ
1: ਸਰਬ ਕਰਾ ਕਰ ਖੇਲੈ ਖੇਲ ਮੋਲ ਨ ਪਾਈਐ ਗੁਣੇ ਅਮੋਲ
0: ਸਰਬ ਜੋਤ ਮਹਿ ਜਾ ਕੀ ਜੋ ਧਾਰ ਰਹੇ ਹੋ ਸਾਮੀ ਓਤ ਪੋਤ
1: ਗੁਰਪ੍ਰਸਾਦ ਭ੍ਰਮ ਕਾ ਨਾਸ਼ ਨਾਨਕ ਤਿਨ ਮੈਂ ਇਹੋ ਵਿਸ਼ਵਾਸ
0: ਸੰਤ ਜਨਾ ਕਾ ਭੀਖਣ ਸਾ ਬ੍ਰਹਮ ਸੰਤ ਜਨਾ ਕੈ ਹਿਰਦੈ ਸਭ ਧਰਮ
1: ਸੰਤ ਜਨਾ ਸੁਨੇ ਸੋ ਬਚਨ ਸਰਬ ਵਿਆਪੀ ਰਾਮ ਸੰਗ ਰਚਨ
0: ਜਿਨ ਜਾ ਕਾ ਤਿਸ ਕੀ ਇਹ ਰਹਿਤ ਸਤ ਬਚਨ ਸਾਧੂ ਸਭ ਕਹਿਤ
1: ਜੋ ਜੋ ਹੋਏ ਸੋ ਇਸ਼ਕ ਮਾਨੈ ਕਰਨ ਕਰਾਵਨ ਹਰ ਪ੍ਰਭ ਜਾਨੈ
0: ਅੰਤਰ ਬਸੇ ਬਾਹਰ ਭੀ ਉਹੀ ਨਾਨਕ ਦਰਸ਼ਨ ਦੇਖ ਸਾ ਮੋਹੀ
1: ਆਪ ਸਤ ਕੀ ਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
0: ਤਿਸ ਭਾਵੈ ਤਾਂ ਕਰੇ ਵਿਸਥਾਰ ਤਿਸ ਭਾਵੈ ਤਾਂ ਇੱਕ ਅੰਕਾਰ
1: ਅਨਕ ਕਲਾ ਲਖੀ ਨੈ ਜਾਏ ਜਿਸ ਭਾਵੈ ਤਿਸ ਲੈ ਮਿਲਾਏ
0: ਕਵਨ ਲਿਪਟ ਕਵਨ ਕਹੀਐ ਦੂਰ ਆਪੇ ਆਪ ਆਪ ਭਰਪੂਰ
1: ਅੰਤਰਗਾ ਜਿਸ ਆਪ ਜਨਾਏ ਨਾਨਕ ਤਿਸ ਚੰਨ ਆਪ ਬੁਝਾਏ
0: ਸਰਬ ਭੂਤ ਆਪ ਵਰਤਾਰਾ ਸਰਬ ਨੈਣ ਆਪੇ ਖਨਹਾਰਾ
1: ਸਗਲ ਸਮਗਰੀ ਜਾ ਕਾ ਤਨਾ ਆਪਨ ਜਸ ਆਪ ਹੀ ਸੁਣਾ
0: ਆਵਨ ਜਾਨੇ ਖੇਲ ਬਨਾਇਆ ਆਗਿਆਕਾਰੀ ਕੀਨੀ ਮਾਇਆ
1: ਸਭ ਕੇ ਮਦਲ ਪੱਤੋ ਰਹਿ ਜੋ ਕੁਛ ਕਹਿਣਾ ਸੋ ਆਪੇ ਕਹਿ
0: ਆਗਿਆ ਆਵੈ ਆਗਿਆ ਜਾਏ ਨਾਨਕ ਜਾਂ ਭਾਵੈ ਤਾਂ ਲਏ ਸਮਾਏ
1: ਇਸ ਤੇ ਹੋਏ ਸੁਨਾਹੀ ਬੁਰਾ ਉਰੇ ਕਹੋ ਕਿਨੇ ਕਿਛ ਕਰਾ
0: ਆਪ ਭਲਾ ਕਰ ਤੂੰ ਤਤਨੀ ਕੀ ਆਪੇ ਜਾਣੈ ਆਪਣੇ ਜੀ ਕੀ
1: ਆਪ ਸਾਜ ਤਾਰੀ ਸਭ ਸਾਜ ਓਤ ਪੋਤ ਆਪਨ

0: ਸਤਿ ਸ੍ਰੀ ਅਕਾਲ ਪੁਰਖ ਜੀ ਕਾ ਧਿਆਨ ਧੱਕੇ ਖਾਲਸਾ ਜੀ ਸਾਧ ਸੰਗਤ ਬੋਲਣਾ ਜੀ
1: ਸ੍ਰੀ ਵਾਹਿਗੁਰੂ।
0: ਹੇ ਅਕਾਲ ਪੁਰਖ ਅੰਤਰਯਾਮੀ ਸ੍ਰੀ ਗੁਰੂ ਨਾਨਕ ਦੇਵ ਨਿਰੰਕਾਰ ਸਰੂਪ ਸੱਚੇ ਪਾਤਸ਼ਾਹ ਜੀ, ਆਪ ਜੀ ਦੀ ਮਿਹਰ ਦਾ ਸਦਕਾ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਸੰਪੂਰਨ ਹੋਇਆ ਹੈ। ਸਭ ਤਰ੍ਹਾਂ ਕਰਕੇ ਮਿਹਰ ਕਰਨੀ ਸ੍ਰੀ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

0: ਅਤੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰਾਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।

ਰੇਡੀਓ ਹਾਂਜੀ 1674 ਆਸ ਕਰਦੇ ਹਾਂ ਵਧੀਆ ਸੋਹਣਾ ਤੁਹਾਡਾ ਦਿਨ ਜਾ ਰਿਹਾ ਹੋਵੇਗਾ, ਚੜ੍ਹਦੀ ਕਲਾ ਦੇ ਵਿੱਚ ਹੋ ਗਏ, ਚਿਹਰੇ 'ਤੇ ਹੋ ਗਈ ਮੁਸਕਰਾਹਟ, ਜੇਕਰ ਨਹੀਂ ਤਾਂ ਆਓ ਸਭ ਤੋਂ ਪਹਿਲਾਂ ਚਿਹਰੇ 'ਤੇ ਖੁਸ਼ੀ ਲੈ ਕੇ ਆਈਏ, ਮੁਸਕਰਾਹਟ ਲੈ ਕੇ ਆਈਏ। ਬਿਲਕੁਲ ਇਸੇ ਤਰ੍ਹਾਂ ਸਾਰਾ ਦਿਨ ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਸਜਾ ਕੇ ਰੱਖਿਓ। ਇਹ ਸਮੇਂ ਤੁਹਾਡੇ ਸਾਹਮਣੇ ਸ਼ੀਸ਼ਾ ਹੋਵੇ ਅਤੇ ਤੁਹਾਨੂੰ ਦੱਸੇ ਕਿ ਸਭ ਤੋਂ ਖੂਬਸੂਰਤ ਤੁਸੀਂ ਉਦੋਂ ਹੀ ਲੱਗਦੇ ਹੋ ਜਦੋਂ ਮੁਸਕਰਾਉਂਦੇ ਹੋ। ਤੁਹਾਡੀ ਖੁਸ਼ੀ ਕੋਈ ਦੂਸਰਾ ਵੇਖ ਕੇ ਦੱਸਦਾ ਅੱਜ ਤੂੰ ਖੁਸ਼ ਲੱਗਦਾ, ਅਤੇ ਉਹ ਚੀਜ਼ ਸਾਨੂੰ ਪੱਕੀ ਪੱਲੇ ਬੰਨ ਕੇ ਰੱਖਣੀ ਚਾਹੀਦੀ ਹੈ ਕਿ ਉਹ ਗੱਲ ਅਗਲੇ ਨੇ ਕਿਉਂ ਕਹੀ ਉਹ ਇਸ ਕਰਕੇ ਕਿਉਂਕਿ ਉਹਨੇ ਤੁਹਾਡੇ ਚਿਹਰੇ 'ਤੇ ਖੁਸ਼ੀ ਵੇਖੀ। ਅਤੇ ਜਦੋਂ ਸਾਨੂੰ ਕੋਈ ਇੱਦਾਂ ਕਹਿੰਦਾ ਤੂੰ ਖੁਸ਼ ਲੱਗਦਾ ਅਤੇ ਵਾਕਈ ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ, ਅਤੇ ਖੁਸ਼ ਹੋਣਾ ਕੌਣ ਨਹੀਂ ਚਾਹੁੰਦਾ। ਆਓ ਫਿਰ ਖੁਸ਼ੀ ਖੁਸ਼ੀ ਅੱਜ ਦੇ ਦਿਨ ਦੇ ਵਿੱਚ ਅੱਗੇ ਵੱਧਦੇ ਹਾਂ, ਇਸ ਖੁਸ਼ੀ ਨੂੰ ਆਪਣੇ ਚਿਹਰੇ 'ਤੇ ਬਣਾ ਕੇ ਰੱਖਿਓ। ਸਮਾਂ ਹੋ ਚੁੱਕਾ ਅੱਜ ਦੀ ਕਹਾਣੀ ਦਾ। ਅੱਜ ਦੀ ਕਹਾਣੀ ਮਨ ਦੀ ਆ, ਮਨ ਜਿਹਦੇ ਤੋਂ ਹਰ ਇੱਕ ਨੂੰ ਕਿਸੇ ਨਾ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਰਹਿੰਦੀ ਹੈ, ਕੋਈ ਕੰਪਲੇਨ ਰਹਿੰਦੀ ਹੈ, ਕੋਈ ਇਹਨੂੰ ਕਿਸੇ ਤਰ੍ਹਾਂ ਦੇ ਨਾਲ ਕਰਕੇ ਵੇਖਦਾ, ਕੋਈ ਇਹਨੂੰ ਕਿਸੇ ਤਰ੍ਹਾਂ ਦੇ ਨਾਲ, ਕਿਸੇ ਨੂੰ ਲੱਗਦਾ ਕਿ ਮੇਰਾ ਮਨ ਬਹੁਤ ਪਰੇਸ਼ਾਨ ਹੈ, ਕਿਸੇ ਨੂੰ ਲੱਗਦਾ ਕਿ ਮੈਂ ਬੜਾ ਪਰੇਸ਼ਾਨ ਹਾਂ। ਕਹਿਣ ਦੇ ਤਰੀਕੇ ਅਲੱਗ ਅਲੱਗ ਹੋ ਸਕਦੇ ਨੇ, ਆਪਣੀ ਆਪਣੀ ਸਮਝ ਅਲੱਗ ਅਲੱਗ ਹੋ ਸਕਦੀ, ਪਰ ਸਮੱਸਿਆ ਲਗਭਗ ਇੱਕੋ ਹੀ। ਕਹਿੰਦੇ ਨੇ ਜਿਹਨੂੰ ਥੋੜ੍ਹੀ ਬਹੁਤੀ ਕੋਈ ਸਮਝ ਆ ਉਹ ਕਹਿ ਦਿੰਦਾ ਮਨ ਪਰੇਸ਼ਾਨ ਹੈ, ਜਿਹਨੂੰ ਥੋੜ੍ਹੀ ਹਲੇ ਘੱਟ ਆ ਉਹ ਕਹਿ ਦਿੰਦਾ ਮੈਂ ਪਰੇਸ਼ਾਨ ਹਾਂ। ਇਸੇ ਤਰ੍ਹਾਂ ਦਾ ਇੱਕ ਸਵਾਲ ਲੈ ਕੇ ਇੱਕ ਨੌਜਵਾਨ ਆਪਣੇ ਗੁਰੂ ਦੇ ਕੋਲ ਪਹੁੰਚਿਆ। ਮੈਂ ਤੁਹਾਡੇ ਕਹੇ ਦੇ ਮੁਤਾਬਕ ਕਰਦਾ ਤਾਂ ਸਾਰਾ ਕੁਛ ਹਾਂ, ਪਰ ਫਿਰ ਵੀ ਮਨ ਦੇ ਵਿੱਚ ਇੱਕ ਬੇਚੈਨੀ ਜੀ ਰਹਿੰਦੀ ਹੈ, ਮਨ ਦੇ ਵਿੱਚ ਇੱਕ ਭਟਕਣ ਜੀ ਰਹਿੰਦੀ ਹੈ, ਜਿੱਦਾਂ ਸਾਡੇ ਸਾਰਿਆਂ ਦੇ। ਕਈ ਵਾਰੀ ਤਾਂ ਇਹ ਵੀ ਸਮਝ ਨਹੀਂ ਆਉਂਦਾ ਕਿ ਮੈਨੂੰ ਚਾਹੀਦਾ ਕੀ ਆ, ਫਿਰ ਵੀ ਮਨ ਪਰੇਸ਼ਾਨ ਰਹਿੰਦਾ, ਫਿਰ ਵੀ ਪਤਾ ਨਹੀਂ ਕਿਉਂ ਇੱਕ ਅਜੀਬ ਜੀ ਭਟਕਣ ਜੀ ਲੱਗੀ ਰਹਿੰਦੀ ਹੈ, ਕਿਸੇ ਕੰਮ ਦੇ ਵਿੱਚ ਮਨ ਨਹੀਂ ਲੱਗਦਾ। ਅਤੇ ਕਈ ਵਾਰੀ ਤਾਂ ਮੈਂ ਇਹ ਵੀ ਮਹਿਸੂਸ ਕਰਦਾ ਕਿ ਕੰਮ ਕੋਈ ਹੋਰ ਕਰਨਾ ਹੁੰਦਾ ਅਤੇ ਮੈਂ ਕੁਛ ਹੋਰ ਕਰ ਦਿੰਦਾ, ਇਸੇ ਵਜ੍ਹਾ ਕਰਕੇ ਕਈ ਵਾਰੀ ਮੇਰੇ ਕੋਲ ਗਲਤੀਆਂ ਹੁੰਦੀਆਂ ਨੇ, ਮੈਂ ਆਪਣੇ ਆਪ ਨੂੰ ਕੋਸਦਾ ਇਹ ਕਿੱਦਾਂ ਹੋ ਗਿਆ। ਅਤੇ ਕਈ ਵਾਰੀ ਤਾਂ ਇੱਦਾਂ ਹੁੰਦਾ ਕੋਈ ਦੂਸਰਾ ਕਹਿੰਦਾ ਤੂੰ ਆਹ ਕੰਮ ਗਲਤ ਕਰਦਾ, ਪਰ ਮੈਨੂੰ ਤਾਂ ਯਕੀਨ ਹੀ ਨਹੀਂ ਆ ਰਿਹਾ ਹੁੰਦਾ। ਮੈਂ ਤਾਂ ਇਸ ਗੱਲ ਦੇ ਉੱਤੇ ਕਈ ਵਾਰੀ ਬਹਿਸ ਵੀ ਕਰ ਲੈਂਦਾ ਵੀ ਨਹੀਂ ਹੋ ਹੀ ਨਹੀਂ ਸਕਦਾ, ਮੈਂ ਹਰ ਰੋਜ਼ ਕਰਦਾ ਮੈਨੂੰ ਭਲਾ ਪਤਾ ਨਹੀਂ। ਇਹਨਾਂ ਚੀਜ਼ਾਂ ਦੇ ਕਰਕੇ ਇਹ ਮੇਰੇ ਦਿਮਾਗ ਦੇ ਵਿੱਚ ਸਵਾਲ ਆਏ ਨੇ, ਇਹ ਗੱਲਾਂ ਮੈਂ ਆਖਿਰਕਾਰ ਕਿੱਦਾਂ ਠੀਕ ਕਰ ਸਕਦਾ। ਗੁਰੂ ਨੇ ਕਿਹਾ ਇਸ ਘੜੇ ਦੇ ਵਿੱਚ ਲਾਗੇ ਪਿਆ ਇੱਕ ਕੰਕਰ ਚੁੱਕ ਕੇ ਸੁੱਟ, ਇਹ ਜਿਹੜਾ ਨੀਲੇ ਰੰਗ ਦਾ ਕੰਕਰ ਆ ਪੱਥਰ ਆ ਯਾਦ ਰੱਖੀ, ਇਹ ਇੱਕ ਵਿਚਾਰ ਆ, ਅਤੇ ਜਿਹੜੇ ਮਨ ਦੀ ਤੂੰ ਗੱਲ ਕਰਦਾ ਉਹ ਮੰਨ ਲਾ ਇੱਕ ਘੜਾ। ਹੁਣ ਘੜੇ ਦੇ ਵਿੱਚ ਇੱਕ ਤੂੰ ਵਿਚਾਰ ਸੁੱਟਿਆ, ਇਹ ਦੱਸ ਕਿ ਸਭ ਤੋਂ ਉੱਤਮ ਵਿਚਾਰ ਤੇਰੇ ਦਿਮਾਗ ਦੇ ਵਿੱਚ ਕਿਹੜਾ, ਕਿਹੜੀ ਚੀਜ਼ ਆ ਜਿਹ ਤੋਂ ਬਿਨਾਂ ਤੇਰਾ ਗੁਜ਼ਾਰਾ ਨਹੀਂ, ਜਿਹ ਤੋਂ ਬਿਨਾਂ ਜ਼ਿੰਦਗੀ ਨਹੀਂ ਚੱਲਣੀ। ਕਹਿਣ ਲੱਗਾ ਜੀ ਰੋਟੀ, ਸਭ ਤੋਂ ਪਹਿਲਾਂ ਤਾਂ ਮੈਨੂੰ ਖਾਣਾ ਹੀ ਚਾਹੀਦਾ, ਭੋਜਨ ਹੀ ਚਾਹੀਦਾ ਇਨਸਾਨ ਨੂੰ ਜਦੋਂ ਦੁਨੀਆਂ ਦੇ ਉੱਤੇ ਆ ਜਾਂਦਾ, ਤਾਂ ਜਿਉਂਦੇ ਰਹਿਣ ਦੇ ਲਈ ਉਹਨੂੰ ਐਨਰਜੀ ਚਾਹੀਦੀ ਆ, ਭੋਜਨ ਚਾਹੀਦਾ। ਇਸੇ ਤਰ੍ਹਾਂ ਦੇ ਨਾਲ ਜਦੋਂ ਭੋਜਨ ਆ ਗਿਆ ਤਾਂ ਫਿਰ ਅਗਲਾ ਵਿਚਾਰ ਕੀ ਆਉਂਦਾ, ਸਵਾਦੀ ਭੋਜਨ ਚਾਹੀਦਾ, ਅਤੇ ਸਵਾਦੀ ਦੇ ਵਿੱਚ ਅੱਗੇ ਕਿੰਨਾ ਕੁਛ ਆ ਜਾਂਦਾ, ਆ ਇੱਕ ਪੱਥਰ ਲੂਣ ਦਾ ਸੁੱਟ ਦੇ, ਹੁਣ ਤੇਰਾ ਮਨ ਕਹਿੰਦਾ ਮੈਂ ਨਾਲ ਮਿੱਠਾ ਵੀ ਖਾਣਾ, ਆ ਇੱਕ ਪੱਥਰ ਨਾਲ ਲੂਣ ਉਹ ਵੀ ਸੁੱਟ ਦੇ, ਅੱਜ ਤੇਰਾ ਕਿਤੇ ਕੋਈ ਨਾਲ ਸਲਾਦ ਖਾਣ ਨੂੰ ਜੀ ਕਰਦਾ ਹੋਊਗਾ, ਰੋਟੀ ਦੇ ਵਿੱਚ ਰੋਟੀ ਨਹੀਂ ਅਤੇ ਪਰੌਂਠਾ ਖਾਣ ਨੂੰ ਜੀ ਕਰਦਾ ਹੋਊਗਾ। ਇਹ ਸਾਰਾ ਤੇਰੇ ਮਨ ਦਾ ਫੁਰਨਾ, ਜੋ ਤੂੰ ਵੇਖਦਾ, ਜੋ ਤੇਰੀਆਂ ਅੱਖਾਂ ਵੇਖਦੀਆਂ, ਜੋ ਤੂੰ ਕਿਸੇ ਦੀ ਪਲੇਟ 'ਚ ਵੇਖਦਾ ਉਹ ਤੇਰਾ ਵੀ ਜੀ ਕਰਦਾ। ਗੱਲ ਸਿਰਫ ਖਾਣੇ ਤੱਕ ਥੋੜ੍ਹੀ ਰੁਕੀ,
ਤੂੰ ਜੇ ਗੌ ਦੇ ਨਾਲ ਵੇਖੇ ਤੇ ਅੱਧਾ ਘੜਾ ਤੂੰ ਇਹਨਾਂ ਚੀਜ਼ਾਂ ਦੇ ਨਾਲ ਹੀ ਭਰਤਾ, ਕਦੀ ਦਾਲ, ਕਦੀ ਛੋਲੇ, ਕਦੀ ਸਬਜ਼ੀ, ਤੇ ਅਲੱਗ ਅਲੱਗ ਤਰ੍ਹਾਂ ਦੇ ਦੁਨੀਆਂ ਦੇ ਉੱਤੇ ਹਜ਼ਾਰਾਂ ਤਰ੍ਹਾਂ ਦੇ, ਲੱਖਾਂ ਤਰ੍ਹਾਂ ਦੇ ਪਕਵਾਨ ਨੇ, ਕਦੀ ਚਟਨੀ, ਕਦੀ ਚਾਰ। ਜਿੱਥੋਂ ਤੱਕ ਮਰਜ਼ੀ ਸੋਚੀ ਜਾ। ਇਸੇ ਤਰ੍ਹਾਂ ਦੇ ਨਾਲ ਮਨ ਦੇ ਵਿੱਚ ਫਿਰ ਹੋਰ ਵਿਚਾਰ ਵੀ ਆਉਂਦੇ ਨੇ। ਖਾਣੇ ਤੋਂ ਹਟ ਕੇ ਫਿਰ ਸਾਨੂੰ ਪਾਉਣ ਲਈ ਕੱਪੜੇ ਵੀ ਚਾਹੀਦੇ ਆ, ਫਿਰ ਉਹਦੇ ਪ੍ਰਤੀ ਅਲੱਗ ਅਲੱਗ ਤਰ੍ਹਾਂ ਦੇ ਵਿਚਾਰ ਆਉਂਦੇ ਆ। ਅਤੇ ਜਿੰਨੇ ਜਿੰਨੇ ਜੇ ਵਿਚਾਰ ਨੇ ਉਹਨਾਂ ਉਹਨਾਂ ਇੱਕ ਇੱਕ ਪੱਥਰ ਕਰਕੇ ਇਹਦੇ ਵਿੱਚ ਸੁੱਟੀ ਜਾ। ਕੱਪੜਿਆਂ ਤੋਂ ਹਟ ਕੇ ਫਿਰ ਰਹਿਣ ਬਸੇਰਾ ਵੀ ਚਾਹੀਦਾ। ਸ਼ਾਇਦ ਤੈਨੂੰ ਵੀ ਮਨ ਦੇ ਵਿੱਚ ਹੋਊਗਾ ਕਿ ਕਦੋਂ ਮੈਂ ਇੱਥੋਂ ਜਾਵਾਂ, ਪਤਾ ਨਹੀਂ ਮੈਂ ਇੱਥੇ ਕਿੰਨਾ ਚਿਰ ਰਹਿਣਾ, ਜਦੋਂ ਮੈਂ ਜਾਊਂਗਾ ਤਾਂ ਇੱਦਾਂ ਦਾ ਮੈਂ ਘਰ ਬਣਾਊਂਗਾ, ਜਾਂ ਫਿਰ ਮਹਿਲ, ਜਾਂ ਫਿਰ ਚੌਂਪੜੀ। ਉਹ ਵੀ ਵਿਚਾਰ ਤਾਂ ਮਨ ਦੇ ਵਿੱਚ ਹੀ ਪਏ ਨੇ ਅਤੇ ਉਹ ਵੀ ਨਹੀਂ ਰੁਕਦੇ। ਇੱਕ ਚੀਜ਼ ਆਉਂਦੀ ਹੈ ਅਤੇ ਉਸ ਤੋਂ ਵੱਡੀ ਸਾਨੂੰ ਚਾਹੀਦੀ ਹੈ, ਜੇ ਲਾਗੇ ਕੋਈ ਉਸ ਤੋਂ ਵੱਡੀ ਪਾ ਲਏ ਤਾਂ ਸਾਨੂੰ ਫਿਰ ਉਸ ਤੋਂ ਵੱਡੀ ਚਾਹੀਦੀ ਹੈ। ਉਸ ਤੋਂ ਬਾਅਦ ਫਿਰ ਤੈਨੂੰ ਪਰਿਵਾਰ ਚਾਹੀਦਾ। ਮਾਂ ਪਿਓ ਦੇ ਵਿਚਾਰ ਤਾਂ ਪਹਿਲਾਂ ਹੀ ਮਨ 'ਚ ਸੀ, ਹੁਣ ਵਹੁਟੀ ਚਾਹੀਦੀ ਹੈ, ਵਹੁਟੀ ਤੋਂ ਬਾਅਦ ਫਿਰ ਬੱਚੇ ਚਾਹੀਦੇ ਨੇ, ਕੁੜੀ ਹੋ ਗਈ ਮੁੰਡਾ, ਮੁੰਡਾ ਹੋ ਗਿਆ ਕੁੜੀ। ਹਾਲਾਂਕਿ ਸਾਰੇ ਜ਼ਰੂਰੀ ਜ਼ਰੂਰੀ ਵਿਚਾਰ ਹਾਲੇ ਆਪਾਂ ਪਾ ਰਹੇ ਹਾਂ ਅਤੇ ਤੂੰ ਜੇ ਵੇਖੇ ਤਾਂ ਘੜਾ ਤੇਰਾ ਭਰ ਗਿਆ। ਹੁਣ ਇੱਦਾਂ ਕਰ ਕਰ ਘੜੇ ਨੂੰ ਇੱਕ ਵਾਰੀ ਪਲਟਾ ਅਤੇ ਉਹ ਦੱਸ ਜਿਹੜਾ ਰੋਟੀ ਵਾਲਾ ਪੱਥਰ ਆਪਾਂ ਸ਼ੁਰੂ 'ਚ ਪਾਇਆ ਸੀ। ਅਤੇ ਨੌਜਵਾਨ ਨੇ ਕੋਸ਼ਿਸ਼ ਕੀਤੀ ਤਾਂ ਔਖੇ ਸੌਖੇ ਹੋ ਕੇ ਉਹ ਲੱਭ ਕੇ ਕਿਹਾ ਆ ਲਓ। ਕਹਿਣ ਲੱਗਾ ਵਾਪਸ ਫਿਰ ਦੁਬਾਰਾ ਇਹਨਾਂ ਸਾਰਿਆਂ ਨੂੰ ਘੜੇ 'ਚ ਪਾ ਅਤੇ ਹੁਣ ਅੱਗੇ ਸੋਚਣਾ ਸ਼ੁਰੂ ਕਰ। ਕਿੱਥੇ ਕਿੱਥੇ ਘੁੰਮਣਾ ਚਾਹੁੰਦਾ ਉਹਦੀ ਵੀ ਲਿਸਟ, ਜੋ ਵੀ ਮਨ ਦੇ ਵਿੱਚ ਵਿਚਾਰ ਆਉਂਦੇ ਨੇ ਉਹ ਵੀ ਪਾਉਣੇ ਸ਼ੁਰੂ ਕਰ ਦੇ। ਕਿਹੜੇ ਕਿਹੜੇ ਬੰਦਿਆਂ ਦਾ ਤੂੰ ਸਾਥ ਚਾਹੁੰਦਾ ਹੈ, ਕਿਹੜੇ ਕਿਹੜੇ ਬੰਦਿਆਂ ਦਾ ਨਹੀਂ ਚਾਹੁੰਦਾ, ਕਿਹਨੂੰ ਛੱਡਣਾ ਚਾਹੁੰਦਾ ਉਹ ਵੀ ਪਾ ਦੇ। ਆਉਣ ਜਾਣ ਲਈ ਕਿੱਦਾਂ ਦੇ ਤੈਨੂੰ ਸਾਧਨ ਚਾਹੀਦੇ ਨੇ, ਕਿਹੜੀ ਚੀਜ਼ ਤੈਨੂੰ ਤੰਗ ਕਰਦੀ ਹੈ, ਕਿਹੜੀ ਚੀਜ਼ ਤੈਨੂੰ ਖੁਸ਼ੀ ਦਿੰਦੀ ਹੈ, ਕਿਹੜੀ ਪਹਿਲਾਂ ਖੁਸ਼ੀ ਦਿੰਦੀ ਸੀ, ਕਿਹੜੀ ਅੱਜ ਤੰਗ ਕਰਦੀ ਹੈ। ਨਿੱਕੇ ਤੋਂ ਨਿੱਕੇ ਹਰ ਪਲ ਹਰ ਦਿਨ ਪਤਾ ਨਹੀਂ ਸਾਡੇ ਦਿਮਾਗ ਦੇ ਵਿੱਚ ਲੱਖਾਂ ਕਿੰਨੇ ਕੁ ਵਿਚਾਰ ਆਉਂਦੇ ਨੇ। ਉਹ ਸਾਰੇ ਵਿਚਾਰ ਆਪਾਂ ਇਸ ਘੜੇ 'ਚ ਹੀ ਤਾਂ ਪਾਈ ਜਾਂਦੇ ਹਾਂ। ਸੋਚਾਂ ਹੀ ਸੋਚਾਂ 'ਚ ਕਈ ਵਾਰੀ ਆਪਾਂ ਦੁਨੀਆ ਜਿੱਤ ਲੈਂਦੇ ਹਾਂ, ਦੁਨੀਆ ਘੁੰਮ ਲੈਂਦੇ ਹਾਂ, ਵੱਡੇ ਤੋਂ ਵੱਡੇ ਬੰਦਿਆਂ ਦੇ ਨਾਲ ਮੁਲਾਕਾਤਾਂ ਕਰ ਲੈਂਦੇ ਹਾਂ। ਕੁਛ ਲੋਕ ਸਾਡੀ ਜ਼ਿੰਦਗੀ ਦੇ ਵਿੱਚ ਕੋਈ ਥਾਂ ਨਹੀਂ ਰੱਖਦੇ, ਫਿਰ ਵੀ ਆਪਾਂ ਉਹਨਾਂ ਨੂੰ ਸੋਚ ਸੋਚ ਪਰੇਸ਼ਾਨ ਹੁੰਦੇ ਹਾਂ। ਜੇ ਅੱਜ ਦੇ ਸਮੇਂ ਦੀ ਗੱਲ ਲਾ ਲਓ ਤਾਂ ਸਾਡਾ ਫੋਨ ਦੇ ਵਿੱਚ ਵੇਖੀਆਂ ਕਈ ਤਰ੍ਹਾਂ ਦੀਆਂ ਚੀਜ਼ਾਂ, ਉਹ ਵੱਡੇ ਵੱਡੇ ਅਦਾਕਾਰ, ਉਹ ਇੱਦਾਂ ਲੱਗਦਾ ਜਿੱਦਾਂ ਤੁਹਾਡੀ ਜ਼ਿੰਦਗੀ ਦਾ ਹਿੱਸਾ ਹੋਣ, ਤੁਹਾਡੇ ਮਨ ਦੇ ਵਿੱਚ ਉਹ ਵਿਚਾਰ ਹਮੇਸ਼ਾ ਪਏ ਰਹਿੰਦੇ ਨੇ, ਪਰ ਪਰੇਸ਼ਾਨੀ ਤੋਂ ਇਲਾਵਾ ਉਹਨਾਂ ਨੇ ਦੇਣਾ ਤੁਹਾਨੂੰ ਕੁਛ ਨਹੀਂ। ਸੋ ਇੱਦਾਂ ਦੇ ਪਤਾ ਨਹੀਂ ਕਿੰਨੇ ਕੁ ਵਿਚਾਰ ਆਪਾਂ ਹਰ ਰੋਜ਼ ਆਪਣੇ ਮਨ ਦੇ ਵਿੱਚ ਲਿਆਉਂਦੇ ਹਾਂ ਅਤੇ ਮਨ ਰੂਪੀ ਘੜਾ ਹੌਲੀ ਹੌਲੀ ਹੌਲੀ ਹੌਲੀ ਕਰਕੇ ਅਤੇ ਭਰੀ ਜਾਂਦਾ। ਪਰ ਵੱਡੀ ਗੱਲ ਇਹ ਕਿ ਇਹ ਘੜਾ ਭਰਦਾ ਨਹੀਂ ਕਦੀ, ਜਿੰਨੇ ਮਰਜ਼ੀ ਇਹਦੇ 'ਚ ਵਿਚਾਰ ਤੁਸੀਂ ਪਾਈ ਜਾਓ, ਪਤਾ ਹੀ ਨਹੀਂ ਲੱਗਦਾ ਸਭ ਤੋਂ ਪਹਿਲਾਂ ਥੱਲੇ ਕੀ ਸੀ। ਅਤੇ ਨੌਜਵਾਨ ਨੂੰ ਫਿਰ ਕਿਹਾ ਗੁਰੂ ਨੇ, ਹੁਣ ਲੱਭ ਜਿਹੜਾ ਪੱਥਰ ਆਪਾਂ ਪਹਿਲਾਂ ਰੋਟੀ ਵਾਲਾ ਪਾਇਆ ਸੀ। ਅਤੇ ਪਲਟਾ ਕੇ ਕਹਿਣ ਲੱਗਾ, ਗੁਰੂ ਜੀ ਉਹਦੇ ਨਾਲ ਰਲਦੇ ਮਿਲਦੇ ਹੋਰ ਵੀ ਸੌਵਾਂ ਪੱਥਰ ਨੇ ਜਿਹੜੀ ਸ਼ੁਰੂ 'ਚ ਆਪਾਂ ਪਾਈ ਸੀ। ਗੁਰੂ ਕਹਿਣ ਲੱਗਾ, ਉਹ ਇਸ ਕਰਕੇ ਕਿਉਂਕਿ ਇੱਕ ਪੱਥਰ ਤੂੰ ਰੋਟੀ ਦਾ ਪਾਇਆ ਸੀ ਅਤੇ ਉਸ ਤੋਂ ਬਾਅਦ ਫਿਰ ਰੋਟੀ ਸੌਵਾਂ ਤਰ੍ਹਾਂ ਦੀ ਤੂੰ ਸੋਚ ਲਈ ਆਪਣੇ ਮਨ ਦੇ ਵਿੱਚ, ਅਤੇ ਹੁਣ ਤੈਨੂੰ ਪਰੇਸ਼ਾਨੀ ਹੋਊਗੀ, ਜੋ ਕਿ ਹਰ ਇੱਕ ਇਨਸਾਨ ਨੂੰ ਹੁੰਦੀ ਹੈ। ਹੁਣ ਉਹ ਵਿਚਾਰ ਆਪਣੇ ਮਨ ਦੇ ਵਿੱਚੋਂ ਲੱਭਣ ਦੇ ਲਈ ਤੈਨੂੰ ਸੋਚਣਾ ਪਊ, ਤੈਨੂੰ ਲੱਭਣਾ ਪਊ। ਸ਼ਾਇਦ ਦੁਨੀਆ ਦੇ ਵਿੱਚ ਹਰ ਇੱਕ ਇਨਸਾਨ ਦੀ ਇਹੋ ਹੀ ਸਮੱਸਿਆ ਹੁੰਦੀ ਹੈ। ਸ਼ੁਰੂ ਦੇ ਵਿੱਚ ਵਿਚਾਰ ਬਹੁਤ ਥੋੜ੍ਹੇ ਹੁੰਦੇ ਨੇ ਸਾਡੇ ਕੋਲ, ਇਸੇ ਕਰਕੇ ਕਹਿੰਦੇ ਬੱਚਾ ਬਣ ਜਾਓ,
ਬੱਚੇ ਵਰਗੇ ਹੋ ਜਾਓ। ਉਹਦਾ ਇੱਕ ਮਤਲਬ ਇਹ ਵੀ ਆ ਕਿ ਬਚਪਨ ਦੇ ਵਿੱਚ ਸਾਡੇ ਘੜੇ 'ਚ ਵਿਚਾਰ ਬਹੁਤ ਥੋੜ੍ਹੇ ਹੁੰਦੇ ਆ, ਉਦੋਂ ਸਾਨੂੰ ਬਹੁਤ ਜ਼ਿਆਦਾ ਸੋਚਣਾ ਨਹੀਂ ਪੈਂਦਾ, ਅਸੀਂ ਝੱਟ ਦੇ ਨਹੀਂ ਉਹ ਫੜ ਲੈਂਦੇ ਹਾਂ, ਲੱਭ ਲੈਂਦੇ ਹਾਂ ਜੋ ਸਾਨੂੰ ਚਾਹੀਦਾ। ਪਰ ਜਿੱਦਾਂ ਜਿੱਦਾਂ ਆਪਾਂ ਵੱਡੇ ਹੁੰਦੇ ਹਾਂ ਉਦਾਂ ਉਦਾਂ ਵਿਚਾਰ ਇੰਨੇ ਕੁ ਜ਼ਿਆਦਾ ਵੱਧ ਜਾਂਦੇ ਆ। ਸਕੂਲ ਦੇ ਅਨੇਕਾਂ ਆ ਗਏ, ਕਾਲਜ ਦੇ ਅਨੇਕਾਂ ਆ ਗਏ, ਹਰ ਇੱਕ ਜ਼ਿੰਦਗੀ ਦੇ ਮੋੜ ਦੇ ਉੱਤੇ ਤੁਹਾਨੂੰ ਅਲੱਗ ਅਲੱਗ ਤਰ੍ਹਾਂ ਦੇ ਅਨੇਕਾਂ ਹੀ ਵਿਚਾਰ ਆਪਣੇ ਮਨ ਦੇ ਵਿੱਚ ਲੈ ਕੇ ਆਉਣੇ ਪੈਂਦੇ ਆ, ਕੁਛ ਧੱਕੇ ਦੇ ਨਾਲ ਅਤੇ ਕੁਛ ਆਪਣੇ ਆਪ ਜ਼ਰੂਰੀ ਹੁੰਦੇ ਨੇ ਆਉਣੇ। ਪੜ੍ਹਾਈ ਲਿਖਾਈ ਲਾ ਲਓ, ਉਹਦੇ ਨਾਲ ਸੰਬੰਧਿਤ ਕਿੰਨਾ ਕੁਛ ਸਾਡੇ ਮਨ ਦੇ ਵਿੱਚ ਪਿਆ। ਪਰ ਸਮੱਸਿਆ ਇਹ ਆ ਕਿ ਇਸ ਮਨ ਦੇ ਵਿੱਚ, ਇਸ ਮਨ ਰੂਪੀ ਘੜੇ ਦੇ ਵਿੱਚ ਬਹੁਤੀਆਂ ਚੀਜ਼ਾਂ ਬੇਕਾਰ ਹੀ ਪਈਆਂ ਹੁੰਦੀਆਂ। ਇਹ ਜਦੋਂ ਬੇਕਾਰ ਪਈਆਂ ਹੁੰਦੀਆਂ ਤਾਂ ਫਿਰ ਉਹਨਾਂ ਦੇ ਵਿੱਚੋਂ ਕੰਮ ਦੀਆਂ ਚੀਜ਼ਾਂ ਲੱਭਣ 'ਚ ਸਾਨੂੰ ਬੜੀ ਪਰੇਸ਼ਾਨੀ ਹੁੰਦੀ ਆ। ਅਤੇ ਇਹ ਹੀ ਉਹ ਸਟੇਜ ਆ ਜਦੋਂ ਆਪਾਂ ਕਹਿੰਦੇ ਹਾਂ ਮੈਂ ਬੜਾ ਪਰੇਸ਼ਾਨ ਹਾਂ, ਮੈਨੂੰ ਸਟ੍ਰੈਸ ਹੋ ਗਿਆ। ਅਤੇ ਜਿਹਨੂੰ ਕਿਸੇ ਨੂੰ ਮਾੜੀ ਮੋਟੀ ਸਮਝ ਆ ਉਹ ਕਹਿੰਦਾ ਮਨ ਪਰੇਸ਼ਾਨ ਆ। ਇਹ ਦੂਸਰੀ ਗੱਲ ਫਿਰ ਵੀ ਥੋੜ੍ਹੀ ਜਿਹੀ ਬਿਹਤਰ ਮੰਨੀ ਜਾਂਦੀ ਹੈ ਕਿਉਂਕਿ ਉੱਥੇ ਤੁਸੀਂ ਆਪਣੇ ਆਪ ਨੂੰ ਦੋਸ਼ੀ ਨਹੀਂ ਠਹਿਰਾ ਰਹੇ ਹੁੰਦੇ। ਜੇ ਤੁਸੀਂ ਗੋਹ ਦੇ ਨਾਲ ਵੇਖੋ, ਵਾਚੋ, ਸਮਝੋ ਤਾਂ ਇਹ ਦੋ ਅਲੱਗ ਅਲੱਗ ਚੀਜ਼ਾਂ ਨੇ। ਜਦੋਂ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਦੱਸਦੇ ਹੋ ਤਾਂ ਫਿਰ ਇੱਕ ਦਿਨ ਤੁਸੀਂ ਵਾਕਈ ਆਪਣੇ ਆਪ ਨੂੰ ਪਰੇਸ਼ਾਨ ਹੀ ਪਾਉਂਦੇ ਹੋ, ਫਿਰ ਉੱਥੇ ਤੁਹਾਡੀ ਸਮੱਸਿਆ ਹੋਰ ਵੱਧ ਜਾਂਦੀ ਹੈ। ਜਦੋਂ ਅਸੀਂ ਕਹਿੰਦੇ ਹਾਂ ਸਾਡਾ ਮਨ ਪਰੇਸ਼ਾਨ ਆ ਤਾਂ ਕਿਤੇ ਨਾ ਕਿਤੇ ਆਪਾਂ ਮੰਨ ਕੇ ਬੈਠੇ ਹਾਂ ਕਿ ਮਨ ਕਦੀ ਤੋਲਾ ਕਦੀ ਮਾਸਾ, ਕਦੀ ਖੁਸ਼ ਕਦੀ ਪਰੇਸ਼ਾਨ। ਪਰ ਜਦੋਂ ਆਪਣੇ ਆਪ ਨੂੰ ਆਪਾਂ ਵਿੱਚ ਧਰ ਲੈਂਦੇ ਹਾਂ ਤਾਂ ਫਿਰ ਵਾਕਈ ਸਮੱਸਿਆ ਹੋ ਜਾਂਦੀ ਹੈ। ਵਾਪਸ ਜੇ ਆਪਾਂ ਘੜੀ ਦੀ ਗੱਲ ਕਰੀਏ, ਆਪਣੇ ਮਨ ਦੀ ਗੱਲ ਕਰੀਏ ਤਾਂ ਕੋਸ਼ਿਸ਼ ਕਰੀਏ ਕਿ ਉਸ ਮਨ ਦੇ ਵਿੱਚ ਵਿਚਾਰ ਤਾਂ ਅਨੇਕਾਂ ਆਉਣੇ ਆ, ਹਰ ਰੋਜ਼ ਆਉਣੇ ਆ, ਪਰ ਸਾਡੀ ਬੁੱਧੀ ਸਾਨੂੰ ਇੰਨਾ ਕੁ ਦੱਸੇ ਕਿ ਆਪਾਂ ਕਿਹੜੇ ਵਿਚਾਰ ਮਨ 'ਚ ਰੱਖਣੇ, ਕਿਹੜੇ ਕਿਹੜੇ ਜ਼ਿਆਦਾ ਜ਼ਰੂਰੀ ਨੇ। ਜੇ ਕਿਸੇ ਤਰੀਕੇ ਦੇ ਨਾਲ ਤੁਸੀਂ ਇੱਦਾਂ ਦੇ ਹੋ ਜਾਓ ਕਿ ਉਸ ਘੜੇ ਦੇ ਵਿੱਚੋਂ ਝੱਟ ਉਹ ਵਿਚਾਰ ਕੱਢ ਲਓ ਜਿਹੜਾ ਤੁਹਾਡੀ ਜ਼ਿੰਦਗੀ 'ਚ ਜਿਉਣ ਦੇ ਲਈ ਬਹੁਤ ਜ਼ਰੂਰੀ ਹੈ, ਅਤੇ ਜਿਹੜੇ ਬੇਲੋੜੇ ਨੇ ਉਹਨਾਂ ਨੂੰ ਪਾਸੇ ਕਰਨ ਦਾ ਤੁਹਾਨੂੰ ਢੰਗ ਆ ਜੇ, ਰਹਿਣੇ ਤਾਂ ਉਹ ਫਿਰ ਵੀ ਨੇ, ਪਰ ਜੇ ਪਾਸੇ ਕਰਨ ਦਾ ਢੰਗ ਆ ਜੇ ਤਾਂ ਫਿਰ ਤਾਂ ਤੁਸੀਂ ਆਪਣੇ ਆਪ ਨੂੰ ਪਰੇਸ਼ਾਨ ਨਹੀਂ ਪਾਓਗੇ, ਫਿਰ ਤੁਹਾਡੇ ਮਨ ਨੂੰ ਟਕਾ ਆ ਜੂਗਾ, ਠਹਿਰਾ ਆ ਜੂਗਾ। ਕਈ ਲੋਕ ਆਪਾਂ ਵੇਖਦੇ ਹਾਂ ਬਹੁਤ ਸ਼ਾਂਤ ਹੁੰਦੇ ਆ, ਵੱਡੀ ਤੋਂ ਵੱਡੀ ਮੁਸੀਬਤ ਆ ਜੇ ਉਹਨਾਂ ਦੇ ਚਿਹਰੇ ਦੇ ਉੱਤੇ ਆਪਾਂ ਫਿਰ ਵੀ ਮੁਸਕਰਾਹਟ ਹੀ ਵੇਖਦੇ ਹਾਂ, ਬੜਾ ਸ਼ਾਂਤ ਰਹਿ ਕੇ ਉਹ ਚੀਜ਼ਾਂ ਦਾ ਹੱਲ ਕਰਦੇ ਆ। ਸ਼ਾਇਦ ਇਸੇ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਵਾ ਸਾਨੂੰ ਜ਼ਿੰਦਗੀ ਦੇ ਵਿੱਚ ਚਾਹੀਦਾ ਕੀ ਹੈ, ਆਪਾਂ ਕਾਹਦੇ ਲਈ ਜ਼ਿੰਦਗੀ ਜੀਉ ਰਹੇ ਹਾਂ। ਵੇਖਣ ਵਾਲੀ ਚੀਜ਼ ਇਹ ਆ ਕਿ ਹੌਲੀ ਹੌਲੀ ਜਿਹੜਾ ਸਾਡਾ ਚਿੰਤਨ ਆ ਉਹ ਚਿੰਤਾ ਦੇ ਵਿੱਚ ਤਬਦੀਲ ਹੋ ਜਾਂਦਾ, ਮਨ ਜਿਹੜਾ ਸ਼ਾਂਤ ਹੁੰਦਾ ਉਹ ਵਿਚਲਿਤ ਹੋਣਾ ਸ਼ੁਰੂ ਹੋ ਜਾਂਦਾ। ਸੋ ਇਸ ਕਰਕੇ ਲੋੜ ਆ ਕਿ ਉਹ ਜਿਹੜਾ ਪਹਿਲਾ ਪੱਥਰ ਆ ਜਾਂ ਪਹਿਲੇ ਕੁਛ ਪੱਥਰ ਨੇ, ਯਾਨੀ ਕਿ ਜ਼ਿੰਦਗੀ ਜਿਉਣ ਦੇ ਲਈ ਜੋ ਜ਼ਰੂਰੀ ਜ਼ਰੂਰੀ ਵਸਤਾਂ ਨੇ ਉਹ ਸਾਨੂੰ ਪਤਾ ਹੋਣ, ਉਹ ਥੱਲੇ ਕਿਤੇ ਦੱਬੀਆਂ ਨਾ ਜਾਣ ਉਹਨਾਂ ਵਿਚਾਰਾਂ ਦੇ ਵਿੱਚ ਜਿਹੜੇ ਬਹੁਤੇ ਸਾਨੂੰ ਜ਼ਰੂਰੀ ਨਹੀਂ ਗੇ। ਸੋ ਇਹ ਇੱਕ ਅਭਿਆਸ ਆ, ਇਹੋ ਹੀ ਚਿੰਤਨ ਹੈ, ਅਤੇ ਇਸੇ ਦੇ ਨਾਲ ਹੀ ਤੁਹਾਡਾ ਹੱਲ ਹੈ। ਅਭਿਆਸ ਇਹ ਆ ਕਿ ਜੇ ਤੁਸੀਂ ਆਪਣੇ ਮਨ ਨੂੰ ਪਰੇਸ਼ਾਨ ਮੰਨਦੇ ਹੋ, ਜੇ ਇੱਦਾਂ ਦੀ ਅਵਸਥਾ ਤੁਹਾਡੀ ਵੀ ਆਉਂਦੀ ਹੈ, ਤਾਂ ਫਿਰ ਆਪਾਂ ਇੱਦਾਂ ਦੀ ਇੱਕ ਪ੍ਰੈਕਟਿਸ, ਇੱਕ ਆਪਾਂ ਅਭਿਆਸ ਸ਼ੁਰੂ ਕਰ ਸਕਦੇ ਹਾਂ ਜਿਹਦੇ ਵਿੱਚ ਬਹਿ ਕੇ ਆਪਾਂ ਇਹ ਵੇਖੀਏ ਕਿ ਸਾਨੂੰ ਪਰੇਸ਼ਾਨ ਕਿਹੜੀ ਚੀਜ਼ ਕਰ ਰਹੀ ਹੈ। ਵੈਸੇ ਬਹੁਤੀ ਵਾਰੀ ਤਾਂ ਸਾਨੂੰ ਇਹ ਸਮਝ ਵੀ ਨਹੀਂ ਆਉਂਦਾ ਕਿ ਸਾਡਾ ਮਨ ਉਦਾਸ ਕਿਉਂ ਆ, ਜਿੱਥੋਂ ਆਪਾਂ ਗੱਲ ਸ਼ੁਰੂ ਕੀਤੀ ਸੀ। ਸੋ ਆਪਾਂ ਪਹਿਲਾਂ ਇਹ ਵੇਖੀਏ ਕਿ ਉਹਨਾਂ ਵਿਚਾਰਾਂ ਨੂੰ ਆਪਾਂ ਇੱਕ ਪਾਸੇ ਕਿੱਦਾਂ ਕਰਨਾ, ਸਾਡੇ ਲਈ ਜ਼ਰੂਰੀ ਜ਼ਰੂਰੀ ਚੀਜ਼ਾਂ ਕਿਹੜੀਆਂ ਨੇ ਪਹਿਲਾਂ ਆਪਾਂ ਇਹ ਤੈਅ ਕਰ ਲਈਏ।
ਤੇ ਜਦੋਂ ਆਪਾਂ ਵਾਰ ਵਾਰ ਇਹ ਚੀਜ਼ਾਂ ਤੈਅ ਕਰਾਂਗੇ, ਜਦੋਂ ਸਾਡੀਆਂ ਚੀਜ਼ਾਂ ਆਇਡੈਂਟੀਫਾਈ ਹੋ ਜਾਣਗੀਆਂ, ਜਦੋਂ ਸਾਨੂੰ ਪਤਾ ਹੋਊਗਾ ਕਿ ਰੋਟੀ ਬੇਲੋੜੀ ਨਹੀਂ ਆ, ਕਿਉਂਕਿ ਜਿਹੜੀ ਚੀਜ਼ ਸਾਨੂੰ ਸੁੱਤੇ ਸਿੱਧੀ ਮਿਲਦੀ ਜਾਂਦੀ ਆ ਉਹਦੀ ਸਾਨੂੰ ਕਦਰ ਨਹੀਂ ਰਹਿੰਦੀ। ਪਰ ਫਿਰ ਵੀ ਹਰ ਰੋਜ਼ ਕਦਰ ਕਰਨੀ ਚਾਹੀਦੀ। ਇਸੇ ਕਰਕੇ ਕਹੀਦਾ ਜਦੋਂ ਤੁਹਾਡੇ ਸਾਹਮਣੇ ਰੋਟੀ ਆਉਂਦੀ ਆ ਤਾਂ ਉਹਦਾ ਸ਼ੁਕਰਾਨਾ ਕਰੋ। ਤੁਹਾਨੂੰ ਹਰ ਰੋਜ਼ ਇਸ ਅਭਿਆਸ ਦੇ ਨਾਲ ਕਦਰ ਆਊਗੀ, ਮੁੱਲ ਪਤਾ ਲੱਗੂਗਾ, ਅਤੇ ਜਦੋਂ ਤੁਸੀਂ ਮਨ ਦੇ ਵਿੱਚ ਝਾਤੀ ਮਾਰੋਗੇ ਤੁਹਾਨੂੰ ਉਹ ਪੱਥਰ ਸੌਖੇ ਲੱਭ ਜਾਣਗੇ। ਰੋਟੀ ਤਾਂ ਇੱਕ ਐਗਜ਼ਾਮਪਲ ਹੋ ਗਈ, ਬਾਕੀ ਵੀ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਤੁਸੀਂ ਜ਼ਿੰਦਗੀ ਦੇ ਵਿੱਚ ਜ਼ਰੂਰੀ ਸਮਝਦੇ ਹੋ, ਤੁਹਾਡੀ ਇੱਜ਼ਤ, ਤੁਹਾਡਾ ਆਦਰ ਮਾਣ, ਤੁਹਾਡਾ ਸਤਿਕਾਰ, ਅਤੇ ਫਿਰ ਉਹਦੇ ਨਾਲ ਜੁੜੀਆਂ ਕਈ ਹੋਰ ਚੀਜ਼ਾਂ, ਉਹ ਸਨਮਾਨ ਮਿਲਣਾ ਕਿੱਦਾਂ, ਉਹ ਰੁਤਬਾ ਬਰਕਰਾਰ ਕਿੱਦਾਂ ਰਹਿਣਾ, ਉਹ ਪਰਿਵਾਰ ਦੇ ਵਿੱਚ ਇੱਜ਼ਤ ਰਹਿਣੀ ਕਿੱਦਾਂ, ਕਿਹੜੇ ਲੋਕ ਤੁਹਾਡੀ ਜ਼ਿੰਦਗੀ 'ਚ ਜਿਨ੍ਹਾਂ ਨੂੰ ਤੁਸੀਂ ਕਦੀ ਨਹੀਂ ਦੂਰ ਜਾਣ ਦੇਣਾ ਚਾਹੁੰਦੇ, ਉਹਨਾਂ ਸਾਰਿਆਂ ਨੂੰ ਜਦੋਂ ਆਪਾਂ ਚਿੰਤਨ ਵਿੱਚ ਲੈ ਕੇ ਆਵਾਂਗੇ ਅਤੇ ਹਰ ਰੋਜ਼ ਉਹਨਾਂ ਦੇ ਲਈ ਸ਼ੁਕਰਾਨਾ ਕਰਾਂਗੇ ਰੱਬ ਦਾ ਕਿ ਉਹ ਸਾਡੀ ਜ਼ਿੰਦਗੀ 'ਚ ਨੇ, ਅਤੇ ਫਿਰ ਇਸ ਮਨ ਦੇ ਵਿੱਚੋਂ ਉਹ ਵਿਚਾਰ, ਉਹ ਪੱਥਰ ਤੁਹਾਨੂੰ ਹਰ ਰੋਜ਼ ਜੱਦੋਜਹਿਦ ਕਰਕੇ ਨਹੀਂ ਲੱਭਣੇ ਪੈਣਗੇ। ਅਤੇ ਇਸ ਅਭਿਆਸ ਦੇ ਨਾਲ ਤੁਹਾਨੂੰ ਕਾਫ਼ੀ ਹੱਦ ਤੱਕ ਰਾਹਤ ਵੀ ਮਿਲੂਗੀ। ਆਸ ਕਰਦੇ ਹਾਂ ਕਿ ਅੱਜ ਦੀ ਇਹ ਕਹਾਣੀ ਤੁਸੀਂ ਪਸੰਦ ਕੀਤੀ ਹੋਏਗੀ। ਧੰਨਵਾਦ।

0: ਰਹੀ ਹੈ ਪੰਜਾਬ ਦੀ ਇੱਕ ਸੱਚੀ ਕਹਾਣੀ ਤੇ ਆਧਾਰਿਤ ਫਿਲਮ ਚੜ੍ਹਦੀ ਕਲਾ ਦਿਲ ਨੂੰ ਛੂ ਜਾਣ ਵਾਲੀ ਅਤੇ ਰੂਹ ਨੂੰ ਹਿਲਾ ਦੇਣ ਵਾਲੀ ਫਿਲਮ ਹੈ ਚੜ੍ਹਦੀ ਕਲਾ
1: ਦੇਖੋ ਸੱਚ ਬਤਾ ਦੋ
2: ਮੈਂ ਝੂਠ ਨਹੀਂ ਬੋਲ ਰਹੀ ਮੈਨੂੰ ਸੱਚੀ ਕੁਛ ਨਹੀਂ ਪਤਾ
0: ਸਟਾਰਿੰਗ ਐਮੀ ਵਿਰਕ ਰੂਪੀ ਗਿੱਲ ਅਤੇ ਹਿੰਮਤ ਸੰਧੂ ਪੰਜਾਬੀ ਫਿਲਮ ਚੜ੍ਹਦੀ ਕਲਾ ਰਿਲੀਜ਼ ਹੋਵੇਗੀ 29 ਮਈ ਨੂੰ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ
3: इश्क नहीं आसान बस इतना समझ लीजिए ध्यान से इश्क कीजिए क्योंकि शादी भी हो सकती है सो दोस्तों मैं हूँ आपका अपना राजीव ठाकुर और आप सुनते रहिए रेडियो हाँ जी 1674 AM हंसिए मस्त रहिए नाचते रहिए खुश रहिए

0: ਤੁਹਾਡੇ ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰੀ ਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਇਟਾ, ਦ ਸਮਾਰਟ ਚੋਇਸ।
2: Hi, this is Salman Khan and you're listening to Radio Hanji. Hi, this is Salman Khan and you're listening to Radio Hanji.

ਜਦੋਂ ਕਦੇ ਦਿਲ ਸਾਡਾ ਹੁੰਦਾ ਏ ਉਦਾਸ ਅਸੀਂ ਏਦਾਂ ਤੇਰਾ ਦੁੱਖ ਝੱਲਦੇ ਹੁਣ ਸਾਡੇ ਆ ਸਪੀਕਰਾਂ ਤੇ ਉੱਚੀ ਉੱਚੀ ਬੁਲਾਓ ਹੁਣ ਸਾਡੇ ਆ ਰੇਡੀਓਆਂ ਤੇ ਉੱਚੀ ਉੱਚੀ ਬੁਲਾਓ ਸੈਡ ਸੌਂਗ ਚੱਲਦੇ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਸੁੱਖੀ ਮਿਊਜ਼ੀਕਲ ਡਾਕਟਰ ਤੇ ਸੁਣਦੇ ਰਹੋ ਜੀ ਰੇਡੀਓ ਹਾਂਜੀ ਮੈਰੋ 1674 AM ਸਾਡੇ ਗਾਣੇ ਸੈਡ ਸੌਂਗ ਜੈਗਰ ਔਰ ਬਲੈਕ ਇਹਨਾਂ ਨੇ ਮਸ਼ਹੂਰ ਕੀਤੇ ਨੇ ਤੁਹਾਡੇ ਤੱਕ ਪਹੁੰਚਾਏ ਨੇ। ਸੋ

0: ਲੱਗ ਗਿਆ ਨਾ ਪਤਾ ਫਿਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.

0: ਮੋਢੇ ਨਾਲ ਮੋਢਾ ਮਿਲਾ ਕੇ ਤੁਹਾਡੀ ਤਰੱਕੀ ਦੀ ਰਾਹ ਨੂੰ ਹੋਰ ਵੀ ਸੌਖਾ ਅਤੇ ਸੁਰੱਖਿਅਤ ਬਣਾਉਣ ਦਾ ਵਾਅਦਾ ਕਰਦਾ ਹੈ ਵੈਰੀ ਬੀ ਟੋਯੋਟਾ,
1: ਜਿੱਥੇ ਹੈ ਟੋਇਟਾ ਦੀ ਬੈਸਟ ਟੈਕਨੋਲੋਜੀ, ਬੈਸਟ ਕਸਟਮਰ ਸਰਵਿਸ ਅਤੇ ਬੈਸਟ ਗੂਗਲ ਰਿਵਿਊਜ਼। ਤੁਹਾਡੀ ਜ਼ਰੂਰਤ ਅਨੁਸਾਰ ਪ੍ਰਿਤਪਾਲ ਸਿੰਘ ਤੁਹਾਨੂੰ ਹੈਲਪ ਕਰਨਗੇ ਤੁਹਾਡੀ ਆਪਣੀ ਟੋਇਟਾ ਚੂਜ਼ ਕਰਨ ਲਈ, ਜੋ ਨੇ ਇੱਕ ਦਹਾਕੇ ਤੋਂ ਵੈਰਬੀ ਟੋਇਟਾ ਦੇ ਨਾਲ।
0: ਬੈਸਟ ਡੀਲ ਲਈ ਕਾਲ ਕਰੋ 0431-465-186 ਤੇ 212-216 ਓਲਡ ਜੀ ਲੌਂਗ ਰੋਡ, ਹਾਪਰਸ ਕ੍ਰੋਸਿੰਗ। ਵੈਰੀ ਬੀ ਟੋਯੋਟਾ, ਦ ਸਮਾਰਟ ਚੋਇਸ।
2: ਹੈਲੋ, ਮੈਂ ਹੂੰ ਸਨੀ ਦਿਓਲ ਔਰ ਆਪ ਸੁਣ ਰਹੇ ਹਾਂ ਜੀ 1674 AM।

0: ਸਹੁਰੇ ਕਿਉਂ ਇੱਕ ਮੂਡ ਤੇ ਆ ਕੇ ਮੈਨੂੰ ਲੱਗਦਾ ਹੈ ਕਿ ਤੇਰੀ ਹੋਂਦ ਨੂੰ ਬਿਆਨਣ ਲਈ ਜਿਵੇਂ ਹਮੇਸ਼ਾ ਹੀ ਕੋਈ ਕਸਰ ਬਾਕੀ ਰਹਿ ਜਾਂਦੀ ਹੈ। ਮੈਂ ਤੈਨੂੰ ਦੁਨੀਆਂ ਦੇ ਨਜ਼ਾਰਿਆਂ ਨਾਲ ਮੇਲ ਮੇਲ ਕੇ ਵੇਖਣ ਦੀ ਗਲਤੀ ਕਰ ਬੈਠਾ, ਪਰ ਤੂੰ ਤਾਂ ਆਪਣੇ ਆਪ ਵਿੱਚ ਮੌਲਿਕ ਅਲਹਿਦਾ ਤੇ ਕੁਦਰਤ ਦੀ ਸ਼ਾਨਾ ਦੀ ਸਿਰਜਣਾ ਹੈ।
1: Hi, hello, this is Ali Asghar here on Radio Haji 1674 AM. Sunte rahiye, sunate rahiye, bajate rahiye, jo karna hai kariye.

0: ਹਾਂਜੀ ਹਾਂਜੀ ਓਏ ਹਾਂਜੀ ਹਾਂਜੀ
1: ਹਾਂਜੀ ਰੇਡੀਓ
2: ਸੁਣੋ ਜੀ, ਗੱਡੀ ਅਕਸ਼ਰਾ ਜੂਲਰਸ ਵੱਲ ਲੈ ਲਓ।
3: ਉਹ ਜੋ ਹੁਕਮ ਮੇਰੀ ਸਰਕਾਰ।
2: ਉਹ ਆ ਕਿੱਧਰ? ਹੈਰੀ ਸਪਾਰਕ ਵੱਲ ਜਾਣਾ, ਤੁਸੀਂ ਆ ਕਿੱਥੇ ਜਾ ਰਹੇ ਹੋ?
3: ਅਕਸ਼ਰਾ ਜੂਲਰਸ ਦੀ ਦੂਜੀ ਲੋਕੇਸ਼ਨ ਰਿਵਰਸਟਨ ਚ।
2: ਯਾਨੀ ਹੁਣ 22 ਕੈਰੇਟ ਗੋਲਡ ਹਾਲਮਾਰਕ ਜੂਲਰੀ, ਡਾਇਮੰਡ ਜੂਲਰੀ ਅਤੇ ਬਰਥ ਸਟੋਨ ਰਿੰਗਸ ਦੇ ਨਵੇਂ ਡਿਜ਼ਾਈਨ, ਸਿਲਵਰ ਆਈਟਮਸ, ਪੂਜਾ ਆਈਟਮਸ, ਸਭ ਕੁਝ ਹੁਣ ਦੋ ਦੋ ਲੋਕੇਸ਼ਨ ਤੇ ਮਿਲਣਗੇ।
3: ਆਹੋ ਜੀ ਆਹੋ,
2: ਅਕਸ਼ਰਾ ਜੂਲਰ ਆਪਣੀ ਦੂਜੀ ਲੋਕੇਸ਼ਨ 56 ਗਾਫਿਲ ਰੋਡ, ਈਸਟ ਰਿਵਰਸਟਨ ਵਿੱਚ ਵੀ ਤੁਹਾਡੀ ਸੇਵਾ ਵਿੱਚ।

0: ਲੱਗ ਗਿਆ ਨਾ ਪਤਾ ਫੇਰ ਕਿਹੜਾ ਰੇਡੀਓ ਵੱਜਦਾ।
1: ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ
2: Radio Hanji, 1674 AM, 24/7 Indian Radio, Sydney ka apna Indian Radio Station.